ਉੱਤੇ ਪਹੁੰਚ ਗਈ। ਕਮਲ ਦਾ ਤਲਾਬ ਕਹਿੰਦੇ ਨੇ ਕਿ ਹਮੇਸ਼ਾ ਸਿੱਧਾ ਸਿੱਧਾ ਨਰਕ ਦਾ ਦ੍ਰਿਸ਼ ਦਿਖਾਉਂਦਾ, ਜਿਵੇਂ ਕਿਸੇ ਸ਼ੀਸ਼ੇ ਦੇ ਵਿੱਚ ਵੇਖਿਆ ਜਾਵੇ। ਨਰਕ ਦੇ ਥੱਲੇ ਜਦੋਂ ਉਹਨਾਂ ਨੇ ਝਾਤੀ ਮਾਰੀ ਤਾਂ ਬਹੁਤ ਸਾਰੇ ਪਾਪੀ ਆਪਣੇ ਆਪਣੇ ਪਾਪਾਂ ਦਾ, ਆਪਣੇ ਆਪਣਾ ਕੀਤੇ ਗਲਤ ਕੰਮਾਂ ਦਾ ਫਲ ਭੋਗ ਰਹੇ ਸੀ। ਇਹਨਾਂ ਦੇ ਵਿੱਚੋਂ ਬੁੱਧ ਦੀ ਨਜ਼ਰ ਇੱਕ ਆਦਮੀ ਦੇ ਉੱਤੇ ਪਈ। ਇਸ ਆਦਮੀ ਦਾ ਨਾਂ ਸੀ ਕੰਦਾਤਾ। ਕੰਦਾਤਾ ਆਪਣੇ ਜੀਵਨ ਦੇ ਵਿੱਚ ਇੱਕ ਵੱਡਾ ਡਾਕੂ ਰਿਹਾ ਸੀ, ਕਾਤਲ ਰਿਹਾ ਸੀ। ਬੜੇ ਉਹਨੇ ਪੁੱਠੇ ਸਿੱਧੇ ਕੰਮ ਕੀਤੇ, ਬੜੇ ਬੁਰੇ ਕੰਮ ਕੀਤੇ। ਪਰ ਬੁੱਧ ਨੂੰ ਅਚਾਨਕ ਯਾਦ ਆਇਆ, ਇਸ ਆਦਮੀ ਨੇ ਤਾਂ ਇੱਕ ਛੋਟਾ ਜਿਹਾ ਨੇਕ ਕੰਮ ਵੀ ਕੀਤਾ ਸੀ। ਹੋਇਆ ਕੀ ਕਿ ਜਦੋਂ ਇੱਕ ਵਾਰੀ ਜੰਗਲ ਦੇ ਵਿੱਚੋਂ ਲੰਘ ਰਿਹਾ ਸੀ ਤਾਂ ਕੰਦਾਤਾ ਦੇ ਰਾਹ ਦੇ ਵਿੱਚ ਇੱਕ ਮੱਕੜੀ ਆ ਗਈ। ਪਹਿਲਾਂ ਤਾਂ ਉਸਨੇ ਸੋਚਿਆ ਇਹਨੂੰ ਆਪਣੇ ਪੈਰ ਦੇ ਨਾਲ ਮਸਲ ਦੇਵਾਂ, ਕੁਚਲ ਦੇਵਾਂ ਅਤੇ ਲੰਘ ਜਾਵਾਂ। ਪਰ ਫਿਰ ਪਤਾ ਨਹੀਂ ਕੀ ਮਨ ਦੇ ਵਿੱਚ ਆਇਆ, ਉਹਨੇ ਉਸ ਛੋਟੀ ਜਿਹੀ ਮੱਕੜੀ ਦੀ ਜਾਨ ਬਚਾ ਦਿੱਤੀ, ਜਾਨ ਬਖਸ਼ ਦਿੱਤੀ, ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਬੁੱਧ ਨੇ ਨਰਕ ਦੇ ਵਿੱਚ ਜੋ ਦ੍ਰਿਸ਼ ਵੇਖਿਆ ਉਸ ਤੋਂ ਬਾਅਦ ਸੋਚਦੇ ਨੇ ਕਿ ਕੰਦਾਤਾ ਨੂੰ ਇਸ ਕਿਤੇ ਇੱਕ ਨੇਕ ਕੰਮ ਦੇ ਬਦਲੇ ਕਿਉਂ ਨਾ ਰਾਹਤ ਦਿੱਤੀ ਜਾਵੇ, ਹੋ ਸਕੇ ਤਾਂ ਨਰਕ ਦੀਆਂ ਪੀੜਾਂ ਤੋਂ ਇਹਨੂੰ ਬਚਾ ਲਿਆ ਜਾਵੇ। ਕੰਦਾਤਾ ਦੀ ਖੁਸ਼ਕਿਸਮਤੀ ਸੀ ਕਿ ਬੁੱਧ ਦੀ ਨਜ਼ਰ ਅੱਜ ਉਹਦੇ ਉੱਤੇ ਪੈ ਗਈ। ਬੁੱਧ ਦੀ ਨਜ਼ਰ ਤਲਾਬ ਤੋਂ ਹਟੀ ਤਾਂ ਫਿਰ ਦੁਬਾਰਾ ਕਮਲ ਦੇ ਪੱਤੇ ਵੱਲ ਵੇਖਦੇ ਨੇ। ਇੱਕ ਸੁਨਹਿਰੀ ਰੰਗ ਦੀ ਮੱਕੜੀ, ਅਤੇ ਮੱਕੜੀ ਆਪਣਾ ਧਾਗਾ ਬੁਣ ਰਹੀ ਹੈ, ਧਾਗਾ ਛੱਡ ਰਹੀ। ਬੁੱਧ ਨੇ ਬੜੇ ਧਿਆਨ ਦੇ ਨਾਲ ਉਸ ਧਾਗੇ ਨੂੰ ਆਪਣੀ ਉਂਗਲ ਦੇ ਨਾਲ ਫੜਿਆ ਅਤੇ ਕਮਲ ਦੇ ਪੱਤਿਆਂ ਦੇ ਵਿਚਕਾਰੋਂ ਦੀ ਸਿੱਧਾ ਸਿੱਧਾ ਨਰਕ ਵੱਲ ਨੂੰ ਹੇਠਾਂ ਲਮਕਾ ਦਿੱਤਾ। ਉਸ ਖੂਨ ਦੇ ਤਲਾਬ ਦੇ ਵਿੱਚ ਕੰਦਾਤਾ ਹੋਰ ਪਾਪੀਆਂ ਦੇ ਨਾਲ ਜਦੋਂ ਡੁੱਬਦਾ ਤਰਦਾ ਔਖਾ ਸੌਖਾ ਹੁੰਦਾ, ਇੱਕਦਮ ਉੱਪਰ ਨੂੰ ਵੇਖਦਾ ਤਾਂ ਹੈਰਾਨ ਰਹਿ ਜਾਂਦਾ, ਕਿਉਂਕਿ ਉੱਪਰ ਨੂੰ ਉਹਨੂੰ ਚਮਕਦੀ ਹੋਈ ਇਹ ਤਾਰ ਦਿਖੀ, ਇਹ ਧਾਗਾ ਦਿਖਿਆ, ਜਿੱਦਾਂ ਕਿ ਹਨੇਰੇ ਦੇ ਵਿੱਚ ਇੱਕ ਰੋਸ਼ਨੀ ਦੀ ਤਾਰ ਦਿਖੀ ਹੋਵੇ। ਕੰਦਾਤਾ ਇਸ ਟਾਈਮ ਉਸ ਜਗ੍ਹਾ ਦੇ ਉੱਤੇ ਸੀ ਜਿੱਥੇ ਹਰ ਪਾਸੇ ਹਨੇਰਾ ਸੀ, ਜਿੱਥੇ ਕਦੇ ਕਦੇ ਹਨੇਰੇ ਦੇ ਵਿੱਚ ਸੂਈਆਂ ਦਾ ਪਹਾੜ ਉਹਨੂੰ ਚਮਕਦਾ ਦਿਖਾਈ ਦਿੰਦਾ। ਇਹ ਵੀ ਮੰਨਿਆ ਜਾਂਦਾ ਕਿ ਨਰਕਾਂ ਦੇ ਵਿੱਚ ਇਹ ਸੂਈਆਂ ਦਾ ਪਹਾੜ ਚੜ੍ਹਨਾ ਪੈਂਦਾ, ਅਤੇ ਇਹ ਜਾਣ ਕੇ ਇਹ ਵੇਖ ਕੇ ਕਹਿੰਦੇ ਨੇ ਕਿ ਪਾਪੀ ਬੰਦੇ ਜਾਂ ਨਰਕ ਭੋਗ ਰਹੇ ਬੰਦੇ ਹੋਰ ਵੀ ਜ਼ਿਆਦਾ ਤੰਗ ਹੁੰਦੇ ਨੇ। ਚਾਰੇ ਪਾਸੇ ਪੂਰੀ ਖਾਮੋਸ਼ੀ ਸੀ, ਸਿਰਫ ਕਦੇ ਕਦੇ ਪਾਪੀਆਂ ਦੀਆਂ ਹੌਲੀ ਹੌਲੀ ਸਿਸਕੀਆਂ ਸੁਣਾਈ ਦਿੰਦੀਆਂ ਸੀ। ਸੋ ਉਹਦੇ ਦਰਮਿਆਨ ਕੰਦਾਤਾ ਨੇ ਜਦੋਂ ਜਿਸ ਅਸਮਾਨ ਦੇ ਵਿੱਚੋਂ ਦੀ ਇਹ ਚਾਂਦੀ ਵਰਗੀ ਚਮਕਦੀ ਮੱਕੜੀ ਦਾ ਧਾਗਾ ਵੇਖਿਆ ਤਾਂ ਉਹਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਉਹਨੇ ਮਨ ਹੀ ਮਨ ਜਿੱਦਾਂ ਤਾੜੀ ਵਜਾਈ ਹੋਵੇ। ਉਹਨੇ ਸੋਚਿਆ ਮੈਂ ਇਸ ਧਾਗੇ ਨੂੰ ਫੜ ਕੇ ਹੋਵੇ ਨਾ ਤਾਂ ਨਰਕਾਂ ਦੇ ਵਿੱਚੋਂ ਬਾਹਰ ਨਿਕਲ ਜਾਵਾਂ, ਹੋ ਸਕਦਾ ਇਹ ਸਵਰਗਾਂ ਵੱਲ ਨੂੰ ਜਾਂਦਾ ਹੋਵੇ। ਬਹੁਤਾ ਸਮਾਂ ਨਾ ਗਵਾਉਂਦਿਆਂ ਉਹਨੇ ਭੱਜ ਕੇ ਧਾਗੇ ਨੂੰ ਫੜਿਆ ਅਤੇ ਪੂਰੀ ਤਾਕਤ ਦੇ ਨਾਲ ਉੱਤੇ ਨੂੰ ਚੜ੍ਹਨ ਲੱਗਾ। ਡਾਕੂ ਰਿਹਾ ਸੀ, ਪੁੱਠੇ ਸਿੱਧੇ ਕੰਮ ਬਥੇਰੇ ਕੀਤੇ ਸੀ, ਅਭਿਆਸ ਸੀ ਉਹਨੂੰ ਪੁੱਠੇ ਸਿੱਧੇ ਤਾਵਾਂ ਦੇ ਉੱਤੇ ਇੱਦਾਂ ਪਹਾੜਾਂ 'ਤੇ ਚੜ੍ਹਨ ਦਾ, ਰੱਸਿਆਂ ਨੂੰ ਚੜ੍ਹਨ ਦਾ। ਬੜੀ ਤੇਜ਼ੀ ਦੇ ਨਾਲ ਉੱਪਰ ਨੂੰ ਚੜ੍ਹਨ ਲੱਗਾ, ਪਰ ਨਰਕ ਅਤੇ ਸਵਰਗ ਦੀ ਦੂਰੀ ਹਜ਼ਾਰਾਂ ਮੀਲ ਦੀ ਸੀ। ਭਾਵੇਂ ਕਿੰਨੀ ਵੀ ਉਹ ਮਿਹਨਤ ਕਰਦਾ, ਚੜ੍ਹਨਾ ਇੰਨਾ ਸੌਖਾ ਵੀ ਨਹੀਂ ਸੀ ਜਿੰਨਾ ਉਹਨੇ ਸੋਚ ਲਿਆ। ਕੁਛ ਦੇਰ ਬਾਅਦ ਉਹ ਜਦੋਂ ਥੱਕ ਗਿਆ ਤਾਂ ਸੋਚਦਾ ਥੋੜ੍ਹੀ ਦੇਰ ਦੇ ਲਈ ਮੈਂ ਸਾਹ ਲੈ ਲਵਾਂ, ਹੁਣ ਮੈਂ ਹੋਰ ਨਹੀਂ ਚੜ੍ਹ ਸਕਦਾ। ਇਸ ਲਈ ਉਹਨੇ ਫੈਸਲਾ ਕੀਤਾ ਕਿ ਉਹ ਅੱਧ ਵਿਚਕਾਏ ਜੇ ਉਸੇ ਧਾਗੇ ਦੇ ਨਾਲ ਲਟਕਦਾ ਹੀ ਉੱਥੇ ਸਾਹ ਲੈ ਲੂ। ਰੁਕ ਕੇ ਫਿਰ ਕੁਛ ਮਨ ਦੇ ਵਿੱਚ ਸੋਚਦਾ, ਅਚਾਨਕ ਉਹਦਾ ਥੱਲੇ ਨੂੰ ਧਿਆਨ ਪਿਆ। ਆਰਾਮ ਕਰਦੇ ਨੇ ਕੀ ਵੇਖਿਆ ਕਿ ਇਕੱਲਾ ਉਹਨੇ ਨਹੀਂ ਸੀ ਉਹ ਧਾਗਾ ਵੇਖਿਆ, ਉਹ ਚਾਂਦੀ ਵਾਂਗ ਚਮਕਦਾ ਧਾਗਾ ਨਰਕ ਦੇ ਵਿੱਚ ਉਹਦੇ ਵਰਗੇ ਹੋਰ ਪਾਪੀਆਂ ਨੇ ਵੀ ਵੇਖ ਲਿਆ।
ਤੇ ਜਿੱਦਾਂ ਕੰਧਾਤਾ ਚੜਿਆ ਉਦਾਂ ਬਾਕੀ ਪਾਪੀ ਵੀ ਕੀੜੀਆਂ ਵਾਂਗ ਲੰਮੀ ਕਤਾਰ ਲਾ ਕੇ ਉਸੇ ਧਾਗੇ ਦੇ ਉੱਤੇ ਚੜ੍ਹਦੇ ਆਉਂਦੇ ਨੇ ਅਤੇ ਲੰਮੀ ਇੱਕ ਕਤਾਰ ਹਲੇ ਇੰਤਜ਼ਾਰ ਵੀ ਕਰ ਰਹੀ। ਕੰਧਾਤਾ ਇੱਕਦਮ ਹੈਰਾਨ ਹੋ ਗਿਆ, ਡਰ ਗਿਆ। ਉਹਨੂੰ ਲੱਗਾ ਕਿ ਜੇਕਰ ਇਹ ਵੀ ਸਾਰੇ ਚੜ੍ਹ ਆਏ ਤਾਂ ਇਹ ਤਾਂ ਧਾਗਾ ਬੜਾ ਮਾਸੂਮ ਜਿਹਾ, ਬੜਾ ਹਲਕਾ ਜਿਹਾ ਧਾਗਾ ਵਾ, ਇਹ ਧਾਗਾ ਟੁੱਟ ਜਾਣਾ ਅਤੇ ਮੈਂ ਫਿਰ ਵਾਪਸ ਨਰਕਾਂ 'ਚ ਡਿੱਗ ਪੈਣਾ। ਉਹਨੂੰ ਹੋਰ ਤਾਂ ਕੁਛ ਸੁੱਝੀ ਨਹੀਂ, ਪਰ ਥੱਲੇ ਨੂੰ ਮੂੰਹ ਕਰਕੇ ਉੱਚੀ ਉੱਚੀ ਉਹਨਾਂ ਨੂੰ ਗਾਲਾਂ ਕੱਢਣ ਲੱਗ ਪਿਆ। ਓਏ, ਇਹ ਧਾਗਾ ਮੇਰਾ, ਇਹ ਸਿਰਫ ਇੱਕੋ ਵਿਅਕਤੀ ਦਾ ਭਾਰ ਚੱਲ ਸਕਦਾ, ਤੁਸੀਂ ਇਸ ਤਰੀਕੇ ਦੇ ਨਾਲ ਇਹ ਧਾਗੇ ਦੀ ਵਰਤੋਂ ਨਹੀਂ ਕਰ ਸਕਦੇ, ਜੇ ਟੁੱਟ ਗਿਆ ਤਾਂ ਮੈਂ ਦੁਬਾਰਾ ਨਰਕ ਦੇ ਵਿੱਚ ਡਿੱਗ ਪਾਂਗਾ। ਉਹਨਾਂ ਨੂੰ ਉੱਚੀ ਉੱਚੀ ਝਿੜਕਣ ਲੱਗ ਪਿਆ, ਗਾਲਾਂ ਕੱਢਣ ਲੱਗ ਪਿਆ। ਕਿਸੇ ਨੂੰ ਇਸ ਧਾਗੇ ਦੇ ਉੱਤੇ ਚੜ੍ਹਨ ਦੀ ਇਜਾਜ਼ਤ ਨਹੀਂ ਹੈ, ਹੇਠਾਂ ਉਤਰੋ। ਕਹਿੰਦੇ ਨੇ ਜਿੱਦਾਂ ਹੀ ਕੰਧਾਤਾ ਨੇ ਆਪਣੇ ਮੂੰਹ ਦੇ ਵਿੱਚੋਂ ਸ਼ਬਦ ਕੱਢੇ, ਉਹ ਧਾਗਾ, ਕੰਧਾਤਾ ਨੂੰ ਮਹਿਸੂਸ ਹੋਇਆ ਕਿ ਜਿੱਦਾਂ ਉਹਦੇ ਹੱਥਾਂ ਦੇ ਵਿੱਚੋਂ ਹੀ ਟੁੱਟ ਗਿਆ ਹੋਵੇ। ਉਹ ਆਪਣੀ ਗੱਲ ਪੂਰੀ ਵੀ ਨਹੀਂ ਸੀ ਕਰ ਸਕਿਆ। ਹਵਾ ਦੇ ਵਿੱਚ ਗੋਲ ਗੋਲ ਘੁੰਮਦਾ ਸਿੱਧਾ ਵਾਪਸ ਫਿਰ ਉੱਥੇ ਹੀ ਉਸੇ ਨਰਕ ਦੇ ਵਿੱਚ ਡਿੱਗ ਪਿਆ। ਅਤੇ ਬਾਕੀ ਬਚਿਆ ਨਰਕ ਮੱਕੜੀ ਦਾ ਧਾਗਾ, ਉਹ ਚਾਂਦੀ ਵਾਂਗ ਚਮਕਦਾ ਉਸੇ ਤਰ੍ਹਾਂ ਦੇ ਨਾਲ, ਚੰਨ ਦੀ ਰੋਸ਼ਨੀ ਤੋਂ ਬਿਨਾਂ, ਕਿਸੇ ਤਾਰੇ ਵਾਲੇ ਅਸਮਾਨ ਦੇ ਵਿੱਚ ਹੌਲੀ ਹੌਲੀ ਹਿਲਦਾ ਲਟਕਦਾ ਉਸੇ ਤਰ੍ਹਾਂ ਝੂਲਦਾ ਰਿਹਾ। ਭਗਵਾਨ ਬੁੱਧ ਇਹ ਸਾਰਾ ਕੁਛ ਬਾਹਰ ਖੜ੍ਹੇ ਵੇਖ ਰਹੇ, ਤਲਾਬ ਦੇ ਕੰਢੇ ਖੜ੍ਹੇ ਹੋ ਕੇ ਉਹਨਾਂ ਨੇ ਸਾਰਾ ਕੁਛ ਅੱਖੀਂ ਵੇਖਿਆ, ਕਿੱਦਾਂ ਉਹ ਫਿਰ ਦੁਬਾਰਾ ਖੂਨ ਦੇ ਤਲਾਬ ਦੇ ਵਿੱਚ ਡਿੱਗਾ, ਕਿੱਦਾਂ ਉਹ ਪੱਥਰ ਵਾਂਗ ਫਿਰ ਦੁਬਾਰਾ ਡੁੱਬ ਗਿਆ। ਬੁੱਧ ਦੇ ਚਿਹਰੇ ਦੇ ਉੱਤੇ ਹੁਣ ਇੱਕ ਉਦਾਸੀ ਸੀ, ਉਹ ਕੰਧਾਤਾ ਦੇ ਬਾਰੇ ਸੋਚ ਰਹੇ ਸੀ। ਜੇਕਰ ਇਹਨੇ ਦੂਸਰਿਆਂ ਪ੍ਰਤੀ ਵੀ ਕੋਈ ਰਹਿਮ ਦਿਲੀ ਵਿਖਾਈ ਹੁੰਦੀ ਤਾਂ ਅੱਜ ਸ਼ਾਇਦ ਇਹ ਉੱਪਰ ਚੜ੍ਹ ਆਉਂਦਾ। ਬੁੱਧ ਨੂੰ ਦੁੱਖ ਸੀ ਇਸ ਗੱਲ ਦਾ ਕਿ ਇਹਨੇ ਇਹ ਵੀ ਮੌਕਾ ਗਵਾ ਲਿਆ, ਇਹਨੇ ਸਿਰਫ ਆਪਣੇ ਆਪ ਦੇ ਬਾਰੇ ਸੋਚਿਆ। ਬਾਕੀ ਸਾਰਾ ਆਲਾ ਦੁਆਲਾ ਇਸ ਸਭ ਵਾਪਰੀ ਘਟਨਾ ਤੋਂ ਬੇਖਬਰ, ਬਾਕੀ ਸਭ ਉਸੇ ਤਰ੍ਹਾਂ ਚੱਲ ਰਿਹਾ, ਉਹੀ ਕਮਲ, ਉਹੀ ਫੁੱਲ, ਉਹੀ ਪੱਤੇ, ਉਹੀ ਮੱਕੜੀ, ਸਾਰਾ ਕੁਛ ਉਸੇ ਤਰ੍ਹਾਂ ਦਾ, ਉਹੀ ਕੇਸਰ ਦੀ ਖੁਸ਼ਬੂ। ਅਤੇ ਹੁਣ ਸਵਰਗ ਦੇ ਵਿੱਚ ਦੁਪਹਿਰ ਹੋਣ ਵਾਲੀ ਹੈ। ਇਸ ਤਰੀਕੇ ਦੇ ਨਾਲ ਇੱਕ ਪਾਪੀ ਜਿਹੜਾ ਬਚਦਾ ਬਚਦਾ ਸਿਰਫ ਇਸੇ ਕਰਕੇ ਫਿਰ ਦੁਬਾਰਾ ਮਾਰਿਆ ਗਿਆ, ਕਿਉਂਕਿ ਉਹ ਨਹੀਂ ਸੀ ਚਾਹੁੰਦਾ ਹੋਰ ਕਿਸੇ ਦਾ ਭਲਾ ਹੋਵੇ। ਅਤੇ ਸ਼ਾਇਦ ਦੁਨੀਆ ਦੇ ਬਹੁਤ ਸਾਰੇ ਇੱਦਾਂ ਦੇ ਲੋਕ ਨੇ, ਸਵਰਗ ਕਿੰਨੇ ਵੇਖਿਆ, ਨਰਕ ਕਿੰਨੇ ਵੇਖਿਆ, ਸਵਰਗ ਦੀ ਨਰਕ ਦੀ ਅਲੱਗ ਅਲੱਗ ਤਰੀਕੇ ਦੇ ਨਾਲ ਅਲੱਗ ਅਲੱਗ ਧਰਮਾਂ ਦੇ ਵਿੱਚ ਅਲੱਗ ਅਲੱਗ ਤਰੀਕੇ ਦੇ ਨਾਲ ਵਿਆਖਿਆ ਕੀਤੀ ਗਈ ਹੈ, ਪਰ ਇਹ ਤਾਂ ਸ਼ਾਇਦ ਕਿਸੇ ਨੇ ਨਹੀਂ ਵੇਖੇ। ਪਰ ਇੰਨਾ ਜ਼ਰੂਰ ਆ ਕਿ ਬੰਦਾ ਜਦੋਂ ਇਸ ਜ਼ਿੰਦਗੀ ਨੂੰ ਜੀ ਰਿਹਾ ਹੁੰਦਾ, ਹੰਢਾ ਰਿਹਾ ਹੁੰਦਾ, ਤਾਂ ਫਿਰ ਵੀ ਕੁਛ ਇੱਦਾਂ ਦਾ ਹੀ ਵਰਤਾਰਾ ਚੱਲ ਰਿਹਾ ਹੁੰਦਾ। ਕਦੀ ਆਪਾਂ ਸਵਰਗ ਮਹਿਸੂਸ ਕਰਦੇ ਹਾਂ, ਕਦੀ ਆਪਾਂ ਨਰਕ ਮਹਿਸੂਸ ਕਰਦੇ ਹਾਂ। ਪਰ ਇੱਕ ਗੱਲ ਤਾਂ ਪੱਕੀ ਕਿ ਇਨਸਾਨ ਆਪਣੇ ਸਵਾਰਥ ਦੇ ਲਈ ਕੰਮ ਕਰਦਾ, ਉਹਨੂੰ ਸਿਰਫ ਆਪਣਾ ਆਪ ਦੇਖਦਾ। ਜੇਕਰ ਤੁਹਾਡਾ ਭਲਾ ਹੋ ਰਿਹਾ ਅਤੇ ਤੁਹਾਡੇ ਭਲੇ ਦੇ ਨਾਲ ਕਿਸੇ ਹੋਰ ਦਾ ਵੀ ਮੰਨ ਲਓ ਭਲਾ ਹੋ ਰਿਹਾ, ਫਿਰ ਭਲਾ ਸਾਨੂੰ ਕੀ ਸਮੱਸਿਆ ਹੋ ਸਕਦੀ ਹੈ? ਫਿਰ ਤਾਂ ਇਹ ਹੋ ਲੈਣ ਦੇਣਾ ਚਾਹੀਦਾ। ਪਰ ਸ਼ਾਇਦ ਕੰਧਾਤਾ ਇਸੇ ਕਰਕੇ ਫਿਰ ਮਾਰਿਆ ਗਿਆ, ਕਿਉਂਕਿ ਉਹਨੂੰ ਲੱਗਦਾ ਸੀ ਕਿ ਸਿਰਫ ਮੇਰਾ ਹੀ ਭਲਾ ਆਉਣਾ ਚਾਹੀਦਾ, ਬਾਕੀ ਇਹ ਸਾਰੇ ਨਰਕਾਂ ਤੋਂ ਬਾਹਰ ਨਹੀਂ ਆਉਣੇ ਚਾਹੀਦੇ, ਇਹ ਧਾਗਾ ਸਿਰਫ ਮੇਰਾ, ਇਹ ਜਿਹੜੀ ਮੈਂ ਦੀ ਲੜਾਈ ਹੈ, ਇਹ ਆਪਾਂ ਜਿੰਨੀ ਛੇਤੀ ਸਮਝ ਜਾਈਏ ਉਨੀ ਛੇਤੀ ਚੰਗਾ। ਜੇ ਆਪਾਂ ਹਰ ਇੱਕ ਚੀਜ਼ ਦੇ ਵਿੱਚ ਮੈਂ ਪਾ ਕੇ ਰੱਖੀਏ ਤਾਂ ਫਿਰ ਨਾ ਤੁਹਾਡਾ ਕੋਈ ਭਲਾ ਅਤੇ ਨਾ ਤੁਹਾਡੇ ਆਸ ਪਾਸ ਦਾ ਕੋਈ ਭਲਾ। ਸ਼ਾਇਦ ਇਹ ਕਹਾਣੀ ਸਾਨੂੰ ਇਹੋ ਹੀ ਦੱਸਦੀ ਹੈ, ਬੁੱਧ ਦੇ ਜੀਵਨ ਦੇ ਨਾਲ ਸੰਬੰਧਿਤ ਇਹ ਕਹਾਣੀ। ਇੱਕ ਵਾਰੀ ਫਿਰ ਤੋਂ ਇੱਕ ਜਪਾਨ ਦੇ ਮਸ਼ਹੂਰ ਲਿਖਾਰੀ ਨੇ ਇਹਨੂੰ ਆਪਣੇ ਤਰੀਕੇ ਦੇ ਨਾਲ ਲਿਖਿਆ। ਰਜੂਨੋ ਸੁਕੋ ਅਕੁਤਾਗਾਵਾ ਦੀ ਲਿਖੀ ਇਹ ਕਹਾਣੀ, ਕੁਮਨੋ ਇਤੋ
ਨਾਂ ਦੀ ਇੱਕ ਕਿਤਾਬ 1918 ਦੇ ਵਿੱਚ ਛਪੀ ਅਤੇ ਅੱਜ ਵੀ ਕਵਿਤਾਵਾਂ ਦੇ ਉੱਤੇ ਦੇ ਹਵਾਲੇ ਦਿੱਤੇ ਜਾਂਦੇ ਨੇ। ਇਨਸਾਨ ਦੀ ਸੋਚ ਸਮਝ, ਇਨਸਾਨ ਦੀ ਬਿਰਤੀ, ਉਹਦੇ ਲਾਲਚ ਨੂੰ ਸਮਝਾਉਣ ਦੇ ਲਈ ਬੜੀ ਵਾਰ ਇਸ ਕਹਾਣੀ ਨੂੰ ਸੁਣਾਇਆ ਜਾਂਦਾ। ਜਿਹਦੇ ਸਮਝ ਆ ਜਾਏ ਉਹਦਾ ਜਿਉਂਦੇ ਜਾਗਦਿਆਂ ਸਵਰਗ, ਨਾ ਆਵੇ ਤਾਂ ਫਿਰ ਜਿਉਂਦਿਆਂ ਵੀ ਨਰਕ ਹੀ ਭੋਗਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਅਤੇ ਪਸੰਦ ਹੀ ਨਹੀਂ ਕੀਤੀ ਇਸ ਕਹਾਣੀ ਦੇ ਉੱਤੇ ਆਪਾਂ ਅਮਲ ਵੀ ਕਰਾਂਗੇ। ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕਿਤੇ ਮਾੜਾ ਮੋਟਾ ਕੋਈ ਫਾਇਦਾ ਹੋ ਰਿਹਾ ਅਤੇ ਤੁਹਾਨੂੰ ਇਸ ਚੀਜ਼ ਤੋਂ ਕਦੀ ਸਮੱਸਿਆ ਨਹੀਂ ਹੋਣੀ ਚਾਹੀਦੀ ਕਿ ਉਹ ਫਾਇਦਾ ਸਿਰਫ ਤੁਹਾਡਾ, ਤੁਹਾਡੇ ਕਰਕੇ ਦੂਸਰਿਆਂ ਦਾ ਕਿਉਂ ਭਲਾ ਫਾਇਦਾ ਹੋਵੇ। ਇੱਦਾਂ ਦੀ ਸੋਚ ਜਿੰਨੀ ਛੇਤੀ ਆਪਾਂ ਤਿਆਗ ਦਈਏ ਓਨਾ ਹੀ ਵਧੀਆ। ਉਲਟਾ ਸਗੋਂ ਜੇ ਤੁਹਾਡੇ ਕਰਕੇ ਕਿਸੇ ਦਾ ਫਾਇਦਾ ਹੋ ਰਿਹਾ ਤਾਂ ਇਸ ਗੱਲ ਦੇ ਉੱਤੇ ਸਾਨੂੰ ਉਸ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਕਿ ਰੱਬਾ ਇਹਨਾਂ ਸਾਰਿਆਂ ਦੇ ਪੈਰਾਂ ਪਿੱਛੇ ਸ਼ਾਇਦ ਮੇਰਾ ਵੀ ਭਲਾ ਹੋ ਰਿਹਾ। ਇੱਕ ਪੱਖ ਇਹ ਵੀ

ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਆਪਣਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ

0: ਰੇਡੀਓ ਹਾਂਜੀ 1674
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
3: ਆਪਕੀ ਖਿਦਮਤ ਮੈਂ ਆਪਣੀ ਚੰਦ ਗਜ਼ਲੇ ਪੇਸ਼ ਕਰਨੇ ਕੀ ਇਜਾਜ਼ਤ ਚਾਹਤੀ ਹੂੰ। ਇਜਾਜ਼ਤ ਹੈ।

इजाजत है। This is the Rishi Rich beat. इजाजत है।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Aishwarya.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi man, I'm Saiko Mirbai from Manipur, Commonwealth champion, gold medalist. Sunte rahiye radio Hanji.
3: Bale bale bale.
2: Bale bale bale.

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: यार तू इतने इनी चेती आके पक्का भी हो गया, की जुगाड़ लाया है?
3: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी बखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर दा दे बंसल इमीग्रेशन वालियां दा।
3: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
4: This station is now the ultimate power in the universe.
5: Radio Hanji 1674 AM।
2: यार तू इतने इनी चेती आके पक्का भी हो गया, की जुगाड़ लाया है?
3: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी बखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर दा दे बंसल इमीग्रेशन वालियां दा।
3: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
6: सुनो जी, गड्डी अक्षरा ज्वेलर्स वाल ले लो।
7: ओ जो हुकम मेरी सरकार।
6: ओ आ किधर, हैरी स्पार्क वाल जाना, तुसी आ किथे जा रहे हो?
7: अक्षरा ज्वेलर्स दी दूजी लोकेशन रिवर्स टंच,
6: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
7: आहो जी आहो,
6: अक्षरा ज्वेलर अपनी दूजी लोकेशन 56 गारफील्ड रोड ईस्ट रिवर्स टंच विच वी तुहाडी सेवा विच।
8: वादू जानकारी लवो ऑस्ट्रेलियन ब्यूरो ऑफ स्टैटिस्टिक्स कैनबरा द्वारा अधिकारित।
9: रेडियो हांजी 1674 मास करदे आं, वधिया सोहणा तुहाडा दिन जा रहा होगा। ते हुण जनगणना होण वाली आ, ते सारिआं दे अगे बेनती आ कि तुसीं पहली गल ते इहदे विच हिस्सेदारी जरूर लिओ, ते दूसरी गल जिहड़ी वी तुसीं भाषा घर दे विच बोलदे हो उह भाषा जरूर तुसीं रजिस्टर करवाओ। ते ज़्यादातर पंजाबी सुनने वाले ने, ते उहनां दे अगे बेनती आ कि जे तुसीं घरां दे विच पंजाबी बोलदे हो ते जरूर पंजाबी लिखाए हो। इस चीज़ नूं बहुत आपां लाइटली नहीं लै सकते, ना ही लिया करो, क्योंकि अगे आने वाले समय दे विच उहदा फर्क ये पैंदा कि जिन्नियां भी सुख सुविधावां ने वो इत्थे डाटा दे हिसाब दे नाल लईआं जांदियां। तो जिन्ने वध साडे नंबर होणगे उन्नियां वध सुख सुविधावां होणगियां। तुहानूं नहीं जरूरत होगी, तुसीं अंग्रेजी अंडरसटैंड कर लैंदे हो, समझ लैंदे हो, पर तुसीं सोच के वेखो अपने ਬਜ਼ੁਰਗਾਂ ਦੇ ਬਾਰੇ ਜਾਂ ਹੋਰ ਵੱਡੀ ਗਿਣਤੀ ਦੇ ਬਾਰੇ। ਅਤੇ ਸਭ ਤੋਂ ਵੱਡੀ ਗੱਲ, ਆਪਾਂ ਨੂੰ ਜਦੋਂ ਅੰਕੜੇ ਸੁਣਨ ਨੂੰ ਮਿਲਦੇ ਆ ਅਤੇ ਸਾਡਾ ਮਾਣ ਦੇ ਨਾਲ ਸਿਰ ਉੱਚਾ ਹੁੰਦਾ। ਸੋ ਹੁਣ ਸਾਨੂੰ ਪਤਾ ਹੀ ਆ, ਵੈਸੇ ਪਿਛਲੀ ਵਾਰ ਵੀ ਕਾਫੀ ਕੁਛ ਆਪਾਂ ਜਾਣਿਆ ਕੀਤਾ ਅਤੇ ਤੁਸੀਂ ਵੱਧ ਚੜ੍ਹ ਕੇ ਹਿੱਸਾ ਲਿਆ, ਅਤੇ ਇਸ ਵਾਰੀ ਵੀ ਜਦੋਂ ਹਿੱਸੇਦਾਰੀ ਲਓਗੇ ਅਤੇ ਫਿਰ ਇੱਕ ਵਾਰੀ ਆਪਾਂ ਕੋਸ਼ਿਸ਼ ਕਰਾਂਗੇ ਆਪਾਂ ਇਹਦੇ ਉੱਤੇ ਹੋਰ ਅਤੇ ਫਿਰ ਦੁਬਾਰਾ ਤੋਂ ਕੁਛ ਪ੍ਰੋਗਰਾਮ ਜਿਹੜੇ ਨੇ ਇਹਦੇ ਉੱਤੇ ਕੀਤੇ ਜਾਣ ਵਿਸਥਾਰ ਦੇ ਵਿੱਚ, ਅਤੇ ਜਿਹੜੇ ਜਿਹੜੇ ਤੁਹਾਡੇ ਕੁਸ਼ਚਨ ਹੋਣਗੇ ਉਹ ਵੀ ਆਪਾਂ ਜ਼ਰੂਰ ਲਵਾਂਗੇ। ਸੋ ਫਿਲਹਾਲ ਤੋਰਦੇ ਹਾਂ ਪ੍ਰੋਗਰਾਮ ਨੂੰ ਅੱਗੇ। ਅੱਜ ਦਿਨ ਸ਼ੁੱਕਰਵਾਰ ਦਾ, ਅਤੇ ਅੱਜ ਹੁੰਦਾ ਸਾਡਾ ਖੁੱਲ੍ਹਾ ਅਖਾੜਾ। ਸੋਮਵਾਰ ਤੋਂ ਲੈ ਕੇ ਅਤੇ ਵੀਰਵਾਰ ਦੇ ਦਰਮਿਆਨ ਜੋ ਵੀ ਗੱਲਾਂ ਬਾਤਾਂ ਆਪਾਂ ਕੀਤੀਆਂ, ਵਿਸ਼ੇ ਕੀਤੇ, ਆਪਾਂ ਖਾਧਾ ਪੀਤਾ, ਉਹ ਆਪਾਂ ਸਾਂਝਾ ਕਰਨਾ ਹੁੰਦਾ।
10: Yes,
9: ਤੇ ਕੀ ਤੁਹਾਡੇ ਨਾਲ ਚੰਗਾ ਹੋਇਆ, ਕੀ ਤੁਸੀਂ ਚੰਗਾ ਖਾਧਾ ਵੀ ਲਾ ਲਓ, ਚਲੋ ਤੁਹਾਨੂੰ ਵਧੀਆ ਖਾਣ ਨੂੰ ਮਿਲਿਆ, ਕਿਉਂਕਿ ਖਾਣ ਦੇ ਨਾਲ ਵੀ ਦਿਨ ਖੁਸ਼ ਹੁੰਦਾ।
10: ਲਾਸਟ ਟਾਈਮ ਤਾਂ ਮੇਰੀ ਹਾਈਲਾਈਟ ਹੀ ਸੀਗੀ ਪਿਛਲੀ ਵਾਰ ਦੀ, ਤਾਂ
9: ਖੁਸ਼ੀ ਮਹਿਸੂਸ ਕਰ ਸਕਦੇ ਹੋ। ਸੋ ਤੁਹਾਡੇ ਮਨ ਨੂੰ ਕਿਹੜੀ ਚੀਜ਼ ਦੇ ਨਾਲ ਖੁਸ਼ੀ ਮਿਲੀ ਇਸ ਹਫ਼ਤੇ, ਇਸ ਹਫ਼ਤੇ ਦੀ ਤੁਹਾਡੇ ਲਈ ਹਾਈਲਾਈਟ ਕੀ ਰਹੀ, ਇਹ ਵੀ ਤੁਸੀਂ ਜ਼ਰੂਰ ਸਾਂਝੇ ਕਰਿਓ ਨਾਲ। ਕੋਈ ਚੁਟਕਲੇ, ਕੋਈ ਹਾਸੇ, ਕੋਈ ਠੱਠੇ, ਕੁਛ ਸ਼ੇਰੋ ਸ਼ਾਇਰੀ, ਕੁਛ ਗਾਣਾ, ਇਹ ਵੀ ਤੁਸੀਂ ਜ਼ਰੂਰ ਸਾਂਝਾ ਕਰਿਓ ਤੁਸੀਂ। ਅਤੇ ਆਪਾਂ ਵੱਧਦੇ ਹਾਂ ਅੱਗੇ, ਅਤੇ ਮੇਰੇ ਨਾਲ ਤੁਸੀਂ ਜਾਣਦੇ ਹੀ ਹੋ ਕ੍ਰਿਸ਼ਨਾ ਭਾਰਦਵਾਜ ਨੇ।
10: ਭਾਰਦਵਾਜ ਕ੍ਰਿਸ਼ਨਾ ਨੇ ਤੁਹਾਡੇ ਨਾਲ, ਸਤਿ ਸ਼੍ਰੀ ਅਕਾਲ, ਕਿਵੇਂ ਹੋ? ਠੀਕ ਠਾਕ।
9: ਮੈਂ ਬਹੁਤ ਵਧੀਆ।
10: ਆਪਣੇ ਗਾਣੇ ਨਹੀਂ ਸੁਣਾਏ ਅੱਜ, ਮਾੜੀ
9: ਗਾਣੇ ਮੈਂ ਚਲਾਊਂਗਾ, ਬੀਚ ਬੀਚ ਮੈਂ ਚਲਾਊਂਗਾ, ਅਤੇ ਗਾਣਿਓ ਕੋ ਅੱਜ ਸਮਾਂ ਨਹੀਂ
10: ਮਿਲਾਣਾ।
9: ਅੱਜ ਖਬਰੇ ਕਾਫੀ ਲੰਬੀ,
10: ਦੇਸ਼ ਦੁਨੀਆ ਇੰਨੀ ਪਰੇਸ਼ਾਨ ਚੱਲਦੀ ਪਈ ਹੈ। ਗੌਤਮ ਭਾਜੀ
9: ਕਾਫੀ ਕੁਛ ਚੱਲੀ ਜਾਂਦਾ।
10: ਗੌਤਮ ਭਾਜੀ ਨੂੰ ਕੂਡੋਜ਼ ਹੈ ਕਿ ਬੜੀ ਆਪਣੇ ਵੱਲੋਂ ਬਹੁਤ ਛੇਤੀ ਛੇਤੀ ਮੁਕਾ ਲੈਂਦੇ ਹਨਾ,
9: ਪਰ ਦੁਨੀਆ ਦੇ ਵਿੱਚ
10: ਲਾਈਨ ਸਰ ਲਾਈਨ ਪੰਗੇ ਪਏ ਹੋਏ ਹਰ ਪਾਸੇ।
9: ਖਾਸ ਤੌਰ ਦੇ ਉੱਤੇ ਵੇਖੋ ਤੁਸੀਂ, ਇੱਥੇ ਵੀ ਕਿੰਨੀਆਂ ਕਈ ਵਾਰ ਹੁੰਦੀਆਂ ਵਾ ਕਿ ਸਾਰੀਆਂ ਖਬਰਾਂ ਇੰਪੋਰਟੈਂਟ ਹੁੰਦੀਆਂ ਵਾ, ਮੈਂ ਸੁਣ ਰਿਹਾ ਸੀ ਤੇ ਸਾਰੀਆਂ ਖਬਰਾਂ ਬਹੁਤ ਇੰਪੋਰਟੈਂਟ ਨੇ, ਹਾਲੇ ਵਿੱਚੋਂ ਆਪਾਂ ਕੁਛ ਛੱਡੀਆਂ ਵੀ ਅੱਜ, ਪਰ ਸਾਰੀਆਂ ਖਬਰਾਂ ਇੰਨੀਆਂ ਇੰਪੋਰਟੈਂਟ ਨੇ ਵੀ ਸਾਰੀਆਂ ਚੀਜ਼ਾਂ ਸਾਡੇ ਲਈ ਜਾਣਨੀਆਂ ਬਹੁਤ ਜ਼ਰੂਰੀ ਹੈ ਨਾ। ਇੰਡੀਆ ਦੇ ਵਿੱਚ ਕੀ ਹੋ ਰਿਹਾ ਉਹ ਆਪਾਂ ਜਾਣ ਰਹੇ ਹਾਂ, ਇੱਥੇ ਕੀ ਹੋ ਰਿਹਾ ਵਾ, ਜਿੱਦਾਂ ਹੁਣ ਦਵਾਈਆਂ ਦੀ ਸ਼ੋਰਟੇਜ ਆ, ਇੰਪੋਰਟੈਂਟ ਖਬਰ
10: ਕਿੰਨੀ ਬਿਗ ਡੀਲ ਹੈ ਵੈਸੇ ਹੈ ਨਾ।
9: ਹਾਂ ਤੇ ਆਪਣਾ ਇੱਧਰ ਟਰੰਪ ਸਾਹਿਬ ਜਿਹੜੇ ਟੈਰਿਫ ਖੇਡੀ ਜਾ ਰਹੇ ਨੇ, ਹੁਣ ਇਹਨਾਂ ਨੇ ਵੀ ਪੰਗਾ ਪਾਉਣਾ,
11: ਮੈਨੂੰ ਲੱਗਦਾ ਇਹਨਾਂ ਨੇ ਥੱਕ ਹੀ ਨਹੀਂ ਰਿਹਾ ਯਾਰ ਆਦਮੀ। ਹਾਂ
9: ਇਹਨਾਂ ਨੂੰ ਲੱਗਦਾ ਗੁੱਸਾ ਕੱਢਣਾ ਵੀ ਜਿੰਨੇ ਜਿਹੜੇ ਬੰਦੇ ਨੇ ਮੇਰਾ ਸਾਥ ਦਿੱਤਾ।
11: ਹਾਂ ਵਾਕਈ ਵਾਕਈ ਉਹ ਹਰ ਗਲੀ ਮੁਹੱਲੇ ਦੇ ਅੰਦਰ ਇੱਕ ਬੱਚਾ ਹੁੰਦਾ ਨਾ ਜਿਹੜਾ ਬਹੁਤ, ਇੱਕ ਤਾਂ ਪ੍ਰਿਵਿਲੇਜਡ ਹੁੰਦਾ, ਦੂਸਰਾ ਹੁੰਦਾ ਬਦਤਮੀਜ਼, ਤੀਸਰਾ ਹੁੰਦਾ ਕੋਈ ਉਹਨੂੰ ਪਸੰਦ ਨਹੀਂ ਕਰਦਾ, ਤੇ ਚੌਥਾ ਇਹ ਹੁੰਦਾ ਕਿ ਬੈਟ ਉਹਦਾ ਤਾਂ ਬੈਟਿੰਗ ਵੀ ਉਹਨੂੰ ਦੇਣੀ ਪੈਣੀ ਆ, ਉਹਨੇ ਪਹਿਲੀ ਬਾਲ ਤੇ ਆਊਟ ਹੋਣਾ, ਉਹਨੂੰ ਉਹਨੇ ਕਹਿਣਾ ਵੀ ਕਿ ਵੀ ਟਰਾਈ ਬਾਲ ਸੀ, ਉਹਨੂੰ ਫਿਰ ਦੁਬਾਰਾ ਬਾਲ ਕਰਾਉਣੀ ਪੈਣੀ ਆ, ਫਿਰ ਉਹਦੀ ਮਾਤਾ ਜੀ ਵੀ ਉੱਪਰੋਂ ਦੇਖ ਰਹੇ ਹੁੰਦੇ ਘਰੋਂ, ਫਿਰ ਕਹਿਣਗੇ ਇਹਨੂੰ ਥੋੜੀ ਹੌਲੀ ਪਾਓ, ਮੈਂ ਦੇਖ ਰਹੀ ਹੂੰ ਤੁਮਲੋ ਕਿਆ ਕਰ ਰਹੇ ਹੋ, ਫਿਰ ਉਹਨੂੰ ਦੋ ਟੱਪਿਆਂ ਲਈ ਬਾਲ ਵੀ ਕਰਾਉਣੀ ਪੈਂਦੀ, ਫਿਰ ਆਪਸ ਸਲਾਹ ਹੁੰਦੀ ਕਿ ਯਾਰ ਇਸ ਤੋਂ ਚੰਗਾ ਨਾ ਕੁਛ ਹੋਰ ਹੀ ਖੇਡ ਲਿਆ ਕਰੋ, ਲੁਕਣ ਮਿੱਟੀ ਖੇਡ ਲਓ ਭਰਾ, ਕ੍ਰਿਕਟ ਚ ਕਰੀਅਰ ਨਹੀਂ ਬਣਨਾ ਇਸ ਤਰ੍ਹਾਂ, ਇਹ ਮੁਸ਼ਕਿਲ ਤੁਹਾਨੂੰ
9: ਫਿਰ ਤੁਸੀਂ ਹੋਰ ਵੀ ਇੰਨੇ ਕੁਛ ਖੇਡ ਸਕਦੇ, ਕਿਉਂਕਿ ਤੁਸੀਂ ਖੇਡਣ ਦੇ ਲਈ ਜਿਹੜਾ ਸਾਂਝਾ ਏਰੀਆ ਵਾ ਉੱਥੇ ਉਹਨਾਂ ਦਾ ਵੀ ਘਰ ਨਾਲ ਪੈਂਦਾ,
11: ਉਹਨਾਂ ਦਾ ਵੀ ਨਾਲ, ਫਿਰ ਇਹ ਉਹ ਵਾਲਾ ਘਰ ਹੈ ਜੀ ਉਸ ਘਰ ਦਾ ਮੁੰਡਾ ਟਰੰਪ ਜਿਹੜਾ ਫਿਲਹਾਲ ਦੁਨੀਆਂ ਨੂੰ ਤੰਗ ਕਰੀ ਬੈਠਾ। ਮੈਂ ਤੁਹਾਨੂੰ ਕੱਲ ਇੱਕ ਟਰੰਪ ਸਾਹਿਬ ਦਿਖਾਏ ਸੀਗੇ, ਦੇਖੀ ਤੁਸੀਂ?
9: ਹਾਂ ਪਾਕਿਸਤਾਨ ਟਰੰਪ,
11: ਪਾਕਿਸਤਾਨ ਪਾਕਿਸਤਾਨ ਟਰੰਪ ਬਹੁਤ ਮਜ਼ੇਦਾਰ,
9: ਉਹ ਵਧੀਆ
11: ਉਹ ਮੂੰਹ ਖੋਲੇ ਨਾਲ। ਅੱਛਾ ਉਹ ਨਾ ਤੁਹਾਨੂੰ ਮੈਂ ਟੁੱਟੀ ਭੱਜੀ ਜੀ ਵੀਡੀਓ ਦਿਖਾਈ, ਉਹ ਪਹਿਲੇ ਕਰਦਾ ਏਦਾਂ ਕਰਕੇ ਸਵਾਗਤ ਹੈ, ਖੋਏ ਵਾਲੀ ਕੁਲਫੀ ਕੁਲਫੀ ਕੁਲਫੀ ਕੁਲਫੀ ਕੁਲਫੀ ਲੈ ਲੋ ਖੋਏ ਵਾਲੀ।
9: ਕਲਾਕਾਰ ਤੇ ਇੱਕ ਤੋਂ ਇੱਕ ਵੱਧ ਕੇ ਭਰਿਆ
11: ਉੱਥੇ ਦਾ, ਬਾਕੀ
9: ਨੱਕੋ ਨੱਕ ਭਰਿਆ ਪਿਆ ਸਾਡਾ ਸਮਾਜ ਕਲਾਕਾਰਾਂ ਦੇ ਨਾਲ,
11: ਟਰੂ ਸਟੋਰੀ,
9: ਹਰ ਇੱਕ ਦੇ ਅੰਦਰ ਕਲਾਕਾਰ ਹੈ।
11: ਸਹੀ ਗੱਲ ਹੈ ਨਾ,
9: ਵੇਖੋ ਜਿਹਨੂੰ ਮੌਕਾ ਮਿਲ ਗਿਆ। ਤੇ ਵੈਸੇ ਅੱਜ ਨਾ ਤੁਸੀਂ ਵੀ ਦੱਸਿਓ ਵੀ ਤੁਹਾਡੇ ਮਹੱਲੇ ਚ ਕਿਹੜਾ ਹੁੰਦਾ ਸੀ ਟਰੰਪ,
11: ਮਹੱਲੇ ਦਾ ਟਰੰਪ ਦੱਸੋ,
9: ਤੁਹਾਡੇ ਮਹੱਲੇ ਦਾ ਜਦੋਂ ਤੁਸੀਂ ਨਿੱਕੇ ਹੁੰਦੇ ਖੇਡਦੇ ਹੁੰਦੇ ਹੋ, ਤੁਹਾਡਾ ਕਿਹੜਾ ਟਰੰਪ ਹੁੰਦਾ ਸੀ ਵੀ ਜਿਹੜਾ ਬੈਟ ਕਹਿੰਦਾ ਹੁੰਦਾ ਸੀ ਮੇਰਾ ਬੈਟ ਓਏ, ਹਨਾ ਜਿਹਦੀ ਮੰਮੀ ਕਹਿੰਦੀ ਹੁੰਦੀ ਇਹਨੂੰ ਕਿਉਂ ਨਹੀਂ ਕਢਾਉਂਦੇ ਵੈ।
11: ਅੱਛਾ ਗਲਤੀ ਨਾਲ ਕਿਤੇ ਉਹ ਦੋ ਭਰਾ ਹੋਣ ਫਿਰ ਤਾਂ ਕੰਮ ਬਿਲਕੁਲ ਹੀ ਖਤਮ ਹੈ ਨਾ,
9: ਉਹ ਆਪਸ ਵਿੱਚ ਵੀ ਬੜਾ ਲੜਦੇ ਨਾ।
11: ਨਹੀਂ ਇਹ ਵੀ ਬੜਾ ਚੱਕਰ ਕਿ ਭਾਈ ਯਾਦ ਕਰਾਤਾ, ਇੱਕ ਇੱਕ ਦੋ ਭਰਾ ਹੁੰਦੇ ਸੀਗੇ, ਉਹ ਛੋਟਾ ਭਰਾ ਆਪਣੀ ਬਾਲ ਲੈ ਕੇ ਆਉਂਦਾ ਸੀ। ਅੱਛਾ ਸਾਰੀਆਂ ਰਬੜ ਦੀਆਂ ਬਾਲਾਂ, 6 ਰੁਪਏ ਦੀ ਬਾਲ ਮਿਲਣੀ ਪੱਕੀ ਹੈ ਨਾ, ਪਤਾ ਨਹੀਂ ਪੀਲੇ ਰੰਗ ਦੀ ਕਿਹਦੀ ਸਟੈਂਪ ਲੱਗੀ ਹੁੰਦੀ ਕੰਪਨੀ, ਖੈਰ ਵਟ ਐਵਰ ਹੈ ਨਾ, ਉਹ ਵਾਲੀ ਬਾਲ ਉਹਨੇ ਆਪਣੀ ਬਾਲ ਲੈ ਕੇ ਆਉਣੀ, ਉਹਨੇ ਉਹੀ ਬਾਲ ਤੋਂ ਬੈਟਿੰਗ ਕਰਵਾਉਣੀ, ਉਹੀ ਬਾਲ ਤੋਂ ਬੋਲਿੰਗ ਕਰਨੀ, ਫਿਰ ਜੇਬ 'ਚ ਪਾ ਲੈਣੀ। ਮੈਂ ਕਹਿੰਦਾ ਤੁਸੀਂ ਆਪਣੀ ਵੱਖਰੀ ਰੱਖੋ,
9: ਫਿਰ ਪਾਟ ਪੁੱਟ ਜਾਂਦੀ ਹੈ,
11: ਦੇਖ ਲਓ ਇੱਦਾਂ ਦੇ ਵੀ ਲੋਕ ਹੁੰਦੇ,
9: ਦੇਖ ਲਓ ਉਹਨਾਂ ਨੂੰ ਉਦੋਂ ਹੀ ਪਤਾ ਸੀ ਵੀ ਇਹ ਸੀਨ ਖਰਾਬ ਹੋ ਜਾਂਦੀ ਹੈ।
11: ਮੈਨੂੰ ਹਰ ਕੋਈ ਕਹਿੰਦਾ ਤੇਰੇ ਅੰਦਰ ਪੇਸ਼ੈਂਸ ਬਹੁਤ ਹੈ, ਮੈਂ ਦੁਨੀਆ ਨੇ ਬਹੁਤ ਹੰਡਾਇਆ ਮੈਨੂੰ ਬਹੁਤ ਜ਼ਿਆਦਾ, ਮੈਂ ਬਹੁਤ ਸਟਰਗਲ ਦੇਖੀ ਹੈ ਯਾਰ,
9: ਟਰੰਪ ਬੜੇ ਵੇਖੇ ਆਪਣੀ ਜ਼ਿੰਦਗੀ 'ਚ,
11: ਇਹੀ ਸੀਨ।
9: ਮੈਨੂੰ ਯਾਦ ਹੈ ਲਾਸਟ, ਮੈਨੂੰ ਪਹਿਲਾਂ ਤੇ ਬਹੁਤਾ ਮੇਰੇ ਧਿਆਨ 'ਚ ਨਹੀਂ, ਪਰ ਜਿਹੜੇ ਵੱਡਾ ਇੰਸੀਡੈਂਟ ਹੁੰਦੇ ਨਾ ਉਹ ਯਾਦ ਰਹਿ ਜਾਂਦੇ। ਤੇ ਮੈਨੂੰ ਯਾਦ ਆਪਾਂ ਨਾ ਇੱਕ ਵਾਰੀ ਛੱਪੜ ਦੇ ਕੰਢੇ ਖੇਡ ਰਹੇ, ਤੇ ਜਦੋਂ ਪਾਣੀ ਪੂਣੀ ਬਹੁਤ ਆ ਜਾਂਦਾ ਸੀ ਤਾਂ ਉਦੋਂ ਤੋਂ ਭਰ ਜਾਂਦਾ ਸੀ, ਤੇ ਛੱਪੜ ਕੰਢੇ ਗਰਾਊਂਡ ਜੀ ਟਾਈਪ ਹੀ ਮਤਲਬ ਥਾਂ ਬਣ ਜਾਂਦੀ ਸੀ ਜਿੱਦਾਂ, ਤੇ ਉੱਥੇ ਆਪਾਂ ਖੇਡ ਰਹੇ ਇੱਕ ਵਾਰੀ, ਤੇ ਉਹੀ ਜਿਹੜਾ ਸਾਡਾ ਟਰੰਪ ਸੀ, ਤੇ ਉਹਨਾਂ ਨੇ ਟਰੰਪ ਨੇ ਪਾ ਲਿਆ ਪੰਗਾ ਹੈ ਨਾ ਇੱਕ ਵਾਰੀ ਦੋ ਵਾਰੀ, ਤੇ ਉਹ ਤੋਂ ਬਾਅਦ ਫਿਰ ਤੁਹਾਨੂੰ ਪਤਾ ਪਿੰਡਾਂ ਦਾ ਛੱਪੜ ਤੇ ਗਰਾਊਂਡ ਹੈ ਨਾ, ਉੱਥੇ ਗੇਮ ਚੱਲ ਰਹੀ ਆ, ਤੇ ਉਹ ਹਟੇ ਨਾ ਕੰਮ ਫੜ ਕੇ ਨਾ, ਤੇ ਲਾਸਟ ਜਿਹੜੇ ਮੈਨੂੰ ਯਾਦ ਹੈ ਫਿਰ ਉਹਦਾ ਬੈਟ ਅਫਕੋਰਸ ਕਿਸੇ ਉਹਦੇ ਕੋਲ ਪਹਿਲਾਂ ਖੋਇਆ, ਉਹਦੇ ਕੋਲ ਬੈਟ ਖੋ ਕੇ, ਹੁਣ ਖੇਡ ਤੇ ਸਕਦੇ ਨਹੀਂ, ਹੁਣ ਕੁਛ ਨਹੀਂ ਹੋ ਸਕਦਾ ਕਿਉਂਕਿ ਬੈਟ ਉਹਦਾ ਹੈ ਨਾ, ਉਹਦਾ ਬੈਟ ਖੋ ਕੇ ਤੇ ਮਤਲਬ ਪਿੰਡਾਂ ਦੀ ਬਾਉਂਡਰੀ ਦੇ ਉੱਤੇ ਛੱਪੜ, ਤੁਸੀਂ ਸੋਚੋ ਵੀ ਹੈ ਨਾ ਵੀ ਨਜ਼ਾਰੇ ਲੱਗੇ ਪਏ ਆ, ਤੇ ਉਹਦਾ ਬੈਟ ਗੰਦ ਦੇ ਉੱਤੇ ਸੁੱਟਿਆ, ਤੇ ਉਹਨੂੰ ਕਿਹਾ ਵੀ ਚੁੱਕ ਕੇ ਹੁਣ ਘਰ ਨੂੰ ਲੈ ਜੀ, ਕੱਲ ਤੋਂ ਅਸੀਂ ਨਹੀਂ ਖੇਡਣਾ।
11: ਆ ਵੀ ਹੁੰਦਾ ਸੀ
9: ਮੇਰੇ ਲਾਸਟ, ਮਤਲਬ ਇਹ ਲਾਸਟ ਮੈਨੂੰ ਯਾਦ ਆ ਵੀ ਉਹ ਤੋਂ ਬਾਅਦ ਚ ਮੈਨੂੰ ਲੱਗਦਾ ਵੀ ਕ੍ਰਿਕਟ ਤੇ ਨਹੀਂ ਖੇਡੀ ਕਮ ਸੇ ਕਮ,
11: ਘੱਟੋ ਘੱਟ ਇਹ ਤਾਂ ਨਹੀਂ ਹੋਇਆ,
9: ਬਾਕੀ ਉਹ ਨਹੀਂ ਕਮ ਸੇ ਕਮ ਖੇਡੀ ਹੈ ਨਾ। ਸੋ ਇਹ ਹਰ ਇੱਕ ਗਲੀ ਮਹੱਲੇ ਦੇ ਵਿੱਚ, ਹਰ ਇੱਕ ਬਚਪਨ ਦੇ ਵਿੱਚ ਤੁਹਾਨੂੰ ਇਦਾਂ ਦੇ ਟਰੰਪ ਮਿਲਦੇ, ਤੇ ਤੁਸੀਂ ਅੱਜ ਟਰੰਪ ਵੀ ਯਾਦ ਕਰ ਲਿਓ,
11: ਟਰੰਪ ਵੀ ਦੱਸ ਦਿਓ ਬਈ
9: ਕਿਹੜੇ ਕਿਹੜੇ
11: ਸੀ ਨਾਲੇ। ਹਾਂ ਬਾਕੀ ਜਿਸ ਤਰ੍ਹਾਂ ਭਾਜੀ ਨੇ ਦੱਸਿਆ ਕਿ ਕੋਈ ਸ਼ਾਇਰੀ ਸੁਣਾਉਣੀ ਹੈ, ਗਾਣਾ ਸ਼ਾਣਾ ਸੁਣਾਉਣਾ, ਪਿਛਲੇ ਹਫ਼ਤੇ 'ਚ ਇਸ ਹਫ਼ਤੇ ਸੋਰੀ ਜੋ ਜੋ ਗੱਲਾਂ ਬਾਤਾਂ ਹੋਈਆਂ ਕੋਈ ਤੁਸੀਂ ਸਾਂਝ ਪਾਉਣਾ ਚਾਹੁੰਦੇ ਹੋ ਉਸ ਤੋਂ ਰਿਲੇਟਡ, ਉਸ ਬਾਰੇ ਗੱਲ ਕਰ ਸਕਦੇ ਹੋ। ਐਂਡ ਓਬਵੀਅਸਲੀ ਵਨ ਥਿੰਗ ਦੈਟ ਵਾਜ਼ ਵੈਰੀ ਗੁੱਡ ਦੈਟ ਹੈਪਨਡ ਗ੍ਰੇਟ ਵਿਦ ਯੂ ਡਿਊਰਿੰਗ ਦ ਵੀਕ, ਉਹ ਜ਼ਰੂਰ ਸਾਡੇ ਨਾਲ ਸਾਂਝਾ ਕਰੋ, ਉਹ ਸਭ ਤੋਂ ਜ਼ਿਆਦਾ ਮਜ਼ੇਦਾਰ ਲੱਗਦਾ ਮੈਨੂੰ ਉਹ ਵਾਲਾ ਸੈਗਮੈਂਟ ਤੇ। ਤੁਹਾਡੇ ਨਾਲ ਕੀ ਵਧੀਆ ਹੋਇਆ?
9: ਬਿਲਕੁਲ, ਮੈਂ ਹਲੇ ਸੋਚਣ ਦੀ ਕੋਸ਼ਿਸ਼ ਕਰ ਰਿਹਾ, ਇਹ ਹਫ਼ਤਾ ਬੜੀ ਤੇਜ਼ੀ ਦੇ ਨਾਲ ਲੰਘਿਆ, ਬਹੁਤ ਤੇਜ਼ੀ ਦੇ ਨਾਲ, ਪਤਾ ਹੀ ਨਹੀਂ ਲੱਗਾ ਮੈਨੂੰ, ਇੱਦਾਂ ਲੱਗ ਰਿਹਾ ਵਾ ਵੀ ਜਿੱਦਾਂ ਹਲੇ ਯਾਰ ਮਤਲਬ ਕਿੱਦਾਂ ਇਹ ਸ਼ੁੱਕਰਵਾਰ ਕਿੱਦਾਂ ਆ ਗਿਆ। ਤੇ ਕਈ ਵਾਰ ਇਹ ਵੀ ਚੀਜ਼ ਵਧੀਆ ਹੁੰਦੀ ਆ, ਕਈ ਵਾਰੀ ਵੀ ਚੀਜ਼
11: ਵਧੀਆ ਇਹਦਾ ਮਤਲਬ ਹੁੰਦਾ ਕਿ ਤੁਸੀਂ ਵਧੀਆ ਵਾਲਾ ਬਿਜ਼ੀ ਰਹਿੰਦੇ
9: ਹੋ ਹਾਂ ਠੀਕ ਰਹਿ ਗਿਆ ਤੇ ਕਈ ਵਾਰੀ ਇਹ ਹੁੰਦਾ ਵਾ ਵੀ ਤੁਹਾਡਾ ਮੁੱਕਣ 'ਚ ਨਹੀਂ ਆਉਂਦਾ
11: ਹਾਂ
9: ਕੋਈ ਬਟ ਤੁਸੀਂ ਤੁਹਾਨੂੰ ਇੱਦਾਂ ਲੱਗਦਾ ਵੀ ਯਾਰ ਅੱਛਾ ਹਲੇ ਹਲੇ ਤੇ ਮਤਲਬ ਸੋਮਵਾਰ ਮੰਗਲਵਾਰ ਹੀ ਹਲੇ ਹਲੇ
11: ਹੁੰਦਾ
9: ਹੈ ਕਈ ਵਾਰ ਇੱਦਾਂ ਵੀ ਹੁੰਦਾ ਨਾ ਤੁਹਾਡੇ ਨਾਲ ਸੋ ਇੱਦਾਂ ਦੇ ਕੁਛ ਇੱਕ ਪਲੈਨਿੰਗਸ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਚਿਰਾਂ ਤੋਂ ਅੜੀਆਂ ਹੋਣ ਨਿੱਕੇ ਨਿੱਕੇ ਕੰਮ ਪਰ ਜਿਹੜੇ ਚਿਰਾਂ ਤੋਂ ਅੜੇ ਹੋਣ ਤੇ ਉਦਾਂ ਦਾ ਇੱਕ ਕੰਮ ਜਿਹੜਾ ਜ਼ਰੂਰ ਮੈਂ ਫਿਰ ਹੌਂਸਲਾ ਜਿਹਾ ਕਰਕੇ ਕਰ ਹੀ ਦਿੱਤਾ
11: ਅੱਛਾ ਵਾਹ
9: ਹੈਗਾ ਤਾਂ ਕੋਈ ਖਾਸ ਨਹੀਂ ਨਾ ਹੀ ਦੱਸਣ ਵਾਲਾ
11: ਪਰ
9: ਉਦਾਂ ਆ ਵੀ ਉਹ ਇੱਕ ਨਾ ਤੁਸੀਂ ਆਪਾਂ ਬੜੀਆਂ ਚੀਜ਼ਾਂ ਆਪਾਂ ਕਹਿੰਦੇ ਹਾਂ ਵੀ ਕੋਈ ਨਹੀਂ ਕਰ ਲਾਂਗੇ ਹਨਾ ਪਰ ਇੱਕ ਸਟੇਜ ਆਉਂਦੀ ਆ ਤੁਹਾਡੀ ਲਾਈਫ ਦੀ ਉਹ ਨਿੱਕਾ ਨਿੱਕਾ ਨਿੱਕਾ ਨਿੱਕਾ ਜਿਹੜਾ ਕੰਮ ਆ ਉਹ ਕਿਤੇ ਨਾ ਕਿਤੇ ਤੁਹਾਨੂੰ ਜ਼ਰੂਰ ਤੰਗ ਪਰੇਸ਼ਾਨ ਕਰ ਰਿਹਾ ਹੁੰਦਾ ਬੈਕ ਐਂਡ 'ਤੇ ਅਤੇ ਫਿਰ ਜਦੋਂ ਤੁਸੀਂ ਉਹ ਕਰਕੇ ਤੁਸੀਂ ਰਿਲਾਈਜ਼ ਕਰਦੇ ਵੀ ਹਾਂ ਮਲਾਨ
11: ਸ਼ੁਕਰ
9: ਹਨਾ
11: ਨਿੱਕੀ
9: ਜਿਹੀ ਚੀਜ਼ ਭਾਵੇਂ ਤੁਸੀਂ ਮੰਨ ਲਓ ਕੋਈ
11: ਸਮਾਲ ਵਿਨ
9: ਹਾਂ ਕੋਈ ਤਾਂ ਕੋਈ ਚੀਜ਼ ਹੀ ਕੋਈ ਵਾਪਸ ਕਰਨੀ ਹੋਵੇ ਹੈ ਨਾ ਕੋਈ ਕਿਸੇ ਦੇ ਤੁਸੀਂ ਕੋਈ ਚੀਜ਼ ਦਾਰੀ ਲਿਆਂਦੀ ਹੋਵੇ ਤੁਸੀਂ ਫੜਾਉਣੀ ਹੋਵੇ ਤੇ ਉਹ ਹੀ ਤੁਹਾਨੂੰ ਤੰਗ ਕਰਦੀ ਰਹਿੰਦੀ ਸੋ ਇੱਦਾਂ ਦਾ ਹੀ ਇੱਕ ਕਾਰਜ ਜਿਹਦੇ ਨਾਲ ਮਤਲਬ ਇੱਦਾਂ ਦੇ ਦੋ ਤਿੰਨ ਕਾਰਜ ਹੀ ਐਕਚੁਅਲ 'ਚ ਨਿੱਕੇ ਨਿੱਕੇ ਛੋਟੇ ਛੋਟੇ ਤੇ ਉਹਦੇ ਨਾਲ ਤੁਹਾਨੂੰ ਫਿਰ ਮਹਿਸੂਸ ਹੁੰਦਾ ਵੀ ਹਾਂ ਇਸ ਨਾ ਇੱਕ ਸੱਚ ਮੈਨੂੰ ਹੋਰ ਚੀਜ਼ ਵਧੀਆ ਲੱਗੀ ਜਿਹੜੇ ਮੈਂ ਵਾਹਵਾ ਸਾਰੇ ਗੱਤੇ ਭੰਨ ਕੇ ਮੈਂ ਬੜੇ ਔਖੇ ਸੌਖੇ ਹੋ ਕੇ ਮੈਂ ਬਿੰਚ ਪਾ ਤੇ
11: ਇਟਸ ਅ ਵੈਰੀ ਗੁੱਡ ਬਿਨ ਹਨਾ ਜੇ ਤੁਸੀਂ ਯੈਲੋ ਬਿਨ ਕਿਸੇ ਤਰੀਕੇ ਨਾਲ ਆਪਣਾ ਐਨ ਐਂਡ ਤੱਕ ਫਿਰ ਉਹਨੂੰ ਜਦੋਂ ਪੁਸ਼ ਕਰ ਦੋ ਨਾ ਥੱਲੇ ਤੱਕ ਕਿ ਲੈ ਮੈਂ ਤਾਂ ਹੋਰ ਜਗ੍ਹਾ ਕ੍ਰੀਏਟ ਕਰਤੀ ਹੈ
9: ਸਪੈਸ਼ਲੀ ਜਦੋਂ ਕਿਸੇ ਨੇ ਕਿਹਾ ਹੋਵੇ ਤੁਹਾਨੂੰ
11: ਦੇਖੋ ਇਹ ਵੀ ਇੱਕ ਲਾਈਫ ਦਾ ਮਾਨਸਿਕਤਾ ਆ ਗਈ ਕਿ ਪਤਾ ਵੀ ਹੈ ਮੈਨੂਪੁਲੇਟ ਹੋ ਰਿਹਾ ਪਰ ਮਜ਼ਾ ਵੀ ਆ ਰਿਹਾ ਕਿ ਮੈਨੂਪੁਲੇਟ ਹੋ ਰਿਹਾ ਬੰਦਾ ਰੁਕ ਨਹੀਂ ਪਾ ਰਿਹਾ
9: ਇਨਸਾਨ ਇਹ ਤਾਂ ਵੇਖੋ ਕਈ ਵਾਰੀ ਨਾ ਤੁਸੀਂ ਪਤਾ ਨਹੀਂ ਮਤਲਬ ਤੁਸੀਂ ਜਦੋਂ ਕਈ ਵਾਰੀ ਉੱਠਣ ਨੂੰ ਤੁਹਾਡਾ ਜੀ ਨਾ ਕਰੇ ਤੇ ਤੁਸੀਂ ਮਤਲਬ ਕਹਿੰਦੇ ਵੀ ਕੋਈ ਗੱਲ ਨਹੀਂ ਹੈ ਨਾ ਮਾਨੇ ਬਹਾਨੇ ਹੁਣ ਚਲੋ ਮਤਲਬ ਕੀ ਕਰੀਏ ਬਹਾਨਾ ਮਾਰੀਏ ਕੀ ਕਰੀਏ ਹੈ ਨਾ ਛੱਡ ਦਈਏ ਰਹਿਣ ਦਈਏ ਫਿਰ ਝੱਟ ਦੇਣੀ ਕੁਛ ਇੱਦਾਂ ਦਾ ਹੁੰਦਾ ਵਾ ਵੀ ਉਸ ਵੇਲੇ ਤੁਸੀਂ ਉੱਠ ਕੇ ਤੁਰ ਪੈਂਦੇ ਚੱਪਲਾਂ ਪਾਉਣ ਤੋਂ ਬਾਅਦ ਪਤਾ ਲੱਗਦਾ ਯਾਰ ਇਹ ਮੈਨੂੰ ਕਿੰਨੇ ਠਾ ਲਿਆ ਹੁੰਦਾ ਇੱਦਾਂ ਕੀ
11: ਹੁੰਦਾ ਹੁੰਦਾ ਧੱਕਾ ਜਿਹਾ ਨਹੀਂ ਹੋ ਗਿਆ ਕ੍ਰਿਸ਼ਨਾ ਤੁਸੀਂ ਠੀਕ ਹੀ ਕਰ ਰਿਹਾ ਸੀ
9: ਕਿਸੇ ਨੇ ਕੁਛ ਨਹੀਂ ਕਿਹਾ ਹੁੰਦਾ ਤੁਹਾਨੂੰ ਪਰ ਫਿਰ ਵੀ ਮਤਲਬ ਇੱਕ ਪਲ ਤੁਹਾਨੂੰ ਮਤਲਬ ਪੂਰੀ ਜਿੱਦਾਂ ਸੁਸਤੀ ਜੀ ਤੁਸੀਂ ਖਿਲਾਰੀ ਹੁੰਦੀ ਆ ਅਗਲੇ ਪਲ ਤੁਹਾਨੂੰ ਉਦੋਂ ਹੋਸ਼ ਆਉਂਦੀ ਜਦੋਂ ਸੱਜੀ ਚੱਪਲ ਪੈ ਜਾਂਦੀ ਹੈ ਨਾ ਮਤਲਬ ਕਿਹੜੀ ਪਾਵਰ ਨੇ ਉਠਾਇਆ ਮੈਨੂੰ ਹੈ ਫਿਰ ਬੰਦਾ ਸੋਚਦਾ ਚਲੋ ਉੱਠੀ ਪੈਂਦੇ ਹੁਣ
11: ਚਲੋ
9: ਪਾਵਰ ਚੱਪਲ ਤੋਂ ਮੈਨੂੰ ਚੇਤਾ ਆ ਗਿਆ ਅੱਜ ਦੇ ਦਿਨ ਆਪਣਾ ਤੁਹਾਡੇ ਜਿਹੜੇ ਹੀ ਨੀਲ ਆਰਮਸਟਰੋਂਗ ਹੋਣੀ ਉਹ ਵਾਪਸ ਆਏ ਸੀ ਚੰਦਰਮਾ ਤੋਂ ਚੱਪਲਾਂ ਪਾ ਕੇ ਵਾਪਸ ਸਮੁੰਦਰ ਚ ਉਤਰੇ ਜਾਂਦੇ
11: ਵਧਾਈਆਂ ਹੋਈਆਂ ਜੀ ਨੀਲ ਅੰਕਲ
9: ਹਾਂ ਲਗਭਗ 8 ਦਿਨਾਂ ਦਾ ਮਿਸ਼ਨ ਸੀ ਇਹਨਾਂ ਦਾ 1969 ਦੇ ਵਿੱਚ ਹਾਂ 21 ਜੁਲਾਈ 1969 ਨੂੰ ਜਿਹੜਾ ਨੀਲ ਆਰਮਸਟਰੋਂਗ ਤੇ ਬਜ਼ ਐਲਡਰਿਨ ਇਹ ਚੰਦਰਮਾ ਦੇ ਉੱਤੇ ਪੈਰ ਰੱਖਣ ਵਾਲੇ ਜਿਹੜੇ ਆ ਪਹਿਲੇ ਇਨਸਾਨ ਬਣੇ ਸੀ ਤੇ ਇਹਨਾਂ ਦੇ ਨਾਲ ਇੱਕ ਹੋਰ ਹੀ ਬੰਦਾ ਕਹਿੰਦੇ ਮਾਈਕਲ ਕੋਲਿੰਸ ਤੇ ਉਹ ਜਿਹੜਾ ਉਹ ਗਿਆ ਨਹੀਂ ਉਹਨੂੰ ਨਾ ਦੁਆਲੇ ਦੁਆਲੇ ਚੱਕਰੀ ਲਵਾਉਂਦੇ ਰਹੇ ਉਹਨੂੰ ਜਦੋਂ
11: ਬਹੁਤ ਗਲਤ ਕੰਮ ਹੈ ਯਾਰ
9: ਮੈਨੂੰ ਨਾ ਇਹਦੀ ਕਹਾਣੀ ਜੀ ਮੈਨੂੰ ਇੱਦਾਂ ਲੱਗਦਾ ਸੁਣ ਕੇ ਵੀ ਜਿੱਦਾਂ ਮੰਨ ਲਓ ਹੁੰਦਾ ਨੀ ਵੀ ਤੁਸੀਂ ਕਿਤੇ ਗੇੜੀ ਗੁੜੀ ਲਾਉਣ ਗਏ ਛਿੱਤਰ ਛਿੱਤਰ ਪੈਣ ਦੇ ਚਾਂਸ ਆ ਤੁਸੀਂ ਕਹਿੰਦੇ ਯਾਰ ਸਟਾਰਟ ਰੱਖੀ ਬਸ ਇਹ ਉਦਾਂ ਦਾ ਮਤਲਬ
11: ਬਿਲਕੁਲ ਸਹੀ ਗੱਲ ਬਿਲਕੁਲ ਸਹੀ
9: ਇਹ ਉਦਾਂ ਮਤਲਬ ਚੱਕਰ ਜੇ ਲਾਉਂਦਾ ਰਿਹਾ ਚੰਦਰਮਾ ਦੇ
11: ਥੋੜਾ ਨਾ ਪਿੱਛੇ ਜੇ ਨੂੰ ਨਾ ਖੜਾ ਕਰਕੇ ਰੱਖੀ ਬਾਈ ਗੇਅਰ 'ਚ ਰੱਖੀ ਗੇਅਰ 'ਚ ਹੀ
9: ਤੇ 21 ਘੰਟੇ ਬਿਤਾਉਣ ਤੋਂ ਬਾਅਦ ਤਿੰਨੋਂ ਜਿਹੜੇ ਸੀ ਇਹ ਧਰਤੀ ਦੇ ਉੱਤੇ ਵਾਪਸ ਸਹੀ ਸਲਾਮਤ ਆਏ ਅੱਜ ਦੇ ਦਿਨ 24 ਜੁਲਾਈ ਨੂੰ
11: ਯਾਰ ਮਾਰਕੀਟਿੰਗ ਵੀ ਦੇਖੋ ਕੈਸੀ ਚੀਜ਼ ਹੈ ਮਾਈਕਲ ਕੋਲਿੰਸ ਦਾ ਤਾਂ ਅੱਜ ਪਤਾ ਲੱਗਾ ਤੇ ਬਜ਼ ਐਲਡਰਿਨ ਵੀ ਜੇ ਪਤਾ ਸੀਗਾ ਤਾਂ ਇਸ ਤਰ੍ਹਾਂ ਫੀਲ ਹੁੰਦਾ ਹੈ ਕਿ ਦੇਖੋ ਬਹੁਤ ਵਿਰਲੇ ਲੋਕ ਨੇ ਜਿੰਨਾ ਪਤਾ ਨਹੀਂ ਤਾਂ ਆਪਾਂ ਨੀਲ ਆਰਮਸਟਰੋਂਗ ਹੀ ਕਰਦੇ
9: ਕਿਉਂਕਿ ਉਹਨੇ ਪਹਿਲਾਂ ਪੈਰ ਰੱਖਿਆ ਨਾ ਤੇ ਉਹਦਾ ਫਿਰ ਉਹਦੀ ਜ਼ਰੂਰਤ ਵੀ ਹੋਊਗੀ ਨਾ ਉਹ ਕਹਿੰਦਾ ਹੋਊਗਾ ਤੂੰ ਉਹਦਾ ਨਹੀਂ ਯਾਰ ਤੂੰ ਰਿਸਕ ਵੀ ਤਾਂ ਹੈਗਾ ਸੀ ਨਾ
11: ਕਮਾਂਡਰ ਕਮੁੰਡਰ ਹੋਣਾ ਉਹਨਾਂ ਦਾ ਇੱਦਾਂ ਨੀ ਮੈਨੂੰ ਨਹੀਂ ਲੱਗਦਾ ਇਹ ਚੀਜ਼ ਹੋਣੀ ਹੈ ਕੀ ਚੀਜ਼ ਹੋਣੀ
9: ਯਾਰ ਰਿਸਕ ਵੀ ਤਾਂ ਹੈਗਾ ਸੀ ਨਾ ਮਤਲਬ ਮੰਨ ਲਓ ਕਿ ਪਹਿਲੀ ਵਾਰ ਕਿਤੇ ਜਾ ਕੇ ਤੁਸੀਂ ਪੈਰ ਰੱਖ ਰਹੇ ਹੋ ਸਕਦਾ ਵਾ ਵੀ ਪੈਰ ਰੱਖਦੇ ਹੀ ਲੂਸ ਜਾਂਦਾ ਇਹ ਕੀ ਪਤਾ ਹੈ ਨਾ ਚੰਦਰਮਾ ਤੇ ਕੀ ਹੀ ਕਿੱਦਾਂ ਹੀ ਹੋ ਸਕਦਾ ਉਹਨਾਂ ਨੂੰ ਨੌਲੇਜ ਹੋਵੇ ਪਰ ਅਸੀਂ ਤਾਂ ਇੱਥੋਂ ਤੱਕ ਹੀ ਸੋਚ ਸਕਦੇ ਹਾਂ ਵੀ ਹੋ ਸਕਦਾ ਚਿੱਕੜ ਹੋਵੇ ਨਾ ਉਹਦਾ ਅਗਲਾ ਪੈਂਦੇ ਪੈਰ ਲਬੇੜ ਪਵੇ ਆਪਣਾ
11: ਆਹ ਗੱਲ ਸਹੀ ਹੈ
9: ਕੀ ਮਤਲਬ ਇਹ ਰਿਸਕ ਵੀ ਤਾਂ ਹੈ ਨਾ ਪਹਿਲਾ ਜਿਹੜਾ ਵਾ ਕੰਮ ਹੈ ਨਾ ਉਹ ਐਵੇਂ ਨਹੀਂ ਨਾ ਹੁੰਦਾ, ਰਿਸਕੀ ਹੁੰਦਾ ਵਾ।
10: ਸਹੀ ਗੱਲ ਆ,
9: ਸਭ ਤੋਂ ਵੱਡਾ। ਦੂਸਰਾ ਤੇ ਫਿਰ ਉਹ ਕਹਿੰਦਾ ਵੀ ਕੋਈ ਨਹੀਂ, ਹਾਂ ਠੀਕ ਹੈ ਆ ਜਾ ਤੂੰ।
10: ਫਸਟ ਮੂਵਰ ਦੀ ਤਾਂ ਹਮੇਸ਼ਾ ਹੀ ਗੱਲਬਾਤ, ਇਹ ਗੱਲ ਸਹੀ ਹੈ ਤੁਹਾਡੀ, ਯੂ ਆਰ ਰਾਈਟ ਮਾਈ ਫਰੈਂਡ, ਯੂ ਆਰ ਰਾਈਟ।
9: ਤੇ ਚਲੋ ਆਪਾਂ ਸੱਚ ਆਪਾਂ ਕੀ ਕਰਨ ਰਹੇ ਹਾਂ,
10: ਆਪਾਂ ਬੈਸਟ ਥਿੰਗਸ ਦੈਟ ਹੈਪਨ ਡੂਰਿੰਗ ਦ ਵੀਕ ਉਹਦੇ ਬਾਰੇ ਗੱਲਾਂ ਕਰ ਰਹੇ ਸੀ।
9: ਓਕੇ ਓਕੇ, ਤੁਹਾਡੇ ਨਾਲ ਕੀ ਹੋਇਆ?
10: ਮੇਰੇ ਨਾਲ ਉਹ ਮੈਂ ਫਾਈਨਲੀ ਓਡੀਸੀ ਦੇਖ ਕੇ ਆ ਗਿਆ।
9: ਅੱਛਾ, ਵੱਡੇ ਉੱਤੇ ਆਈਮੈਕਸ ਤੇ?
10: ਆਈਮੈਕਸ ਤੇ, ਅਮੇਜ਼ਿੰਗ ਐਕਸਪੀਰੀਅੰਸ।
9: ਹਾਂ, ਪਰ ਉਹ ਕਹੀ ਜਾਂਦਾ ਆਪਣਾ ਤੁਹਾਡਾ ਐਲਨ ਮਸਕ ਕਹਿੰਦਾ ਮੈਂ ਆਪਣੀ ਬਣਾਉਂਗਾ ਤੁਹਾਨੂੰ। ਮੈਂ
10: ਉਹ ਇਰੀਟੇਟਡ ਬਹੁਤ ਆ ਨਾ, ਕਿਉਂਕਿ ਫਿਲਮ ਨੇ ਪਹਿਲੇ 6 ਦਿਨਾਂ ਚ ਕਰਤਾ $350 million ਉਹਨੂੰ ਸੀਗਾ ਕਿ ਸ਼ਾਇਦ, ਕਿਉਂਕਿ ਇਹ ਵੀ ਇੱਕ ਬਹੁਤ ਮੇਜਰ ਪੁਆਇੰਟ ਆ ਕਿ ਕਿਸੇ ਫਿਲਮ ਦੇ ਉੱਪਰ 30,000 ਲਾਈਕ ਆਏ ਹੋਣ ਟ੍ਰੇਲਰ ਤੇ 800,000 ਡਿਸਲਾਈਕ ਆਇਆ ਹੋਵੇ, ਤੋ ਫਿਲਮ ਫਿਰ ਵੀ $350 million ਕਰਦੇ। ਇਸ ਤੋਂ ਇਹ ਵੀ ਪਤਾ ਲੱਗਦਾ ਕਿ ਇੰਟਰਨੈਟ ਤੇ ਪ੍ਰੋਡਿਊਸ ਕੀਤਾ ਗਿਆ ਹੇਟ ਕਿੰਨਾ ਫੇਕ ਵੀ ਹੁੰਦਾ, ਕਿੰਨਾ ਪ੍ਰੋਪਾਗੈਂਡਾ ਵੱਲੋਂ ਵੀ ਚੱਲਦਾ। ਟਵਿੱਟਰ ਦੇ ਉੱਪਰ ਇੰਨਾ ਹੇਟ ਸੀਗਾ ਫਿਲਮ ਨੂੰ ਲੈ ਕੇ,
9: ਕਿਉਂਕਿ
10: ਟਵਿੱਟਰ ਉਹਨਾਂ ਦੀ ਆ, ਤੇ ਉਹਨੇ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨਾਲ ਫਿਲਮ ਦਾ ਭੱਠਾ ਵੈਜੇ ਨਾ ਚੱਲੇ, ਪਰ ਸਿਨੇਮਾ ਇਸ ਟੋਪ ਲੈਵਲ ਉੱਪਰੋਂ ਦੀ ਜਦੋਂ ਤੁਸੀਂ ਉਹਨੂੰ, ਕਿਉਂਕਿ ਇੰਟਾਇਰਲੀ ਆਈਮੈਕਸ 'ਚ ਕੀ ਹੁੰਦਾ, ਯੂਜਲੀ ਜਿੰਨੀਆਂ ਵੀ ਫਿਲਮਾਂ ਅੱਜ ਤੱਕ ਹੋਈਆਂ ਆਈਮੈਕਸ ਵਾਲੀਆਂ, ਕਿ ਜੇ ਤੁਸੀਂ ਆਈਮੈਕਸ ਕੈਮਰਾ ਜਿਹੜੇ ਜਿਹੜੇ ਸੀਨਸ 'ਚ ਯੂਜ਼ ਕੀਤਾ ਉਹਦੇ 'ਚ ਪੂਰਾ 70 mm ਆਉਂਦਾ, ਪਰ ਜਿਹਦੇ 'ਚ ਨਹੀਂ ਯੂਜ਼ ਆ ਉਹਦੇ 'ਚ ਉਹ ਜੋ ਆਪਾਂ ਨੋਰਮਲ ਸਕਰੀਨ ਦੇਖਦੇ ਹਾਂ ਉਨੀ ਦਿਸਦੀ ਆ। ਇਹ ਮੈਂ ਹੀ ਪਹਿਲੀ ਵਾਰੀ ਇਸ ਤਰ੍ਹਾਂ ਦੀ ਫਿਲਮ ਦੇਖੀ ਕਿ ਉਹ ਸਭ ਤੋਂ ਪਿਛਲੀ ਸੀਟ ਸੀ ਮੇਰੀ, ਤਾਂ ਵੀ ਤੁਹਾਡਾ ਫੀਲਡ ਆਫ ਵਿਜ਼ਨ ਕੰਪਲੀਟ ਨਹੀਂ ਹੁੰਦਾ, ਤਾਂ ਵੀ ਤੁਸੀਂ ਕੁਛ ਨਾ ਕੁਛ ਮਿਸ ਕਰ ਰਹੇ ਹੋ ਕਿ ਇੰਨਾ ਵੱਡਾ ਪਰਦਾ। ਫਿਰ ਕਿਉਂਕਿ ਲੋਕਾਂ 'ਚ ਵੀ ਬੜਾ ਹੀ, ਮਤਲਬ ਇੱਕ ਮੈਂ ਦੇਖਿਆ ਇਖਲਾਕ ਵੀ ਕੋਈ ਚੀਜ਼ ਹੁੰਦੀ ਹੈ, ਫਿਲਮ ਸਟਾਰਟ ਹੋਣ ਤੋਂ ਪਹਿਲਾਂ ਸਾਰੇ ਪੌਪਕੋਰਨ ਵਗੈਰਾ ਖਾ ਰਹੇ, ਛੱਕ ਛੱਕ ਖੱਚ ਖੱਚ ਦੀ ਆਵਾਜ਼ ਆ ਰਹੀ, ਫਿਲਮ ਸਟਾਰਟ ਹੋਈ ਹੈ ਜੀ, ਕਿਸੇ ਨੇ ਆਪਣੀ ਡਰਿੰਕ ਸਿਪ ਕੀਤੇ ਹੋਵੇ ਆਸੇ ਪਾਸੇ, ਜਾਂ ਪੌਪਕੋਰਨ ਖਾ ਰਹੇ ਹੋਣ, ਜਾਂ ਫੋਨ ਸੁਣ ਰਿਹਾ ਹੋਵੇ, ਜਾਂ ਫੋਨ ਕਿਸੇ ਦਾ ਬਜ਼ ਵੀ ਕਰ ਰਿਹਾ ਹੋਵੇ।
9: ਅੱਛਾ,
10: ਮਤਲਬ ਐਵਰੀ ਵਨ ਇਜ਼ ਪੈਸ਼ਨੇਟਲੀ ਟਰਾਇੰਗ ਟੂ ਵਾਚ, ਹੈ ਨਾ, ਹੈਵ ਅ ਗ੍ਰੇਟ ਐਕਸਪੀਰੀਅੰਸ ਫੋਰ ਸਿਨੇਮਾ। ਉਹਦੇ 'ਚ ਬਿਗ ਡੀਲ ਆ,
9: ਉਹਦੇ 'ਚ ਨਾ ਉਹ ਤੇ ਹੈ ਹੀ ਆ, ਪਰ ਉਹਦੇ 'ਚ ਨਾ ਇੱਕ ਚੀਜ਼ ਜਿਹੜੀ ਮੈਨੂੰ ਲੱਗਦਾ, ਭਾਵੇਂ ਤੁਸੀਂ ਨੋਰਮਲ ਵੀ ਵੇਖ ਰਹੇ ਹੋ ਨਾ, ਤੇ ਫਿਲਮ ਤੁਹਾਨੂੰ ਇੰਨਾ ਬੰਨ ਕੇ ਰੱਖਦੀ ਹੈ ਨਾ, ਉਹਦੇ ਵਿੱਚ
10: ਬਹੁਤ
9: ਅਲੱਗ ਅਲੱਗ ਚੀਜ਼ਾਂ ਟੈਕਨੀਕਲੀ ਇੰਨੀਆਂ ਕੁ ਉਹਦੇ 'ਚ ਉਹਨਾਂ ਨੇ ਸਟਰੋਂਗ ਰੱਖੀਆਂ ਵੀ ਉਹ ਤੁਹਾਡਾ ਧਿਆਨ ਨਹੀਂ ਜਾਂਦਾ, ਤੁਸੀਂ ਫਿਲਮ ਮੁਕਾ ਕੇ ਫਿਰ ਸੋਚਦੇ ਹੋ ਵੀ ਅੱਛਾ, ਹੈ ਨਾ। ਜਦਕਿ ਫਿਲਮ, ਇਹ ਫਿਲਮ ਦੀ ਨਾਕਾਮਯਾਬੀ ਹੁੰਦੀ ਹੈ ਜਦੋਂ ਬੰਦਾ ਫੋਨ ਵੇਖਣ ਲੱਗ ਪਏ ਜਾਂ ਫੁੱਲੇ ਖਾਣ ਲੱਗ ਪਏ।
10: ਸਭ ਤੋਂ ਵੱਡੀ ਗੱਲ ਆ, ਫਿਲਮ ਦਾ ਵੇਖਦੇ ਇਸ ਤਰ੍ਹਾਂ ਲੱਗ ਰਿਹਾ ਸੀ ਭਾਵੇਂ 15 ਮਿੰਟ ਦੀ ਇੱਕ ਦੋ ਚੀਜ਼ਾਂ ਹੋਰ ਵੀ, ਕਿਉਂਕਿ ਓਬਵੀਅਸ ਜੀ ਗੱਲ ਹੈ ਇੱਕ ਸਿਨੇਮਾ ਮੀਡੀਅਮ ਇਸ ਤਰ੍ਹਾਂ ਦਾ 4 ਘੰਟੇ ਦਾ ਨਹੀਂ ਬਣਾ ਸਕਦੇ, ਹੈ ਨਾ, ਪਰ ਉਹ 3 ਘੰਟੇ ਵੀ ਕਿਸ ਤਰ੍ਹਾਂ ਨਿਕਲਦੇ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਯੂ ਆਰ ਆਸਕਿੰਗ ਫੋਰ ਮੋਰ, ਕਿ ਇੰਨਾ ਵਧੀਆ ਉਹਦੀ ਜਰਨੀ ਦਿਖਾਈ ਹੈ। ਐਂਡ ਬਹੁਤ, ਸਭ ਤੋਂ ਵਧੀਆ ਗੱਲ ਪਤਾ ਕੀ ਹੈ ਭਾਅ
9: ਜੀ, ਕਿ
10: ਉਹਦੀ ਜੇ ਤੁਸੀਂ ਦੇਖੋ ਸਾਰੀ ਸਾਰੀ ਮੇਕਿੰਗ ਦੇਖੋ ਫਿਲਮ ਦੀ, ਉਹਨਾਂ ਨੇ ਕੋਈ CGI ਯੂਜ਼ ਨਹੀਂ ਕੀਤਾ, ਮਤਲਬ ਉਹ ਬੰਦੇ ਦੀ ਇੱਕ ਈਗੋ ਕਹਿ ਲਓ, ਉਹਦੀ ਇੱਕ ਉਹਨੂੰ ਪ੍ਰਾਊਡ ਕਹਿ ਲਓ ਆਪਣੇ ਆਰਟ ਦੇ ਉੱਪਰ, ਉਹ ਕਹਿੰਦਾ ਮੈਂ ਕਿਸੇ ਤਰ੍ਹਾਂ ਦਾ ਵਿਜੂਅਲ ਇਫੈਕਟ ਨਹੀਂ ਯੂਜ਼ ਕਰਨਾ, ਜਿੱਥੇ 1500 ਬੰਦਾ ਦਿਖਾਇਆ ਅਸਲ 'ਚ 1500 ਬੰਦਾ, ਜਿੱਥੇ ਉਹਨੇ ਦਿਖਾਇਆ ਕਿ ਇਹ ਲੋਕ ਜਾਇੰਟਸ ਨੇ, ਦੈਤਿਆ ਨੇ, ਉੱਥੇ 7-7 ਫੁੱਟ ਦੇ ਬੰਦੇ ਲੱਭੇ ਇਹਨਾਂ ਨੇ, ਤੇ ਸਾਹਮਣੇ 4.5-5 ਫੁੱਟ ਦੇ ਬੰਦੇ ਲੱਭੇ ਲੜਾਈ ਕਰਨ ਲਈ। ਜਿਹੜਾ ਉਹ ਕੇਵ ਦੇ ਅੰਦਰ ਮੌਨਸਟਰ ਦਿਖਾਉਂਦੇ 90 ਫੁੱਟ ਵਾਲਾ, ਉਹ ਵੀ ਉਹਨਾਂ ਨੇ ਪਪੇਟ ਬਣਾਇਆ, ਤੇ ਉਹ ਸਾਰੇ ਕੈਮਰਾ ਐਂਗਲਸ ਨਾਲ ਕੀਤਾ, ਇੱਕ ਵੀ ਚੀਜ਼, ਕਿਉਂਕਿ ਉਹਨੇ ਇਹ ਕਿਹਾ ਸੀ ਕਿ ਜਿਸ 1960s 'ਚ ਵੀ ਇਹ ਫਿਲਮ ਬਣੀ ਸੀ, ਸੋ ਕਹਿਣਾ ਉਹ ਬੇਸਿਕਲੀ ਇਹ ਦਿਖਾਉਣਾ ਚਾਹੁੰਦਾ ਸੀਗਾ ਕਿ 1960s ਦਾ ਜਿਹੜੀ ਫਿਲਮ ਬਣੀ ਸੀ ਕਿ ਉਹਨਾਂ ਕੋਲ ਸ਼ਾਇਦ ਪੈਸੇ ਨਹੀਂ ਸੀਗੇ ਉਸ ਲੈਵਲ ਦੇ ਕਿ ਤੁਸੀਂ CGI ਤੇ ਇੰਨਾ ਪੈਸਾ ਲੈਂਦੇ ਹੋ, ਤੇ ਬੰਦਿਆਂ ਨਾਲ ਵੀ ਹੋ ਸਕਦਾ, ਜੋ ਹੁਣ AI ਦੇ ਨਾਲ ਹੋਣਾ ਸ਼ੁਰੂ ਹੋ ਗਿਆ, ਹੁਣ AI ਦਾ ਕਲੌਡ ਵਗੈਰਾ ਆਏ ਆ, ਬਹੁਤ ਮਸ਼ਹੂਰ ਹੋ ਗਏ, ਹੁਣ ਜੇ ਉਹਨਾਂ ਦੀ ਹੁਣ ਸਬਸਕ੍ਰਿਪਸ਼ਨਾਂ ਇੰਨੀਆਂ ਮਹਿੰਗੀਆਂ ਹੋਣੀਆਂ ਸ਼ੁਰੂ ਹੋ ਗਈਆਂ, ਜੇ ਤੁਸੀਂ ਆਪਣੇ ਕੰਮ ਤੇ ਯੂਜ਼ ਕਰ ਰਹੇ ਹੋ, ਤੁਸੀਂ ਸ਼ਾਇਦ ਉਹਨੇ ਦਾ ਬੰਦਾ ਹੀ ਰੱਖ ਲਓ, ਸੋ ਅਲਟੀਮੇਟਲੀ ਉਹ ਵੀ ਡਾਊਨ ਹੋਣਾ ਸ਼ੁਰੂ ਹੋ ਗਿਆ ਉਹਨਾਂ ਦਾ ਟ੍ਰੈਂਡ ਵੀ, ਇਨ ਟਰਮਸ ਆਫ ਜੋ ਆਪਾਂ ਰੋਜ਼ਮਰਾ 'ਚ ਯੂਜ਼ ਕਰਦੇ ਹਾਂ ਉਹ ਤਾਂ ਚਲੋ ਨੋਰਮਲ ਹੀ ਆ, ਪਰ ਕੰਮ ਕਾਰ ਦੇ ਅੰਦਰ, ਸੋ ਇਟਸ ਅ ਸਟੇਟਮੈਂਟ ਫਰੋਮ ਹਿਮ ਉਸ ਵੱਲੋਂ ਵੀ, ਸ਼ਾਇਦ ਇਸ ਕਰਕੇ ਵੀ ਐਲਨ ਭਾਜੀ ਕਲਪੇ ਹੋਣੇ ਕਿ ਇਹ ਥੋੜ੍ਹਾ ਐਂਟੀ ਟੈਕਨੋਲੋਜੀ ਗੱਲ ਕਰ ਰਿਹਾ ਬੰਦਾ, ਦੈਟ ਕੁਡ ਆਲਸੋ ਬੀ ਅ ਰੀਜ਼ਨ।
9: ਹਾਂ, ਪਰ ਉਹੀ ਆ ਬੰਦਾ, ਇੱਕ ਸਮਾਂ ਹੁੰਦਾ ਵਾ ਆਪਾਂ ਟੈਕਨੋਲੋਜੀ ਵੱਲੋਂ ਭੱਜਦੇ ਹਾਂ, ਭੱਜਦੇ ਭੱਜਦੇ ਬਹੁਤ ਭੱਜਦੇ ਹਾਂ, ਤੇ ਫਿਰ ਆਪਾਂ ਉੱਥੋਂ ਵਾਪਸ ਵੀ ਤਾਂ ਆਉਣਾ ਹੁੰਦਾ ਨਾ, ਉੱਥੇ ਥੋੜ੍ਹੀ ਰਹਿ ਪੈਣਾ, ਕਿਉਂਕਿ ਕਿਤੇ ਵੀ ਇਨਸਾਨ ਜਿਹੜਾ ਉਹ ਇੱਕ ਥਾਂ 'ਤੇ ਥੋੜ੍ਹੀ ਟਿਕੂਗਾ, ਉਹਨੂੰ ਅੱਗੇ ਅੱਗੇ ਜਗਿਆਸਾ ਚੱਲਦੀ ਰਹਿੰਦੀ ਹੈ। ਅਤੇ ਇਹ ਜਿਹੜਾ ਆਈਮੈਕਸ ਵਾਲਾ ਫੰਡਾ ਹੈ, ਵੀ ਜਿਹਨੂੰ ਨਹੀਂ ਪਤਾ, ਮੈਨੂੰ ਵੀ ਨਵਾਂ ਨਵਾਂ ਪਤਾ ਲੱਗਾ ਵੀ ਇੰਡੀਆ 'ਚੋਂ ਈਵਨ ਬਹੁਤ ਸਾਰੇ ਲੋਕ ਆ, ਜਾਂ ਫਿਰ ਹੋਰ ਵੀ ਕਈ ਦੇਸ਼ਾਂ 'ਚੋਂ ਜਿਹੜੇ ਆਸ ਪਾਸ ਦੇਸ਼ਾਂ ਦੇ ਵਿੱਚ ਜਾ ਰਹੇ ਆ, ਸਿਰਫ ਇਹ ਫਿਲਮ ਦਾ ਐਕਸਪੀਰੀਅੰਸ ਕਰਨ ਵੀ ਆਈਮੈਕਸ ਦੇ ਉੱਤੇ ਆਪਾਂ ਵੇਖਣਾ। ਅਤੇ ਆਸਟ੍ਰੇਲੀਆ ਉਹਨਾਂ 'ਚੋਂ ਇੱਕ ਆ, ਮੈਲਬਨ ਦੇ ਵਿੱਚ
10: ਟੋਟਲ 70 ਸਿਨੇਮਾ ਨੇ ਇਹਨਾਂ ਦੇ ਵਧੀਆ, ਅਤੇ ਜਿਹੜੇ ਜਿਹੜੇ ਫਾਰਮੈਟ 'ਚ ਫਿਲਮ ਬਣੀ ਆ ਉਹ ਓਰਿਜਿਨਲ ਫਾਰਮੈਟ ਦਿਖਾਉਣ ਦੇ ਸਿਰਫ 7 ਸਿਨੇਮੇ ਆ ਦੁਨੀਆ ਦੇ ਅੰਦਰ,
9: ਤੇ ਇੱਕ ਮੈਲਬਨ ਚ
11: ਉਹਨਾਂ ਵਿੱਚੋਂ ਇੱਕ ਮੈਲਬਨ ਚ ਤੇ ਮੇਰੇ ਸਿਸਟਰ ਹੋਰਾਂ ਨੇ ਵੇਖਣੀ ਸੀ ਤਾਂ ਮੈਂ ਸੈਸ਼ਨ ਟਾਈਮ ਲੱਭ ਰਿਹਾ ਸੀਗਾ ਸਤੰਬਰ ਤੱਕ ਟਿਕਟ ਨਹੀਂ ਹੈ ਸਤੰਬਰ ਤੱਕ ਸੋਲਡ ਆਊਟ ਹੈ ਚੱਲੂਗੀ ਹਾਂ ਦਸੰਬਰ ਤੱਕ ਚਲਾਣਗੇ ਆਰਾਮ ਨਾਲ
9: ਸੋ ਇੰਡੀਆ ਵੇਖ ਲਓ ਇੰਨੀ ਆਬਾਦੀ ਆ ਪਰ ਇੰਡੀਆ ਦੇ ਵਿੱਚ ਇੱਕ ਵੀ ਥੀਏਟਰ ਇਦਾਂ ਦਾ ਨਹੀਂ ਆ ਜਿਹੜਾ ਇਸ ਫਿਲਮ ਨੂੰ ਮਤਲਬ ਜਸਟੀਫਾਈ ਕਰ ਸਕੇ ਅਕੋਮੋਡੇਟ ਕਰ ਸਕੇ ਸੋ ਇਹ ਤੁਸੀਂ ਜੇ ਕਿਤੇ ਮੌਕਾ ਮਿਲੂਗਾ ਕਿਉਂਕਿ ਸਪੈਸ਼ਲੀ ਜਿਹੜੇ ਦੇਸ਼ 'ਚ ਆਪਾਂ ਰਹਿੰਦੇ ਹਾਂ ਜਿਹੜੇ ਸ਼ਹਿਰ 'ਚ ਆਪਾਂ ਰਹਿੰਦੇ ਹਾਂ ਤਾਂ ਉੱਥੋਂ ਦੀ ਜਿਹੜੀ ਸਪੈਸ਼ਲਿਟੀ ਆ ਉਹ ਵੇਲਾ ਕਵੇਲਾ ਕੱਢ ਕੇ ਤੁਹਾਨੂੰ ਵੇਖ ਲੈਣੀ ਚਾਹੀਦੀ ਹਾਲਾਂਕਿ ਸਾਨੂੰ ਮੇਰੇ ਵਰਗਾ ਕੋਈ ਵੇਖਣ ਵੀ ਚੱਲ ਜਾਊ ਉਹਨੂੰ ਲੱਗੂਗਾ ਅੱਛਾ ਯਾਰ ਠੀਕ ਹਾਂ ਬਾਅਦ 'ਚ ਭਾਵੇਂ ਕੋਈ ਦੱਸੇ ਵੀ ਇਹ ਤੂੰ ਆਹ ਵਧੀਆ ਚੀਜ਼ ਵੇਖ ਆਇਆ ਅਤੇ ਪਰ ਅਦਰਵਾਈਜ਼ ਕਿਹਾ ਹੁਣ ਜਿੱਦਾਂ ਆਪਣੇ ਡੋਕਲੈਂਡ ਸਿਨੇਮਾ ਵੀ ਆ ਈਵਨ ਹੋਇਟਸ ਵਾਲਾ
11: ਉਹ ਬਹੁਤ ਵਧੀਆ
9: ਸਦਰਨ ਹੈਮਸਫੇਅਰ ਦਾ ਵਨ ਆਫ ਦਾ ਬੈਸਟ ਸਾਊਂਡ ਸਿਸਟਮ ਆਈ ਥਿੰਕ ਜਬ ਮੈਂ ਵਨ ਆਫ ਦਾ ਬੈਸਟ ਇਸ ਕਰਕੇ ਕਹਿ ਰਿਹਾ ਕਿਉਂਕਿ ਸ਼ਾਇਦ ਮੈਂ ਗਲਤ ਨਾ ਕਹਿ ਦਾਂ ਅਦਰਵਾਈਜ਼ ਮੈਨੂੰ ਲੱਗਦਾ ਬੈਸਟ ਸਿਸਟਮ ਆ ਸਾਰੇ ਸਦਰਨ ਹੈਮਸਫੇਅਰ ਦਾ ਜਿਹੜਾ ਇੱਥੇ ਲੱਗਾ
11: ਬਿਲਕੁਲ ਠੀਕ
9: ਡੋਲਬੀ ਸਿਸਟਮ
11: ਡੋਲਬੀ ਦਾ ਸਭ ਤੋਂ ਅਪਗ੍ਰੇਡਡ ਆ ਉਹ ਵਾਲੇ ਸਿਨੇਮਾ 'ਚ ਡੇ ਬੈੱਡ ਵੀ ਲੱਗੇ ਹੋਏ ਆ ਨਾ ਉਹ ਵਾਲੇ 'ਚ ਸਭ ਤੋਂ ਵਧੀਆ ਉਹਦੀ ਵੀ ਸਕਰੀਨ ਕਾਫੀ ਗੁੱਡ ਸਾਈਜ਼ ਆ
9: ਕਾਫੀ ਵੱਡੀ ਸਕਰੀਨ ਕਾਫੀ ਵੱਡੀ ਉੱਥੇ ਵੀ ਤੁਹਾਨੂੰ ਮਤਲਬ ਐਂ ਲੱਗਦਾ ਕਰੀ ਵੀ ਉਹ ਇਹ ਨਹੀਂ ਵੀ ਆਮ ਸਾਰਿਆਂ 'ਚ ਨਹੀਂ ਜਾਏਗਾ ਉਹ ਮਤਲਬ ਕੋਈ ਵਧੀਆ ਵੱਡੀ ਫਿਲਮ ਲੱਗੀ ਹੋਊਗੀ ਨਾ ਅਤੇ ਉਹ ਤੁਸੀਂ ਉੱਥੋਂ ਦੇ ਸਾਊਂਡ ਦਾ ਹੀ ਸਿਰਫ ਐਕਸਪੀਰੀਅੰਸ ਕਰਨ ਚਲੇ ਜਾਇਓ ਤੁਹਾਨੂੰ ਉਹ ਲੱਗੂਗਾ ਵੀ ਮੈਂ ਉੱਥੇ ਉਹ ਵੇਖੀ ਸੀ ਦੂਸਰੀ ਫਿਲਮ ਬੜੀ ਨਿਕੰਮੀ ਸੀ ਪਰ ਸਾਊਂਡ ਨੇ ਬੜੀ ਕਮਾਲ ਕੀਤੀ
11: ਨਾਮ ਦੱਸੋ ਫਿਲਮ
9: ਉਹ ਸੀ ਆਪਣੀ ਉਹਦੀ ਸਲਮਾਨ ਖਾਨ ਦੀ ਸਲਮਾਨ ਖਾਨ ਦੀ ਆਈ ਇੱਕ ਬਹੁਤ ਨਿਹਾਇਤ ਨਿਕੰਮੀ ਜੀ ਫਿਲਮ ਸੀ
11: ਬਹੁਤ ਸਮਾਂ ਹੋ ਗਿਆ ਮੈਂ ਕਿਹਾ ਬਜਰੰਗੀ ਤੋਂ ਬਾਅਦ ਵਧੀਆ ਫਿਲਮ ਕੀਤੀ ਨਹੀਂ ਸਲਮਾਨ ਖਾਨ ਨੇ
9: ਨਹੀਂ ਇਹ ਉਸ ਤੋਂ ਪਹਿਲਾਂ ਦੀਆਂ ਜਿਹਦੇ ਵਿੱਚ ਉਹ ਮਤਲਬ ਫੇਰ ਦੁਬਾਰਾ ਉਹ ਉਸ ਟਾਈਪ ਬਣਿਆ ਸੀ ਬਾਬੂ ਜਿਹਾ
11: ਰਾਧੇ
9: ਨਹੀਂ ਨਹੀਂ ਰਾਧੇ ਨਹੀਂ ਉਹ ਪਰਿਵਾਰਿਕ ਜੀ ਟਾਈਪ ਦੀ ਬਣਾਉਣ ਦੀ ਕੋਸ਼ਿਸ਼ ਕੀਤੀ
11: ਪ੍ਰੇਮ ਰਤਨ ਧਨਵਾਯੋ ਬਹੁਤ ਹੋਦ ਕਿੱਥੇ ਫਸ ਗਏ ਮਾਈ ਕੰਡੋਲੈਂਸਸ ਟੂ ਯੋਰ ਟਾਈਮ ਬ੍ਰਦਰ
9: ਪਰ ਇਹ ਆ ਵੀ ਉੱਥੇ ਇੱਕੋ ਚੀਜ਼ ਹੀ ਬਚਾਉਣ ਵਾਲੀ ਵੀ ਉਹ ਸਾਊਂਡ ਬੜੀ ਤਗੜੀ
11: ਸਾਊਂਡ
9: ਵਧੀਆ ਅਦਰਵਾਈਜ਼ ਉਹ ਮਤਲਬ
11: ਉਹਦੇ ਸੈੱਟ ਵੀ ਤਗੜੇ ਜਿਹੇ ਹੁੰਦੇ ਆ ਸੂਰਜ ਬੜ ਜਾਤੇ ਦੇ ਸਿਨੇਮੇ

0: ਹਫ਼ਤਾ ਬਹੁਤ ਵਧੀਆ ਜੀ, ਸਟਿਲ ਗੋਇੰਗ ਔਨ, ਤੇ
1: ਹੋਇਆ
0: ਹਲੇ ਮੇਰਾ
1: ਵਸੂਲ ਹੋਇਆ ਕਿ ਨਹੀਂ ਹਫ਼ਤਾ ਵਸੂਲ?
2: ਹਫ਼ਤੇ
0: ਵਸੂਲ, ਹਾਂਜੀ ਹੋ ਗਿਆ।
1: ਅੱਛਾ
0: ਜੀ, ਹਫ਼ਤਾ ਵਧੀਆ ਰਿਹਾ ਭਾਜੀ।
1: ਚਲੋ ਗੁੱਡ ਹੈ। ਕੀ ਕੀ ਵਧੀਆ ਵਾਪਰਿਆ ਹੋਇਆ, ਕੁਛ ਖੁਸ਼ੀ ਵਾਲੀ ਕੋਈ
0: ਵਧੀਆ? ਵਾਈਫ ਲਈ ਗੱਡੀ ਬੁੱਕ ਕਰਾਈ ਹੈ ਜੀ, ਵੀ ਹੋਇਆ
1: ਵਧੀਆ।
2: ਤੈਨੂੰ ਮੈਂ ਉੱਪਰ ਲੈ ਦੂੰਗਾ
1: ਵਿੱਚ ਬੈਠ ਕੇ ਤੁਮਾਰੀ ਗੇੜੀਆਂ।
2: ਰਣਜੋਤ ਭਾਈ ਯਾਰਿਸ ਨਾ ਯਾਦ ਕਰਾਇਆ ਕਰੋ
0: ਮੈਨੂੰ।
1: ਅੱਛਾ ਮੈਨੂੰ ਸੋਰੀ, ਮੈਨੂੰ ਯਾਦ ਆ ਗਿਆ ਗੱਡੀ ਤੋਂ, ਮੈਨੂੰ ਯਾਦ ਆ ਗਿਆ ਇੱਕ ਨਾ ਗੱਡੀ ਵਿਕ ਰਹੀ ਆ ਜੇ ਕਿਸੇ ਨੇ ਲੈਣੀ ਆ, ਤੇ ਟੋਇਟਾ ਕਰੋਲਾ ਵਾ ਪੈਟਰੋਲ ਸਡੈਨ 2017 ਮਾਡਲ, ਤੇ ਜੇ ਕਿਸੇ ਨੇ ਲੈਣੀ ਆ ਤੇ ਇਹ ਸਾਡੇ ਕੋਲ ਇਹਨਾਂ ਦੀਆਂ ਡਿਟੇਲਸ ਪਹੁੰਚੀਆਂ ਨੇ। ਗੱਡੀ ਵੈਰੀ ਗੁੱਡ ਕੰਡੀਸ਼ਨ ਦੇ ਵਿੱਚ ਆ, ਆਈ ਥਿੰਕ ਮੈਂ ਵੀ ਵੇਖੀ ਆ ਗੱਡੀ ਇਹ।
2: ਥੋੜੀ
1: ਜਿਹੜੇ ਕਿਸੇ ਨੇ ਮਤਲਬ ਲੈਣੀ ਆ ਤੇ ਉਹ ਏਦਾਂ ਥੋੜੀ ਹੋਊਗਾ, ਹੈ ਨਾ? ਦੱਸੋ 2017 ਮਾਡਲ ਦਸੰਬਰ ਲੋ ਜੀ
2: 15,000
1: ਤਿੰਨ ਰੱਖ ਲੋ ਤੁਸੀਂ। ਅੱਛਾ ਇਹਦੇ ਚ ਇੱਕੋ ਹੀ ਮਾਡਲ ਆਉਂਦਾ ਵਾ ਕਿ ਵੱਖ ਵੱਖ ਆਉਂਦੇ ਨੇ?
0: ਹਾਈਬ੍ਰਿਡ ਹੈ ਭਾਜੀ
1: ਤੁਹਾਡੇ ਵਾਲੀ?
0: ਚੱਲੀ
1: ਗੱਡੀ ਹੈ ਧਰਮ ਦੇ ਨਾਲ ਲੱਗ ਆਉਂਦੀ ਲੰਘ ਜਾਂਦੇ ਆਵਾਜ਼ ਤੱਕ ਨਹੀਂ ਆਉਂਦੀ। ਤੁਸੀਂ ਇਹ ਗੱਡੀ ਘਰ ਲੈ ਜਾਓ ਚਾਹੇ ਪੈਸੇ ਤੁਸੀਂ ਬਾਅਦ ਵਿੱਚ ਦੇ ਜਾ। ਕਮਾਲ ਦੇ ਗੱਡੇ ਵੀਰ ਜੀ, ਮੈਂ ਇਸ ਗੱਡੀ ਤਾਂ ਬਹੁਤ ਤਰੱਕੀ ਕੀਤੀ ਆ। ਇਸ ਗੱਡੀ ਤੇ ਪਹਿਲਾਂ ਜਿਹੜਾ ਮੈਨੂੰ ਕੰਮ ਮਿਲਿਆ ਸੀ, ਮੈਂ ਬੌਸ ਤੱਕ ਪਹੁੰਚਿਆ, ਮੈਂ MD ਬਣਿਆ ਮੈਂ।
2: ਹਾਏ ਹਾਏ ਹਾਏ, ਕੀ ਬਾਤ ਹੈ, ਬਿਊਟੀਫੁਲ
1: ਗੱਡੀ, ਬਹੁਤ ਕਿਸਮਤ ਵਾਲਾ ਲੋਹਾ। ਮੈਂ ਚਾਹੁੰਦਾ ਨੀ ਇਹਨੂੰ ਵੇਚਣੀ, ਮੇਰੇ ਕੋਲ ਜਗ੍ਹਾ ਨੀ ਹੈਗੀ ਕਾਰ
2: ਚਲਾਉਣ ਦੇ
1: ਲਈ। ਹਾਈਬ੍ਰਿਡ ਗੱਡੀ ਵੀਰ ਜੀ, ਜਾਓ ਮਾਰਕੀਟ ਚ ਨਵੀਂ ਗੱਡੀ ਲੈ ਕੇ ਦਿਖਾਓ ਤੁਸੀਂ।
2: ਜ਼ੂਮ ਕਰਕੇ ਜਾਂਦੀ
1: ਹੈ ਗੱਡੀ, ਭੱਜ ਕੇ ਆਪੇ ਪਾਰਕ ਹੋ ਜਾਂਦੀ ਹੈ।
2: ਬੜੀ ਸਿਆਣੀ ਗੱਡੀ,
1: ਸੌਦਾ ਪਤਾ ਲਿਆਉਣ ਦੇ ਲਈ, ਜਾਣ ਦੇ ਲਈ, ਬੱਚਿਆਂ ਨੂੰ ਸਕੂਲੋਂ ਪਿਕ ਕਰਨ ਦੇ ਲਈ। ਕਿਆ ਕਮਾਲ ਦੀ ਗੱਡੀ ਹੈ ਯਾਰ,
2: ਵੈਸੇ ਮਜ਼ਾ ਆ ਗਿਆ। ਕਾਸ਼ ਮੇਰੇ ਕੋਲ ਪੈਸੇ ਹੁੰਦੇ, ਮੈਂ ਖਰੀਦ ਲੈਂਦਾ।
1: ਉਹ ਪੈਸੇ ਕਿੰਨੇ ਪੁੱਛੇ ਯਾਰ ਤੁਹਾਨੂੰ?
2: ਪੁੱਛੇ ਤੁਸੀਂ ਪੁੱਛ ਲੈਣੇ ਜਦੋਂ ਮੈਂ ਲੈ ਕੇ ਚਲ ਜਾਂਦਾ।
1: ਕਮਾਲ ਦੀ ਗੱਲ ਹੈ ਯਾਰ, ਪੈਸੇ ਪਿੱਛੇ ਥੋੜੀ ਆਪਾਂ ਵਰਤਣਾ। ਆ ਬੈਠੇ ਨਾ ਭਾਜੀ, ਆ ਵਿੱਚ ਹੈਗੇ ਨਾ ਭਾਜੀ?
2: ਚਲੋ ਭਾਈ ਹੈਗੇ ਵਿੱਚ।
1: ਛੋਟੀ ਸਾਹਿਬ ਆਪਣੇ ਤਾਂ ਬੰਦੇ, ਉਹਨਾਂ ਨੇ ਪੈਸੇ ਮੰਗੇ ਆ, ਉਹਨਾਂ ਨੇ ਪੈਸੇ ਮੰਗੇ ਤੁਹਾਡੇ ਕੋਲੋਂ, ਦੱਸੋ ਛੋਟੀ ਸਾਹਿਬ ਤੁਸੀਂ ਪੈਸੇ ਮੰਗੇ ਆ, ਦੱਸੋ ਇੱਕ ਤੇ ਭੱਜ ਚੱਲੇ ਆ, ਦੱਸੋ।
2: ਨਹੀਂ ਨਹੀਂ, ਮੈਂ ਭੱਜ ਨਹੀਂ ਚੱਲੇ।
0: ਤੁਸੀਂ ਪ੍ਰਮੋਸ਼ਨ ਗੱਡੀ ਦੀ ਕਰਤੀ ਹੈ, ਜੇ ਹੁਣ ਵੀ ਨਾ ਵੀ ਕੀਤਾ ਫਿਆ ਤੂੰ ਹੀ ਆ ਹੁਣ ਤਾਂ।
2: ਮੈਂ ਤਾਂ ਮੋਹਿਤ ਭਾਈ ਤੇ ਤਰਸ ਆ ਰਿਹਾ, ਕਦੀ ਉਹਨਾਂ ਦੀ ਨਹੀਂ ਇੰਨੀ ਤਕੜੀ ਕੀਤੀ ਆਪਾਂ।
1: ਮੁੱਖ ਦੀ ਗੱਲ ਵੀ ਟੋਟਾ ਕਰੋਲਾ ਸਾਡੇ ਕੋਲ ਦੋ ਗੱਡੀਆਂ ਨੇ,
2: ਦੋ ਹੋ ਗਈਆਂ ਜੀ, ਜੋ ਖਰੀਦਣਾ ਚਾਹੁੰਦਾ
0: ਇੱਕ ਬ੍ਰਿਸਬੇਨ ਹੈ ਜੀ, ਦੂਜੀ ਮੈਨੂੰ ਲੱਗਦਾ ਤੁਹਾਡੇ ਮੈਲਬੋਰਨ।
1: ਅੱਛਾ ਤੁਸੀਂ ਬ੍ਰਿਸਬੇਨ ਤੋਂ ਹੈ?
2: ਓਹੋ, ਦੇਖੋ ਬ੍ਰਿਸਬੇਨ ਮਾਈ ਗੋਡ,
1: ਤਾਂ ਹੀ ਵੀਰ ਜੀ, ਤਾਂ ਹੀ ਗੱਡੀ ਗੁੰਗੀ ਤੁਹਾਡੀ ਇੱਥੇ, ਤੁਸੀਂ ਗੋਲ ਕੋਸਟ ਚਲਾਈ ਆ ਇਰਦ ਗਿਰਦ। ਕਮਾਲ ਦੀ ਗੱਲ ਹੈ, ਇੱਕ ਸਾਡੇ ਕੋਲ ਬ੍ਰਿਸਬੇਨ ਗੱਡੀ ਹੋ ਗਈ ਤੇ ਇੱਕ ਸਾਡੇ ਕੋਲ ਮੈਲਬਨ ਗੱਡੀ ਹੋ ਗਈ।
2: ਹੁਣ ਕੋਈ ਸਿਡਨੀ ਤੋਂ ਵੀ ਫੋਨ ਕਰੇ ਨਾ, ਫਿਰ ਵਧੀਆ ਹੋ ਜਾਏ।
1: ਹਾਂ, ਹੋਰ ਵੀ ਕਿਸੇ ਨੇ ਵੇਚਣੀ ਇੱਕ ਨਾ ਯਾਰ, ਸਾਨੂੰ ਗੱਡੀ ਹੋਰ ਚਾਹੀਦੀ, ਇੱਕ ਸਾਡਾ ਬੰਦੇ ਨੂੰ ਗੱਡੀ ਚਾਹੀਦੀ ਆ, ਪਰ ਉਹ ਹੋਵੇ ਗੱਡੀ ਜਿੱਦਾਂ ਸਸਤੀ ਜੀ, 5-6 ਹਜ਼ਾਰ ਵਾਲੀ ਰੇਂਜ ਚ।
2: ਉਹ ਹਾਂ, ਯੈਸ ਯੈਸ ਯੈਸ ਯੈਸ,
1: ਉਹ ਵੀ ਸਾਨੂੰ ਚਾਹੀਦੀ, ਜੇ ਹੋਰ ਕਿਸੇ ਕੋਈ ਵੇਚ ਰਿਹਾ
2: ਵਾ ਸੁਣਦਾ ਵੀ ਪਿਆ ਤਾਂ, ਹਾਂ ਜ਼ਰੂਰ।
1: ਹਾਂ, ਸੋਹਣੀ ਚੰਗੀ ਹਾਲਤ ਦੇ ਵਿੱਚ ਹੋਵੇ ਗੱਡੀ, ਤੇ ਇੱਕ ਹੱਥ ਤੱਕੀ ਚੱਲੀ ਹੋਣੀ, ਚਲੋ ਪਰ ਕਹਿ ਦਿੰਦੇ ਆ, ਕਹਿ ਦਿੰਦੇ
2: ਲੱਗੇ ਇਸ ਤਰ੍ਹਾਂ ਕਿ ਇੱਕ ਹੱਥ ਚੱਲੀ ਹੋਈ ਆ,
1: ਲੱਗੇ ਇੱਦਾਂ ਵੀ ਜਿੱਦਾਂ ਏਦਾਂ ਲੱਗੇ ਵੀ ਜਿੱਦਾਂ ਕਿਸੇ ਨੇ ਇੱਕ ਵੀ ਹੱਥ ਨਹੀਂ ਲਾਇਆ, ਤੋਣ ਲੱਗਿਆ
2: ਵੀ ਠੀਕ ਹੈ।
1: ਨਹੀਂ, ਹੱਸਣਾ ਹੱਸਾ, ਕੋਈ ਕਿਸੇ ਕੋਲ ਹੋਵੇ, ਕੋਈ ਕਿਸੇ ਵੇਚ ਰਿਹਾ ਹੋਵੇ ਤੇ ਉਹ ਤੁਸੀਂ ਸਾਨੂੰ ਭੇਜ ਦਿਓ ਮੈਸੇਜ, ਤੇ ਉਹ ਵੀ ਕੋਈ ਗਾਹਕ ਸਾਡੇ ਕੋਲ, ਗਾਹਕ ਰੈਡੀ ਬੈਠਾ ਯਾਰ,
2: ਰੈਡੀ ਬੈਠਾ,
1: ਰੈਡੀ
2: ਬੈਂਸ ਤੇ ਬਿਠਾਇਆ ਛੜਿਆ ਮੈਂ।
0: ਬ੍ਰਿਸਬੇਨ ਕਿਸੇ ਨੂੰ, ਬਾਕੀ ਬ੍ਰਿਸਬੇਨ ਕਿਸੇ ਨੂੰ ਚਾਹੀਦੀ, ਮੋਸਟ ਵੈਲਕਮ ਜੀ, ਵੇਖ ਸਕਦੇ।
1: ਨਹੀਂ, ਇੱਥੇ ਵੀ ਜੇ ਕਿਸੇ ਨੂੰ ਇੱਥੋਂ ਵੀ ਚਾਹੀਦੀ ਆ, ਉਹ ਤੇ ਤੁਹਾਡੀ ਆਪਾਂ ਉੱਥੋਂ ਮੰਗਾ ਵੀ ਸਕਦੇ ਹਾਂ।
2: ਹਾਂ, ਉਹ ਤਾਂ ਰੋਲੇ ਦੀ ਗੱਲ ਹੈ।
1: ਟਰੱਕ

0: ਤੇ ਆਰਾਮ ਦੇ ਨਾਲ ਬੈਠ ਕੇ ਆ ਜਾਂਦੀ ਵੀਰ ਜੀ, ਕਿਆ ਬਾਤਾਂ ਕਰਦੇ,
1: ਤੋਰ ਦਾਂਗੇ ਫ੍ਰੀਵੇ ਤੇ, ਰੇਸ ਤੇ ਟਰੱਕ ਕੇ ਤੋਰ ਦਾਂਗੇ, ਆਪੇ ਪਹੁੰਚੇਗੀ ਕਿਤੇ।
0: ਲਓ ਇੱਕ ਹੋਰ ਗੱਡੀ ਆ ਗਈ ਜੀ ਵੀਰ ਜੀ, ਅੱਜ ਤਾਂ ਲੱਗਦਾ ਅੱਜ ਗੱਡੀ ਸੇਲੀ ਕਰਾ
2: ਜੀ ਬਈ।
0: ਕੈਮਰੇ 2016 ਯਾਰ, ਕੈਮਰੀ 2016 ਯਾਰ, ਸਿੱਕੇ ਬੰਦ ਗੱਡੀ ਸਿਰਫ 12,000 ਚ ਕਦੇ
2: ਚੱਕੋ ਚੱਕੋ। ਹਾਂਜੀ 2016 ਕੈਮਰੀ ਵਿਕਣ ਦੀ ਹੈ,
0: ਗੱਡੀਆਂ ਗੱਡੀਆਂ ਹੀ ਵਿਕਾਈ ਹੈ,
2: ਗੱਡੀਆਂ ਹੀ ਗੱਡੀਆਂ ਹੈ।
0: ਚਲੋ ਸੋਰੀ ਸਾਹਿਬ, ਮਾਫੀ,
1: ਪ੍ਰੋਗਰਾਮ ਛੱਡੋ ਅੱਜ।
0: ਹਾਂ ਨਹੀਂ, ਚਲੋ ਤੁਹਾਡੀ ਗੱਡੀ ਵਿਕੇ ਤੁਸੀਂ, ਚਲੋ
1: ਸਿਰਫ
0: 32 ਵਾਲੀ ਕੇ
1: ਕੁੜੀਆਂ ਦੇ ਹਿਸਾਬ ਨਾਲ ਜਿਦਾਂ ਵੀ ਇਹ ਗੱਡੀ ਚਾਹੁੰਦੀ ਇਹਦੇ ਲਈ ਉਹ ਪਰਫੈਕਟ ਹੈ, ਜਿਦਾਂ ਬਹੁਤੀ ਵੱਡੀ ਗੱਡੀ ਨੀ ਇਹਨੂੰ ਇਹ ਲੱਗਦਾ ਫੇਰ।
0: ਹਾਂ ਉਹ ਠੀਕ ਹੈ, ਉਹ ਤਾਂ ਹਲੇ ਵੀ ਉਹ ਬਾਰੀ ਖੋਲਣ ਵਾਲਾ ਜਿਹੜਾ ਹੈਂਡਲ ਜਾ ਉਹ ਹੋਰ ਹਿਸਾਬ ਜਿਹਦਾ ਵਾ।
1: ਮੈਂ ਜਿਹੜਾ ਐਟੋ 2 ਮਾਡਲ ਹੈ ਬਾਜੀ ਨੀ, ਹਜੇ ਥੋੜੇ ਚਿਰ ਪਹਿਲੇ ਇਹ ਲਾਂਚ ਕੀਤਾ ਆਸਟ੍ਰੇਲੀਆ ਦੀ, ਆਈ ਥਿੰਕ ਸਭ ਤੋਂ ਸਸਤੀ ਵਾਲੀ ਇਲੈਕਟ੍ਰਿਕ ਕਾਰ ਹੀ ਨੀ ਗੱਡੀ ਆ ਆਸਟ੍ਰੇਲੀਆ ਚ ਸ਼ਾਇਦ। ਰੇਡੀਓ ਹਾਂਜੀ ਨੇ ਮੈਨੂੰ ਬਹੁਤ ਚੀਜ਼ਾਂ ਦੇ ਵਿੱਚ ਭਾਜੀ, ਇਹ ਜ਼ਰੂਰੀ ਹੁੰਦਾ ਜਦੋਂ ਆਪਾਂ ਕੁਛ ਲਿਖਦੇ ਆ ਉਹ ਆਪਣੇ ਨਾਲ ਬੀਤਿਆ ਹੀ ਹੋਵੇ?
0: ਨਹੀਂ ਨਹੀਂ, ਨੋ ਵੇ। ਤੁਸੀਂ ਫੀਲ, ਜੇ ਰਾਈਟਰ, ਰਾਈਟਰ ਦਾ ਮਤਲਬ ਕੀ ਆ, ਰਾਈਟਰ ਇਜ਼ ਕ੍ਰੀਏਟਰ, ਜਿਹੜਾ ਤੁਸੀਂ ਮਤਲਬ ਫੀਲ ਕਰ ਸਕਦੇ ਹੋ ਜਿਹੜਾ
1: ਜੀ,
0: ਹੈ ਨਾ। ਹੁਣ ਤੁਸੀਂ ਦੋ ਦਰਦ ਭਰਿਆ ਗਾਣਾ ਲਿਖਣਾ, ਇਹਦਾ ਥੋੜੀ ਇਹ ਮਤਲਬ, ਇਹ ਥੋੜੀ ਵੀ ਪਹਿਲਾਂ ਤੁਸੀਂ ਤਲਾਕ ਦਿਓ ਤੇ ਫਿਰ ਲਿਖੋ, ਇੱਦਾਂ ਥੋੜੀ।
1: ਹਾਂਜੀ, ਕਿਉਂਕਿ ਕਿਉਂਕਿ ਮੈਂ, ਮੇਰਾ ਜੋ ਐਨੀ ਤਿੰਨੀ ਜੋ ਸਿਸਟਮ ਚੱਲ ਰਿਹਾ ਨਾ, ਕਈ ਵਾਰ 4-4 ਮਹੀਨੇ ਕੁਛ ਨੀ ਲਿਖ ਹੁੰਦਾ, ਕਈ ਵਾਰ ਦਿਨ ਦੇ ਵਿੱਚ ਦੋ ਚੀਜ਼ਾਂ ਦਿਮਾਗ 'ਚ ਆ ਜਾਂਦੀਆਂ, ਜਾਣੀ ਸਿਸਟਮ ਚੱਲ ਰਿਹਾ ਤੇ ਜੋ ਮੇਰੇ ਦਿਮਾਗ 'ਚ ਉਹ ਮੈਂ ਬਣਾ ਰਿਹਾ ਇਨੀ ਦਿਨੀ ਜੋ ਮੇਰੀ ਉਹ ਬੇਟ ਚੱਲ ਰਹੀ ਆ, ਉਹ ਜਾਂ ਤਾਂ ਮੈਂ ਸੈਡ ਹੀ ਲਿਖ ਰਿਹਾ ਜਾਂ ਮੈਂ ਬਿਲਕੁਲ ਹਾਸੇ ਵਾਲਾ ਲਿਖ ਰਿਹਾ, ਮੇਰੇ ਤੋਂ ਵਿਚੇ ਵਿਚਾਲੇ ਵਾਲਾ ਕੁਛ ਨੀ ਲਿਖਿਆ ਜਾ ਰਿਹਾ।
0: ਮੈਂ ਤੇ ਇਹ ਕਹੂੰਗਾ ਵੀ ਸੋਰੀ ਸਾਹਿਬ ਕਹਿ ਦੀ ਨਾ, ਲਿਖਣ ਲੱਗਿਆਂ ਕੁਛ ਵੀ ਕ੍ਰੀਏਟ ਕਰਨ ਲੱਗਿਆਂ ਆਪਣੇ ਆਪ ਦੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਵੀ ਮੈਂ, ਹਾਏ ਮੇਰੇ ਆਹ ਦਿਮਾਗ 'ਚ ਕਿਉਂ ਆਉਂਦਿਆ, ਮੈਂ ਆਹ ਕਿਉਂ ਲਿਖ ਰਿਹਾ। ਦਰਦ ਆਉਂਦਾ ਦਰਦ ਲਿਖੋ, ਖੁਸ਼ੀ ਆਉਂਦੀ ਆ ਖੁਸ਼ੀ ਲਿਖੋ, ਜੋ ਵੀ ਆਉਂਦਾ ਉਹ ਲਿਖੋ।
2: ਹਾਂ, ਆਮਦ ਆਮਦ ਨੂੰ ਤਾਂ ਸਫੇ ਤੇ ਚੜਨਾ ਚਾਹੀਦਾ, ਉਹਦਾ ਇਸ ਨਾਲ ਕੁਝ ਰਿਲੇਸ਼ਨ ਨਹੀਂ ਹੋਣਾ ਚਾਹੀਦਾ ਕਿ ਹਨਾ ਵਾਈ ਆਈ ਐਮ ਫੀਲਿੰਗ।
1: ਤੇ ਮੈਂ ਬਿਗ ਫੈਨ ਆ ਆਪਣੇ ਦੇਬੀ ਭਾਜੀ ਹੋਣਾ ਦਾ, ਆਪਾਂ ਸਾਰੇ ਚਲੋ ਉਹਨਾਂ ਨੂੰ ਸੁਣਦੇ ਆ ਰਹੇ ਆ ਸਕੂਲ ਟਾਈਮ ਕਾਲਜ ਟਾਈਮ ਤੋਂ, ਮੈਂ ਉਹਨਾਂ ਦੀਆਂ ਕੁਝ ਇੰਟਰਵਿਊ ਪੋਡਕਾਸਟ ਵੀ ਸੁਣੇ, ਜਿੱਦਾਂ ਉਹਨਾਂ ਨੂੰ ਉਹ ਪੁੱਛਿਆ ਜਾਂਦਾ ਨਾ, ਜਿੱਦਾਂ ਹੁਣ ਆਪਾਂ ਨੂੰ ਪਤਾ ਦੇਬੀ ਭਾਜੀ ਦਾ ਜੋਨਰ ਉਹ ਕਿੱਦਾਂ ਦੇ ਗਾਣੇ ਲਿਖਦੇ ਸੀ ਉਸ ਟਾਈਮ ਦੇ ਵਿੱਚ ਨਾ, ਉਹ ਜਾਣੀ ਉਹਨੂੰ ਪੁੱਛਿਆ ਜਾਂਦਾ ਭਾਜੀ ਕਦੇ ਇਦਾਂ ਦਾ ਕੁਝ ਹੋਇਆ ਜਿਹੜਾ ਤੁਸੀਂ ਇੱਦਾਂ ਲਿਖਦੇ, ਜਾਣੀ ਉਹਨਾਂ ਦਾ ਜਵਾਬ ਉਹੀ ਹੁੰਦਾ ਨਹੀਂ ਇਹ ਜ਼ਰੂਰੀ ਨਹੀਂ ਹੁੰਦਾ। ਫਿਰ ਮੈਨੂੰ ਹੁਣ ਜਿੱਦਾਂ ਮੈਂ ਇੱਕ ਦੋ ਵਾਰ ਇੱਥੇ ਸੁਣਾਇਆ ਆਪਣੇ ਵੀ ਥੋੜ੍ਹਾ ਜਿਹਾ ਸਰਕਲ ਦੇ ਵਿੱਚ ਨਾ, ਉਹ ਜਾਣੀ ਉਹ ਲੱਗਦਾ ਕਹਿੰਦੇ ਹਾਂ, ਜਾਣੀ ਉਹ ਹਰ ਇੱਕ ਦਾ ਰਿਐਕਸ਼ਨ ਆ ਹਾਂ ਇੱਦਾਂ ਦਾ ਕੀ ਹੋ ਗਿਆ, ਜਾਣੀ ਉਹ ਚੀਜ਼ ਜਾਂ ਮੂਹਰੇ ਆਉਂਦੀ ਲੱਗਦਾ ਕਿ ਯਾਰ ਇਹ ਜ਼ਰੂਰੀ ਤਾਂ ਨਹੀਂ ਕਿ ਉਹ ਚੀਜ਼ ਹੋਈ ਹੋਵੇ ਤੁਸੀਂ ਤਾਂ ਲਿਖਦੇ ਆ।
0: ਨਹੀਂ ਨਹੀਂ,
1: ਕਈ ਵਾਰ ਤੁਹਾਡੀ ਹੁੰਦੀ ਆ ਜਾਂ ਤੁਸੀਂ ਕੁਛ ਸੋਚ ਰਹੇ ਆ।
0: ਇੱਕ ਫੋਰ ਐਗਜ਼ਾਮਪਲ ਵੇਖੋ, ਇੱਕ ਮੇਲ ਡਾਕਟਰ ਆ ਹਨਾ, ਤੇ ਉਹਨੇ ਪ੍ਰੈਗਨੈਂਸੀ ਦੇ ਵਿੱਚ ਟ੍ਰੀਟਮੈਂਟ ਕਰਨਾ ਵਾ ਉਹ ਚ ਹੈਲਪ ਕਰਨੀ, ਇਹਦਾ ਮਤਲਬ ਇਹ ਥੋੜੀ ਵੀ ਪਹਿਲਾਂ ਉਹ ਪ੍ਰੈਗਨੈਂਟ ਹੋਊਗਾ ਫਿਰ ਉਹ ਇਲਾਜ ਕਰਨਾ ਸਿੱਖੂਗਾ।
2: ਕਿੰਨੀ ਸਹੀ ਗੱਲ ਕੀਤੀ ਹੈ
1: ਜੀ
0: ਹਨ, ਉਹ ਇਹ ਤਾਂ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਆ ਤੁਹਾਡੀ, ਜਿੱਦਾਂ ਤੁਸੀਂ ਲਿਖਣ ਲਈ ਕ੍ਰੀਏਟੀਵਿਟੀ ਲਈ ਤੁਸੀਂ ਕਿਸੇ ਦਾ ਜੇ ਤੁਸੀਂ ਮੰਨ ਲਓ ਦਰਦ ਦੀ ਗੱਲ ਆ ਪਿਆਰ ਦੀ ਗੱਲ ਆ ਤੇ ਤੁਸੀਂ ਉਸ ਚੀਜ਼ ਨੂੰ ਫੀਲ ਕਰਨਾ ਹੁੰਦਾ ਵਾ, ਤੁਸੀਂ ਉਹ ਕਿਸੇ ਕੋਲੋਂ ਮੰਨ ਲਓ ਤੁਸੀਂ ਸੁਣੀ ਵੀ ਹੋ ਸਕਦੀ ਆ, ਉਹ ਤੁਹਾਡੀ ਆਪਣੀ ਓਬਜ਼ਰਵੇਸ਼ਨ ਵੀ ਹੋ ਸਕਦੀ ਆ, ਤੁਹਾਡੇ ਨਾਲ ਆਪਣੀ ਬੀਤੀ ਵੀ ਹੋ ਸਕਦੀ, ਉਸੇ ਨੂੰ ਤੁਸੀਂ ਵਧਾ ਚੜਾ ਕੇ ਵੀ ਦੱਸਿਆ ਹੋ ਸਕਦਾ। ਮੈਂ ਨੀ ਮੰਨਦਾ ਵੀ ਉਹ ਤੁਹਾਡੇ ਨਾਲ ਹੋਊਗੀ ਤੇ ਫੇਰ ਹੀ ਤੁਸੀਂ ਲਿਖੋਗੇ, ਇਹ ਗੱਲਾਂ ਉਹ ਕਰੂਗਾ। ਬੇਸਿਕਲੀ ਵੇਖੋ ਜਿਹੜੇ ਬੰਦੇ ਨੂੰ ਐਕਸਪੀਰੀਅੰਸ ਨਹੀਂ ਹੈ ਨਾ, ਜਿਹੜਾ ਬੰਦਾ ਰਾਈਟਿੰਗ ਲਾਈਨ ਚੋਂ ਨਹੀਂ ਆ, ਇਹ ਤਾਂ ਮਤਲਬ ਕਿ ਤੁਸੀਂ ਉਹਨੂੰ ਸੁਣਾ ਰਹੇ ਹੋ, ਉਹ ਤੇ ਉਹ ਤੇ ਡੈਫੀਨੇਟਲੀ ਇਦਾਂ ਦੀਆਂ ਗੱਲਾਂ ਕਰੂਗਾ ਤੁਹਾਡੇ ਨਾਲ, ਤੇ ਮਲੇਹੋ ਹੀ ਤੇ ਤੁਹਾਡੇ ਤੇ ਉਹਦੇ ਚ ਫਰਕ ਆ ਤੁਸੀਂ ਕੀਪ ਰਾਈਟਿੰਗ। ਹਾਂਜੀ
1: ਨਹੀਂ, ਥੈਂਕ ਯੂ ਜੀ, ਥੈਂਕ ਯੂ ਫੋਰ ਕਲੈਰੀਫਿਕੇਸ਼ਨ ਭਾਜੀ। ਮੈਂ ਐਕਚੁਲੀ ਮੈਂ ਬਹੁਤ ਤੁਹਾਨੂੰ ਸੁਣਦਾ, ਮੈਂ ਤੁਹਾਨੂੰ ਬਹੁਤ ਫੋਲੋ ਕਰਦਾ ਬਹੁਤ ਚੀਜ਼ਾਂ, ਸੋ ਮੈਨੂੰ ਸੀ ਮੈਂ ਇੱਕ ਵਾਰ ਤੁਹਾਡੇ ਨਾਲ ਵੀ ਇਹ ਗੱਲ ਜ਼ਰੂਰ ਕਰੂੰਗਾ। ਸੋ ਮੈਂ ਚਲੋ ਲਿਖਿਆ ਜੋ ਮੈਂ ਸੁਣਾਉਂਗਾ ਜੋ ਤਾਂ ਆਪਾਂ ਉਹ ਤਾਂ ਸੁਣਾਉਣਾ ਹੀ ਸੁਣਾਉਣਾ
0: ਜੀ।
1: ਸੋ ਹਾਂਜੀ ਇਹ ਸੀ ਗੱਲ ਭਾਜੀ ਮਾੜੀ ਜੀ, ਤੇ ਮੈਂ ਸੁਣਾਉਣਾ ਜੋ ਮੈਂ ਲਿਖਿਆ ਸੀ ਭਾਜੀ ਥੋੜ੍ਹਾ ਜਿਹਾ
0: ਜੀ ਪਲੀਜ਼।
1: ਇਹ ਥੋੜ੍ਹਾ ਗੀਤ ਟਾਈਪ ਹੈ, ਮੈਨੂੰ ਥੋੜ੍ਹਾ ਜਿਹਾ ਗਾ ਕੇ ਗਾਉਣਾ ਪੈਣਾ, ਪਰ ਆਵਾਜ਼ ਚਲੋ ਮੇਰੀ ਥੋੜ੍ਹੀ ਜਿਹੀ ਦੇਖ ਲਿਓ ਆਪ ਹੀ।
0: ਕੋਈ ਗੱਲ ਆਉਣ ਦੋ ਜੀ
1: ਭਾਜੀ। ਹਵਾਵਾਂ

ਕੌਲੀ ਜਿਹੀ ਸੂਰਤ ਮੈਂ ਮਰਦਾ ਸੀ ਜਿਸ ਤੇ ਮੈਂ ਦੇਖਣਾ ਚਾਹੁੰਨਾ ਉਹ ਡੁੱਲਿਆ ਆ ਕਿਸ ਤੇ ਮਿਲੇ ਤਾਂ ਸੁਣਾਵਾਂ ਕੀ ਹਾਲ ਹੈ ਮੇਰਾ।

ਇਹ ਕੁੱਟ ਸੀ ਜ਼ਹਿਰ ਦਾ ਬੜਾ ਔਖਾ ਮੈਂ ਪੀਤਾ ਕੋਈ ਲੰਘਿਆ ਨੀ ਪਲ ਜਦ ਮੈਂ ਚੇਤੇ ਨੀ ਕੀਤਾ ਤੂੰ ਇੰਨਾ ਕ ਕਹਿ ਕੇ ਸੀ ਹੱਥ ਮੇਰਾ ਛੱਡ ਗਈ

ਮੈਂ ਡਿੱਗਦਾ ਸੀ, ਖੜਦਾ ਸੀ, ਲੜਦਾ ਸੀ ਆਪੇ, ਕਈ ਰਿਸ਼ਤੇ ਗਵਾ ਲਏ, ਕਈ ਛੱਡ ਗਏ ਸੀ ਆਪੇ। ਮੈਂ ਡਿੱਗਦਾ ਸੀ, ਖੜਦਾ ਸੀ, ਲੜਦਾ ਸੀ ਆਪੇ, ਕਈ ਰਿਸ਼

0: तेरा किथे खो गया है महबूब मेरा। धन्यवाद जी।
1: बहुत
2: यार बहुत सोहना तुही, मतलब
1: ब्यूटीफुल
2: लिखा भी ते तुही, मतलब सुनाना भी आंदा तन।
1: हां हां नहीं कंपोजिशन भी होनी ही प्यारी
2: लिखना शुरू हुंदा ना कई बारी तो मैं हिसाब लाउना भी ओह लगातार चलता रहिंदा, कदे रुक जे ते फिर रुक भी जांदा,
1: ब्लॉक आवे ते महीनिया दा ते जे कोई चीज समझ आ रही है ता शायद एक दिन च चार चार
2: पांच पांच फिर तो एवें तन्नू मतलब चीजां तुहाडियां जिहड़ियां ओह चलदियां रहिंदियां ना। ते एक ब्रेक लै लईए जी फिर आपां आके तुहाडे नाल गल करदे आं। रेडियो हां जी 1674
3: AM। यार तू इत्थे इन्नी छेती आके पक्का वी हो गया, की जुगाड़ लाया है?
4: जुगाड़ नहीं, ई है 8 सालां तों वी वड्डा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मैनूं PR दी राह वी विखाई। इन्ना ही नहीं, ई स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
3: नंबर दा दे बंसल इमीग्रेशन वालियां दा।
4: हां जी, अपॉइंटमेंट बुक करवाने लई कॉल करो 0406-660-960 दे या फिर विजिट करो bansalimmigration.com.au।
5: This station is now the ultimate power in the universe.
6: Radio Haji 1674 AM।
3: यार तू इत्थे इन्नी छेती आके पक्का वी हो गया, की जुगाड़ लाया है?
4: जुगाड़ नहीं, ई है 8 सालां तों वी वड्डा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मैनूं PR दी राह वी विखाई। इन्ना ही नहीं, ई स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
3: नंबर दा दे बंसल इमीग्रेशन वालियां दा।
4: हां जी, अपॉइंटमेंट बुक करवाने लई कॉल करो 0406-660-960 दे या फिर विजिट करो bansalimmigration.com.au।
7: सुनो जी, गड्डी अक्षरा ज्वेलर्स वाल ले लो।
8: ओ जो हुकम मेरी सरकार।
7: ओ आ किधर, हैरी स्पार्क वाल जाना, तुसी आ किथे जा रहे हो?
8: अक्षरा ज्वेलर्स दी दूजी लोकेशन रिवर्स तंच।
7: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
8: आहो जी आहो,
7: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच।
2: रेडियो हाँ जी 1674 AM, आस करते हैं वधिया सोहना तुहाडा दिन जा रहा होगा ते गाना तुसी इंजॉय कीता होगा। आवाज सी सतविंदर बिट्टी ते दस भाबीए मुंडा केड़े पिंड दा ते बाह मेरी करदी है सां सां ते मेरे नाल ने
1: हार्ट दी प्रॉब्लम भी हो सके थी। सब तो वधिया ना, अपने पिछली कॉन्वर्सेशन च पता की लगा, मैं जिन्नी देर की ब्रेक से मैं यह सोच रहा सी कि भाजी होर किन्नी सारी एग्जाम्पल दे सकते हैं पर तुसी किन्ना तगड़ा वाया मारा कि देखो कोई जो डॉक्टर है जेड़ा गायनी है मेल है आप थोड़ा प्रेगनेंट होया होगा, और कितनी चीजें हो सकती हैं जो अपने माइंड जा सकती हैं, पर क्या वाया हमारा बाबा जी की जय हो। मैं आ गया
2: ओ हो के थोड़ी दसूगा प्रेगनेंट भी जाओ हो के फिर ये सोचूगा भी हां हुन प्रैक्टिकली इदां दी फीलिंग्स होंदियां ने आ ते हुन मैं इलाज करना शुरू करना है ना, क्योंकि एक जिदा कह भी दिता जांदा ना, एक ओ भी है ना मतलब एक
1: होर लम्मा वाया मारनगे।
2: नहीं नहीं नहीं नहीं छोटा ही वाया वा वो चीज जिदा कहिंदे हुंदे ना भी एक मास्टर जी को गई मम्मी ते वो कहिंदी भी साडा बच्चा पता नहीं की मतलब समथिंग समथिंग की गुड़ खाणो नहीं हटदा समथिंग है ना गल पता नहीं गुड़ बहुत खांदा ला लो है ना, ते वो कहिंदे भी अच्छा ठीक है ना कोई नहीं, ते वापस आ गई ते मुड़ के वो 2 महीने बाद फिर उन्होंने दोबारा सद्या है ना मम्मी नू, ते उन्होंने कहा भी उरे मम्मी नू सद के ते बच्चे नू फिर आवाज मारी भी उन्होंने कहिंदे भी ओए मेरी गल सुन बच्चे गुड़ नहीं खाणा बहुत ही खंड खाद गुड़ खाद जो भी सेहत का नुकसान होंगे है ना, तो वह कहते भी डॉक्टर साहब मतलब मास्टर जी तुम पहली बार जिदन मैं आई हाँ उदन तुम ये गल क्यों नहीं कही, वह कहते भैन जी मैं उदों तक आप गुड़ खाँदा है ना भी पहला मैं आप छड़िया मैं समझ नहीं आती भी
1: प्रैक्टिकल है यार प्रैक्टिकल
2: ਮੈਂ ਉੱਥੋਂ ਸੋਚਣਾ ਸ਼ੁਰੂ ਕੀਤਾ ਵੀ ਯਾਰ ਮਤਲਬ ਜੇ ਡਾਕਟਰ ਦੇ ਨਾਲ ਏਦਾਂ ਹੋਵੇ ਭਲਾ, ਮਤਲਬ ਆਹ ਤੇ ਇੱਕ ਐਗਜ਼ਾਮਪਲ ਹੋ ਗਈ, ਹੋਰ ਕਿੰਨੀਆਂ ਬਿਮਾਰੀਆਂ ਲੈ ਕੇ ਲੋਕ ਜਾਂਦੇ ਨਾ, ਡਾਕਟਰ ਕੀ ਕਹੂਗਾ ਵੀ ਸੋਰੀ ਮੈਨੂੰ ਨਾ ਭੈਣ ਜੀ ਉਦੋਂ ਮੈਨੂੰ ਖਸਰਾ ਹੋਇਆ ਨਹੀਂ ਹਲੇ, ਹੁਣ ਤੁਹਾਨੂੰ ਮੈਂ ਦਵਾਈ ਦੇਣਾ। ਚਲੋ ਖੈਰ ਇਹ ਇਹ ਹਾਸੇ ਮਜ਼ਾਕ ਵਾਲੀਆਂ ਗੱਲਾਂ, ਕਿਉਂਕਿ ਪ੍ਰੋਫੈਸ਼ਨ ਅਲੱਗ ਹੁੰਦਾ, ਉਦਾਂ ਸਲਾਹ ਮਸ਼ਵਰਾ ਕਿਸੇ ਨੂੰ ਦੇਣਾ ਅਲੱਗ ਹੁੰਦਾ। ਉਹ ਉਹ ਗੱਲ ਆ ਚੰਗੀਆਂ ਮਾੜੀਆਂ ਆਦਤਾਂ ਦੀ, ਇਹ ਗੱਲ ਆ ਪ੍ਰੋਫੈਸ਼ਨ ਪ੍ਰੋਫੈਸ਼ਨ ਦੀ, ਪਰ ਮਤਲਬ ਇਹਨੂੰ ਤੁਸੀਂ ਉਹ ਮਿਕਸ ਨਹੀਂ ਕਰਨਾ। ਤੇ ਇਹ ਸ਼ੁੱਕਰਵਾਰ ਹੈ,
9: ਸ਼ੁੱਕਰਵਾਰ ਹੈ। ਸੋਡੀ ਭਾਈ ਨੇ ਆਮਦ ਬਾਰੇ ਗੱਲ ਕੀਤੀ, ਮੈਂ ਨਾ ਥੋੜੇ ਦਿਨ ਪਹਿਲਾਂ ਇੱਕ ਰਾਈਟਰ ਪੜਿਆ, ਰੀਲਾਂ ਚ ਬਹੁਤ ਮਸ਼ਹੂਰ ਹੋਇਆ, ਤੇ ਕਿਤਾਬ ਵਾਲਾ .com.au ਦੇ ਵਿਸ਼ਾਲ ਜੀ ਨੂੰ ਹੱਥ ਜੋੜ ਕੇ ਮਿੰਨਤਾਂ ਕਰਨੀਆਂ ਪਈਆਂ ਕਿ ਪਲੀਜ਼ ਕਿਤਾਬ ਦੇ ਦਿਓ। ਉਹਦੇ ਵਿੱਚੋਂ ਖੈਰ ਸਗੀਰ ਤਬਸਮ ਦਾ ਲਿਖਿਆ ਹੋਇਆ ਜੀ, ਉਰਦੂ ਬੋਲਣ ਵਾਲੀ ਇਹ ਕੁੜੀ ਹੈ, ਪੂਰੀ ਦੀ ਪੂਰੀ ਕਿਤਾਬ ਇੱਕੋ ਹੀ ਨਜ਼ਮ ਹੈ, ਇੱਕੋ ਹੀ ਕਵਿਤਾ। ਉਰਦੂ ਬੋਲਣ ਵਾਲੀ ਕੁੜੀ ਹੈ, ਤੂੰ ਕੀ ਜਾਣੇ, ਐਂਡ ਦੈਨ ਹੀ ਟੈਲਸ ਅਬਾਊਟ ਕਲਚਰ, ਟੈਲਸ ਅਬਾਊਟ ਪੰਜਾਬ, ਹੈਨਾ। ਉਰਦੂ ਬੋਲਣ ਵਾਲੀ ਕੁੜੀ ਹੈ ਤਾਂ ਇਹ ਹੋ ਜਾਂਦਾ ਕਿਉਂਕਿ ਇਹ ਪਾਕਿਸਤਾਨ ਦੇ ਰਾਈਟਰ ਨੇ, ਪਾਕਿਸਤਾਨ ਦਾ ਜਿਹੜਾ ਏਰੀਆ ਜਿਹੜਾ ਖਾਸ ਕਰ ਉਹਨਾਂ ਦੇ ਦਿੱਲੀ ਬੰਬੇ ਨੇ ਜਿਨ੍ਹਾਂ ਨੂੰ ਆਪਾਂ ਕਰਾਚੀ ਕਹਿ ਦਿੰਦੇ ਹਾਂ, ਉੱਥੇ ਪੰਜਾਬੀ ਬੋਲਣਾ ਬਹੁਤ ਜ਼ਿਆਦਾ ਡਾਊਨ ਸਮਝਿਆ ਜਾਂਦਾ,
2: ਜੱਡ ਭਾਸ਼ਾ ਸਮਝੀ
9: ਜਾਂਦੀ ਹੈ, ਤਾਂ ਆਪਣੇ ਵਰਕਿੰਗ ਕਲਾਸ ਲੋਕ ਹੈ ਜੀ, ਲੋਅਰ ਮਿਡਲ ਕਲਾਸ ਬੰਦਾ, ਹੈ ਨਾ, ਮਤਲਬ ਵਧੀਆ ਨਹੀਂ ਮੰਨਿਆ ਜਾਂਦਾ, ਇਸ ਤਰ੍ਹਾਂ ਦੀ ਗੱਲਬਾਤ ਹੈ। ਤਾਂ ਉਹ ਉਹ ਇਸ ਤਰੀਕੇ ਦਾ ਤੰਜ ਕਸ ਰਿਹਾ, ਜਿਸ ਤਰ੍ਹਾਂ ਆਪਾਂ ਕਹਿੰਦੇ ਕਿ ਹਾਈ ਫਾਈ, ਜਾਂ ਫਿਰ ਉਹ ਮਾਨ ਸਾਹਿਬ ਦਾ ਕਹਿੰਦਾ ਹੈਲੋ ਹੈਲੋ ਥੈਂਕ ਯੂ ਕਰਨ ਨੱਡੀਆਂ, ਹਾਂ ਆ ਗਈਆਂ ਬਲੇ ਤੋਂ ਅੰਗਰੇਜ਼ ਵੱਡੀਆਂ, ਆਈ ਡੋਂਟ ਲਾਈਕ ਦੀ ਪੰਜਾਬੀ ਹਿੰਦੀ ਨੂੰ,
2: ਸ਼ਰਮ ਨਹੀਂ ਆਉਂਦੀ ਸਾਨੂੰ ਗਾਲਾਂ ਦਿੰਦੇ ਨੂੰ,
9: ਇਹ ਵਾਲੀ ਗੱਲਬਾਤ ਪ੍ਰਧਾਨ ਜੀ ਨੇ ਕੀਤੀ ਹੈ। ਤੇ ਇਹਦੇ ਵਿੱਚੋਂ ਇੱਕ ਸਟੈਂਜ਼ਾ ਮੈਂ ਤੁਹਾਨੂੰ ਸੁਣਾਉਂਗਾ, ਉਹ ਵੀ ਸ਼ਾਇਦ ਇੱਕ ਡੇਢ ਪੰਨੇ ਲੰਮਾ ਚਲਾ ਜਾਵੇ, ਪਰ ਆਈ ਹੋਪ ਤੁਹਾਨੂੰ ਪਸੰਦ ਆਵੇ।
2: ਹਾਂਜੀ,
9: ਇਹ ਸ਼ਹਿਰਾਂ ਬਾਰੇ ਗੱਲ ਕੀਤੀ ਹੈ ਪੰਜਾਬ ਤੇ, ਠੀਕ ਹੈ ਜੀ। ਉਰਦੂ ਬੋਲਣ ਵਾਲੀ ਇਹ ਕੁੜੀ ਹੈ, ਉਰਦੂ ਬੋਲਣ ਵਾਲੀ ਇਹ ਕੁੜੀਏ, ਤੂੰ ਕੀ ਜਾਣੇ, ਅੰਮ੍ਰਿਤਸਰ ਦੀਆਂ ਪਾਪੜ ਵੜੀਆਂ, ਸ਼ਹਿਰ ਜਲੰਧਰ ਇਸ਼ਕ ਕਿਤਾਬਾਂ, ਫੈਲ ਰਿਹਾ ਹੈ ਵਾਂਗ ਗੁਲਾਬਾਂ, ਤੂੰ ਕੀ ਜਾਣੇ, ਸ਼ਹਿਰ ਬਠਿੰਡਾ, ਸ਼ਹਿਰ ਲਾਹੌਰ ਦੇ ਬੁਰਜ ਮਨਾਰੇ, ਪੱਖ ਦੀ ਅੱਖ ਤੇ ਸੁਰਖ ਅੰਗਾਰੇ, ਅਥਰੂ ਖਾਰੇ, ਤੂੰ ਕੀ ਜਾਣੇ, ਸ਼ਹਿਰ ਪਟਿਆਲਾ, ਕਰਮਾ ਵਾਲਾ, ਦੇਸੀ ਜੁੱਤੀ ਪੈਰ ਦਾ ਖੁੱਸਾ, ਰੰਗਲਾ ਨਾਲਾ, ਦੇਸ ਪੰਜਾਬ ਦੇ ਸਿਰ ਦੀ ਪੱਗੜੀ, ਅੱਜ ਵੀ ਤਗੜੀ, ਉਰਦੂ ਬੋਲਣ ਵਾਲੀ ਕੁੜੀ, ਤੂੰ ਕੀ ਜਾਣੇ, ਲਾਇਲਪੁਰ ਦਾ ਕੱਢਿਆ ਕੁੜਤਾ, ਸ਼ਹਿਰ ਲਾਹੌਰ ਦੀ ਮਹਿੰਗੀ ਸੁਰਖੀ, ਨਾਨ ਖਤਾਈ, ਗੁਜਰਾਂ ਵਾਲਾ, ਪਿੱਤਲ ਸਿਲਵਰ ਬਰਤਨ ਤਾਲਾ, ਸ਼ਾਹੀ ਲੀੜੇ, ਤੂੰ ਕੀ ਜਾਣੇ, ਅੰਮ੍ਰਿਤਸਰ ਦੀ ਮਸਤ ਦੀਵਾਲੀ, ਮੁਕਤਸਰ ਦੇ ਵਿੱਚ ਮਾਘੀ ਮੇਲਾ, ਅਨੰਦਪੁਰ ਚ ਹੋਈ ਵਿਸਾਖੀ, ਵੀਰ ਦੇ ਬਾਂਹ ਤੇ ਬੰਨੀ ਰਾਖੀ, ਉਰਦੂ ਬੋਲਣ ਵਾਲੀ ਕੁੜੀਏ, ਤੂੰ ਕੀ ਜਾਣੇ, ਸ਼ਹਿਰ ਕਸੂਰ ਦੀ ਰੰਗਲੀ ਜੁੱਤੀ, ਪਿੱਛੇ ਨਸਦੀ ਜੰਗਲੀ ਕੁੱਤੀ, ਜਾਨ ਕਸੂਤੀ, ਤੂੰ ਕੀ ਜਾਣੇ, ਝੰਗ ਦੀ ਚੂੜੀ, ਮਸਤ ਪਰਾਂਦਾ, ਸ਼ਹਿਰ ਮੁਲਤਾਨ ਦਾ ਕੰਗਣ ਹਲਵਾ, ਅੰਮ੍ਰਿਤਸਰ ਦੇ ਰੂਪ ਦਾ ਜਲਵਾ, ਉਰਦੂ ਬੋਲਣ ਵਾਲੀਏ ਕੁੜੀਏ, ਤੂੰ ਕੀ ਜਾਵੇਂ ਜਾਣੇ, ਟਾਂਗਰ ਮੇਵਾ, ਬੂੰਦੀ ਪਾਰੇ, ਫਾਜ਼ਿਲ ਕੇ ਦੇ ਤੋਸ਼ੇ, ਕੋਟ ਕਪੂਰ ਦਾ ਢੋਡਾ, ਸੰਦਲ ਰੁੱਖ ਦਾ ਛੋਡਾ, ਭੈਣ ਭਰਾ ਦਾ ਮੋਢਾ, ਉਰਦੂ ਬੋਲਣ ਵਾਲੀਏ ਕੁੜੀਏ, ਤੂੰ ਕੀ ਜਾਣੇ, ਕਦੀ ਕਦੀ ਮੈਂ ਸੋਚ ਸਮੁੰਦਰ, ਡੁੱਬਦਾ ਤਰਦਾ ਇੱਕ ਅਜਿਹੀ ਬਸਤੀ ਅੰਦਰ, ਟੁਰ ਜਾਂਦਾ ਵਾਂ ਜਿੱਥੇ ਮੌਸਮ ਕਲੀਆਂ ਵੰਡਣ, ਬੱਦਲ ਦਿੰਦੇ ਛਾਵਾਂ, ਜਿੱਥੇ ਰੁੱਖ ਵਜਾਵਣ ਤਾੜੀ, ਖੁਸ਼ਬੂ ਦੇਣ ਹਵਾਵਾਂ, ਜਿੱਥੇ ਧਰਤੀ ਤਾਰੇ ਜੰਮਦੀ, ਅੰਬਰੋ ਵਸਦੇ ਮੋਤੀ, ਜਿੱਥੇ ਕਿਸਮਤ ਤਾਜ ਸਜਾ ਕੇ ਪਰੀਆਂ ਵਾਂਗ ਖਲੋਤੀ, ਜਿੱਥੇ ਪਿਆਰ ਦੇ ਮੇਲੇ ਦੇਖ ਕੇ ਹੱਸਣ ਪਿੰਡ ਦੀਆਂ ਹਵਾਵਾਂ, ਜਿੱਥੇ ਪੱਬਾਂ ਪਾਰ ਖਲੋ ਕੇ ਕੁੱਕੜ ਦੇਣ ਸਦਾਵਾਂ, ਉਰਦੂ ਬੋਲਣ ਵਾਲੀਏ ਕੁੜੀਏ, ਤੂੰ ਕੀ ਜਾਣੇ।
2: ਵਾਹ, ਬਹੁਤ ਸੋਹਣਾ ਜੀ,
9: ਬਹੁਤ ਆਂਡੇ, ਮਤਲਬ ਕਹਿ ਲਓ ਕਿ
2: ਬਹੁਤ ਖੂਬ
9: ਇਸੇ ਰੂਪ ਚ ਅੱਗੇ ਵੱਧ ਰਹੀ ਰਹਿੰਦੀ, ਇਟਸ ਵੈਰੀ ਨਾਈਸ, ਜੇ ਤੁਹਾਨੂੰ ਮੌਕਾ ਮਿਲੇ ਜ਼ਰੂਰ ਪੜ੍ਹੋ।
2: ਬਹੁਤ ਸੋਹਣਾ, ਇਹ ਤਾਂ ਬੰਦੇ ਦੇ ਨਾ ਉਹ ਅੰਦਾਜ਼ ਵੀ ਬੜਾ ਵਧੀਆ ਵਾ। ਥੈਂਕ ਯੂ, ਬਹੁਤ ਵਧੀਆ ਜੀ, ਧੰਨਵਾਦ ਤੁਹਾਡਾ। ਅਤੇ ਆਪਾਂ ਮਨ ਸਾਹਿਬ ਨੂੰ ਵੀ ਵਿਹਲਿਆਂ ਕਰ ਦਈਏ। ਸਤਿ ਸ਼੍ਰੀ ਅਕਾਲ ਮਨ ਸਾਹਿਬ, ਕੀ ਹਾਲ ਨੇ ਤੁਹਾਡੇ?
10: ਟਰੰਪ ਮੈਨੂੰ ਯਾਦ ਆ
2: ਗਿਆ।
10: ਪਹਿਲਾਂ ਟਰੰਪ ਨੂੰ ਯਾਦ ਕਰਨ ਤੋਂ ਪਹਿਲਾਂ ਨਾ ਜੀ, ਪਹਿਲਾਂ ਮੈਂ ਦੱਸੂਗਾ ਮੇਰੇ ਨਾਲ ਜਿਹੜੀਆਂ ਇਹ ਹਫ਼ਤੇ ਦੋ ਚੰਗੀਆਂ ਚੀਜ਼ਾਂ ਹੋਈਆਂ, ਬਹੁਤ ਚੰਗੀਆਂ ਚੀਜ਼ਾਂ ਹੋਈਆਂ।
2: ਬਹੁਤ ਸੌਖੀਆਂ ਦੀਆਂ, ਇੱਕ ਪਿਕ ਪਿਕ ਕਰਨੀ ਹੋਵੇ ਨਾ ਧੂ
10: ਨਹੀਂ ਨਹੀਂ ਇਹ ਚਲੋ ਮਹਾਰਾਜ ਦੀ ਕਿਰਪਾ, ਸ਼ੁਕਰ ਹੈ ਰੱਬ ਦਾ। ਸੋਮਵਾਰ ਨੂੰ ਮੈਂ ਤੁਹਾਨੂੰ ਦੱਸਿਆ ਸੀਗਾ ਸਾਹਿਬ ਨੂੰ ਆਪਣਾ ਮੌਕਾ ਮਿਲਿਆ ਆ ਆਪਣਾ ਨੀਦਰਲੈਂਡ ਜਾਣ ਦਾ, ਯੂਰਪ ਜਾਣ ਦਾ, ਇਸੇ ਹਾਂਜੀ ਤੇ ਯੂਨੀਵਰਸਿਟੀ ਦੀ ਰਿਸਰਚ ਲਈ, ਤੇ ਇਸੇ ਵੀਕ ਅਗਮ ਨੂੰ ਮੌਕਾ ਮਿਲਿਆ ਆ ਸਿਡਨੀ ਜਾਣ ਦਾ ਚਾਰ ਦਿਨ ਪ੍ਰੋਗਰਾਮ ਲਈ।
2: ਇਸੇ ਵੀਕ ਦੋ ਇੱਕ ਤੋਂ ਹੀ ਡਰਦੇ ਸੀ ਨਾ, ਫਿਰ ਇੱਕ ਦੱਸ ਨਹੀਂ ਸਕਦੇ
1: ਨਹੀਂ, ਇਹ ਫਿਰ ਠੀਕ ਹੈ, ਇਹ ਤਾਂ ਚਲੋ ਜੈਨੂਅਨ ਹੈ, ਜੈਨੂਅਨ ਹੈ,
10: ਇੱਕ ਤੁਹਾਨੂੰ ਮੈਂ ਦੱਸ ਚੁੱਕਿਆ ਸੀ।
2: ਚਲੋ ਬਹੁਤ ਬਹੁਤ ਵਧਾਈ
10: ਮੇਰਾ ਅਗਮ ਨਾਲ ਜ਼ਿਆਦਾ ਆ, ਸਾਹਿਬ ਨਾਲ ਹੈ ਬਹੁਤ ਜ਼ਿਆਦਾ ਆ, ਪਰ ਅਗਮ ਜਿਹੜੀ ਵਿਚਾਲਾ ਜਵਾਕ ਹੁੰਦਾ ਨਾ, ਉਹਦੇ ਨਾਲ ਤੁਹਾਡਾ ਹੋਰ ਜ਼ਿਆਦਾ ਹੋ ਜਾਂਦਾ ਆ।
2: ਪਿਓ ਦਾ ਨਾ, ਪਿਓ ਨੂੰ ਕਹਿ ਕੇ ਕਰਵਾ ਦਿੱਤਾ ਜਾਂਦਾ ਨਾ ਵੀ ਵੇਖੋ ਹੁਣ ਤੁਸੀਂ ਧਿਆਨ ਰੱਖਣਾ ਵਾ, ਮੈਂ ਤੇ ਛੋਟੇ ਦਾ ਧਿਆਨ ਰੱਖਣਾ ਨਾ, ਮੈਂ ਬਿਜ਼ੀ ਹੋਣਾ, ਮੈਂ ਬਿਜ਼ੀ ਹੋਣਾ, ਵੱਡਾ ਵੱਡਾ ਤੁਹਾਨੂੰ ਸੁਣ ਤੇ ਲਵੋ ਹੁਣ ਤੁਸੀਂ
1: ਯਾਰ,
2: ਤੁਸੀਂ ਸਫਾਈ ਕਿਉਂ ਦੇਣ ਲੱਗ ਪਏ,
1: ਬਾਬਾ ਜੀ ਕੋ ਬੋਲਣ ਤੋਂ, ਆਹ ਗਲਤ ਹੈ ਜੀ, ਆਹ ਗਲਤ ਹੈ,
2: ਜਾ ਮਾੜ ਜਾ ਸਵਾਦ ਹੀ ਖਰਾਬ ਕਰਦਾ, ਜਾ ਕਰ ਲਓ ਤੁਸੀਂ
1: ਰੁੱਸ ਗਏ ਜੀ, ਰੁੱਸ ਗਏ।
2: ਇਹ ਕੋ ਤੁਹਾਡੇ ਇਕੱਲਿਆਂ ਨਾਲ ਥੋੜੀ ਹੁੰਦੀ ਹੈ, ਸਾਰੇ ਜਿਨ੍ਹਾਂ ਦੇ ਤਿੰਨ ਤਿੰਨ ਜਾਣੇ ਸਾਰਿਆਂ ਦੇ ਇੱਦਾਂ ਹੀ ਆ। ਧਰਤੀ ਗੋਲਿਆ ਤੇ ਗੋਲਿਆ
1: ਸਹੀ ਗੱਲ ਆ ਬਈ,
2: ਨਹੀਂ ਵੈਸੇ ਚਲੋ ਇਹ ਹੁੰਦਾ ਵਾ, ਫੈਕਟ ਆ ਵੀ ਜਦੋਂ ਜਦੋਂ ਛੋਟਾ ਬੱਚਾ ਹੋ ਜਾਂਦਾ ਨਾ, ਤੇ ਉਦੋਂ ਫਿਰ ਇਹ ਹੁੰਦਾ ਵੀ ਜਿਹੜਾ ਵੱਡਾ ਤੇ ਚਲੋ ਵੱਡਾ ਹੋ ਚੁੱਕਾ ਹੁੰਦਾ, ਥੋੜਾ ਵੱਡਾ ਆਫ ਕੋਰਸ ਵੱਡਾ ਥੋੜਾ ਵੱਡਾ ਹੀ ਹੋ ਚੁੱਕਾ ਹੁੰਦਾ, ਫੇਰ ਹੀ ਤੀਜਾ ਹੁੰਦਾ
1: ਥਰਡ ਤੱਕ ਤਾਂ,
2: ਜਿਹੜਾ ਦੂਸਰਾ ਉਹ ਫਿਰ ਇਗਨੋਰ ਉਹਨੂੰ ਇਹ ਮੰਨਿਆ ਜਾਂਦਾ ਵੀ ਸਾਈਕੋਲੋਜੀਕਲੀ ਉਹ ਨਾ ਉਹਦੀਆਂ ਆਦਤਾਂ ਵਿਗੜਨੀਆਂ ਸ਼ੁਰੂ ਹੋ ਜਾਂਦੀਆਂ, ਵੀ ਉਹ ਜਿੱਦ ਜੀ ਕਰਨਾ ਸ਼ੁਰੂ ਕਰ ਜਾਂਦਾ ਜਾਂ ਕਿੱਦਾਂ, ਤੇ ਫਿਰ ਪਿਓ ਦੀ ਰਿਸਪੋਂਸੀਬਿਲਟੀ ਹੁੰਦੀ ਹੈ ਵੀ ਉਹਦਾ ਖਿਆਲ ਵੱਧ ਰੱਖਣਾ, ਕਿਉਂਕਿ ਮਾਂ ਛੋਟੇ ਬੱਚੇ ਨਾਲ ਬਿਜ਼ੀ ਹੁੰਦੀ ਹੈ।
1: ਰਾਈਟ ਲੋਜਿਕ ਹੈ ਜੀ, ਇਹ ਤਾਂ ਰਾਈਟ ਲੋਜਿਕ ਹੈ।
2: ਨਹੀਂ ਇਹ ਅੱਜ ਕੱਲ ਬਹੁਤ ਘੱਟ ਐਕਸਪੀਰੀਅੰਸ ਕਰਨ ਨੂੰ ਮਿਲਦਾ ਲੋਕਾਂ ਨੂੰ, ਕਿਉਂਕਿ ਬੱਚੇ
1: ਦੋ ਹੀ ਅੱਛੇ
2: ਥੋੜੇ ਥੋੜੇ ਇੱਕ ਇੱਕ ਦੋ ਦੋ, ਪਰ ਇਹ ਬੜਾ ਖੂਬਸੂਰਤ ਐਕਸਪੀਰੀਅੰਸ ਹੈ।
10: ਅੱਜ ਨਹੀਂ ਚਲੋ ਮਹਾਰਾਜ ਦੀ ਕਿਰਪਾ ਆ, ਮਹਾਰਾਜ ਨੇ ਜੋ ਦੇਣਾ ਸੀਗਾ ਉਹ ਦਿੱਤਾ, ਚੰਗੀ ਗੱਲ ਹੈ ਜੀ। ਤੇ ਦੂਜੀ ਗੱਲ, ਮੈਨੂੰ ਟਰੰਪ ਯਾਦ ਆਇਆ ਜੀ, ਅਸੀਂ ਨਾ ਮੈਂ ਡਿਪਲੋਮਾ ਕਰਨ ਤੋਂ ਬਾਅਦ ਘਰੇ ਸੀਗਾ, ਤੇ ਮੈਂ ਇੱਕ ਆਪਣੇ ਮਿੱਤਰ ਦੇ ਨਾਲ ਨਾ ਮੈਨੂੰ ਬਠਿੰਡਾ ਜਾਣਾ ਪਿਆ ਰੋਪੜ ਤੋਂ ਮੋਟਰਸਾਈਕਲ ਤੇ, ਕਿਸੇ ਜ਼ਰੂਰੀ ਕੰਮ ਲਈ ਮੈਨੂੰ ਚੁਣਿਆ ਉਹਨੇ ਕਿ ਵੀ ਆਪਾਂ ਜਾਣਾ ਆ, ਦੋ ਦਿਨ ਤਿੰਨ ਦਿਨ ਰਹਿ ਕੇ ਆਉਣਾ, ਜ਼ਰੂਰੀ ਕੰਮ ਲਈ ਜਾਣਾ,
2: ਜ਼ਰੂਰੀ ਕੰਮ ਲਈ ਇੱਡੀ ਦੂਰ ਕਿਉਂ ਜਾਣਾ ਸੀ ਲਾਗੇ ਬੰਨੇ
1: ਉਹ ਹਿਸਾਬ ਦਾ ਪ੍ਰੈਸ਼ਰ ਨਹੀਂ ਹੋਣਾ
10: ਯਾਰ, ਜ਼ਿਆਦਾ ਜ਼ਰੂਰੀ ਸੀਗਾ ਕੰਮ।
1: ਕਈ ਵਾਰੀ ਬਠਿੰਡਾ ਗਿਆ ਹੀ ਦਾਲ ਗਲਣੀ ਸੀ ਯਾਰ,
10: ਤੁਸੀਂ
1: ਗਲਤ ਗੱਲ ਹੈ
10: ਭਾਜੀ, ਲੋਕੀ ਕੈਨੇਡਾ ਚਲੇ ਜਾਂਦੇ ਆ।
1: ਹਾਂ ਦੇਖੋ
10: ਗੱਲ ਕੀਤੀ ਹੈ,
1: ਹਾਂ ਦੇਖੋ ਹੈ, ਕੰਮ ਤੇ ਪਵੇ ਜ਼ਰੂਰੀ ਬੰਦੇ ਨੂੰ।
10: ਮੈਨੂੰ ਉਹ ਕਹੀ ਆਇਆ ਕਹਿੰਦਾ ਮੇਰੇ ਕੋਲ ਤਾਂ ਪੈਸੇ ਹੈ ਨੀ ਖਤਮ, ਫਿਰ ਮੈਨੂੰ ਕਹਿੰਦਾ ਦਰਖਤਾਂ ਦੇ ਕੋਲ ਲਾ ਕੇ ਤੂੰ ਐਨਾ ਉਤਰ ਕੇ ਇੱਥੇ ਬਾਥਰੂਮ ਕਰ, ਮੈਨੂੰ ਉਹ ਪੈਟਰੋਲ ਪੰਪ ਵਾਲਾ ਜਾਣਦਾ, ਮੈਂ ਤੇਲ ਪਵਾ ਕੇ ਲਿਆਇਆ, ਮੈਂ ਕਿਹਾ ਮੈਂ ਕਿੱਦਾਂ ਬਾਥਰੂਮ ਕਰਾ ਇੱਥੇ ਭਰਾ,
2: ਮੈਨੂੰ ਆਇਆ ਹੀ ਨੀ। ਨਹੀਂ ਪਰ ਤੁਹਾਡੇ ਤੁਹਾਡੇ ਸਾਹਮਣੇ ਜਾਂ ਨਾਲ ਜਾਂਦਿਆਂ ਕੀ ਸੀ,
10: ਬਟੂਆ ਖੋਲਣਾ ਪੈਣਾ ਵਿੱਚ ਮਾਇਆ ਹੋਣੀ ਸੀ, ਮੈਨੂੰ ਕਹਿੰਦਾ ਮੇਰੇ
2: ਓਕੇ
1: ਸਮਾਰਟ ਬੋਏ
2: ਓਲਾ
10: ਓਲਾ, ਤੇ ਦੇਖ ਲਓ ਟਰੰਪ ਦੇ ਨਾਲ ਮੈਂ ਕਿੱਥੋਂ ਤੱਕ ਗਿਆ ਮਜਾਇਲ ਸੁੱਟਣ ਲਈ।
2: ਯਾਰ ਬੜੀ ਸਕੀਮ ਲਾਈ ਹੈ ਨਾ
1: ਯਾਰ, ਆ ਵਧੀਆ ਸੀ,
2: ਕਮਾਲ ਹੈ।
10: ਫਿਰ ਤਾਰ ਕੇ ਗਿਆ ਸੀ ਉਹਦਾ, ਇੰਨਾ ਮੇਰੇ ਨਾਲ ਲੜ ਕੇ ਮੈਨੂੰ ਤਾਰ ਕੇ ਗਿਆ, ਤੇ ਮੈਂ ਉਸ ਤੋਂ ਬਾਅਦ ਚਮਕੌਰ ਸਾਹਿਬ ਤੋਂ ਰੋਪੜ ਤੱਕ ਉਹਨੂੰ ਬੁਲਾਇਆ ਨੀ, ਮੈਂ ਕਿਹਾ ਭਰਾ ਤੇ ਗਲਤ ਗੱਲ ਹੈ, ਮੈਨੂੰ ਕਿਹੜਾ ਨਾਲ ਵਾਲਾ ਬੰਦਾ ਕਿਹੜਾ ਪਤਾ ਨੀ ਹੁੰਦਾ, ਹੁਣ ਪੁਤਿਨ ਸਾਹਿਬ ਨੂੰ ਕਿਹੜਾ ਪਤਾ ਨੀ ਹੈ ਕਿ ਟਰੰਪ ਸਾਹਿਬ ਕੀ ਕਰਨ ਦੇ
1: ਆ। ਠੀਕ ਹੈ ਠੀਕ ਹੈ,
2: ਆਹੋ ਤੇ ਦੋ ਕੰਮ ਵੀ ਮੈਨੂੰ ਨਹੀਂ ਆਇਆ, ਤਾਂ ਵੀ ਮੈਨੂੰ ਕੀ ਲੋੜ ਸੀ ਤੈਨੂੰ ਕਹਿਣ ਦੀ।
10: ਹਾਂ ਤੇ ਮੈਂ ਤਾਂ ਆਪਣੇ ਵੱਲੋਂ ਸਪੈਸ਼ਲ ਗਿਆ, ਸਪੈਸ਼ਲ ਟਾਰਗੇਟ ਤੇ ਗਿਆ ਕਿ ਵੀ ਹਾਂ ਚੱਲ ਕੋਈ ਗੱਲ ਨੀ, ਤੇਰੀ ਕੋਈ ਹੈਲਪ ਹੋ ਜਾਏਗੀ, ਮੇਰੀ ਕੋਈ ਚੱਲ ਸਮਝ ਆ ਜਾਏਗੀ, ਕੋਈ
2: ਬਣਦਾ ਤੇ ਉਹਦਾ ਹੀ
10: ਚਲੋ ਕੋਈ ਗੱਲ ਨੀ, ਪੈਸੇ ਆ ਕੇ ਟਰੰਪ ਯਾਦ ਕਰਾਤਾ ਤੁਸੀਂ ਤੁਹਾਡੀ ਤੁਹਾਡੀ ਸਾਹਿਬ ਦੀ ਗੱਲ ਯਾਦ ਆਈ, ਕਈ ਵਾਰ ਨਾ ਜਦੋਂ ਤੁਸੀਂ ਕੁਛ ਲਿਖਦੇ ਹੋ ਜਾਂ ਪੜ੍ਹਦੇ ਹੋ, ਕਈ ਚੀਜ਼ਾਂ ਏਦਾਂ ਦੀਆਂ ਹੁੰਦੀਆਂ ਤੁਸੀਂ ਡਰਦੇ ਹੋ, ਮੈਂ ਕਿਸੇ ਦੇ ਸਾਹਮਣੇ ਇਹ ਪੜ੍ਹ ਰਿਹਾ ਤਾਂ ਕੀ ਸੋਚਣਗੇ,
2: ਹਾਂ ਇਹੋ ਹੀ ਹੁੰਦਾ ਨਾ, ਤਾਂ ਹੀ ਹੁੰਦਾ ਆਪਾਂ ਗੱਲ ਕਰ ਰਹੇ
10: ਹਾਂ। ਹਾਂ ਕਈ ਵਾਰ ਜਿੱਦਾਂ ਲਿਖਦੇ ਹਾਂ, ਜਿੱਦਾਂ ਹੁਣ ਮੈਂ ਕਈ ਵਾਰ ਕੁਛ ਲਿਖ ਲਿਆ, ਮੈਨੂੰ ਡਰ ਹੁੰਦਾ ਕਿ ਮੈਂ ਘਰੇ ਨਾ ਸੁਣਾਵਾਂ, ਫਿਰ ਮੈਂ ਕੋਈ ਬੰਦਾ ਲੱਭਦਾ ਆ ਮੈਨੂੰ ਕਿਹਨੂੰ ਲੱਭਾਂ ਜਿਹਨੂੰ ਮੈਂ ਸੁਣਾਵਾਂ, ਫਿਰ ਮੈਨੂੰ ਮੇਰਾ ਇੱਕ ਸਾਧੂ ਯਾਦ ਆਉਂਦਾ, ਜੋ ਵੀ ਮੈਂ ਲਿਖਿਆ ਹੁੰਦਾ ਨਾ ਉਹ ਲਿਖ ਕੇ ਮੈਂ ਸਾਧੂ ਨੂੰ ਭੇਜ ਦਿੰਦਾ, ਮੈਂ ਕਿਹਾ ਇਹ ਜ਼ਰੂਰ ਸਮਝੂਗਾ,
2: ਦਰਦ ਸਮਝੂ ਮੇਰਾ ਬਈ। ਅੱਛਾ
1: ਬੜਾ ਗਾਲਬ ਨੁਮਾ ਰਿਸ਼ਤਾ ਤੁਹਾਡਾ ਆਪਸ ਦੋਨਾਂ ਦਾ,
2: ਵੈਰੀ ਗੁੱਡ। ਅੱਛਾ ਨਹੀਂ ਵਧੀਆ, ਸਾਥ ਬਹੁਤ ਜ਼ਰੂਰੀ ਆ। ਅੱਛਾ ਉਹ ਵੀ ਲਿਖਦੇ ਆ?
1: ਅੱਛਾ ਉਹ ਗੁੱਡ,
10: ਉਹ ਵੀ ਲਿਖਦਾ।
2: ਹਾਂ ਫਿਰ ਸੁਣਨਾ, ਕੱਲਾ ਸੁਣਾਉਂਦੇ ਥੋੜੀ ਸੁਣਨਾ ਵੀ ਪੈਂਦਾ ਹੋਣਾ ਨਾ।
1: ਹਾਂ ਨਹੀਂ ਠੀਕ ਹੈ,
10: ਸੁਣਨਾ ਤਾਂ ਚਲੋ ਸਾਰਿਆਂ ਨੂੰ ਪੈਂਦਾ ਹੈ।
2: ਇਹ ਸੁਣਾ ਕੇ ਤੁਹਾਡਾ ਹੈ ਭਾਜੀ, ਹਾਂਜੀ ਹਾਂਜੀ ਭਾਜੀ,
1: ਹੁਣ ਮੇਰੀ ਵਾਰੀ, ਮੇਰੀ ਵਾਰੀ
2: ਭਾਜੀ, ਹਾਂਜੀ ਭਾਜੀ।
1: ਤੁਹਾਡੀ ਫੋਟੋ ਮੈਂ ਵੀ ਵੇਖੀ ਜੇ ਭਾਈ, ਤੁਸੀਂ
2: ਨਹੀਂ,
1: ਮੈਂ ਸਮਝ ਗਿਆ,
2: ਇੰਨੇ
1: ਗੁਲਾਬੀ ਰੰਗ ਦੇ ਨਹੀਂ ਹੋ ਸਕਦੇ ਵਣ ਸਾਹਿਬ, ਇੰਨਾ ਤਾਂ ਮੈਂ ਵੀ ਆਈਡੀਆ ਲੈ,
2: ਮੈਂ ਉਹੀ ਸੋਚ ਰਿਹਾ
1: ਵੀ ਭਾਈ ਜੇ ਤੁਸੀਂ ਹੈਰੀ ਪੋਟਰ ਦੇਖਿਆ ਨਾ, ਤੇ ਵੋਲਡੇਮੋਰਟ ਦੀ ਭੈਣ ਨਹੀਂ ਲੱਗਦੀ, ਉਹਦਾ ਵੀ ਨੱਕ ਸੇਮ ਇਸ ਤਰ੍ਹਾਂ ਦਾ ਹੀ ਆ।
2: ਹਾਂ ਨਹੀਂ ਇੱਦਾਂ ਦੀ ਇਹਦੀ ਸ਼ਕਲ ਨਾ, ਆਂਡੇ ਨੂੰ ਮਾਇਆ, ਧਿਆਨ ਨਾਲ ਵੇਖੋ,
1: ਜੋ
2: ਮਰਜ਼ੀ ਕਰ ਲੋ ਇਹਦੀ, ਜੇ ਉੱਤੇ ਫੋਟੋ ਹੁੰਦੀ ਨਾ ਤੇ ਪੱਕਾ ਗੰਜੀ ਹੀ ਹੈ।
1: ਹਾਂ ਤਾਂ ਹੀ ਤਾਂ ਕਹਿੰਦਾ ਵੋਲਡੇਮੋਰਟ ਵਰਗੀ ਆ, ਉਹ ਵੀ ਗੰਜਾ ਸੀ ਨਾ,
2: ਬਸ ਫਿਰ ਉਹੀ ਉਹੀ ਆ। ਹਾਂ ਇਹਦੇ ਮੈਨੂੰ ਨੀ ਲੱਗਦਾ ਇਹਦੇ ਵਾਲ ਹੈਗੇ ਆ। ਹੁਣ ਦੱਸੋ ਤੁਸੀਂ ਕੀ ਕਰਦੇ, ਪਰ ਇਹਦੀਆਂ ਲਾਸਾਂ ਥੋੜੀਆਂ ਕਰ ਲਿਓ ਵੱਡੀਆਂ, ਫਿਰ ਉਹ ਥੋੜੀ ਜਿਹੀ ਸੋਹਣੀ ਲੱਗਣ ਲੱਗ ਪਊਗੀ, ਜਾਂ ਜੋ ਵੀ ਸੋਹਣਾ ਲੱਗਣ ਲੱਗ ਪਊਗਾ। ਥੋੜੇ ਨਾਸਾਂ ਦੇ ਨਾ ਛੇਦ ਬਹੁਤ ਛੋਟੇ ਆ, ਇਹਦੇ ਇਹਨੂੰ ਜੇ ਜ਼ੁਕਾਮ ਲੱਗ ਗਿਆ ਬਹੁਤ ਤੰਗ ਹੋਣਾ, ਜਿਹਨੇ ਕੰਧ ਤੇ ਲੱਗੀ
1: ਛੋਟੀ ਨਾਸਾਂ ਵਾਲੀਏ ਕੁੜੀਏ ਤੂੰ ਕੀ ਜਾਣੇ, ਖੁੱਲੀ ਹਵਾ ਚ ਸਾਹ ਲੈਣਾ, ਨਲੀ ਦਾ ਵਗਣਾ,
2: ਮੈਨੂੰ ਲੱਗਾ ਸ਼ਾਇਦ ਤੁਸੀਂ ਫੋਟੋ ਦੀ ਗੱਲ ਕਰਨੀ ਆਉਂਦਾ।
10: ਹਰੇਕ ਹਫ਼ਤੇ ਜਾਂਦਾ ਸੀਗਾ, ਮੈਂ ਕਦੀ ਧਿਆਨ ਨੀ ਦਿੱਤਾ, ਇੱਕ ਦਿਨ ਮੈਂ ਖੜ ਕੇ ਨਾ ਸਾਹਮਣੇ ਇਹਦੀਆਂ ਅੱਖਾਂ ਪਾ ਕੇ ਦੇਖਣ ਲੱਗ ਗਿਆ।
2: ਅੱਛਾ
1: ਅੱਛਾ,
10: ਸਵੇਰੇ ਸਵੇਰੇ ਦੁਕਾਨ ਖੁੱਲੀ ਨੀ ਸੀ ਅਜੇ,
2: ਹਾਂਜੀ
10: 2 ਮਿੰਟ ਦੇਖਣ ਲੱਗ ਗਿਆ ਭਾਜੀ, ਉਦੋਂ ਫਿਰ ਕੁਛ ਲਿਖਿਆ ਸੀਗਾ,
2: ਓਕੇ,
10: ਅੱਖਾਂ ਅੱਖਰ ਲੱਭਦੀਆਂ ਰਹੀਆਂ, ਅੱਖਾਂ ਅੱਖਰ ਲੱਭਦੀਆਂ ਰਹੀਆਂ, ਨਾ ਆਇਆ ਮੇਰੇ ਕੋਲ, ਫੁੱਲਾਂ ਤੇ ਚੁੱਪ ਛਾਈ ਰਹੀ, ਅੱਖਾਂ ਦਿੱਤਾ ਸਭ ਬੋਲ,
1: ਵਾਹ
10: ਰੱਬ ਨਿਗਾਹ ਦਿੱਤੀ ਦੇਖਣ ਨੂੰ, ਇੰਨੇ ਦਿੱਤੇ ਅੰਦਰ ਦੇ ਭੇਦ ਖੋਲ, ਵਿੱਚ ਲੁਕਾਈ ਬੈਠੀਆਂ ਦਰਦ ਇੰਨਾ, ਨਾ ਮੰਡ ਤੋਂ ਗਿਆ ਫਿਰ ਬੋਲ।
2: ਸਵੇਰੇ ਸਵੇਰੇ ਹੈ,
1: ਕਿਆ ਬਾਤ ਹੈ ਭਾਈ, ਮੀਟਰ ਬਹੁਤ ਵਧੀਆ ਸੈੱਟ ਕਰ ਦਿਓ, ਸੋ ਗੁੱਡ,
2: ਵੈਰੀ ਨਾਈਸ,
1: ਵੈਰੀ ਨਾਈਸ।
2: ਸਵੇਰੇ ਸਵੇਰੇ ਸਵੇਰੇ ਵੱਲ ਆ ਗਈ, ਹਾਂ ਸੈਂਡਵਿਚ ਲੈ ਕੇ ਗਏ ਹੋ ਨਾਲ?
1: ਦੁਕਾਨਦਾਰ ਨੂੰ ਕਹੋ ਟਾਈਮ ਸਿਰ ਖੋਲਿਆ ਕਰੇ ਦੁਕਾਨ,
2: ਨੱਕ ਥੋੜਾ ਜਾ ਖੁੱਲਾ ਕਰਿਓ ਤੇ ਫਿਰ ਵੇਖੋ ਇਹੋ ਵਧੀਆ ਲੱਗਣ ਲੱਗ ਪੈਣੀ।
1: ਅੱਛਾ ਉਹਨਾਂ ਨੂੰ ਏਦਾਂ ਹੀ ਚੰਗੀ ਲੱਗ ਗਈ, ਤੁਹਾਨੂੰ ਕਿਉਂ ਪ੍ਰੋਬਲਮ ਹੋ ਰਹੀ ਹੈ? ਦੇਖੋ ਉਹਨਾਂ ਨੇ ਇੰਨਾ ਕੁਛ ਤਾਂ ਕਿਹਾ, ਤੂੰ ਬੋਲ ਬੋਲ ਕਹਿ ਤਾ ਉਹਨਾਂ ਨੇ, ਹੈ
2: ਨਹੀਂ ਇਹ ਮਤਲਬ ਇਹਨਾਂ ਨੂੰ ਹੋ ਸਕਦਾ ਕੋਈ ਮਤਲਬ ਹੋਰ ਕੋਈ ਲਿਖਤ ਕੋਈ ਮਤਲਬ ਖੁਸ਼ੀ ਭਰੀ ਵੀ ਆ ਜੇ ਕੋਈ,
1: ਇਹ ਵੀ ਠੀਕ ਹੈ,
2: ਕੋਈ ਇਹਦੇ ਕਿਤੇ ਕੋਈ ਕੋਈ ਇਹਦੇ ਉਹ ਜ਼ਿਆਦਾ ਨੱਕ ਵੱਡਾ ਕਰਦੇ ਨੇ, ਇਹਨਾਂ ਨੂੰ ਇਹਦੇ ਹੁਸਨ ਦੀ ਤਾਰੀਫ ਦੇ ਉੱਤੇ ਵੀ ਕੁਛ ਆ ਜੇ।
10: ਤੁਸੀਂ ਵੀ ਘਰ ਵਾਲੀਆਂ ਵਾਂਗੂ ਗੱਲ ਕਰਦੇ ਹੋ ਕਿ ਖੁਸ਼ੀ ਭਰੀ ਕੋਈ ਲਿਖਤ, ਲਿਖਤ ਹੁੰਦੀ ਹੈ ਭਾਜੀ ਜਿਹੜੀ ਆ ਗਈ ਆ ਗਈ।
2: ਨਹੀਂ ਬਹੁਤ ਜ਼ਿਆਦਾ ਮਤਲਬ ਹੁਣ ਫਿਰ ਦੁਬਾਰਾ ਤੁਸੀਂ ਵੇਖੋ ਇਹਨੂੰ ਤੇ ਫਿਰ ਉਹ ਜ਼ਿਆਦਾ ਤੁਹਾਨੂੰ ਕੋਈ ਪਿਆਰ ਭਰੀ ਵੀ ਕੋਈ
1: ਇਹਦੀ ਰਾਈਨੋਪਲਾਸਟੀ ਕਰੋ, ਹੈ ਜਾ ਕੇ,
2: ਹਾਂ
10: ਪਾਣੀ ਸਿਰ ਤੋਂ ਲੰਘ ਗਿਆ
2: ਬਹੁਤ ਮੈਂ ਕਿਹਾ
1: ਪਾਣੀ ਸਿਰ
10: ਤੋਂ ਲੰਘ ਗਿਆ ਮੈਂ ਤੈਨੂੰ ਬਸ ਇਹ ਕਹਿਣਾ ਏ ਅੱਗੇ ਹੋ ਕੇ ਰੋਕ ਲੈ ਮੈਨੂੰ ਮੈਂ ਪਿੱਛੇ ਨੂੰ ਤੁਰ ਪੈਣਾ
1: ਜੀਓ ਜੀਓ
10: ਇੰਟਰਵਿਊ
1: ਕੀਤਾ ਮੈਂ ਰਾਈਟਰ ਦਾ ਜ਼ਰੂਰ ਤੁਸੀਂ ਰੇਡੀਓ ਹਾਂਜੀ ਐਪ ਤੇ ਜਾ ਕੇ ਉਹ ਇੰਟਰਵਿਊ ਸੁਣ ਸਕਦੇ ਹੋ ਦੀਪਾ ਜੀ ਦਾ ਬਿਊਟੀਫੁਲ ਵੈਰੀ ਨਾਈਸ ਪਰਸਨ ਗੁੱਡ ਰਾਈਟਰ
2: ਵੈਰੀ ਗੁੱਡ ਯੰਗ ਰਾਈਟਰ ਥੈਂਕ ਯੂ
1: ਥੈਂਕ ਯੂ
2: ਥੈਂਕ ਯੂ ਮਾਨ ਸਾਹਿਬ ਥੈਂਕ ਯੂ ਥੈਂਕ ਯੂ ਤੁਸੀਂ ਯੰਗ ਯੰਗ ਬੰਦਿਆਂ ਨੂੰ ਪੜ੍ਹਦੇ ਹੋ ਯੰਗ ਯੰਗ ਕਰਦੇ ਹੋ ਨੇ ਫੋਟੋ ਵਾਕੇ ਬੜੀ ਘੈਂਟ ਹੈ ਮਾਨ ਸਾਹਿਬ ਨੇ ਮਤਲਬ ਐਵੇਂ ਨਹੀਂ ਮਤਲਬ ਕੰਧ ਤੋਂ ਖਿੱਚੀ ਤਸਵੀਰ
1: ਦਿਲ ਨੂੰ ਗਈ ਚੀਰ
2: ਹਾਂ ਥੈਂਕ ਯੂ ਥੈਂਕ ਯੂ ਥੈਂਕ ਯੂ ਮਿਹਰਬਾਨੀ ਜੀ ਅਤੇ ਮਿਹਰਬਾਨੀ ਜੀ ਅਤੇ ਗੱਡੀਆਂ ਵਾਲੇ ਮਤਲਬ ਵਾਹਵਾ ਹੀ ਨਹੀਂ ਯਾਰ ਗਾਹਕ ਹੈ
1: ਅੱਛਾ
2: ਤਾਂ ਕੋਈ ਨਹੀਂ ਚਲੋ ਜੇ ਵਿਕ ਜੀ ਤਾਂ ਆਪਾਂ ਕਿੰਨੇ ਪੈਸੇ ਆਪਾਂ ਕਿੰਨੇ ਲਵਾਂਗੇ
1: ਆਪਾਂ ਕੁਛ ਤੇ ਕਾਫੀ ਜੋਗਾ ਤਾਂ ਹੋਣਾ ਚਾਹੀਦਾ ਕੁਛ
2: ਮੇਰਾ ਗਰੀਬ ਡੀਲਰ
1: ਨਹੀਂ ਨਾ ਕਰਸੌਂਟ ਵੀ ਆਏਗਾ ਨਾ ਫਿਰ ਜਾਣ ਦਾ ਖਰਚਾ ਵੀ ਹੋਊਗਾ ਪੂਰਾ ਪੂਰਾ ਐਕਸਪੀਰੀਅੰਸ ਹੈ ਨਾ
2: ਹਾਂ ਨਹੀਂ ਇਹ ਠੀਕ ਹੈ
1: ਜਾਣ ਦਾ ਖਰਚਾ ਵੀ ਹੋਊਗਾ ਫਿਰ ਗਏ ਹਾਂ ਤਾਂ ਵਾਪਸ ਵੀ ਆਵਾਂਗੇ
2: ਉਸੇ ਗੱਡੀ ਤੇ
1: ਹਾਂ
2: ਠੀਕ ਹੈ ਚਲੋ
1: ਹਾਂ ਸੋ ਉਸ ਹਿਸਾਬ ਦਾ ਥੋੜ੍ਹਾ 5-7 ਹਜ਼ਾਰ ਤਾਂ ਲੱਗ ਹੀ ਜਾਂਦਾ ਬੰਦੇ ਦਾ
2: ਕਾਫੀ ਤੇ
1: ਫਿਰ ਬਾਅਦ ਚੋਂ ਭੁੱਖ ਵੀ ਤਾਂ ਲੱਗਦੀ ਨਾ ਐਪੇਟਾਈਜ਼ਰ ਹੈ ਕੁਛ ਖਾਵਾਂਗੇ ਵੀ ਤਾਂ ਸਹੀ
2: ਹੁਣ ਵੱਧ ਹੀ ਜਾਂਦੇ ਤੁਸੀਂ
1: ਡੀਲਰ ਇੱਦਾਂ ਹੀ ਕਰੋ ਹੌਲੀ ਹੌਲੀ ਵੱਧਦਾ
2: ਹੌਲੀ ਹੌਲੀ ਹੌਲੀ ਹੌਲੀ ਬੜਾ ਟੁੱਟੇ ਛਿੱਤਰ ਵਰਗਾ ਡੀਲਰ ਹੈ ਹੌਲੀ ਹੌਲੀ ਵਧੀ
1: ਜਾਂਦਾ
2: 557 ਤੁਸੀਂ ਆਉਂਦੇ ਹੋ ਜੀ
1: ਹੈਲੋ
2: ਹੈਲੋ ਮੈਨੂੰ ਲੱਗਦਾ ਬਿਜ਼ੀ ਹੋਣੇ ਹਾਲੇ ਚਲੋ ਕੋਈ ਗੱਲ ਨਹੀਂ ਤੁਸੀਂ ਹੋ ਲਓ ਵੇਲੇ ਹਾਂਜੀ ਹਾਂਜੀ
1: ਹੈਲੋ
11: ਬੜੇ
2: ਚਿਰ ਬਾਅਦ ਆਏ
11: ਟਾਈਮ ਥੋੜਾ ਜਿਹਾ ਕੰਮ ਵੀ ਕਰਕੇ ਉੱਤੇ ਥੱਲੇ ਹੋ ਜਾਂਦਾ ਤਾਂ ਕਰਕੇ ਫਿਰ ਹੁੰਦਾ ਨੀ ਲੇਟ ਹੋ ਜਾਂਦਾ ਮੈਂ ਕਿਹਾ ਚਲੋ ਅੱਜ ਟਾਈਮ ਹੈਗਾ ਲਾ ਕੇ ਦੇਖਦਾ ਸ਼ਾਇਦ ਲੱਗਦਾ
2: ਕੰਮ ਏਦਾਂ ਹੀ ਚੱਲੀ ਜਾਂਦੇ ਨਾ ਕੰਮ
11: ਹਾਂਜੀ ਉਹ ਤਾਂ ਹੈ ਉਹ ਤਾਂ ਹੈ
2: ਚਲੋ ਕੀ ਲਿਆਇਓ ਫਿਰ ਅੱਜ
11: ਅੱਜ ਇੱਕ ਤਾਂ ਖੁਸ਼ਖਬਰੀ ਹੈਗੀ ਆ ਤੇ ਖੁਸ਼ਖਬਰੀ ਇਹ ਹੈਗੀ ਆ ਕਿ ਮੇਰੇ ਮਿੱਤਰ ਦਾ PR ਹੋਈ ਆ ਲਾਸਟ ਵੀਕ ਆ
1: ਵੈਰੀ ਗੁੱਡ ਤੇ
2: ਬਹੁਤ ਵਧੀਆ ਵਧਾਈਆਂ ਜੀ
11: ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਬਹੁਤ ਵਧੀਆ ਹੋਇਆ ਬਹੁਤ ਸਬਰ ਕਰਕੇ ਬੈਠੇ ਸੀਗੇ ਤਾਂ ਫਾਈਨਲੀ ਚਲੋ ਪਰਮਾਤਮਾ ਨੇ ਸੁਣਿਆ ਹਨਾ
2: ਗੁੱਡ ਇਹ ਵੀ ਬੜੀ ਵੱਡੀ ਪਹਾੜੀ ਹੁੰਦੀ ਚੜ੍ਹਨ ਵਾਲੀ ਕੇ
11: ਜਿਹੜੇ ਤਾਂ ਨਹੀਂ ਚੜੇ ਹੁੰਦੇ ਉਹਨਾਂ ਨੂੰ ਲੱਗਦਾ ਪਹਾੜ ਦਾ ਜਦੋਂ ਚੜ ਜਾਂਦੀ ਕਹਿੰਦੇ ਕੋਈ ਗੱਲ ਨਹੀਂ ਏਡੀ ਕੋਈ ਗੱਲ ਨਹੀਂ ਹੋ ਜਾਣਾ
1: ਬਾਕੀ
11: ਮੈਂ ਦੋ ਚਾਰ ਚੀਜ਼ਾਂ ਲੈਣੀਆਂ ਸੀਗੀਆਂ ਮੈਂ ਛੋਟੀਆਂ ਛੋਟੀਆਂ ਕਰਕੇ ਇਕੱਠੀਆਂ ਸੁਣਾਦਾ ਹਾਂ ਕਿਉਂਕਿ ਕਿਸੇ ਨੇ ਕੁਛ ਕਿਹਾ ਕਿਸੇ ਨੇ ਕੁਛ ਕਿਹਾ ਤਾਂ ਫਿਰ ਮੈਂ ਮਿਕਸ ਜਿਹਾ ਕਰਕੇ ਸੁਣਾ ਦਿੰਦਾ ਥੋੜਾ ਜਿਹਾ
2: ਓਕੇ
11: ਠੀਕ ਹੈ ਜੀ
1: ਜੀ
11: ਹਾਂਜੀ ਸ਼ੁਰੂ ਕਰਦਾ ਜੀ ਹੋ ਬਦਲੀ ਬਣ ਸਾਗਰ ਤੇ ਵਰਦੀ ਫੁੱਲ ਬਣ ਕੰਡਿਆਂ ਤੇ ਚੜਦੀ ਫੁੱਲ ਬਣ ਕੰਡਿਆਂ

ਬੇਗਾਨੇ ਲੱਗਦੇ ਨੇ ਤੇ ਗੈਰਾਂ ਤੇ ਤੂੰ ਖਫਾ ਨਹੀਂ, ਸਾਡੀ ਕੀ ਕੀਮਤ ਪਾਵੇਗੀ ਤੈਨੂੰ ਆਪਣੀ ਕੀਮਤ ਪਤਾ ਨਹੀਂ, ਸਾਡੀ ਕੀ ਕੀਮਤ ਪਾਵੇਗੀ ਤੈਨੂੰ ਆਪਣੀ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: ਹਾਂਜੀ ਹਾਂਜੀ ਹਾਂਜੀ ਹਾਂਜੀ
6: ਹਾਂਜੀ ਰੇਡੀਓ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
7: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਹਾਂਜੀ ਹਾਂਜੀ ਹਾਂਜੀ ਹਾਂਜੀ
6: ਹਾਂਜੀ ਰੇਡੀਓ।
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com।

0: ਰੇਡੀਓ ਹਾਂਜੀ 1674 ਵਿੱਚ ਜੀ ਬੈਂਸ ਤੇ ਸੁਖਸ਼ਿੰਦਰ ਸ਼ਿੰਦਾ ਮਤਲਬ ਕਿਆ ਕਮਾਲ ਦੀ ਇਹ ਵੀ ਜੋੜੀ ਹੈ
1: ਘੈਂਟ ਜੋੜੀ
0: ਹਨਾ ਮਤਲਬ ਇਹਨਾਂ ਨੇ ਵੀ ਕਿਆ ਸੋਹਣੇ ਸੋਹਣੇ ਘੈਂਟ ਘੈਂਟ ਮਤਲਬ ਇੱਕ ਸਮੇਂ ਕਹਿੰਦੇ ਵੀ ਰਾਜ ਕੀਤਾ ਇਹਨਾਂ ਨੇ ਵੀ ਇੰਡਸਟਰੀ ਦੇ ਉੱਤੇ ਇੱਕ ਟਾਈਮ
1: ਸੋ ਰਾਈਟ ਖਾਸਕਰ ਐਜ਼ ਅ ਕੰਪੋਜ਼ਰ ਸੁਖਸ਼ਿੰਦਰ ਸ਼ਿੰਦਾ ਨੇ ਤਾਂ ਬਹੁਤ ਵਧੀਆ ਐਂਡ ਵੱਖਰੇ ਵੱਖਰੇ ਗਾਣੇ ਦਿੱਤੇ ਆ ਹਨਾ ਇੱਕ ਇਹ ਵੀ ਹੁੰਦਾ ਕਿ ਤੁਸੀਂ ਟਾਈਪ ਕਾਸਟ ਹੋ ਜਾਂਦੇ ਹੋ ਐਜ਼ ਅ ਕੰਪੋਜ਼ਰ ਵੀ ਹਨਾ ਪਰ ਕੋਲੈਬੋਰੇਸ਼ਨ ਵਾਲਾ ਗਾਣਾ ਕਾਫੀ ਡਿਫਰੈਂਟ ਸੀ ਫਿਰ ਇੱਕ ਉਹ ਰਾਹਤ ਫਤਿਹ ਅਲੀ ਖਾਨ ਨਾਲ ਜਿਹੜਾ ਸੀਗਾ ਗੁਮਸੁਮ ਗੁਮਸੁਮ ਪਿਆਰ ਦਾ ਮੌਸਮ ਵੱਖੋ ਵੱਖਰੀਆਂ
0: ਸੋਹਣੇ ਗਾਣੇ ਬੜਾ ਜ਼ਬਰਦਸਤ ਮਿਊਜ਼ਿਕ ਬੀਟਸ ਜਿਹੜੀਆਂ ਸੁਖਸ਼ਿੰਦਰ ਸ਼ਿੰਦਰ ਨੇ ਦਿੱਤੀਆਂ ਤੇ ਕੱਲ੍ਹ ਲੰਮੀਆਂ ਲੰਮੀਆਂ ਕੁੜੀਆਂ ਜੈਜੀ ਬੈਂਸ ਨੇ ਵੀ ਦਿੱਤੀਆਂ ਇੰਡਸਟਰੀ ਨੂੰ
1: ਦੇਖੋ ਯਾਰ ਤੁਸੀਂ ਦੇਖ ਪਾ ਰਹੇ ਹੋ ਨਾ ਵੀਡੀਓ ਮੈਂ ਹਾਮੀ ਭਰ ਸਕਦਾ ਫਿਰ ਇਸ ਗੱਲ ਤੇ ਕਿ ਹਾਂ ਤੇ
0: ਬੋਲ ਤੋਂ ਕਹਿਦਰ ਹੈ ਤੇ ਮਤਲਬ
1: ਹਾਂ ਨਹੀਂ ਠੀਕ ਹੈ
0: ਇਹ ਤੇ ਜਗਤ ਪ੍ਰਸਿੱਧ ਹੈ ਨਾ ਮਤਲਬ ਉਹ ਤੇ ਵੀ ਆਪਣੇ
1: ਨਹੀਂ ਵੈਸੇ ਤਾਂ ਇਹੀ ਇੱਕ ਜਨਰੇਸ਼ਨ ਸੀ ਹਨਾ ਜਿਨ੍ਹਾਂ ਨੇ ਥੋੜਾ ਜਿਹਾ ਚੇਂਜ ਕੀਤਾ ਵੀਡੀਓ ਦਾ ਖਾਸ ਕਰ ਟ੍ਰਾਂਜੀਸ਼ਨ ਜੋ ਆਇਆ
0: ਹਲਕਾ ਸਿੰਗਰਾਂ ਦੀ ਏਆਈ ਨੇ ਕਿ
1: ਸ਼ੁਰੂਆਤੀ ਜੀਪੀਟੀ ਸੀਗੇ ਸਾਰੇ ਸਾਰੇ
0: ਜਿਨ੍ਹਾਂ ਨੇ ਮਤਲਬ ਉਹ ਉਹ ਤੋਂ ਪਹਿਲਾਂ ਗੋਰੀਆਂ ਗਾਰੀਆਂ ਆਪਣੇ ਮਤਲਬ ਪੰਜਾਬੀ ਗਾਣਿਆਂ 'ਚ ਪੰਜਾਬੀ ਮਤਲਬ ਜਿਹੜੇ ਪੰਜਾਬ ਵਾਲੇ ਪਾਸੇ ਦੇ ਸਿੰਗਰ ਸੀ ਕਿਉਂਕਿ ਉਦੋਂ ਦੋ ਕੈਟੇਗਰੀਆਂ ਹੁੰਦੀਆਂ ਹਨਾ ਇੱਕ ਪੰਜਾਬ ਵਾਲੀ ਤੇ ਉਹਨਾਂ ਦੇ ਤੇ ਹੋਣਗੀਆਂ ਉਹ ਚਲੋ ਆਪਾਂ ਵੇਖਿਆ ਨੀ ਉਦੋਂ ਵੀਡੀਓ ਦਾ ਏਡਾ ਹੁੰਦਾ ਵੀ ਨਹੀਂ ਜਮਾਨਾ ਸ਼ਾਇਦ ਪਰ ਜਦੋਂ ਜਦੋਂ ਜੇ ਹੋਇਆ ਫਿਰ ਇਹ ਹੋ ਗਏ ਫਿਰ ਉਹ ਤੋਂ ਬਾਅਦ 'ਚ ਫਿਰ ਆਪਣਾ ਜੱਸੀ ਹੋਣਾ ਨੇ ਸਾਂਭਲੀ ਫਿਰ ਹਨਾ ਕੁਰਸੀ ਉਹਨਾਂ ਨੇ ਵੀ ਖੂਬ ਫਿਰ ਗਾਣੇ ਸੁੱਟੇ ਫਿਰ ਆਪਣਾ ਦਲੇਰ ਮਹਿੰਦੀ ਹੋਣੀ ਤੇ ਫਿਰ ਤੇ ਚਲੋ ਤੁਰ ਪਿਆ
1: ਦਲੇਰ ਮਹਿੰਦੀ ਹੋਰੀ ਤਾਂ ਆਪਣੇ ਆਪ 'ਚ ਹੀ ਮਤਲਬ ਫੇਸ ਵੈਲਿਊ ਬਹੁਤ ਘੈਂਟ ਰੱਖੀ ਹੋਈ ਸੀ ਕਿਉਂਕਿ ਜਿਸ ਤਰ੍ਹਾਂ ਦੇ ਟਾਇਰ ਵਗੈਰਾ ਪਾਣੀ ਹਨਾ
0: ਉਹ ਵੱਖਰੀ ਉਹ ਵਾਲਾ ਮਿਊਜ਼ਿਕ ਉਦੋਂ ਨਹੀਂ ਹੁੰਦਾ ਨਾ ਇੱਧਰ ਜ਼ਿਆਦਾ ਉਦੋਂ ਨਵਾਂ ਨਵਾਂ ਅੰਮ੍ਰਿਤਸਰ ਹੋਇਆ ਸੀ ਆਪਾਂ ਉਦੋਂ ਕਾਲਜ ਪੜ੍ਹਦੇ ਹਾਂ ਤੇ ਅੰਮ੍ਰਿਤਸਰ ਹੋਇਆ ਸੀ ਕੌਨਸਰਟ ਤੇ ਪਹਿਲੀ ਵਾਰ ਮੈਨੂੰ ਪਤਾ ਲੱਗਾ ਵੀ ਯਾਰ ਇੱਦਾਂ ਵੀ ਨਹੀਂ ਤਾਂ ਆਮ ਹੁੰਦਾ ਵੀ ਮੇਲਿਆਂ 'ਤੇ ਸਿੰਗਰ ਆਉਂਦੇ ਆ ਜਾਂ ਫਿਰ ਮਤਲਬ ਵੀ ਵੱਡੇ ਸ਼ਹਿਰਾਂ 'ਚ ਚੱਲਦਾ ਹੋਊਗਾ ਕਿਤੇ ਪਰ ਇੱਦਾਂ ਜਿੱਦਾਂ ਮਤਲਬ ਕੌਨਸਰਟ ਟਾਈਪ ਟਿਕਟਾਂ ਲੈ ਕੇ ਜਾਈਦਾ ਉਹ ਮੈਨੂੰ ਪਹਿਲੀ ਵਾਰੀ ਉਦੋਂ ਪਤਾ ਲੱਗਾ ਸੀ ਵੀ ਇੱਦਾਂ ਵੀ ਜਾਈਦਾ ਇੱਦਾਂ ਵੀ ਹੁੰਦਾ
1: ਕਿੰਨਾ ਦਾ ਸੀਗਾ ਕੌਨਸਰਟ ਉਹ
0: ਇੱਦਾਂ ਦਲੇਰ ਮਹਿੰਦੀ ਤਾਂ ਸਾਰੇ ਉਦੋਂ ਸਾਰੇ ਭਰਾ ਇਕੱਠੇ ਹੁੰਦੇ ਸੀ ਮੀਕਾ ਤੋਂ ਬਾਅਦ 'ਚ ਵੱਖਰਾ ਹੋਇਆ ਉਦੋਂ ਲੈ ਇੱਕ ਦੋ ਹੀ ਗਾਣੇ ਇਹਦੇ ਬਹੁਤ ਚੱਲੇ
1: ਉਹ ਉਹੀ ਚੱਲਿਆ ਹੋਣਾ ਤਦ ਸਾਵਨ ਮੇ ਲੱਗ ਗਈ ਆਗ
0: ਨਹੀਂ ਨਹੀਂ ਮੀਕੇ ਦਾ ਤੇ ਕੁਛ ਵੀ ਨਹੀਂ ਆਇਆ ਉਦੋਂ
1: ਅੱਛਾ ਓਕੇ ਓਕੇ
0: ਹਾਂ ਦਲੇਰ ਮਹਿੰਦੀ ਦੇ ਵੀ ਮਨ ਥੋੜੇ ਹੀ ਚੱਲੇ ਉਦੋਂ ਮਤਲਬ ਥੋੜੇ ਨਹੀਂ ਮਤਲਬ ਚੱਲੇ ਤੇ ਬਹੁਤ ਹੀ ਪਰ ਮਤਲਬ ਬਹੁਤ ਜ਼ਿਆਦਾ ਨਹੀਂ ਆਏ ਹਲੇ ਜੋ ਨਵਾਂ ਨਵਾਂ ਹੀ ਆਇਆ ਸੀ ਗੱਡੇ ਤੇ ਨਾ ਚੜ੍ਹਦੀ ਡੀਰੇ ਤੇ ਨਾ ਚੜ੍ਹਦੀ ਉਸ ਟਾਈਪ ਤੇ ਉਦੋਂ ਕਜੇ ਦੀ ਗੱਲ ਆ ਸੋ ਉਦੋਂ ਤਾਂ ਇੰਨਾ ਨਹੀਂ ਆ ਹੁਣ ਜਾ ਕੇ ਜ਼ਿਆਦਾ ਮੈਨੂੰ ਲੱਗਦਾ ਮਸ਼ਹੂਰ ਹੋਇਆ ਕੰਮ ਜਦੋਂ ਹੁਣ ਸਿੰਗਰਾਂ ਦੇ ਵੀ ਉੱਥੇ ਕੌਨਸਰਟ ਹੋਣ ਲੱਗ ਪਿਆ ਹੁੰਦੇ ਹੋਣਗੇ ਚਲੋ ਮੈਨੂੰ ਨਹੀਂ ਪਤਾ ਮੁੱਖ ਦੀ ਗੱਲ ਤੇ ਚਲੋ ਵਾਪਸੀ ਕਰਦੇ ਹਾਂ ਜੀ ਕੀ ਤੁਹਾਡੇ ਨਾਲ ਹੋਇਆ ਇਸ ਹਫ਼ਤੇ ਦੇ ਵਿੱਚ ਵਧੀਆ ਤੁਸੀਂ ਦੱਸ ਸਕਦੇ ਹੋ ਤੇ ਕੀ ਚੱਲ ਰਿਹਾ ਤੁਹਾਡੀ ਲਾਈਫ ਦੇ ਵਿੱਚ ਆਸ ਪਾਸ ਕੀ ਤੁਸੀਂ ਵੇਖਦੇ ਹੋ ਤੇ ਕੀ ਸੋਹਣਾ ਤੁਸੀਂ ਦੱਸਣਾ ਚਾਹੁੰਦੇ ਹੋ ਸੋਮਵਾਰ ਤੋਂ ਲੈ ਕੇ ਤੇ ਵੀਰਵਾਰ ਦੇ ਦਰਮਿਆਨ ਕੋਈ ਸ਼ੇਰੋ ਸ਼ਾਇਰੀ ਕੋਈ ਗਾਣਾ ਕੋਈ ਤੁਸੀਂ ਸੁਣਾਉਣਾ ਚਾਹੁੰਦੇ ਹੋ ਆਪਣਾ ਲਿਖਿਆ ਜਾਂ ਕਿਸੇ ਦਾ ਲਿਖਿਆ ਤੇ 044-747-1674 ਸਾਡਾ ਨੰਬਰ ਹੈ ਤੇ 93-56-03-44 ਇਹ ਵੀ ਸਾਡੇ ਨੰਬਰ ਹੈ
1: ਹਾਂਜੀ ਬਿਲਕੁਲ ਬਿਲਕੁਲ ਦੋ ਦੋ ਨੰਬਰ ਰੱਖੀ ਬੈਠੇ ਜੀ ਜਿਹਨੇ ਤਾਂ ਮਰਜ਼ੀ ਫੋਨ ਕਰੋ
0: ਇੱਧਰ ਕੀ ਚੱਲ ਰਿਹਾ ਮਤਲਬ ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਚੱਲੀਏ ਕੁਛ ਕੁ ਮੈਸੇਜ ਵੀ ਜ਼ਰੂਰੀ ਨੇ ਪੜ੍ਹਨੇ ਤੇ ਆਪਣਾ ਇੱਧਰ ਦਿੱਲੀ ਕੀ ਚੱਲ ਰਿਹਾ ਤੇ ਫਿਰ ਉਹਨੂੰ ਲੈ ਕੇ ਇੱਕ ਪ੍ਰੋਗਰਾਮ ਵੀ ਇੱਥੇ ਮੈਲਬਨ 'ਚ ਵੀ ਰੱਖਿਆ ਉਹਦੀ ਕੁਇੱਕ ਜਿਹੀ ਜਾਣਕਾਰੀ ਦਿਉ ਮੈਂ ਉਹਨਾਂ ਚਿਰ ਮੈਸੇਜ ਪਾਉਣਾ
1: ਡਨ ਹੋ ਗਿਆ ਜੀ ਕਿ ਸਭ ਤੋਂ ਲੇਟੈਸਟ ਅਪਡੇਟ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਕੱਲ੍ਹ ਟਵੀਟ ਕੀਤਾ ਪਹਿਲੀ ਵਾਰ ਇਸ ਇਸ਼ੂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਬਈ ਤੁਸੀਂ ਬਹੁਤਾ ਪ੍ਰੋਟੈਸਟ ਵਗੈਰਾ ਨਾ ਕਰੋ ਚਿੱਲ ਕਰੋ ਘਰਾਂ 'ਚ ਕਿ ਮੈਂ ਕੁਛ ਨਾ ਕੁਛ ਠੀਕ ਕਰੂੰਗਾ ਕਿ ਬਹੁਤ ਵੱਡੇ ਅਸੀਂ ਐਕਸ਼ਨ ਲੈ ਰਹੇ ਹਾਂ ਕੋਈ ਖਾਸਾ ਉਹਦਾ ਫਾਇਦਾ ਹੋਇਆ ਨਹੀਂ ਪ੍ਰੋਟੈਸਟ ਉਸੇ ਤਰੀਕੇ ਨਾਲ ਸੀਗੇ ਅਤੇ ਹੁਣ ਇਹ ਵੀ ਇੱਕ ਪੁਆਇੰਟਰ ਐਡ ਹੋ ਗਿਆ ਕਿ ਬੋਂਬੇ 'ਚ ਵੀ ਪ੍ਰੋਟੈਸਟ ਸ਼ੁਰੂ ਹੋ ਗਿਆ ਹੋਇਆ ਹੁਣ ਸਭ ਤੋਂ ਲੇਟੈਸਟ 20-25 ਮਿੰਟ ਪਹਿਲਾਂ ਤਸਵੀਰਾਂ ਰਾਜਸਥਾਨ ਤੋਂ ਵੀ ਆ ਰਹੀਆਂ ਗੁਹਾਟੀ ਤੋਂ ਵੀ ਆ ਰਹੀਆਂ ਕਿ ਹਜ਼ਾਰ 12-1200 ਦੀ ਭੀੜ ਦੇ ਅੰਦਰ ਇਹ ਮੇਜਰ ਸਿਟੀ 'ਚ ਵੀ ਪ੍ਰੋਟੈਸਟ ਹੋ ਰਹੇ ਆ
0: ਛੋਟੇ ਛੋਟੇ ਗਰੁੱਪਾਂ
1: ਜੀ ਜੀ ਅਤੇ ਸੋਨਮ ਵਾਂਗਚੁਕ ਨੇ ਅੱਜ ਤੋਂ ਹੁਣ ਤੋਂ ਕੁਛ 4-5 ਘੰਟੇ ਪਹਿਲਾਂ ਆਪਣਾ ਫਾਸਟ ਤੋੜ ਲਿਆ ਕੁਛ ਮੇਜਰ ਮੈਂਬਰ ਬੀਜੇਪੀ ਤੇ ਗਏ ਉਹਨਾਂ ਨੇ ਫਾਸਟ ਉਡਵਾਇਆ ਜਿਹਦੇ ਵਿੱਚ ਮੇਨ ਜਿਹੜੇ ਅਧਿਅਕਸ਼ ਨੇ ਜੇਪੀ ਨੱਡਾ ਉਹਨਾਂ ਨੇ ਫਾਸਟ ਉਡਵਾਇਆ ਉਹ ਕਹਿੰਦੇ ਕਿ
0: ਸਾਗ ਧਰ ਲਏ ਉਹਦੀ ਵੋਟੀ
1: ਹੋ ਸਕਦਾ ਸਭ ਤੋਂ ਮੇਨ ਇਹਦੇ ਅੰਦਰ ਜਿਹੜੀ ਚੀਜ਼ ਆ ਜਿਹੜੀ ਬੜੀ ਸਭ ਤੋਂ ਵੀਅਰਡ ਚੀਜ਼ ਆ ਉਹ ਮੈਨੂੰ ਸਲਮਾਨ ਖਾਨ ਦੀ ਲੱਗੀ ਕਿਉਂਕਿ ਸਲਮਾਨ ਖਾਨ ਵੈਸੇ ਸਲਮਾਨ ਖਾਨ ਬਹੁਤ ਮਸ਼ਹੂਰ ਨੇ ਆਪਣੇ ਟਵੀਟਸ ਨੂੰ ਲੈ ਕੇ ਕਿਉਂਕਿ ਉਹਨਾਂ ਜਿਹੜੇ ਟਵੀਟ ਆ ਉਸ ਤਰ੍ਹਾਂ ਟਵੀਟ ਕਰਦੇ ਸਰ ਅਸੀਂ ਆਪਸ 'ਚ ਚੈਟ ਕਰਦੇ ਹੋਈਏ ਸਪੈਲਿੰਗ ਵੀ ਉੱਦਾਂ ਦੇ ਹੀ ਲਿਖਦੇ ਨੇ ਗੱਲ ਵੀ ਕੋਈ ਉੱਦਾਂ ਹੀ ਕਰਦੇ ਨੇ ਉਹਨਾਂ ਨੇ ਇੱਦਾਂ ਲਿਖਤਾ ਕਿ ਸੋਨਮ ਬਰੋ ਸਟੋਪ ਡੂਇੰਗ ਦਿਸ ਵਟ ਐਵਰ ਯੂ ਆਰ ਡੂਇੰਗ ਜੇ ਖਾਣਾ ਨਹੀਂ ਆ ਰਿਹਾ ਤੇ ਮੈਂ ਤੇਰੇ ਵੱਲ ਘਰ ਲੈ ਆਉਣਾ, ਤੂੰ ਆਪਣੀ ਜਿਹੜੀ ਹਿੰਮਤ ਆ ਉਹ ਥੋੜੀ ਬਚਾ ਕੇ ਰੱਖ, ਸ਼ਾਇਦ ਕਿਸੇ ਹੋਰ ਥਾਂ ਤੇ ਕੰਮ ਆਵੇ, ਹੁਣ ਕੁਛ ਕਰਨ ਦੀ ਲੋੜ ਨਹੀਂ ਹੈ. ਵੈਰੀ ਵੀਅਰਡ, ਵੈਰੀ ਸਲਮਾਨ ਖਾਨਿਸਕ ਟੂ ਡੂ ਦੈਟ. ਤੇ ਹੁਣ ਅਭਿਜੀਤ ਦੀਪਕੇ ਨੇ ਕਹਿਤਾ ਕਿ ਅਸੀਂ ਤਾਂ ਨਹੀਂ ਉੱਠ ਰਹੇ, ਅਸੀਂ ਧਰਮਿੰਦਰ ਪ੍ਰਧਾਨ ਦਾ ਰੈਜ਼ਿਗਨੇਸ਼ਨ ਲੈਣਾ ਹੀ ਲੈਣਾ. ਉਹਨੇ ਵੀ ਵਧਾਈਆਂ ਦੇ ਦਿੱਤੀਆਂ ਸੋਨਮ ਜੀ ਨੂੰ ਕਿ ਸੋਨਮ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ. ਉਹਨਾਂ ਨੇ ਸਿਰਫ ਮਤਭੇਦ ਨਹੀਂ, ਐਕਚੁਅਲੀ ਅਭਿਜੀਤ ਦੀਪਕੇ ਨੇ ਇਸ ਤਰ੍ਹਾਂ ਸ਼ੋਅ ਕਰਤਾ ਕਿ ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਕਿ ਤੁਸੀਂ ਕਿਉਂ ਬੈਠੇ ਪਏ ਹੋ. ਇਹ ਸ਼ਾਇਦ ਇਸ ਗੱਲੋਂ ਠੀਕ ਰਹੇ ਕਿ ਇਹਨਾਂ ਨੇ ਆਪਣੀ ਐਂਟੀਟੀ ਜਿਹੜੀ ਹੈ ਕਾਕਰੋਚ ਜਨਤਾ ਪਾਰਟੀ ਸਟੂਡੈਂਟ ਪ੍ਰੋਟੈਸਟ, ਉਹਦੇ ਅੰਦਰ ਐਜ਼ ਅ ਗੈਸਟ ਆਫ ਆਨਰ ਦਿਖਾਇਆ ਸੋਨਮ ਵਾਂਗਚੁਕ ਨੂੰ, ਆਪਣਾ ਮੈਂਬਰ ਨਹੀਂ ਦਿਖਾਇਆ. ਸੋਨਮ ਜੀ ਤੁਹਾਡੀ ਵਧੀਆ ਹੈਲਥ ਦੀ ਆਸ ਕਰਦੇ ਆ, ਤੁਹਾਡੀ ਹੈਲਥ ਵਧੀਆ ਰਹੇ, ਤੁਸੀਂ ਪਲੀਜ਼ ਜਿਸ ਤਰ੍ਹਾਂ ਤੁਹਾਨੂੰ ਡਾਕਟਰ ਕਹਿੰਦੇ ਨੇ ਉਸ ਤਰ੍ਹਾਂ ਖਾਓ ਪੀਓ, ਕਿ ਤੁਹਾਡਾ ਜਿਹੜਾ ਵੇਟ ਲੂਜ਼ ਹੋ ਗਿਆ 12-13 ਕਿਲੋ, ਜਿਹਦੇ ਵਿੱਚ ਮੇਜਰਲੀ ਮਸਲ ਮਾਸ ਵੀ ਹੈ, ਕਿ ਤੁਸੀਂ ਰਿਕਵਰ ਕਰ ਸਕੋ. ਆਇਰਨੀ ਇਹ ਹੈ ਕਿ ਇਹੀ ਆਦਮੀ 6 ਮਹੀਨੇ ਪਹਿਲਾਂ NIA ਦੇ ਅੰਡਰ ਸੀਗਾ, ਕਿਉਂਕਿ ਉਹ ਲਦਾਖ ਨੂੰ ਸੈਪਰੇਟ ਸਟੇਟਿਜ਼ਮ ਦੇਣਾ ਚਾਹੁੰਦਾ ਸੀਗਾ, ਅਤੇ ਉਸ ਕਰਕੇ ਉਹ ਦੇਸ਼ ਦ੍ਰੋਹੀ ਸੀ. BJP ਸਪੋਰਟਰ ਉਹਨਾਂ ਦੀ ਵੀਡੀਓਜ਼ ਕੱਟ ਕੇ ਦਿਖਾ ਰਹੇ ਸੀ, ਅਤੇ ਕਿ ਇਹ ਕਹਿ ਰਹੇ ਕਿ ਜੀ ਇਹ ਚਾਈਨਾ ਹੁਣ ਅੰਦਰ ਆ ਜਾਣੀ ਚਾਹੀਦੀ, ਪਰ ਹੁਣ ਉਹੀ ਸਾਡੇ ਪ੍ਰਧਾਨ ਮੰਤਰੀ ਜੀ ਉਹਨਾਂ ਦੀ ਸਿਹਤ ਚੰਗੀ ਰਵੇ, ਠੀਕ ਰਵੇ, ਇਹਦੀ ਮਨੋਕਾਮਨਾ ਮੰਗ ਰਹੇ ਨੇ. ਤੇ ਖੈਰ ਇਸ ਚੀਜ਼ ਨੂੰ ਵੇਖਦੇ ਹੋਏ ਅੱਜ ਸਟੂਡੈਂਟ ਪ੍ਰੋਟੈਸਟ ਵਿਜਿਲ, ਇੱਕ ਮਾਰਚ ਛੋਟਾ ਜਿਹਾ ਇੱਕ ਪ੍ਰੋਟੈਸਟ ਰੱਖਿਆ ਗਿਆ ਫੈਡਰੇਸ਼ਨ ਸਕੁਏਅਰ 'ਚ, ਸ਼ਾਮੀ 5:30 ਤੋਂ 7 ਦੇ ਵਿੱਚ ਰਹੇਗਾ. ਪੁਲਿਸ ਐਕਸ਼ਨ ਹੋਏਗੀ ਮੈਲਬਨ ਦੇ ਅੰਦਰ, ਅਤੇ ਪ੍ਰੋਗਰਾਮ ਹੈ ਜੀ ਕਿ ਉੱਥੇ 2-4 ਕੁਛ ਲੋਕ ਆ ਕੇ ਆਪਣੇ ਪੁਆਇੰਟਸ ਰੱਖ ਸਕਦੇ ਆ. ਜੇ ਤੁਸੀਂ ਕੋਈ ਸ਼ਾਇਰੀ ਸੁਣਾਉਣਾ ਚਾਹੁੰਦੇ ਹੋ ਉੱਥੇ ਸ਼ਾਇਰੀ ਸੁਣਾਓ, ਕੋਈ ਆਪਣੀ ਗੱਲ ਰੱਖਣਾ ਚਾਹੁੰਦੇ ਹੋ ਗੱਲ ਰੱਖੋ, ਅਤੇ ਮੋਮਬੱਤੀ ਕੈਂਡਲ ਟਾਈਪਸ ਲੈ ਕੇ ਜਾਓ, ਅਤੇ ਉੱਥੇ ਉਹਨਾਂ ਨੇ ਥੋੜ੍ਹਾ ਜਿਹਾ ਛੋਟਾ ਕੈਂਡਲ ਮਾਰਚ ਕਰਨਾ ਸੋਲੀਡੈਰਿਟੀ ਸ਼ੋਅ ਕਰਨ ਲਈ. ਸੋ ਜੇ ਤੁਸੀਂ ਇਸ ਚੀਜ਼ ਦੇ ਅੰਦਰ ਬਿਲੀਵ ਕਰਦੇ ਹੋ, ਅਤੇ ਜੇ ਤੁਸੀਂ ਫ੍ਰੀ ਹੋ, ਅਤੇ 5:30 ਸ਼ਾਮ ਨੂੰ ਫੈਡਰੇਸ਼ਨ ਸਕੁਏਅਰ
0: ਦਿੱਤੇ. ਸੋ ਅਲੱਗ ਅਲੱਗ ਜਗ੍ਹਾ ਦੇ ਉੱਤੇ ਇਸ ਚੀਜ਼ ਨੂੰ ਲੈ ਕੇ, ਅਤੇ ਹੁਣ ਆਪਣੇ ਆਪਣੇ ਤਰੀਕੇ ਨਾਲ ਸਾਥ ਦਿੱਤਾ ਜਾ ਰਿਹਾ ਵਿਦਿਆਰਥੀਆਂ ਦਾ. ਅਤੇ ਖੈਰ ਬਾਕੀ ਦੀ ਚਰਚਾ ਜਿਹੜੀ ਆ ਉਹ ਆਪਾਂ ਕਰਾਂਗੇ ਜਾ ਕੇ ਪ੍ਰੀਤਮ ਰੁਪਾਲ ਜੀ ਦੇ ਨਾਲ ਵੀ. ਅਤੇ ਫਿਲਹਾਲ ਤੁਹਾਡੇ ਕੁਛ ਮੈਸੇਜਾਂ ਦੇ ਵਿੱਚ ਆਪਾਂ ਝਾਤ ਮਾਰੀ, ਅਤੇ ਇੱਕ ਜਨਮ ਦਿਨ ਹੈ, ਕਹਿੰਦੇ ਨੇ ਅੱਜ ਮੇਰੇ ਬੇਟੇ ਦਾ 5ਵਾਂ ਜਨਮ ਦਿਨ ਹੈ, ਪਲੀਜ਼ ਵਿਸ਼ ਕਰ ਦਿਓ. ਹਿਜ ਨੇਮ ਇਜ਼ ਫਤਿਹਮਨ ਸਿੰਘ ਬਰਾੜ. ਬਹੁਤ ਬਹੁਤ ਵਧਾਈਆਂ ਜੀ. ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਡੀਅਰ ਫਤਿਹ, ਹੈਪੀ ਬਰਥਡੇ ਟੂ ਯੂ.
1: ਹਿਪ ਹਿਪ
0: ਹੁਰੇ,
1: ਹਿਪ ਹਿਪ. ਹਾਂਜੀ,
0: 5ਵੇਂ ਜਨਮ ਦਿਨ ਦੀਆਂ ਫਤਿਹ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ, ਤੇ ਇਸੇ ਤਰ੍ਹਾਂ ਤੁਹਾਡੀ ਕਿਊਟਨੈਸ ਬਣੀ ਰਹੇ ਸਰਦਾਰ ਜੀ, ਸੋਹਣੀਆਂ ਸੋਹਣੀਆਂ ਸ਼ਤਾਨੀਆਂ ਤੁਸੀਂ ਕਰਦੇ ਰਹੋ, ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ. ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ, ਸਾਰਿਆਂ ਨੂੰ, ਮੰਮੀ ਪਾਪਾ ਨੂੰ ਵੀ, ਅਤੇ ਚੜ੍ਹਦੀ ਕਲਾ 'ਚ ਤੰਦਰੁਸਤੀ ਰੱਖੇ ਰੱਬ. ਧੰਨਵਾਦ
1: ਜੀ.
0: ਅਤੇ ਢਿੱਲੋਂ ਸਾਹਿਬ ਕਹਿੰਦੇ ਵੀ ਧੀ ਰਾਣੀ ਨੇ ਬੜਾ ਵਧੀਆ ਅੱਜ ਗਾਇਆ ਸੀ, ਸੋ ਧੰਨਵਾਦ ਜੀ, ਮਿਹਰਬਾਨੀ. ਅਤੇ ਸਤਿ ਸ਼੍ਰੀ ਅਕਾਲ ਜੀ. ਅਤੇ ਕਹਿੰਦੇ ਕਿ ਬੱਚਿਆਂ ਨੇ ਅਫਸਰ ਵਾਲੀ ਜੈਸਮੀਨ ਦੀ ਯਾਦ ਦਵਾ ਦਿੱਤੀ ਅੱਜ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ. ਅਤੇ ਹੋਰ ਵੀ ਜਿਨ੍ਹਾਂ ਦੇ ਬਹੁਤ ਸਾਰੇ ਜਿਹੜੇ ਮੈਸੇਜ ਨੇ, ਮੈਂ ਮਾਫੀ ਚਾਹੁੰਦਾ, ਅੱਜ ਸਵੇਰੇ ਵੀ ਥੋੜ੍ਹੀ ਜਿਹੀ ਪ੍ਰੋਬਲਮ ਆਈ ਮੈਸੇਜਾਂ ਦੇ ਵਿੱਚ, ਅਤੇ ਹੁਣ ਵੀ ਕਈ ਮੈਸੇਜ ਜਿਹੜੇ ਹੋ ਸਕਦਾ ਤੁਹਾਡੇ ਜੇ ਮੈਂ ਨਹੀਂ ਪੜ੍ਹੇ, ਅਤੇ ਉਹਦੇ 'ਚ ਮੈਨੂੰ ਕੁਛ ਨਾ ਕੁਛ ਸਮੱਸਿਆ ਜਿਹੜੀ ਉਹ ਆਈ ਆ, ਇਸ ਕਰਕੇ ਮੈਂ ਉੱਤੇ ਉੱਤੇ ਵਾਲੇ ਮੈਸੇਜ ਤੁਹਾਡੇ ਜਿਹੜੇ ਬਾਅਦ 'ਚ ਆਏ ਉਹ ਜ਼ਰੂਰ ਪਹੁੰਚ ਰਹੇ ਨੇ. ਅਤੇ ਬਹੁਤ ਵਧੀਆ ਕਹਿੰਦੇ ਕਿ ਮੇਰੇ ਨਾਲ ਇੱਕ ਗੱਲ ਬਹੁਤ ਵਧੀਆ ਹੋਈ ਕਿ ਮੈਂ ਆਪਣੀ ਫੈਮਿਲੀ ਦੇ ਨਾਲ ਚੈਸਟਨ ਤਸਮਾਨੀਆ ਗੁਰੂ ਘਰ ਗਏ ਸੀ ਆਪਾਂ, ਅਤੇ ਗੁੱਡ ਕੈਚ ਅਪ ਵਿਦ ਮਾਈ ਫਰੈਂਡਸ ਟੂ ਸਪੈਂਡ 4 ਡੇਜ਼ ਦੇ, ਅਤੇ ਮੇਰੇ ਲਈ ਬਹੁਤ ਵਧੀਆ ਸੀ ਇਹ. ਮੈਂ ਵਾਹਿਗੁਰੂ ਨੇ ਮੈਨੂੰ ਮੌਕਾ ਦਿੱਤਾ ਗੁਰੂ ਘਰ ਦੀਆਂ ਸਟੇਜਿਸ ਬਣਾਉਣ ਦੀ ਸੇਵਾ ਦੇ ਲਈ. ਚਲੋ ਬਹੁਤ ਵਧੀਆ ਜੀ, ਧੰਨਵਾਦ ਜੀ, ਅਤੇ ਧੰਨਵਾਦ, ਮਿਹਰਬਾਨੀ. ਜਸਵਾਲ ਸਾਹਿਬ ਕਹਿੰਦੇ ਨੇ ਕਿ ਅੱਛਾ ਸੁਪਰਬ, ਅੱਛਾ ਸੇਲਜ਼ਮੈਨ ਕਹਿੰਦੇ ਕਿ ਵਧੀਆ ਲੱਗਾ ਆਪਾਂ ਨੂੰ, ਗੱਡੀ ਤੇ ਲਈ ਨਹੀਂ ਤੁਸੀਂ ਯਾਰ,
1: ਜਾਂ ਤਾਂ ਫਿਰ ਹਾਂ ਮੁੱਲ ਤਾਰੋ ਨਾ ਫਿਰ ਸੇਲਮੈਨ ਦਾ.
0: ਧੰਨਵਾਦ ਜੀ. ਅਤੇ ਵਿਨੋਦ ਕੁਮਾਰ ਜੀ ਕਹਿੰਦੇ ਵੀ ਡਾਕਟਰ ਵਾਲੀ ਇਗਜ਼ਾਮਪਲ ਬੜੀ ਵਧੀਆ ਲੱਗੀ, ਧੰਨਵਾਦ ਜੀ, ਮਿਹਰਬਾਨੀ. ਅਤੇ ਰਾਜਵੀਰ ਜੀ ਧੰਨਵਾਦ, ਅਤੇ ਕਹਿੰਦੇ ਕਿ ਸੋਢੀ ਸਾਹਿਬ ਨੇ ਬੜਾ ਵਧੀਆ ਸੁਣਾਇਆ, ਅਤੇ ਸਤਿ ਸ਼੍ਰੀ ਅਕਾਲ ਜੀ ਸੋਢੀ ਸਾਹਿਬ ਨੂੰ ਐਪਰੀਸ਼ੀਏਟ ਕਰਨ ਦੇ ਲਈ, ਅਤੇ ਸਤਿ ਸ਼੍ਰੀ ਅਕਾਲ ਤੁਹਾਡੀ ਗੁਰਮੇਲ ਜੀ ਨੂੰ, ਸਾਰਿਆਂ ਦਾ ਐਪਰੀਸ਼ੀਏਟ ਕਰਨ ਦੇ ਲਈ, ਅਤੇ ਇਸੇ ਤਰ੍ਹਾਂ ਇੱਕ ਦੂਸਰੇ ਨੂੰ ਤੁਸੀਂ ਐਪਰੀਸ਼ੀਏਟ ਕਰਦੇ ਰਹੋ. ਅਤੇ ਡੇ ਓਕੇ ਚੁਟਕਲਾ ਕਹਿੰਦੇ ਕਿ ਪਤੀ ਪਤਨੀ ਨਾਲ ਪਿਆਰ, ਪਤਨੀ ਤੁਸੀਂ ਵਿਆਹ ਤੋਂ ਪਹਿਲਾਂ ਮੈਨੂੰ ਬਹੁਤ ਗਿਫਟ ਦਿੰਦੇ ਸੀ, ਹੁਣ ਕਿਉਂ ਨਹੀਂ ਦਿੰਦੇ, ਭੋਲੀਏ ਲੋਕੇ. ਕਦੀ ਚੋਣਾਂ ਤੋਂ ਬਾਅਦ ਵੀ ਕਿਸੇ ਨੇ ਨੇਤਾ ਦਾ ਪ੍ਰਚਾਰ ਕਰਦੇ ਵੇਖਿਆ
1: ਦੇਖੋ ਇਹੀ ਪ੍ਰੋਬਲਮ ਹੈ ਨਾ ਪ੍ਰੋਟੈਸਟ ਬਹੁਤ ਜ਼ਰੂਰੀ ਹੈ
0: ਹਾਂ ਇਸੇ ਕਰਕੇ ਤੇ ਕੰਮ ਖਰਾਬ ਹੁੰਦਾ ਜੀ ਥੈਂਕ ਯੂ ਜੀ ਥੈਂਕ ਯੂ ਜੋਗੀ ਜੀ ਇੱਕ ਤਾਂ ਇਹ ਲੰਮਾ ਬੜਾ ਤੁਹਾਡਾ ਲਿਖਤ ਅਤੇ ਇੱਕ ਹਿੰਦੀ 'ਚ ਆ ਅਤੇ ਮੇਰੇ ਤਾਂ ਪਹਿਲਾਂ ਹੀ ਹੱਥ ਖੜ੍ਹੇ ਜੀ ਮੈਂ ਵੇਖ ਲੂੰਗਾ ਵਿਖਾ ਕੇ ਨਾ ਆਪਣੇ ਸਹਿਯੋਗੀ ਨੂੰ ਜੇ ਤਾਂ ਇਹਨਾਂ ਦੇ ਕਿਤੇ ਪਿਆਰ ਦਾ ਤਾਂ ਪੜ੍ਹ ਦੇਣਗੇ ਮੈਂ ਤਾਂ ਮਤਲਬ ਮੈਂ ਤਾਂ ਵੇਖ ਕੇ ਹੀ ਕਹਿ ਲਓ 20 ਨੰਬਰ ਵਾਲਾ ਕੁਐਸਚਨ ਹੈ ਮੇਰੇ ਲਈ ਤਾਂ ਸਤਿ ਸ਼੍ਰੀ ਅਕਾਲ ਅਤੇ ਅੰਮ੍ਰਿਤ ਭੈਣ ਜੀ ਕਹਿੰਦੇ ਨੇ ਕਿ ਲਾਸਟ ਸੰਡੇ ਵੀ ਮੈਟ ਜੈਸਮੀਨ ਪੁੱਤ ਸ਼ੀ ਇਜ਼ ਟੋਲ ਨੋ ਅੱਛਾ ਤੇ ਵੇਖੋ ਹੁਣ ਸਮਾਂ ਹੋ ਗਿਆ ਫਿਰ ਬੱਚਿਆਂ ਦੇ ਨਾਲ ਸਮੇਂ ਨਾਲ ਵੱਡੇ ਹੋਣੇ ਹੀ ਆ ਅਤੇ ਧੰਨਵਾਦ ਜੀ ਤੁਹਾਡਾ ਵਰਿੰਦਰ ਜੀ ਅਤੇ ਕਹਿੰਦੇ ਗੁਰਮੇਲ ਜੀ ਨੇ ਬੜਾ ਵਧੀਆ ਕਿਹਾ ਅਤੇ ਸੁਖਵਿੰਦਰ ਭੈਣ ਜੀ ਕਹਿੰਦੇ ਕੌੜਾ ਸੱਚ ਇਹ ਹੈ ਕਿ ਕੋਈ ਸੌਂ ਰਿਹਾ ਸੜਕ ਕਿਨਾਰੇ 'ਤੇ ਕੋਈ ਕਰਦਾ ਐਸ਼ ਚੁਬਾਰੇ 'ਤੇ ਕੋਈ ਤਰਸੇ ਬੇਹੇ ਟੁੱਕਣ ਨੂੰ ਅਤੇ ਕੋਈ ਪੀ ਕੇ ਚੱਬੇ ਕੁੱਕੜ ਨੂੰ ਕਿਤੇ ਭੁੱਖੇ ਨਿਆਣੇ ਸੁੱਤੇ ਅਤੇ ਕਿਤੇ ਦੁੱਧ ਪੀਣ ਨੂੰ ਕੁੱਤੇ ਨੇ ਕਿਤੇ ਨੰਬਰ ਕੰਬੇ ਰਾਹਾਂ 'ਤੇ ਕਿਤੇ ਨੰਗਾ ਕੰਬੇ ਰਾਹਾਂ 'ਤੇ ਕਿਤੇ ਟੰਗੇ ਕੋਟ ਨੇ ਬਾਹਾਂ 'ਤੇ ਇੱਥੇ ਕੀ ਕਾਰੇ ਹੁੰਦੇ ਨੇ ਰਿਸ਼ਵਤ ਨਾਲ ਗੁਜ਼ਾਰੇ ਹੁੰਦੇ ਨੇ ਕਦੀ ਬੰਦਾ ਬਣ ਕੇ ਆ ਰੱਬ ਤੈਨੂੰ ਦੁੱਖ ਸੁਣਾਉਣਾ ਚਾਹੁੰਦੇ ਨੇ ਇਸੇ ਗੱਲ ਦੀ ਖਾਤਰ ਤੈਨੂੰ ਹੇਠ ਬੁਲਾਉਣਾ ਚਾਹੁੰਦੇ ਨੇ ਤੈਨੂੰ ਹੇਠ ਆ ਨਾ ਜਾਈ ਬਾਹਾਂ ਕਿਤੇ ਇਹਨਾਂ ਨੇ ਮੋਰ ਬੜਾ ਬਣਾਉਣ
1: ਜਿੱਥੇ ਉੱਥੇ
0: ਹੀ ਰਹਿ ਵਾਹ ਚੰਗਾ ਹੀ ਵਾਹ ਅੱਛਾ ਬ੍ਰਿਸਬੇਨ ਤੋਂ ਇੱਕ ਵੀਰ ਹੋਰਾਂ ਨੂੰ ਅੱਛਾ ਤੁਹਾਨੂੰ ਵੀ ਚਾਹੀਦੀ ਆ ਬ੍ਰਿਸਬੇਨ ਤੋਂ ਵੀਰ ਜੀ ਸੋਰੀ ਸਾਹਿਬ ਤੁਸੀਂ ਆਪਣਾ ਨੰਬਰ ਭੇਜੋ ਅਤੇ ਦੋ ਕੁ ਜਾਣਿਆਂ ਨੂੰ ਗੱਡੀ ਚਾਹੀਦੀ ਹੈ ਤੁਹਾਡਾ ਨੰਬਰ ਮੰਗ ਰਹੇ ਨੇ ਅਤੇ ਆਪਣਾ ਨੰਬਰ ਭੇਜ ਦਿਓ ਅਤੇ ਜੇ ਸੁਣ ਰਹੇ ਹੋ ਤਾਂ ਆਪਣਾ ਨੰਬਰ ਭੇਜ ਦਿਓ ਅਤੇ ਜਿੱਦਾਂ ਹੀ ਆ ਜਾਂਦਾ ਵਾ ਵੀਰ ਜੀ ਫਿਰ ਮੈਂ ਭੇਜ ਦਿੰਦਾ ਤੁਹਾਨੂੰ ਅਤੇ ਫਿਰ ਤੁਸੀਂ ਆਪਸ ਵਿੱਚ ਗੱਲ ਕਰ ਲਿਓ ਬਾਕੀ ਬੇਨਤੀ ਉਹੀ ਜੋ ਰਿਸ਼ਤਿਆਂ ਲਈ ਕਰਦੇ ਹੁੰਦੇ ਹਾਂ ਵੀ ਆਪਣੀ ਭਾਈ ਇੱਕ ਦੂਸਰੇ ਨਾਲ ਤਸੱਲੀ ਕਰਕੇ ਗੱਡੀ ਦਾ ਸਾਰਾ ਕਾਗਜ਼ ਪੱਤਰ ਜੋ ਵੀ ਕਾਨੂੰਨੀ ਤੌਰ ਦੇ ਉੱਤੇ ਸਾਰਾ ਕੁਛ ਵੇਖਵਾ ਕੇ ਅਤੇ ਫਿਰ ਇੱਦਾਂ ਦੀ ਕੋਈ ਵੀ ਡੀਲ ਕਰੋ ਸਾਡਾ ਜਿੰਮਾ ਸਿਰਫ ਇੰਨਾ ਕਿ ਆਪਾਂ ਤੁਹਾਨੂੰ ਨੰਬਰ ਪਾਸ ਕਰਨਾ ਇੱਕ ਦੂਸਰੇ ਦਾ ਸੋ ਹੋਰ ਸਾਡੇ ਕੋਲ ਇੰਨਾ ਟਾਈਮ ਨਹੀਂ ਹੋਣਾ ਵੀ ਆਪਾਂ ਵਿੱਚ ਪੈ ਕੇ ਆਪਾਂ ਕਹੀਏ ਵੀ ਭਾਈ ਕਹੋ ਹਾਂ ਤੁਸੀਂ ਤਾਂ ਜਾਣਦੇ ਹੀ ਹੋ ਮੈਨੂੰ ਉਹਦੇ ਲਈ ਫਿਰ ਹੋ ਸਕਦਾ ਵੀ ਸਾਡੇ ਕੋਲ ਇੰਨਾ ਟਾਈਮ ਨਾ ਬਚੇ ਸੋ ਇਹਦੇ ਲਈ ਮਾਫ਼ੀ ਚਾਹੁੰਦੇ ਜੇ ਤੁਸੀਂ ਵੈਸੇ ਸੋਹਣੀ ਗੱਲ ਹੈ ਜੇ ਇੱਦਾਂ ਆਪਣੇ ਮੰਨ ਲਓ ਕੋਈ ਪ੍ਰੋਬਲਮ ਕਿਸੇ ਨੂੰ ਕੋਈ ਜਾਂ ਕਿਸੇ ਨੂੰ ਕੋਈ ਸਰਵਿਸ ਕੋਈ ਚਾਹੀਦੀ ਕੋਈ ਅਤੇ ਇੱਕ ਦੂਸਰੇ ਦੀ ਤੁਸੀਂ ਮਦਦ ਇੱਕ ਦੂਸਰੇ ਦੀ ਕਰ ਰਹੇ ਹਾਂ ਜੇ ਆਪਾਂ ਕਰ ਸਕਦੇ ਹਾਂ ਅਤੇ ਇਹਦੇ ਨਾਲੋਂ ਵਧੀਆ ਹੋਰ ਕੀ ਇਹ ਤਾਂ ਬਹੁਤ ਵਧੀਆ ਚੀਜ਼ ਆ ਅਤੇ ਆਪਣਾ ਹਾਂਜੀ ਨੀਤੂ ਜੀ ਤੁਸੀਂ ਆਉਂਦੇ ਰਹੋ
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ
1: ਸਤਿ ਸ਼੍ਰੀ ਅਕਾਲ ਜੀ
2: ਗੱਲ ਕਰ ਲਈਏ ਫਿਰ ਪੂਰਾ ਹਫਤਾ ਗੱਲ ਨੀ ਹੋਈ ਠੰਡ ਜੀ ਪੈ ਜੂਗੀ ਨੀ ਤਾਂ ਸਾਰਾ ਹਫਤਾ ਫਿਰ ਘਰ ਵਾਲੇ ਨਾਲ ਲੜੀ ਜਾਵਾਂਗੇ
1: ਨਹੀਂ ਨਹੀਂ ਠੀਕ ਹੈ ਜੀ ਠੀਕ ਹੈ
0: ਹਾਂ ਨਹੀਂ ਨਹੀਂ ਹੁਣ ਤਾਂ ਹਫਤੇ ਦਾ ਕੀ ਰਿਹਾ ਹੁਣ ਥੋੜੀ ਲੜਨਾ ਹੁਣ ਤੇ ਉਦਾਂ ਹੀ ਉਹਨੇ ਹੁਣ ਤੇ ਉਦਾਂ ਹੀ ਵਿਚਾਰੇ ਨੇ ਨਿਆਣੇ ਉਹਨੇ ਖਡਾਉਣ ਚਲ ਜਾਣਾ
2: ਅੱਛਾ ਨਹੀਂ ਆਪਾਂ ਹਾਸਾ ਮਜ਼ਾਕ ਵੀਰ ਜੀ ਜੋ ਮਰਜ਼ੀ ਕਹਿ ਰਹੀ ਹੈ ਪਰ ਮੈਂ ਤੁਹਾਨੂੰ ਰਿਐਲਿਟੀ ਦੱਸ ਰਹੀ ਹਾਂ ਮਤਲਬ ਪਿਆਰ ਸਾਰਿਆਂ 'ਚ ਹੁੰਦਾ ਹਸਬੈਂਡ ਵਾਈਫ ਦਾ ਸਾਰੀ ਲੜਾਈ ਤੋਂ ਬਿਨਾਂ ਮੈਂ ਕਹਿ ਰਹੀ ਹਾਂ ਰਿਲੇਸ਼ਨਸ਼ਿਪ ਆਪਣਾ ਨਿਭ ਹੀ ਨਹੀਂ ਸਕਦਾ ਹਨਾ ਇਹਦਾ ਮਿੱਟੀ ਹੈਲਦੀ ਰਿਲੇਸ਼ਨਸ਼ਿਪ ਹੈ ਨਾ ਤੇ ਪਰ ਫਿਰ ਵੀ ਨਾ ਇੱਕ ਵਰਡ ਕਵਿਤਾਵਾਂ 'ਚ ਆਪਾਂ ਚੱਲ ਰਹੀ ਸੀ ਨਾ ਕਿਸੇ ਨੇ ਕਿਹਾ ਕਿ ਯਾਰ ਦਾ ਰੁਸਣਾ ਨਾ ਇਹ ਗੱਲ ਮੈਂ ਅਸੀਂ ਦੋਨੋਂ ਹੀ ਫੀਲ ਕਰਦੇ ਹਾਂ ਮਤਲਬ ਸਾਨੂੰ ਅਸੀਂ ਜਿੰਨਾ ਮਰਜ਼ੀ ਇੱਕ ਦੂਜੇ ਨਾਲ ਖੁੱਲ ਕੇ ਗੱਲਾਂ ਕਰਦੇ ਹਾਂ ਮੈਂ ਨੀ ਇਹਨਾਂ ਨੂੰ ਇੰਟਰਫੇਅਰ ਕਰਦੀ ਸਾਨੂੰ ਟਰੱਸਟ ਹੈ ਇੱਕ ਦੂਸਰੇ ਦੇ ਪਰ ਜਿਉਂ ਹੀ ਅਸੀਂ ਇੱਕ ਦੂਸਰੇ ਤੋਂ ਵੈਸੇ ਨਾਰਾਜ਼ ਹੋ ਜਾਈਏ ਨਾ ਤਾਂ ਸੱਚੀ ਇੱਦਾਂ ਲੱਗਦਾ ਜਿੱਦਾਂ ਨਾ ਇੱਕ ਸਜ਼ਾ ਨੀ ਹੁੰਦੀ ਵੀ ਮਤਲਬ ਕਹਿੰਦੇ ਆ ਕਿ ਯਾਰ ਦਾ ਰੁਸਣਾ ਮੌਤ ਬਰਾਬਰ ਮਤਲਬ ਇਹਨਾਂ ਨੂੰ ਵੀ ਇੰਨਾ ਸਾਹ ਚੜ ਜਾਂਦਾ ਮੈਨੂੰ ਵੀ ਮਤਲਬ ਅਸੀਂ ਨਾਰਾਜ਼ ਕਿਉਂ ਆ ਇੱਕ ਦੂਸਰੇ ਤੋਂ ਸਾਇਲੈਂਟ ਕਿਉਂ ਆਇਆ ਮਤਲਬ
1: ਆਪਣੇ
2: ਹਾਲਾਤ ਹੀ ਏਦਾਂ ਦੇ ਹੋ ਜਾਂਦੇ
0: ਨਾਰਾਜ਼ ਨਾ ਹੋਵੇ ਗਰਾਜ ਸਾਫ਼ ਹੀ ਨਹੀਂ ਹੁੰਦੇ ਰਸੋਈ ਦੀ ਸਾਫ਼ ਸਫਾਈ ਨਹੀਂ ਹੁੰਦੀ
2: ਨਾਲੇ ਇੱਕ ਦੂਜੇ ਬਾਰੇ ਹੋਰ ਪਤਾ ਲੱਗਦਾ ਨਾ ਮਤਲਬ ਲੱਗਦਾ ਕੀ ਹੈਗਾ ਮੈਂ ਸੋਚਦੀ ਜਿਹੜੀ ਲੜਾਈ ਹੁੰਦੀ ਨਾ ਨੋਕ ਜੋਗ ਇਹ ਜਸਟ ਇੱਕ ਐਕਸਰਸਾਈਜ਼ ਆ ਨਾ ਜੇ ਤੁਸੀਂ ਨਹੀਂ ਕਰੋਗੇ ਤੁਹਾਡਾ ਰਿਲੇਸ਼ਨ ਨਹੀਂ ਵਧੀਆ ਚੱਲਣਾ
1: ਸਹੀ ਗੱਲ ਆ ਇਹ ਕੈਸੀ ਬਾਤ ਕਰਦੀ ਆਪਣੇ ਆਪਾ
2: ਅੱਛਾ ਵੀਰ ਜੀ, ਇੱਕ ਨਾ ਆਪਣੀ ਗੱਡੀਆਂ ਦੀ ਗੱਲ ਚੱਲ ਪਈ ਨਾ, ਗੱਲ ਆਪਾਂ ਤੁਰਦੇ ਹਾਂ ਤਾਂ ਕਿੱਥੇ ਹੋਰ ਚਲ ਜਾਂਦੀ ਆ।

0: ਇਹ ਨਜ਼ਮ ਹੈ ਪਰ ਇਹ ਚੋਂ ਕੁਛ ਮੇਨ ਮੇਨ ਵਧੀਆ ਵਧੀਆ ਜਿਹਾ ਸ਼ੇਰ ਦੱਸਦਾ ਪਿਆ ਤੁਹਾਨੂੰ। ਹਾਂ, ਇਹ ਚਾਂਦ ਦੇ ਉੱਪਰ ਹੈ ਤੇ ਜਿਹੜੀ ਚਾਂਦ ਦੀ ਇਮੇਜਰੀ ਹੈ ਤੁਹਾਡੇ ਲਈ ਕੀ ਕੀ ਹੈ ਹਨਾ, ਉਸ ਹਿਸਾਬ ਨਾਲ ਹੋ ਸਕਦੀ ਹੈ।
1: ਮੈਂ ਫਿਰ ਫੋਟੋ ਖੋਲਾਂ ਮਨ ਸਾਹਿਬ ਵਾਲੀ।
0: ਹਾਂਜੀ ਹਾਂਜੀ, ਤੁਸੀਂ
1: ਚਾਂਦ ਵਾਲੀ।
0: ਹਾਂ, ਇਹ ਤੁਹਾਨੂੰ ਹਰ ਸ਼ੇਰ ਤੋਂ ਪਤਾ ਲੱਗਣਾ ਕਿ ਇਹ ਉਹ ਵਾਲਾ ਚੰਨ ਨਹੀਂ ਹੈ ਜਿਹਦੇ ਬਾਰੇ ਗੱਲ ਕਰ ਰਿਹਾ। ਹਰ ਸ਼ੇਰ 'ਚ ਚੰਨ ਵੱਖਰਾ ਹੁੰਦਾ।
1: ਅੱਛਾ, ਓਕੇ, ਆਉਣ ਦੋ।
0: ਸ਼ਾਮ ਸਮੇਂ ਇੱਕ ਉੱਚੀ ਸੀੜੀਓ ਵਾਲੇ ਘਰ ਕੇ ਆਂਗਨ ਮੇਂ ਚਾਂਦ ਕੋ ਉਤਰੇ ਦੇਖਾ ਹਮਨੇ, ਚਾਂਦ ਵੀ ਕੈਸਾ ਪੂਰਾ ਚਾਂਦ, ਇਨਸ਼ਾ ਜੀ ਇਨ ਚਾਹਨੇ ਵਾਲੀ ਦੇਖਨੇ ਵਾਲੀ ਆਂਖੋ ਨੇ, ਮੁਲਕੋ ਮੁਲਕੋ ਸ਼ਹਿਰੋ ਸ਼ਹਿਰੋ ਕੈਸਾ ਕੈਸਾ ਦੇਖਾ ਚਾਂਦ। ਦਰਦ ਕੀ ਟੀਸ ਤੋ ਉਠੀ ਪਰ ਇਤਨੀ ਭੀ ਭਰਪੂਰ ਕਭੀ, ਆਹਤ ਸੇ ਪਹਿਲੇ ਕਬ ਉਤਰਾ ਥਾ ਦਿਲ ਮੇਂ ਇਤਨਾ ਗਹਿਰਾ ਚਾਂਦ। ਉਨਕਾ ਦਾਮਨ ਇਸ ਦੌਲਤ ਸੇ ਖਾਲੀ ਕਾ ਖਾਲੀ ਹੀ ਰਹਾ, ਵਰਨਾ ਥੇ ਦੁਨੀਆ ਮੇਂ ਕਿਤਨੇ ਚਾਂਦੀ ਚਾਂਦ ਔਰ ਸੋਨਾ ਚਾਂਦ। ਏਕ ਯੇ ਚਾਂਦ ਨਗਰ ਕਾ ਵਾਸੀ, ਏਕ ਯੇ ਚਾਂਦ ਨਗਰ ਕਾ ਵਾਸੀ ਜਿਸਸੇ ਦੂਰ ਰਹਾ ਸੰਜੋਗ, ਵਰਨਾ ਇਸ ਦੁਨੀਆ ਮੇਂ ਸਭਨੇ ਚਾਹਾ ਚਾਂਦ ਔਰ ਪਾਇਆ ਚਾਂਦ। ਅੰਬਰ ਨੇ ਧਰਤੀ ਪਰ ਫੈਂਕੀ ਨੂਰ ਕੀ ਛੀਂਟ ਉਦਾਸ ਉਦਾਸ, ਆਜ ਕੀ ਸ਼ਬਦ ਤੋਂ ਅੰਧੀ ਸ਼ਬਦ ਥੀ, ਆਜ ਕਿਧਰ ਸੇ ਨਿਕਲਾ ਚਾਂਦ। ਇਨਸ਼ਾ ਜੀ ਯੇ ਔਰ ਨਗਰ ਹੈ ਇਸ ਬਸਤੀ ਕੀ ਰੀਤ ਯਹੀਂ, ਸਭ ਕੀ ਆਪਣੀ ਆਪਣੀ ਆਂਖੇ ਸਭ ਕਾ ਆਪਣਾ ਆਪਣਾ ਚਾਂਦ। ਹਮਨੇ ਤੋ ਦੋਨੋ ਕੋ ਦੇਖਾ ਦੋਨੋ ਹੀ ਬੇਦਰਦ ਕਠੋਰ, ਧਰਤੀ ਵਾਲਾ ਅੰਬਰ ਵਾਲਾ ਪਹਿਲਾ ਚਾਂਦ ਔਰ ਦੂਜਾ ਚਾਂਦ। ਐਂਡ ਆਖਰੀ ਇਹਦਾ ਸ਼ੇਰ ਹੈ ਜਦੋਂ ਬਿਲਕੁਲ ਉਦਾਸ ਹੋ ਗਿਆ ਇਨਸ਼ਾ ਨਾ, ਚਾਂਦ ਕਿਸੀ ਕਾ ਹੋ ਨਹੀਂ ਸਕਤਾ, ਚਾਂਦ ਕਿਸੀ ਕਾ ਹੋਤਾ ਹੈ, ਚਾਂਦ ਕਿਸੀ ਕਾ ਹੋ ਨਹੀਂ ਸਕਤਾ, ਚਾਂਦ ਕਿਸੀ ਕਾ ਹੋਤਾ ਹੈ, ਚਾਂਦ ਕੀ ਖਾਤਿਰ ਜ਼ਿੱਦ ਨਹੀਂ ਕਰਤੇ ਐ ਮੇਰੇ ਅੱਛੇ ਇਨਸ਼ਾ ਚਾਂਦ।
1: ਬਹੁਤ ਖੂਬ, ਬਹੁਤ ਵਧੀਆ।
0: ਇਬਨ ਇਨਸ਼ਾ ਕਾਫੀ ਮਸ਼ਹੂਰ ਉਰਦੂ ਦੇ ਸ਼ਾਇਰ, ਕਾਫੀ ਵਧੀਆ ਵਧੀਆ ਚੀਜ਼ਾਂ ਲਿਖਦੇ ਸੀ। ਘੰਟੇ ਇਹਨਾਂ ਦੀ ਜਿੰਨੀ ਵੀ ਇਮੇਜਰੀਜ਼ ਹੈ ਉਹ ਗਾਈਆਂ ਬਹੁਤ ਗਈਆਂ। ਇਹਦੇ ਵਿੱਚੋਂ ਕੱਲ ਚੌਦਵੀਂ ਕੀ ਰਾਤ ਥੀ ਜਗਜੀਤ ਸਿੰਘ ਸਾਹਿਬ ਦੀ ਆਵਾਜ਼ 'ਚ ਆਪਾਂ ਬਹੁਤ ਸੁਣਦੇ ਹਾਂ,
1: ਮਤਲਬ ਚੰਨ ਦੇ ਦੁਆਲੇ ਵਾਵਾ ਰਹੇ।
0: ਹਾਂ, ਅਤੇ ਇਨਸ਼ਾ ਤੋਂ ਬਾਅਦ ਗੁਲਜ਼ਾਰ ਨੇ ਫਿਰ ਆਪਣੇ ਹੱਥ 'ਚ ਲਿੱਤਾ ਨਾ ਇਹਦਾ ਬੀੜਾ ਕਿ ਮੈਂ ਫਿਰ ਚਾਂਦ ਉੱਪਰ ਲਿਖਿਆ ਕਰਾਂ, ਤਾਂ ਹੀ ਚਾਂਦ ਨੂੰ ਤੋਂ ਬੜੀ ਵੱਖਰੀ ਵੱਖਰੀ ਇਮੇਜਰੀਜ਼ ਗੁਲਜ਼ਾਰ ਨੇ ਲਿਖੀ ਹੈ। ਸਭ ਤੋਂ ਮਜ਼ੇਦਾਰ ਮੈਨੂੰ ਲੱਗਦੀ ਹੈ ਉਹਦੇ ਅੰਦਰ ਜਬ ਤੱਕ ਹੈ ਜਾਨ ਦੇ ਅੰਦਰ ਆਪਣੀ ਨਜ਼ਮ ਨੂੰ ਕੰਪਲੀਟ ਕਰਕੇ ਨਾ ਗਾਣੇ ਦੇ ਤੌਰ 'ਤੇ ਕੀਤਾ, ਉਹਦੇ ਅੰਦਰ ਉਹ ਕੈਟਰੀਨਾ ਕੈਫ ਡਾਂਸ ਕਰ ਰਹੀ ਹੈ ਅਤੇ ਗਾਣੇ ਦੇ ਅੰਦਰ ਬੋਲ ਹੈ ਚਾਂਦ ਉਠਾ ਚੱਲ ਟੌਸ ਕਰੇ ਚਿਹਰਾ ਤੇਰਾ ਔਰ ਚਾਂਦ ਮੇਰੀ, ਕਿਆ ਬਾਤ ਹੈ। ਮਤਲਬ ਵੱਖਰੀ ਵੱਖਰੀ ਇਮੇਜਰੀ ਚਾਂਦ ਨੂੰ ਲੈ ਕੇ ਗੁਲਜ਼ਾਰ ਸਾਹਿਬ ਨੇ ਬਹੁਤ ਲਿਖਿਆ ਹੋਇਆ।
1: ਵਾਹ, ਕਿਆ ਬਾਤ ਹੈ, ਉਹਨਾਂ ਨੇ ਵੀ ਕਿਆ ਖੂਬ ਲਿਖਿਆ। ਅਤੇ ਜੇਕਰ ਤੁਸੀਂ ਵੀ ਲਿਖਦੇ ਹੋ ਅਤੇ ਜਾਂ ਫਿਰ ਤੁਸੀਂ ਵੀ ਸੁਣਾਉਣ ਦੇ ਸ਼ੌਕੀਨ ਹੋ ਅਤੇ ਪ੍ਰੋਗਰਾਮ ਪਰਵਾਨੇ ਇੱਕ ਵਾਰੀ ਫਿਰ ਲੈ ਕੇ ਆ ਗਏ।
0: ਓ ਹਾਂ, ਭੁੱਲ ਗਿਆ, ਸਭ ਤੋਂ ਅੱਛੀ ਚੀਜ਼ ਇਹ ਵੀ ਹੋਈ ਕਿ ਅਸੀਂ ਜੀ ਫਾਈਨਲੀ ਬੁੱਕ ਕਰ ਲਿੱਤਾ ਪਰਵਾਨੇ ਇਸ ਵੀਕ, ਮੈਂ ਭੁੱਲ ਕੇ
1: ਫਾਈਨਲੀ ਹੁਣ ਆਪਾਂ ਮਿਲਾਂਗੇ।
0: ਯੈਸ, ਅਤੇ ਇਦਾਂ ਦੀ ਅਗਸਤ ਨੂੰ ਲਾਇਬ੍ਰੇਰੀ ਐਟ ਡੌਕਸ, ਜੇ ਤੁਸੀਂ ਇੰਟਰਸਟਿਡ ਹੋ ਤਾਂ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਸਾਡੇ ਹੈ ਨਾ ਸੋਸ਼ਲ ਮੀਡੀਆ ਪੇਜਸ 'ਤੇ, ਤੁਸੀਂ ਫਿਲਹਾਲ ਵੀ ਚੱਲਦੇ ਪ੍ਰੋਗਰਾਮ 'ਚ ਵੀ ਆਪਣਾ ਇੰਟਰਸਟ ਦੱਸ ਸਕਦੇ ਹੋ। ਅਸੀਂ ਇਸ ਵਾਰੀ ਸਲੋਟ ਜਿਹੜੇ ਉਹ ਸਿਰਫ 10 to 12 ਪਰਫਾਰਮਰਸ ਹੀ ਰੱਖਣਾ, ਕਿਉਂਕਿ ਹੁੰਦਾ ਇਹ ਆਪਾਂ ਜ਼ਿਆਦਾ ਕਰ ਲਈ ਕਿਸੇ ਨੂੰ ਪ੍ਰੋਪਰ ਟਾਈਮ ਨਹੀਂ ਦੇ ਪਾਉਂਦੇ,
1: ਟਾਈਮ ਜ਼ਿਆਦਾ ਲੱਗਦਾ।
0: ਹਾਂ, ਸੋ ਲਾਇਬ੍ਰੇਰੀ ਐਟ ਡੌਕਸ 'ਚ 8 ਅਗਸਤ ਨੂੰ ਅਸੀਂ ਪਰਵਾਨੇ ਸ਼ੁਰੂ ਕਰਾਂਗੇ। 6:30 ਸ਼ਾਰਪ ਸਟਾਰਟ ਹੋਏਗਾ, ਕਿਉਂਕਿ ਅਸੀਂ ਉਹਨਾਂ ਨੂੰ ਵੈਨਿਊ ਵਿਹਲੀ ਕਰਕੇ ਛੇਤੀ ਟੈਂਸਰ ਦੇਣੀ ਹੁੰਦੀ ਹੈ ਬਈ, ਉਹ ਲਾਇਬ੍ਰੇਰੀ ਵਾਲੇ ਕੰਮ ਦੇ ਫਿਰ
1: ਮੈਂ ਵੀ ਜਿੰਨਾ ਥੋੜਾ ਹੋਵੇ ਉਹਨਾਂ ਜ਼ਿਆਦਾ ਵਧੀਆ ਤਰੀਕੇ ਨਾਲ ਹੋ ਜਾਂਦਾ। ਅਤੇ ਤੁਸੀਂ ਪੋਸਟਰ ਸਾਡੇ ਫੇਸਬੁੱਕ ਅਤੇ ਸਾਡੇ ਇੰਸਟਾਗ੍ਰਾਮ ਦੇ ਉੱਤੇ ਪੈ ਚੁੱਕਾ।
0: ਅੱਜ ਸ਼ਾਮ ਤੱਕ ਟਿਕਟਸ ਦੀ ਵੀ ਲਿੰਕ ਅਸੀਂ ਪ੍ਰੋਵਾਈਡ ਕਰ ਦੇਵਾਂਗੇ, ਅਤੇ ਤੁਸੀਂ ਜਾ ਕੇ ਟਿਕਟਸ ਆਪਣੀ ਬੁੱਕ ਕਰ ਸਕਦੇ ਹੋ, ਜੇ ਸਿੱਧੇ ਤੌਰ 'ਤੇ ਬੁੱਕ ਕਰਨੀ ਕਰ ਲਓ, ਅਤੇ ਜੇ ਤੁਸੀਂ ਸਾਡੇ ਨਾਲ ਰਾਬਤਾ ਕਰਕੇ ਗੱਲਬਾਤ ਕਰਨਾ ਚਾਹੁੰਦੇ ਹੋ ਉਸ ਤਰ੍ਹਾਂ ਕਰ ਲਓ। ਇੱਕ ਚੀਜ਼ ਪਲੀਜ਼ ਮਾਇੰਡ 'ਚ ਰੱਖਣਾ ਕਿ ਜੇ ਤੁਸੀਂ ਪਰਫੋਰਮ ਕਰਨਾ ਚਾਹੁੰਦੇ ਹੋ ਤਾਂ ਟਿਕਟ ਤਾਂ ਚਲੋ ਬੁੱਕ ਭਾਵੇਂ ਲਿੰਕ ਤੋਂ ਕਰ ਲਿਓ, ਬਟ ਸਟਿਲ ਕਾਲ ਅਸ, ਕਿਉਂਕਿ ਉਹਦੇ ਅੰਦਰ ਆਪਾਂ ਉਹਦਾ ਵੱਖਰਾ ਨਹੀਂ ਲਿੰਕ ਬਣਾਉਣਾ, ਪਰਫੋਰਮਰ ਲਿੰਕ ਨਹੀਂ ਬਣਾਉਣਾ। ਸੋ ਪਰਫੋਰਮ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਇੱਕ ਵਾਰੀ ਡੀਐਮ ਜ਼ਰੂਰ ਕਰਨਾ, ਐਂਡ ਆਪਾਂ ਫਿਰ ਉੱਥੋਂ ਦੇਖਦੇ ਅੱਗੇ। ਸਹੀ ਹੋ ਗਿਆ ਜੀ?
1: ਬਿਲਕੁਲ ਜੀ, ਤੇ ਮੇਰੇ ਖਿਆਲ ਨਾਲ ਇਹਤੇ ਨਾ ਆਪਾਂ ਮਿਸ ਕਰ ਗਏ ਹਾਂ ਨੰਬਰ ਜਾਂ ਫਿਰ ਈਮੇਲ, ਤੇ ਆਪਾਂ ਉੱਤੇ ਐਡਿਟ ਕਰਕੇ ਤੇ ਪਾ ਦਿੰਦੇ ਹਾਂ,
0: ਤੇ
1: ਤੁਸੀਂ ਉਹਦੇ ਵਿੱਚ ਕੰਟੈਕਟ ਕਰ ਸਕਦੇ ਹੋ। ਇਹਦੇ ਵਿੱਚ ਤੁਸੀਂ ਕੋਈ ਪੋਇਟਰੀ ਆਪ ਲਿਖੀ ਆ ਜਾਂ ਕਿਸੇ ਦੀ ਤੁਸੀਂ ਸੁਣਾਉਣੀ ਚਾਹੁੰਦੇ ਹੋ, ਤੁਹਾਨੂੰ ਲੱਗਦਾ ਤੁਸੀਂ ਬਹੁਤ ਵਧੀਆ ਸਟੋਰੀ ਟੈਲਰ ਹੋ, ਤੇ ਸਟੋਰੀ ਟੈਲਿੰਗ ਵੀ ਹੋਊਗੀ, ਪੋਇਟਰੀ ਹੋਊਗੀ, ਤੇ ਸਪੋਕਨ ਵਰਡ ਇਹ ਕੀ ਚੀਜ਼ ਆ ਜੀ?
0: ਸਪੋਕਨ ਵਰਡ ਜਿਸ ਤਰ੍ਹਾਂ ਪ੍ਰੋਜ਼ ਦੇ ਅੰਦਰ ਹੀ ਹੁੰਦਾ, ਜਿਸ ਤਰ੍ਹਾਂ ਹੁਣ ਆਹ ਹੀ ਜਿਹੜਾ ਹੁਣ ਆਪਾਂ ਉਰਦੂ ਬੋਲਣ ਵਾਲੀ ਕੁੜੀ ਬੋਲਿਆ, ਇਹ ਮੀਟਰ ਚ ਨਹੀਂ ਹੈ ਨਾ, ਇੱਕ ਪ੍ਰੋਜ਼ ਦੇ ਅੰਦਰ ਆ, ਇੱਕ ਪ੍ਰੋਜ਼ ਵਾਈਜ਼ ਚੱਲ ਰਹੀ ਆ।
1: ਓਕੇ ਓਕੇ,
0: ਸੋ ਪਾਤਰ ਸਾਹਿਬ ਦੀਆਂ ਕਿੰਨੀਆਂ ਇਸ ਤਰ੍ਹਾਂ ਦੀਆਂ ਲਿਖਤਾਂ ਨੇ, ਜਿਸ ਤਰ੍ਹਾਂ ਆਪਾਂ ਖੁੱਲੀ ਕਵਿਤਾ ਵੀ ਕਹਿ ਦਿੰਦੇ ਹਾਂ ਜਿਸ ਤਰ੍ਹਾਂ।
1: ਓਕੇ ਓਕੇ, ਆਪਾਂ ਕਰੀ ਪੂਰੀ ਜਾਂਦੇ ਪਰ ਪਤਾ ਨਹੀਂ ਲੱਗਦਾ ਕੀ ਹੈ। ਠੀਕ ਹੈ, ਤੇ 8 ਅਗਸਤ ਨੂੰ 6:30 ਵਜੇ ਮਿਲਦੇ ਹਾਂ ਜੀ। ਬੇਸਿਕਲੀ ਸਾਡਾ ਆਈਡੀਆ ਇਹੋ ਹੀ ਸੀਗਾ ਵੀ ਜਿੱਦਾਂ ਆਪਾਂ ਸ਼ੁੱਕਰਵਾਰ ਦੇ ਦਿਨ ਇੱਥੇ ਲਾਉਂਦੇ ਹਾਂ ਰੌਣਕਾਂ, ਤੇ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਤੁਹਾਡੇ ਮੈਸੇਜ ਆਉਂਦੇ ਨੇ, ਕਈ ਵਾਰੀ ਫੋਨ ਆਉਂਦਾ ਵੀ ਉਸ ਟਾਈਮ ਆਪਾਂ ਬਿਜ਼ੀ ਹੁੰਦੇ ਹਾਂ, ਸਾਡੇ ਕੋਲ ਟਾਈਮ ਨਹੀਂ ਹੁੰਦਾ, ਤੇ ਫਿਰ ਆਪਾਂ ਵੀਕਐਂਡ ਦੇ ਉੱਤੇ ਮਿਲ ਕੇ ਤੇ ਜਦੋਂ ਇਹ ਕੀਤਾ ਤੇ ਕਿਹਾ ਮਤਲਬ ਖੂਬ ਆਨੰਦ ਵੱਜਾ, ਤੇ ਉਹੀ ਸਾਰਾ ਜਿਹੜਾ ਪ੍ਰੋਗਰਾਮ ਹੈ ਉਹਨੂੰ ਥੋੜ੍ਹਾ ਜਿਹਾ ਰਿਫਾਈਨ ਕਰਕੇ ਹੋਰ ਆਪਾਂ ਫਿਰ ਲੈ ਕੇ ਆਵਾਂਗੇ। ਜਿਨ੍ਹਾਂ ਨੇ ਪਹਿਲਾਂ ਵੇਖਿਆ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ, ਪਰ ਜਿਨ੍ਹਾਂ ਨੇ ਨਹੀਂ ਪਹਿਲਾਂ ਇਹ ਪ੍ਰੋਗਰਾਮ ਅਟੈਂਡ ਕੀਤਾ, ਇੱਕ ਵਾਰੀ ਜ਼ਰੂਰ ਕਰੋ। ਬੜੀ ਲਿਮਿਟਿਡ ਜੀ ਇਹਦੇ 'ਚ ਕਪੈਸਿਟੀ ਹੋਣੀ ਆ, ਸੋ
0: ਹਾਂਜੀ ਹਾਂਜੀ, ਕੁਝ 70-80 ਲੋਕਾਂ ਦੀ ਕਪੈਸਿਟੀ ਹੋਏਗੀ, ਤੇ 10-12 ਆਪਾਂ ਪਰਫਾਰਮੈਂਸ
1: ਨੇ, ਤੇ ਇਸ ਪ੍ਰੋਗਰਾਮ ਨੂੰ ਜ਼ਰੂਰ ਤੁਸੀਂ ਅਟੈਂਡ ਕਰਿਓ। ਤੇ ਹੁਣ ਆਪਾਂ ਲੈਂਦੇ ਹਾਂ ਇਜਾਜ਼ਤ, ਉਸ ਤੋਂ ਪਹਿਲਾਂ ਕੁਛ ਮੈਸੇਜ ਲੈ ਲਈਏ, ਤੇ ਪੋਡਕਾਸਟ ਕਹਿੰਦੇ ਕਿ ਕਦੋਂ ਤੱਕ ਅਪਡੇਟ ਹੋਊਗਾ, ਆਹ ਵਾਲਾ ਰਿਪੀਟ ਆਪਸ਼ਨ ਦੱਸੋ ਕਿਹੜਾ ਜੀ, ਆਹ ਵਾਲਾ ਸ਼ੋ ਮਿਸ ਹੋ ਗਿਆ ਕਹਿੰਦੇ। ਓਕੇ, ਮੈਂ ਇਹ ਮੈਨੂੰ ਸ਼ੋਰ ਨਹੀਂ ਹੈ ਜੀ, ਥੋੜ੍ਹਾ ਕਿਉਂਕਿ ਸ਼ੋਰ ਤਾਂ ਹੈਗਾ, ਪਰ ਇਹ ਆ ਵੀ ਇਹਦੇ ਵਿੱਚ ਕੀ ਹੁੰਦਾ ਵਾ ਵੀ ਕਈ ਵਾਰੀ ਥੋੜ੍ਹਾ ਥੋੜ੍ਹਾ ਜਿਹਾ ਡਿਪੈਂਡ ਔਨ ਕੀ ਰੁਝੇਵੇਂ ਨੇ ਪਿੱਛੇ ਟੀਮ ਦੇ ਕੋਲ, ਅਤੇ ਉਸ ਹਿਸਾਬ ਦੇ ਨਾਲ ਮੈਂ ਤੁਹਾਨੂੰ ਹੁਣ ਕੋਈ ਪੱਕਾ ਨਹੀਂ ਕਹਿ ਸਕਦਾ ਵੀ ਕਦੋਂ, ਪਰ ਹਾਂ ਇੰਨਾ ਜ਼ਰੂਰ ਆ, ਮੈਂ ਤੁਹਾਨੂੰ ਇੱਕ ਸੌਖਾ ਤਰੀਕਾ ਇਹ ਜ਼ਰੂਰ ਦੱਸ ਸਕਦਾ, ਤੁਸੀਂ ਐਪਲੀਕੇਸ਼ਨ ਜ਼ਰੂਰ ਡਾਊਨਲੋਡ ਕੀਤੀ ਹੋਊਗੀ ਤਾਂ ਹੀ ਤੁਸੀਂ ਪੋਡਕਾਸਟ ਸੁਣ ਪਾਓਗੇ, ਅਤੇ ਐਪਲੀਕੇਸ਼ਨ ਦੇ ਉੱਤੇ ਨੋਟੀਫਿਕੇਸ਼ਨ ਰੇਡੀਓ ਦੀਆਂ ਔਨ ਕਰ ਲਓ, ਜਦੋਂ ਵੀ ਜਿਹੜੀ ਵੀ ਚੀਜ਼ ਪੈਂਦੀ ਆ ਉਹ ਤੁਹਾਨੂੰ ਨੋਟੀਫਿਕੇਸ਼ਨ ਆਜੂਗੀ, ਅਤੇ ਉਸ ਲਿਹਾਜ਼ ਨਾਲ ਤੁਸੀਂ ਫਿਰ ਸੁਣ ਸਕਦੇ ਹੋ। ਵੈਸੇ ਸਾਡੀ ਕੋਸ਼ਿਸ਼ ਇਹੋ ਰਹਿੰਦੀ ਆ ਵੀ ਅੱਜ ਜਿਹੜੇ ਪ੍ਰੋਗਰਾਮ ਨੇ ਉਹ ਨਾਲ ਦੀ ਨਾਲ ਹੀ ਅਗਲੇ ਦਿਨ ਤੱਕ ਪਾ ਦਿੱਤੇ ਜਾਣ, ਕੁਛ ਇੱਕ ਨੇ ਜਿਹੜੇ ਨਾਲ ਦੀ ਨਾਲ ਹੀ ਪਾ ਦਿੱਤੇ ਜਾਂਦੇ ਆ, ਜਿੱਦਾਂ ਮੰਨ ਲਓ ਕਹਾਣੀ ਹੋ ਗਈ, ਖਬਰਾਂ ਹੋ ਗਈਆਂ, ਉਹ ਤਾਂ ਉਸ ਵੇਲੇ ਪੈ ਜਾਂਦੀਆਂ, ਸੋ ਉੱਥੋਂ ਤੁਸੀਂ ਸੁਣ ਸਕਦੇ ਹੋ, ਅਤੇ ਬਾਕੀ ਦੇ ਜਿਹੜੇ ਪ੍ਰੋਗਰਾਮ ਨੇ ਉਹ ਇੱਕ ਅੱਧਾ ਦਿਨ ਛੱਡ ਕੇ ਪੈਂਦੇ ਨੇ। ਅਤੇ ਰਕੇਸ਼ ਕੁਮਾਰ ਜੀ ਕਹਿੰਦੇ ਸਭ ਖੁਸ਼ ਰਹੋ, ਤੰਦਰੁਸਤ, ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ, ਇਹ ਪੰਜਾਬ 'ਚ ਨੇ ਇਸ ਟਾਈਮ। ਪਰਮਿੰਦਰ ਸੈਣੀ ਜੀ ਕਹਿੰਦੇ ਨੇ ਕਿ ਫੋਰ ਸੇਲ, ਅੱਛਾ 16,500 ਦੀ ਗੱਡੀ ਅਤੇ ਪ੍ਰਾਈਜ਼ ਰਿਡਿਊਸ, ਅੱਛਾ ਇਹਨਾਂ ਸਿਡਨੀ ਤੋਂ ਲਓ, ਸਿਡਨੀ ਤੋਂ ਵੀ ਆ ਗਈ ਜੀ,
0: ਲਓ ਜੀ ਆ ਗਈ ਕਾਰ,
1: ਲਓ ਸਿਡਨੀ ਤੋਂ ਵੀ ਆ ਗਈ ਹੈ, ਮਿਤਸੂਬਿਸ਼ੀ ਆਊਟਲੈਂਡਰ 7 ਸੀਟਰ, $500 ਰੇਡੀਓ ਹਾਂਜੀ ਡਿਸਕਾਊਂਟ ਰੈਫਰੈਂਸ, ਲੈ ਆਹ ਤਾਂ
0: ਗੱਲ,
1: ਪਰ ਇਹ ਡਿਸਕਾਊਂਟ ਰੈਫਰੈਂਸ ਮਤਲਬ ਓਦਾਂ ਦੀ ਹੋ ਗਿਆ ਨਾ ਜਿਨ੍ਹਾਂ ਨੇ ਲੈਣੀ ਹੈ, ਮਤਲਬ ਇਹਦਾ ਮਤਲਬ 16 ਹੋ ਗਿਆ,
0: ਹਾਂ 16 ਹੋ ਗਿਆ,
1: ਹਾਂ 16 ਹੋ ਗਿਆ, ਚਲੋ 16 ਦੀ ਕਿਹੜੀ ਗੱਲ ਹੈ ਨਾ, ਵੇਖੋ ਮਤਲਬ ਇਹ ਵੀ ਚਲੋ ਧੰਨਵਾਦ ਜੀ, ਜੇ ਕਿਸੇ ਨੇ ਇਹ ਵੀ ਕਿਸੇ ਨੇ ਕਰਨੀ ਆ ਆਪਣੀ ਵੇਖਣੀ ਆ ਕੋਈ ਹੈਗਾ ਮਨ, ਅਤੇ ਇਹ ਸਿਡਨੀ ਦੇ ਵਿੱਚ ਨੇ ਸੈਣੀ ਸਾਹਿਬ, ਅਤੇ ਇਹਨਾਂ ਕੋਲ 7 ਸੀਟਰ ਆਊਟਲੈਂਡਰ, ਅਤੇ ਦੱਸ ਦਿਓ ਭਾਈ, ਤੁਹਾਨੂੰ ਆਪਾਂ ਭੇਜ ਦਾਂਗੇ ਡਿਟੇਲਸ, ਹੁਣੇ ਹੁਣੇ ਭੇਜ ਦਿਓ, ਖਬਰਾਂ ਖਬਰਾਂ ਦੇ ਦਰਮਿਆਨ ਬਾਅਦ 'ਚ ਆਪਾਂ ਫਿਰ ਇੱਕ ਵਾਰੀ ਚੱਲ ਗਏ ਅਤੇ ਫਿਰ ਔਖਾ ਹੋ ਜਾਂਦਾ। ਸਤਿ ਸ਼੍ਰੀ ਅਕਾਲ ਜੀ ਦੋਵਾਂ ਵੀਰਾਂ ਨੂੰ, ਕਹਿੰਦੇ ਕਿ ਫਸਟ ਟਾਈਮ ਮੋਮੋਜ਼ ਟਰਾਈ ਕੀਤੇ, ਅੱਛਾ ਓਕੇ, ਵਾਹ ਜੀ ਵਾਹ, ਰਿਹਾ ਸਾਹਿਬ ਕਿਆ ਕਮਾਲ, ਤੁਸੀਂ ਤਾਂ ਮਤਲਬ ਦੁਨੀਆ ਜਿੱਤ ਲਈ ਆ। ਅਤੇ ਰਜਿੰਦਰ ਬਾਬਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸ਼ੁੱਕਰਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਖੁਸ਼ ਰਹੋ, ਤੰਦਰੁਸਤ ਹੋ, ਚੜ੍ਹਦੀ ਕਲਾ ਦੇ ਵਿੱਚ ਰਹੋ। ਅਤੇ ਜਸਪ੍ਰੀਤ ਜੀ ਕਹਿੰਦੇ ਨੇ ਕਿ ਅਵਨੀਤ ਆਪਣੇ ਡੈਡੀ ਨੂੰ ਫਤਿਹ ਹੁਣਾਂ ਦੇ ਪਾਪਾ ਨੂੰ ਮਿਲਾਓ, ਅੱਛਾ ਓਕੇ, ਅਵਨੀਤ ਆਪਣੇ ਡੈਡੀ ਨੂੰ ਫਤਿਹ ਹੁਣਾਂ ਦੇ ਪਾਪਾ ਨਾਲ ਮਿਲਾਓ, ਅਵਨੀਤ ਸਾਰੇ ਪਾਪੇ ਇੱਕ ਹੁੰਦੇ ਆ,
0: ਕੋਈ ਖਾਸਾ ਫਰਕ ਨਹੀਂ ਹੈਗਾ, ਟੈਂਪਲੇਟ ਹੈ ਜੀ ਸੈੱਟ।
1: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਤੇ ਬਹੁਤ ਮਿਹਰਬਾਨੀ, ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੇ ਬਿਲਕੁਲ ਮੈਂ ਇਹ ਤੁਹਾਡਾ ਮੈਸੇਜ ਜਿਹੜਾ ਵਾ ਸੇਵ ਕਰਕੇ ਰੱਖ ਲਿਆ ਸਾਈਡ ਦੇ ਉੱਤੇ, ਅਤੇ ਆਪਾਂ ਬਾਅਦ 'ਚ ਗੱਲ ਕਰਦੇ ਹਾਂ। ਹਰਮਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਹਰਮਨ ਸਿੰਘ ਜੀ ਕਹਿੰਦੇ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਰੱਬ ਤੰਦਰੁਸਤ ਅਤੇ ਬਖਸ਼ੇ, ਅਤੇ ਬਹੁਤ ਮਿਹਰਬਾਨੀ, ਅਤੇ ਦੇਸ਼ਬੰਧੂ ਭਾਰਦਵਾਜ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਅਤੇ ਅਮੇਜ਼ਿੰਗ, ਅਤੇ ਸੁਖਦੀਪ ਸਿੰਘ ਘੁੰਮਣ ਜੀ ਵੀ ਧੰਨਵਾਦ ਭੇਜਦੇ ਨੇ, ਕਹਿੰਦੇ ਨੇ ਕਿ ਹਰ ਪਾਸੇ ਰਹਿਮਤ ਤੇਰੀ, ਹਰ ਪਾਸੇ ਨਿਆਮਤ ਤੇਰੀ, ਤੇਰੇ ਦਰ ਤੋਂ ਜੋ ਵੀ ਮੈਨੂੰ ਮਿਲਿਆ ਕਹਿੰਦਾ ਘੁੰਮਣ, ਉਹ ਵੀ ਇੱਕ ਕਰਾਮਾਤ ਤੇਰੀ, ਬਹੁਤ ਵਧੀਆ। ਤੇ ਅੱਜ ਦੀ ਕਹਾਣੀ ਵੀ ਕਹਿੰਦੇ ਕਿ ਬੜੀ ਵਧੀਆ ਲੱਗੀ ਸੀ ਮੈਨੂੰ ਅਤੇ ਹਰਚੰਦ ਸਿੰਘ ਢਿੱਲੋਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਐਪਰੀਸ਼ੀਏਸ਼ਨ ਦੇ। ਬਰਜੀਤ ਵਾਲੀਆ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ, ਬਹੁਤ ਸ਼ੁਕਰੀਆ ਜੀ। ਅਤੇ ਆਪਣਾ ਮਨਦੀਪ ਸਿੱਧੂ ਜੀ ਕਹਿੰਦੇ ਪ੍ਰੋਗਰਾਮ ਸੁਣ ਰਹੇ ਹਾਂ ਅਤੇ ਬਹੁਤ ਵਧੀਆ। ਅਤੇ ਸਿਮਰਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਪਾਣੀ ਸਿਰ ਤੋਂ ਲੰਘ ਗਿਆ। ਕਹਿੰਦੇ ਭਾਬੀ ਸਾਡੀ ਨੂੰ ਕਹਿੰਦੇ ਨੇ ਕਿ ਛੱਡ ਮੋਟੀ ਨਾਸਾਂ ਵਾਲੀ ਦੀ ਤਾਰੀਫ ਕਰ, ਮੰਡ ਸਾਡਾ ਉਹ ਗਿਆ ਉਹ ਗਿਆ ਤੇ ਉਹ
0: ਗਿਆ।
1: ਨਹੀਂ ਮੋਟੀ ਨਾਸਾਂ ਵਾਲੀ ਨੀ, ਨਿੱਕੀਆਂ ਨਾਸਾਂ ਵਾਲੀ, ਮੋਟੀਆਂ ਤੇ ਕਰਨੀਆਂ ਨੇ ਨਾ ਬਹੁਤ,
2: ਰਾਈਨੋਪਲਾਸਟੀ ਕਰਵਾਣੀ ਹੈ।
1: ਪੁੱਛੋ ਕੁਛ ਨਾ ਸਿਮਰਨ ਜੀ, ਮਤਲਬ ਕਿੰਨੀਆਂ ਇੰਨੀਆਂ ਕੁ ਬਰੀਕ ਨਾਸਾਂ ਨੇ, ਉਹਨੂੰ ਸਾਹ ਹੀ ਮਸਾਂ ਆਉਂਦਾ ਹੋਣਾ।
2: ਬਾਬਾ ਜੀ ਬਹੁਤ ਜ਼ਿਆਦਾ ਉਸ ਟਾਈਮ ਤੇ ਹੀ ਇਜ਼ ਵੈਰੀ ਅਨਈਜ਼ੀ।
1: ਹਾਂ ਮੈਂ ਬਹੁਤ ਚਿੰਤਤ ਹਾਂ, ਮਤਲਬ ਕੋਵਿਡ ਉਹਨੂੰ ਹੋ ਗਿਆ ਨਾ ਇਹੋ ਜਿਹੀ ਨੂੰ, ਤੇ ਉਹਨੇ ਕੰਧ ਤੇ ਲੱਗੀ ਲੱਗੀ ਮਰ
2: ਜਾਣਾ।
1: ਇੰਨੀਆਂ ਨਿੱਕੀਆਂ ਨਾਸਾਂ, ਉਹਨੇ ਪੋਰਟਰੇਟ 'ਚ ਹੀ ਦਮ ਤੋੜ ਜਾਣਾ। ਧੰਨਵਾਦ ਜੀ ਤੁਹਾਡਾ। ਰਿਚੜੀ ਕਹਿੰਦੇ ਸਾਰੇ ਕਪਲਸ ਦੇ ਲਈ, ਕਹਿੰਦੇ ਕਿ ਵੋ ਪਿਆਰ ਕਿਆ ਜਿਸਮੇਂ ਲੜਾਈ ਨਾ ਹੋ, ਦੋ ਦਿਲ ਕੇ ਬੀਚ ਥੋੜ੍ਹੀ ਦੇਰ ਕੇ ਲੀਏ ਤਨਹਾਈ ਨਾ ਹੋ, ਇੰਜੋਏ ਕਹਿੰਦੇ ਕਿ ਵੀਕਐਂਡ ਕਰੋ। ਅਤੇ ਥੈਂਕ ਯੂ ਸੁਖਦੀਪ ਸਿੰਘ ਘੁੰਮਣ ਜੀ, ਬਹੁਤ ਬਹੁਤ ਮਿਹਰਬਾਨੀ। ਕਹਿੰਦੇ ਕਿ ਇਹ ਮਨ ਦੇ ਫੁਰਨੇ ਬੜੇ ਅਵੱਲੇ ਨੇ, ਇਹ ਕਦੇ ਨਾ ਰਹਿੰਦੇ ਇਕੱਲੇ ਨੇ, ਪਰ ਪਲ ਭਰ ਵਿੱਚ ਅੰਬਰੀ ਉੱਡ ਜਾਂਦੇ ਨੇ ਅਤੇ ਪਲ ਭਰ ਵਿੱਚ ਧਰਤੀ 'ਤੇ ਆ ਬਹਿੰਦੇ ਨੇ। ਇਹ ਮਨ ਦੇ ਫੁਰਨੇ ਬੜੇ ਹੀ ਅਵੱਲੇ ਨੇ, ਕਮਲੀਆਂ ਲਿਖਣ ਵਾਲੇ ਰਹਿੰਦੇ ਇਕੱਲੇ ਨੇ। ਧੰਨਵਾਦ ਤੁਹਾਡਾ ਘੁੰਮਣ ਸਾਹਿਬ। ਇੱਕ ਵਾਰ ਕਹਿੰਦੇ ਕਿ ਇੱਕ ਔਰਤ ਦਰਿਆ ਵਿੱਚ ਡੁੱਬ ਕੇ ਮਰ ਗਈ, ਸਾਰੇ ਪਿੰਡ ਵਾਲੇ ਉਸਦੀ ਲਾਸ਼ ਲੱਭਣ ਦੇ ਲਈ ਦਰਿਆ ਦੇ ਵਿੱਚ ਵੜ ਗਏ, ਪਰ ਉਸਦਾ ਪਤੀ ਉੱਚੇ ਪਾਸਿਓਂ ਜਿਸ ਪਾਸਿਓਂ ਪਾਣੀ ਆ ਰਿਹਾ ਸੀ ਉਸ ਪਾਸੇ ਲਾਸ਼ ਨੂੰ ਲੱਭਣ ਦੇ ਲਈ ਚੱਲ ਪਿਆ। ਲੋਕਾਂ ਦੇ ਪੁੱਛਣ ਦੇ ਉੱਤੇ ਉਸਨੇ ਦੱਸਿਆ ਕਿ ਸਾਰੀ ਉਮਰ ਉਸਦੀ ਪਤਨੀ ਉਲਟੇ ਹੀ ਕੰਮ ਕਰਦੀ ਰਹੀ, ਇਸ ਲਈ ਮਰ ਕੇ ਵੀ ਉਲਟੇ ਪਾਸੇ ਨੂੰ ਤੈਰ ਕੇ ਆਊਗੀ ਉੱਚੇ ਪਾਸੇ ਨੂੰ, ਮੈਂ ਇੱਧਰ ਹੀ ਲੱਭਣੀ ਹੈ, ਜਾਓ ਕਰ ਲਓ ਜੋ ਕਰ।
2: ਠੀਕ ਹੈ ਬਈ, ਅਗਲੇ ਜ਼ਰਾ ਨੌਲੇਜ ਹੈ।
1: ਅਤੇ ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ ਅਤੇ ਬਹੁਤ ਸ਼ੁਕਰੀਆ ਜੀ। ਗੁੱਡ ਮੋਰਨਿੰਗ ਅਤੇ ਸਤਿ ਸ਼੍ਰੀ ਅਕਾਲ। ਕਹਿੰਦੇ ਕਿ ਪਲੀਜ਼ ਸੈਂਡ ਮੀ ਡਿਟੇਲਸ ਫੋਰ ਸਿਡਨੀ ਕਾਰ ਆਸ਼ਾ ਲਓ ਜੀ। ਤੁਹਾਨੂੰ
2: ਅੱਜ
1: ਤਾਂ ਸੇਲ ਸੇਲੂ ਸੀਲ ਹੀ ਹੋਇਆ ਅੱਜ ਤਾਂ ਕੰਮ। ਚਲੋ ਬਹੁਤ ਮਿਹਰਬਾਨੀ ਜੀ, ਤੁਸੀਂ ਵੀ ਸਿਡਨੀ ਵਾਲਿਓ ਆਪਣਾ ਤੁਸੀਂ ਭੇਜ ਦਿਓ, ਤੁਸੀਂ ਵੀ ਨੰਬਰ ਆਪਣਾ ਭੇਜ ਦਿਓ ਤਾਂ ਕਿ ਆਪਾਂ ਇਹਨਾਂ ਦੇ ਨਾਲ
2: ਰਾਬਤਾ ਕਰਾ ਦਈਏ ਤੁਹਾਡਾ।
1: ਹਾਂ ਇਹਨਾਂ ਨੂੰ ਭੇਜ ਦਈਏ ਅਤੇ ਬਾਕੀ ਤੁਸੀਂ ਆਪਸ ਵਿੱਚ ਕਰ ਲਓ ਭਾਈ ਤੁਸੀਂ ਗੱਲਬਾਤ। ਮਿਹਰਬਾਨੀ ਅਤੇ ਹੁਣ ਆਪਾਂ ਲੈਣੇ ਇਜਾਜ਼ਤ।
2: ਚਲੋ ਜੀ ਚਲੋ,
1: ਕੁਛ ਰਹਿ ਤਾਂ ਗਿਆ?
2: ਨਹੀਂ ਨਹੀਂ, ਆਲ ਗੁੱਡ।
1: ਹਾਂ ਰਹਿ ਗਏ ਨੇ ਪ੍ਰੋਗਰਾਮ, ਰਹਿ ਗਏ ਨੇ ਗਿਆ।
2: ਹਾਂ ਸੋਰੀ,
1: ਵੀਕਐਂਡ ਦੇ ਪ੍ਰੋਗਰਾਮ, ਵੀਕਐਂਡ ਦੇ ਪ੍ਰੋਗਰਾਮਾਂ ਦੇ ਵਿੱਚ ਫਿਲਮ ਇਸ਼ਕਨਾਮਾ ਪਈ ਰਿਲੀਜ਼ ਹੋਣੀ ਹੈ ਅਤੇ ਤੁਸੀਂ
2: ਜੇ ਰੰਧਾਵਾ ਐਂਡ ਸ਼ਹਿਨਾਜ਼ ਗਿੱਲ।
1: ਹਾਂਜੀ, ਅਤੇ ਇਹ ਆਪਣਾ 24 ਤਰੀਕ ਨੂੰ ਹੋਣੀ ਆ, ਯਾਨੀ ਕਿ ਅੱਜ ਦੇ ਦਿਨ। ਅੱਜ ਦੇ ਦਿਨ ਤੁਸੀਂ ਵੇਖ ਸਕਦੇ ਹੋ ਉਹ ਜਿਹੜਾ ਬਾਪੂ, ਮਤਲਬ
2: ਬਾਪੂ ਜੀ ਉੱਪਰ ਡਿਸਕਸ਼ਨ ਕੀਤੀ ਸੀ,
1: ਉਹ ਕੀ ਮਤਲਬ ਗੱਲ ਕੀ ਆਏ, ਤੁਸੀਂ ਅੱਜ ਜਾ ਕੇ ਵੇਖ ਸਕਦੇ ਹੋ, ਇਹ ਅੱਜ ਜਾ ਕੇ ਵੇਖ ਸਕਦੇ ਹੋ। ਅਤੇ ਰਿਦਮ ਬੋਇਜ਼ ਦੀ ਨੈਕਸਟ ਫਿਲਮ ਜੀ, ਜਿਹਦੇ ਵਿੱਚ ਨਵੇਂ ਚਿਹਰੇ ਤੁਹਾਨੂੰ ਵੇਖਣ ਨੂੰ ਮਿਲਣਗੇ, ਬੋਲ ਭਾਵੇਂ ਨਾ ਬੋਲ, 4 ਸਤੰਬਰ ਨੂੰ ਰਿਲੀਜ਼ ਹੋਣੀ ਆ। ਅਤੇ ਇਸ ਫਿਲਮ ਬਾਰੇ ਵਧੇਰੇ ਜਾਣਕਾਰੀਆਂ ਹਾਲੇ ਤੁਹਾਡੇ ਨਾਲ ਬਹੁਤ ਸਾਰੀਆਂ ਸਾਂਝੀਆਂ ਕਰਾਂਗੇ, ਇੱਕ ਨਵੀਂ ਤਰ੍ਹਾਂ ਦੀ ਸ਼ੁਰੂਆਤ ਦੇ ਦਾਅਵੇ। ਅਤੇ ਇਸ ਤੋਂ ਬਲੈਦਾ ਇੱਕ ਫਿਲਮ ਕਣਕਾਂ ਦੇ ਓਲੇ, ਗੁਰਪ੍ਰੀਤ ਘੁੱਗੀ ਅਤੇ ਤਾਨੀਆ, 31 ਜੁਲਾਈ ਨੂੰ, ਯਾਨੀ ਕਿ ਅਗਲੇ ਹਫ਼ਤੇ ਰਿਲੀਜ਼ ਹੋ
2: ਜਾਣੀ।
1: ਹਾਂਜੀ ਅਗਲੇ ਹਫ਼ਤੇ ਆ ਰਹੀ ਹੈ, ਮਤਲਬ ਝੱਟ ਪਾਟੀ, ਮਤਲਬ ਫਿਲਮਾਂ ਤੇ ਫਿਲਮਾਂ
2: ਰੁਕਦੇ ਹਰ ਮਹੀਨੇ ਇੱਕ ਅੱਧੀ ਫਿਲਮ।
1: ਮੈਂ ਨਾ ਸਾਹ ਨਹੀਂ ਲੈਂਦੀਆਂ ਫਿਲਮਾਂ ਤੇ, ਇੱਕ ਫਿਲਮ ਹਲੇ ਮਤਲਬ ਇੱਦਾਂ ਤੇ ਇੱਕ ਫਿਲਮ ਉੱਦਾਂ ਵੀ ਹੋ ਜਾਂਦੀ ਹੈ। ਦਸਤਾਰ ਹਲੇ ਤੱਕ ਚੱਲ ਰਹੀ ਹੈ, ਤੁਸੀਂ ਆਪਣੇ ਲਾਗਲੇ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਤੇ
2: ਰਿਵਿਊਜ਼ ਵੀ ਵਧੀਆ ਆਇਆ ਫਿਲਮ ਦੇ, ਸੋ ਜੇ ਤੁਸੀਂ ਦੇਖੀ।
1: ਹਾਂਜੀ ਦਸਤਾਰ ਦੇ ਜਿਹਨਾਂ ਨੇ ਵੇਖੀ ਉਹਨਾਂ ਨੇ ਪਿਛਲੇ ਭੇਜੇ ਸੀ ਸਾਰਿਆਂ ਨੇ ਰਿਵਿਊ ਅਤੇ ਪਸੰਦ ਕੀਤੀ ਸੀ ਸਾਰਿਆਂ ਨੇ, ਸੋ ਤੁਸੀਂ ਵੇਖ ਸਕਦੇ ਹੋ ਭਾਈ ਜਾ ਕੇ ਤੁਸੀਂ। ਅਤੇ ਇਸ ਤੋਂ ਇਲਾਵਾ ਹੁਣ ਆਪਾਂ ਇਜਾਜ਼ਤ ਤੁਹਾਡੇ ਕੋਲੋਂ ਲੈਂਦੇ ਹਾਂ, ਕੁਛ ਕੁ ਸ਼ੋਅ ਜਿਹਦੇ ਵਿੱਚ ਕਿ ਆਪਣਾ ਹਰਭਜਨ ਮਾਨ ਜੀ ਦਾ ਵੀ ਸ਼ੋਅ ਆ ਰਿਹਾ
2: 8 ਅਗਸਤ ਨੂੰ।
1: ਹਾਂਜੀ 8 ਅਗਸਤ ਨੂੰ, ਅਤੇ ਆਪਾਂ ਸੁਣਦੇ ਹਾਂ, ਮਤਲਬ ਗਾਣਾ ਹੀ ਸੁਣ ਲੈਂਦੇ ਫਿਰ ਉਹਨਾਂ ਦਾ। ਸਾਨੂੰ ਦਿਓ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ,
2: ਖੁਸ਼ ਰਹੋ, ਸਵਸਥ ਰਹੋ, ਮਸਤ ਰਹੋ, ਸੁਣਦੇ ਰਹੋ ਰੇਡੀਓ। ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਕਿ ਇਹ ਤੁਹਾਡੀ ਮਰਦਮਸ਼ੁਮਾਰੀ ਨੂੰ ਪੂਰਾ ਕਰਨ ਦਾ ਸਮਾਂ ਹੈ। ਮੰਗਲਵਾਰ 11 ਅਗਸਤ 2026 ਨੂੰ ਆਸਟ੍ਰੇਲੀਆ ਵਿੱਚ ਹਰ ਕਿਸੇ ਨੂੰ ਗਿਣਿਆ ਜਾਵੇਗਾ। ਇਸ ਵਿੱਚ ਨਾਗਰਿਕ, ਪੱਕੇ ਨਿਵਾਸੀ, ਅੰਤਰਰਾਸ਼ਟਰੀ ਵਿਦਿਆਰਥੀ, ਅਸਥਾਈ ਵੀਜ਼ਾ ਧਾਰਕ ਅਤੇ ਸੈਲਾਨੀ ਸ਼ਾਮਲ ਹਨ। ਤੁਸੀਂ ਆਨਲਾਈਨ ਕਾਗਜ਼ੀ ਫਾਰਮ ਤੇ ਜਾਂ ਜੇ ਤੁਹਾਨੂੰ ਲੋੜ ਪੈਂਦੀ ਹੈ ਤਾਂ ਮਦਦ ਦੇ ਨਾਲ ਹਿੱਸਾ ਲੈ ਸਕਦੇ ਹੋ। ਸਹਾਇਤਾ ਵਿਭਿੰਨ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਇਸ ਦੀ ਪੇਸ਼ਕਸ਼ ਆਨਲਾਈਨ ਅਤੇ ਫੋਨ ਰਾਹੀਂ ਕੀਤੀ ਜਾਂਦੀ ਹੈ। ਅਤੇ ਯਾਦ ਰੱਖੋ, ਮਰਦਮਸ਼ੁਮਾਰੀ ਦੀ ਰਾਤ ਨੂੰ ਤੁਹਾਡੇ ਘਰ ਵਿੱਚ ਠਹਿਰਨ ਵਾਲੇ ਹਰ ਕਿਸੇ ਨੂੰ ਸ਼ਾਮਲ ਕਰੋ, ਜਿਸ ਵਿੱਚ ਬੱਚੇ ਅਤੇ ਪ੍ਰਾਹੁਣੇ ਸ਼ਾਮਲ ਹਨ। ਮਰਦਮਸ਼ੁਮਾਰੀ ਆਸਟ੍ਰੇਲੀਆ ਦੀ ਤਸਵੀਰ ਖਿੱਚਣ ਵਿੱਚ ਮਦਦ ਕਰਦੀ ਹੈ। ਇਹ ਸਕੂਲਾਂ, ਭਾਈਚਾਰਕ ਸੇਵਾਵਾਂ, ਸਿਹਤ ਸੰਭਾਲ ਅਤੇ ਆਵਾਜਾਈ ਵਰਗੀਆਂ ਚੀਜ਼ਾਂ ਵਾਸਤੇ ਯੋਜਨਾਬੰਦੀ ਬਾਰੇ ਦੱਸਦੀ ਹੈ। ਜਦ ਤੁਸੀਂ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹੋ ਕਿ ਤੁਹਾਡੀ ਭਾਸ਼ਾ, ਸੱਭਿਆਚਾਰ ਅਤੇ ਭਾਈਚਾਰੇ ਦੀ ਪ੍ਰਤੀਨਿਧਤਾ ਕੀਤੀ ਜਾਂਦੀ ਹੈ। 2026 ਦੀ ਮਰਦਮਸ਼ੁਮਾਰੀ ਹਰ ਜਵਾਬ ਮਾਇਨੇ ਰੱਖਦਾ ਹੈ। www.census.abs.gov.au/punjabi ਤੇ ਵਾਧੂ ਜਾਣਕਾਰੀ ਲਵੋ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ, ਕੈਨਬਰਾ ਦੁਆਰਾ ਅਧਿਕਾਰਤ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ, ਮੈਂ ਹਾਂ ਦਿਨੀ ਸ਼ੇਰਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ ਜੁਲਾਈ ਮਹੀਨੇ ਦੀ 24 ਤਾਰੀਖ ਸਾਲ 2026 ਔਰ ਸ਼ੁੱਕਰਵਾਰ ਦਾ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਆਓ ਸ਼ੁਰੂਆਤ ਕਰਦੇ ਹਾਂ।

ਗਲਾਸਗੋ ਦੇ ਵਿੱਚ ਕਾਮਨਵੈਲਥ ਖੇਡਾਂ ਦੀ ਸ਼ੁਰੂਆਤ ਕੱਲ੍ਹ ਤੋਂ ਹੋ ਚੁੱਕੀ। ਅੱਜ ਦੇ ਦਿਨ ਤੁਹਾਨੂੰ ਦੱਸਾਂਗੇ ਕਿ ਆਸਟ੍ਰੇਲੀਆ ਦੀਆਂ ਕਿਹੜੀਆਂ ਕਿਹੜੀਆਂ ਖੇਡਾਂ ਨੇ ਉੱਥੇ, ਇਸ ਵਾਰ ਬਿਲਕੁਲ ਵੱਖਰੀਆਂ ਕਾਮਨਵੈਲਥ ਖੇਡਾਂ ਨੇ। ਉਹਨਾਂ ਜੋਸ਼ ਜਲਾਲ ਨਹੀਂ ਹੈ, ਪਰ ਫਿਰ ਵੀ ਇਸ ਦੇ ਪਿੱਛੇ ਦੀ ਵਜ੍ਹਾ ਕੀ ਹੈ ਅੱਗੇ ਚੱਲ ਕੇ ਸਾਂਝੀ ਕਰਦੇ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਜੁੜੀਆਂ ਹੋਈਆਂ ਸ਼ੁਰੂਆਤੀ ਕੁਝ ਖਬਰਾਂ ਨੇ। ਪਹਿਲੀ ਖਬਰ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਅਮਰੀਕਾ ਤੇ ਸਾਊਦੀ ਅਰਬ ਦੇ ਦਰਮਿਆਨ ਸਿਵਲ ਨਿਊਕਲੀਅਰ ਐਨਰਜੀ ਸਮਝੌਤਾ ਉਦੋਂ ਹੀ ਲਾਗੂ ਹੋਏਗਾ ਜਦੋਂ ਸਾਊਦੀ ਅਰਬ ਇਜ਼ਰਾਈਲ ਨੂੰ ਇੱਕ ਸੋਵੇਰੀਅਨ ਦੇਸ਼ ਦੇ ਤੌਰ ਦੇ ਉੱਤੇ ਮਾਨਤਾ ਦੇਵੇਗਾ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਟਰੂਥ ਸੋਸ਼ਲ ਦੇ ਉੱਤੇ ਲਿਖਿਆ ਕਿ ਸਿਵਲ ਨਿਊਕਲੀਅਰ ਐਨਰਜੀ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਜਾਏਗੀ। ਇਹ ਸਮਝੌਤਾ ਸਿਰਫ ਸਿਵਲ ਮਕਸਦ ਦੇ ਲਈ ਹੀ ਹੈ ਔਰ ਇਸ ਦੀ ਮਨਜ਼ੂਰੀ ਪੂਰੇ ਤਰੀਕੇ ਦੇ ਨਾਲ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਸਾਊਦੀ ਅਰਬ ਕਿਸ ਤਰੀਕੇ ਦੇ ਨਾਲ ਅਬਰਾਹਮ ਐਕੋਰਡ ਨੂੰ ਲਾਗੂ ਕਰ ਪਾਉਂਦਾ। ਹਾਲਾਂਕਿ ਇਹ ਤੁਰੰਤ ਸਾਫ਼ ਨਹੀਂ ਕੀਤਾ ਗਿਆ ਕਿ ਇਜ਼ਰਾਈਲ ਨੂੰ ਮਾਨਤਾ ਦੇਣ ਅਤੇ ਅਬਰਾਹਮ ਐਕੋਰਡ ਦੇ ਵਿੱਚ ਸ਼ਾਮਲ ਸਮਝੌਤਿਆਂ ਦੀਆਂ ਸਾਰੀਆਂ ਮਦਾਂ ਦੀ ਉਲੰਘਣਾ ਕਰਨ ਪਾਲਣ ਕਰਨ ਦੇ ਉੱਤੇ ਕੀ ਪਰਮਾਣੂ ਸਮਝੌਤੇ ਦਾ ਮੂਲ ਦਸਤਾਵੇਜ਼ ਇਸ ਦੇ ਵਿੱਚ ਸ਼ਾਮਲ ਕੀਤਾ ਗਿਆ ਕਿ ਨਹੀਂ। ਇਸ ਸਮਝੌਤੇ ਦਾ ਟੈਕਸਟ ਵੀ ਹਾਲੇ ਤੱਕ ਜਨਤਕ ਨਹੀਂ ਕੀਤਾ ਗਿਆ। ਖਬਰਾਂ ਬਹੁਤ ਸਾਰੀਆਂ ਆ ਗਈਆਂ, ਅਸੀਂ ਖੁਦ ਤੁਹਾਡੇ ਨਾਲ ਇਹ ਖਬਰਾਂ ਪਿਛਲੇ ਕਈ ਦਿਨਾਂ ਤੋਂ ਸਾਂਝੀਆਂ ਕਰ ਰਹੇ ਹਾਂ ਔਰ ਇਹ ਵੀ ਸਪਸ਼ਟ ਨਹੀਂ ਹੈ ਕਿ ਸਾਊਦੀ ਅਰਬ ਨੇ ਇਸ ਨੂੰ ਸ਼ਰਤਾਂ ਦੇ ਨਾਲ ਸਵੀਕਾਰ ਕਰਨਾ ਹੈ ਜਾਂ ਬਗੈਰ ਕਿਸੇ ਸ਼ਰਤ। ਖੈਰ, ਦੂਜੀ ਖਬਰ ਟੈਰਿਫ ਦੇ ਨਾਲ ਜੁੜੀ ਹੋਈ। ਡੋਨਲਡ ਟਰੰਪ ਟੈਰਿਫ ਨੇ ਆਪਣੇ ਲਗਭਗ 60 ਟ੍ਰੇਡ ਪਾਰਟਨਰਸ ਮੁਲਕਾਂ ਦੇ ਉੱਤੇ ਟੈਰਿਫ ਲਗਾਉਣ ਦਾ ਨਵਾਂ ਫੈਸਲਾ ਲਿਆ। ਉਹਨਾਂ ਕਿਹਾ ਕਿ ਇਹ ਦੇਸ਼ ਜਬਰਨ ਮਜ਼ਦੂਰੀ ਰੋਕਣ ਯਾਨੀ ਫੋਰਸਡ ਲੇਬਰ ਰੋਕਣ ਦੇ ਲਈ ਸਹੀ ਕਦਮ ਨਹੀਂ ਚੁੱਕ ਰਹੇ, ਇਸ ਦੇ ਲਈ ਇਹ ਟੈਰਿਫ ਲਗਾਏ ਜਾ ਰਹੇ ਨੇ। 10.5% ਤੱਕ ਦੇ ਇਹ ਟੈਰਿਫ ਅਮਰੀਕਾ ਦੇ ਪ੍ਰਮੁੱਖ ਟ੍ਰੇਡ ਪਾਰਟਨਰ ਦੇਸ਼ਾਂ ਦੇ ਉੱਤੇ ਲਾਗੂ ਹੋਣਗੇ। ਇਹਨਾਂ ਦੇ ਵਿੱਚ ਭਾਰਤ, ਬਰਤਾਨੀਆ, ਚੀਨ, ਯੂਰਪੀ ਯੂਨੀਅਨ, ਕੈਨੇਡਾ, ਜਾਪਾਨ ਅਤੇ ਆਸਟ੍ਰੇਲੀਆ ਵੀ ਸ਼ਾਮਲ ਹੈ। ਇਹ ਟੈਰਿਫ ਅੱਜ ਦੇ ਹੀ ਦਿਨ ਤੋਂ ਲਾਗੂ ਹੋ ਜਾਣੇ ਆ। ਇਸ ਤੋਂ ਪਹਿਲਾਂ ਇਸੇ ਸਾਲ ਵਿਦੇਸ਼ੀ ਸਮਾਨ ਦੇ ਉੱਤੇ ਲਗਾਇਆ ਗਿਆ ਅਸਥਾਈ 10% ਦਾ ਟੈਰਿਫ ਹੁਣ ਖਤਮ ਹੋ ਰਿਹਾ, ਯਾਨੀ 10 ਦੀ ਬਜਾਏ ਹੁਣ ਇਹ 12.5% ਦਾ ਟੈਰਿਫ ਲੱਗ ਰਿਹਾ। ਡੋਨਲਡ ਟਰੰਪ ਨੇ ਪਿਛਲੇ ਸਾਲ ਦੁਬਾਰਾ ਰਾਸ਼ਟਰਪਤੀ ਬਣਨ ਤੋਂ ਬਾਅਦ ਟ੍ਰੇਡ ਵਾਰ ਸ਼ੁਰੂ ਕਰ ਦਿੱਤੀ ਸੀ ਸਾਰੇ ਦੇਸ਼ਾਂ ਦੇ ਖਿਲਾਫ਼। ਇਸ ਸਾਲ ਅਮਰੀਕੀ ਸੁਪਰੀਮ ਕੋਰਟ ਨੇ ਫੈਸਲਾ ਵੀ ਦਿੱਤਾ ਸੀ ਕਿ ਐਮਰਜੈਂਸੀ ਅਧਿਕਾਰੀਆਂ ਦਾ ਇਸਤੇਮਾਲ ਕਰਕੇ ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਦੇਸ਼ਾਂ ਦੇ ਉੱਤੇ ਲਗਾਈਆਂ ਗਈਆਂ ਟੈਰਿਫ ਕਾਨੂੰਨੀ ਰੂਪ ਦੇ ਵਿੱਚ ਵੈਧ ਨਹੀਂ ਨੇ। ਇਸ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਆਪਣੀ ਪ੍ਰਮੁੱਖ ਵਪਾਰ ਨੀਤੀ ਨੂੰ ਲਾਗੂ ਕਰਨ ਦੇ ਲਈ ਦੂਸਰੇ ਕਾਨੂੰਨੀ ਰਸਤੇ ਆਜ਼ਾਦ ਕਰਨੇ ਸ਼ੁਰੂ ਕੀਤੇ ਸੀ। ਪਿਛਲੇ ਮਹੀਨੇ ਵਾਈਟ ਹਾਊਸ ਨੇ ਪਹਿਲੀ ਵਾਰ ਪ੍ਰਸਤਾਵ ਰੱਖਿਆ ਸੀ ਕਿ ਜਿਨ੍ਹਾਂ ਦੇਸ਼ਾਂ ਦੇ ਉੱਤੇ ਜਬਰਨ ਮਜ਼ਦੂਰੀ ਰੋਕਣ ਦੇ ਲਈ ਕੋਸ਼ਿਸ਼ਾਂ ਸਫਲ ਨਹੀਂ ਹੋ ਸਕੀਆਂ ਉਹਨਾਂ ਦੇਸ਼ਾਂ ਦੇ ਅਮਰੀਕਾ ਦੇ ਵਿੱਚ ਪਹੁੰਚਣ ਵਾਲੇ ਸਮਾਨ ਦੇ ਉੱਤੇ ਟੈਰਿਫ ਲਗਾ ਦਿੱਤਾ ਜਾਏਗਾ। ਇਸੇ ਦੇ ਤਹਿਤ ਹੁਣ ਆਸਟ੍ਰੇਲੀਆ ਵੀ ਇਸ ਲਪੇਟ ਦੇ ਵਿੱਚ ਆਇਆ। ਅੱਗੇ ਚੱਲ ਕੇ ਉਹਦੀ ਖਬਰ ਸਾਂਝੀ ਕਰਦੇ ਹਾਂ। ਉੱਥੇ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਵਿੱਚ ਵੀਰਵਾਰ ਦੇ ਦਿਨ ਯਾਨੀ 23 ਜੁਲਾਈ ਨੂੰ ਇੱਕ ਵਿਅਕਤੀ ਨੇ ਅੱਲਾਹੂ ਅਕਬਰ ਚਲਾਉਂਦੇ ਹੋਏ ਦੋ ਲੋਕਾਂ ਦੇ ਉੱਤੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ। ਨਿਊਜ਼ ਏਜੰਸੀ AFP ਦੀ ਰਿਪੋਰਟ ਦੇ ਮੁਤਾਬਕ ਸਥਾਨਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ਦੇ ਵਿੱਚ ਹਮਲਾਵਰ ਨੂੰ ਵੀ ਫੜ ਲਿਆ ਗਿਆ। ਹਮਲੇ ਦੇ ਵਿੱਚ ਜ਼ਖਮੀ ਦੋ ਲੋਕ ਮੈਨਹੈਟਨ ਦੇ ਸੈਂਟਰਲ ਪਾਰਕ ਦੇ ਅਲੱਗ ਅਲੱਗ ਥਾਵਾਂ ਦੇ ਉੱਤੇ ਨਿਸ਼ਾਨੇ ਬਣਾਏ ਗਏ ਨੇ। ਇਹਨਾਂ ਦੇ ਵਿੱਚ ਪੁਲਿਸ ਨੇ ਦੱਸਿਆ ਕਿ ਜ਼ਖਮੀਆਂ 'ਚ ਇੱਕ ਏਸ਼ੀਆਈ ਮੂਲ ਦਾ ਪੁਰਸ਼ ਵੀ ਹੈ ਅਤੇ ਇੱਕ ਯਹੂਦੀ ਮੂਲ ਦਾ ਪੁਰਸ਼ ਹੈ। ਹਾਲਾਂਕਿ ਬਾਅਦ ਦੇ ਵਿੱਚ ਦੋਹਾਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਜਿੱਥੇ ਦੋਹਾਂ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ। ਨਿਊਯਾਰਕ ਪੁਲਿਸ ਯਾਨੀ NYPD ਨੇ ਇਸ ਮਾਮਲੇ ਦੇ ਵਿੱਚ 51 ਸਾਲ ਦੇ ਇੱਕ ਕਥਿਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ, ਜਿਸਦਾ ਨਾਂ ਰਾਹੁਲ ਮੋਰਾਲੇਸ ਦੱਸਿਆ ਗਿਆ, ਉਸਦੇ ਉੱਤੇ ਦੋਸ਼ ਆਇਦ ਕੀਤੇ ਨੇ। ਰਿਪੋਰਟ ਦੇ ਮੁਤਾਬਕ ਨਿਊਯਾਰਕ ਪੁਲਿਸ ਦੇ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਹਾਲੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਿਰਕਾਰ ਇਸਨੇ ਅੱਲਾਹੂ ਅਕਬਰ ਦੇ ਨਾਰੇ ਕਿਉਂ ਲਗਾਏ। ਇਹ ਹੇਟ ਕ੍ਰਾਈਮ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਜਾਂ ਫਿਰ ਇਸ ਦੀ ਕੋਈ ਮਾਨਸਿਕ ਬਿਮਾਰੀ ਹੈ, ਜਿਸਦਾ ਹਾਲੇ ਤੱਕ ਤਾਂ ਕੋਈ ਰਿਕਾਰਡ ਨਹੀਂ ਮਿਲ ਸਕਿਆ। ਹਾਲਾਂਕਿ ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਕਿਹਾ ਹੈ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਦੋਸ਼ੀ ਦੀ ਮਾਨਸਿਕ ਹਾਲਤ ਦਾ ਇਸ ਦੇ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੋ ਸਕਦਾ। ਇਸ ਤਰ੍ਹਾਂ ਦੇ ਨਾਲ ਸਾਡੇ ਸ਼ਹਿਰ ਦੇ ਵਿੱਚ ਤਾਂ ਘੱਟੋ ਘੱਟ ਨਫ਼ਰਤ ਫੈਲਾਉਣ ਦੀ ਕੋਈ ਥਾਂ ਨਹੀਂ ਹੈ। ਉੱਥੇ ਮਿਡਲ ਈਸਟ ਦੇ ਹਾਲਾਤ ਹਰ ਘੰਟੇ ਹਰ ਦਿਨ ਹੋਰ ਵੀ ਖਤਰਨਾਕ ਹੁੰਦੇ ਜਾ ਰਹੇ ਨੇ। ਅਮਰੀਕਾ ਨੇ ਲਗਾਤਾਰ 13ਵੀਂ ਰਾਤ ਵੀ ਇਰਾਨ ਦੇ ਉੱਤੇ ਹਮਲਾ ਜਾਰੀ ਰੱਖਿਆ ਔਰ ਕਿਸੇ ਵੀ ਸੂਰਤ ਦੇ ਵਿੱਚ ਇਹ ਲੜਾਈ ਸਿਰਫ ਦੋਹਾਂ ਦੇਸ਼ਾਂ ਤੱਕ ਤਾਂ ਸੀਮਤ ਬਿਲਕੁਲ ਨਹੀਂ ਕਹੀ ਜਾ ਸਕਦੀ। ਖਾਸ ਤੌਰ ਦੇ ਉੱਤੇ ਅਮਰੀਕਾ ਨੂੰ ਤਾਂ ਇਸ ਲੜਾਈ ਦੇ ਨਾਲ ਕੋਈ ਖਾਸ ਫਰਕ ਪੈ ਵੀ ਨਹੀਂ ਰਿਹਾ, ਬਲਕਿ ਕੁਵੈਤ, ਲਾਲ ਸਾਗਰ ਅਤੇ ਹੌਰਮੁਜ਼ ਸਟ੍ਰੇਟ ਦੇ ਵਿੱਚ ਦੁਨੀਆ ਦੇ ਤੇਲ ਕਾਰੋਬਾਰ ਦੇ ਉੱਤੇ ਇਸ ਦਾ ਅਸਰ ਹੋਣ ਲੱਗ ਪਿਆ।
ਤੇਲ ਦੀਆਂ ਕੀਮਤਾਂ ਹੁਣ $100 ਪ੍ਰਤੀ ਬੈਰਲ ਤੋਂ ਵੀ ਪਾਰ ਹੋ ਚੁੱਕੀਆਂ ਨੇ। ਇਹ ਡਾਲਰ ਅਸੀਂ ਅਮਰੀਕੀ ਡਾਲਰ 'ਚ ਗੱਲ ਕਰ ਰਹੇ ਹਾਂ। ਉਦੋਂ ਯੂਨਾਈਟਿਡ ਨੇਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਕਈ ਦੇਸ਼ਾਂ ਨੇ ਇਸ ਸੰਘਰਸ਼ ਨੂੰ ਰੋਕਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਅਮਰੀਕੀ ਫੌਜ ਨੇ ਵੀਰਵਾਰ ਦੀ ਰਾਤ ਵੀ ਲਗਾਤਾਰ ਹਮਲੇ ਫੌਜੀ ਟਿਕਾਣਿਆਂ ਦੇ ਉੱਤੇ, ਜਿਹੜੇ ਈਰਾਨ ਦੇ ਫੌਜੀ ਟਿਕਾਣੇ ਉਹਨਾਂ 'ਤੇ ਜਾਰੀ ਰੱਖੇ। ਹੋਰਮੁਜ਼ ਸਟ੍ਰੇਟ ਦੇ ਕੋਲ ਬੰਦਰਗਾਹੀ ਸ਼ਹਿਰ ਬੰਦਰ ਅਬਾਸ ਅਤੇ ਓਮੇਦੀਏ ਵਿੱਚ ਵੀ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਨੇ। ਈਰਾਨ ਹਾਲੇ ਚੁੱਪ ਨਹੀਂ ਬੈਠੇਗਾ। ਈਰਾਨ ਦੀ ਤਰਫ ਤੋਂ ਵੀ ਜਿਹੜੇ ਅਮਰੀਕੀ ਫੌਜੀ ਟਿਕਾਣੇ ਨੇ ਉਹਨਾਂ ਥਾਵਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ। ਹਾਲਾਂਕਿ ਈਰਾਨ ਦੇ ਗੁਆਂਢੀ ਦੇਸ਼ ਨੇ ਕੁਵੈਤ ਨੇ ਕਿਹਾ ਕਿ ਉਹਨਾਂ ਨੇ ਏਅਰ ਡਿਫੈਂਸ ਸਿਸਟਮ ਦੇ ਨਾਲ ਈਰਾਨ ਤੋਂ ਆਈਆਂ ਮਿਜ਼ਾਈਲਾਂ ਅਤੇ ਡਰੋਨਸ ਦੇ ਉੱਤੇ ਜਵਾਬੀ ਕਾਰਵਾਈ ਕੀਤੀ ਹੈ। ਉੱਧਰ ਅਮਰੀਕੀ ਸੰਸਦ ਦੇ ਹਾਊਸ ਆਫ ਰਿਪ੍ਰੈਜੈਂਟੇਟਿਵ, ਜਿਵੇਂ ਹੇਠਲਾ ਪਾਰਲੀਮੈਂਟ ਹੇਠਲਾ ਹਾਊਸ ਹੁੰਦਾ, ਉਸਨੇ ਇੱਕ ਪ੍ਰਸਤਾਵ ਪਾਸ ਕੀਤਾ ਜਿਸ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਦੇ ਖਿਲਾਫ ਫੌਜੀ ਕਾਰਵਾਈ ਰੋਕਣ ਦੀ ਮੰਗ ਕੀਤੀ ਸੀ। ਦੱਸ ਦਈਏ ਕਿ ਵੈਸੇ ਤਾਂ ਇਹ ਪ੍ਰਸਤਾਵ ਇੱਕ ਕਿਸਮ ਦੇ ਨਾਲ ਸਿੰਬੋਲਿਕ ਹੀ ਮੰਨਿਆ ਜਾ ਰਿਹਾ, ਪਰ ਮਿਡਲ ਈਸਟ ਦੇ ਵਿੱਚ ਵੱਧ ਰਹੀਆਂ ਜੰਗ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਉਸਨੂੰ ਧਿਆਨ ਦੇ ਵਿੱਚ ਰੱਖਦਿਆਂ ਆਇਆ, ਇਹ ਟਰੰਪ ਦੇ ਲਈ ਇੱਕ ਝਟਕਾ ਮੰਨਿਆ ਜਾ ਸਕਦਾ ਹੈ। ਉੱਧਰ ਐਸੇ ਖਬਰਾਂ ਦੇ ਦਰਮਿਆਨ ਸੰਯੁਕਤ ਰਾਸ਼ਟਰ ਦੇ ਮਹਾਸਕੱਤਰ ਐਂਤੋਨੀਓ ਗੁਤਾਰੇਸ ਨੇ ਵੀ ਕਿਹਾ ਕਿ ਮਿਡਲ ਈਸਟ ਦਾ ਸੰਘਰਸ਼ ਕੰਟਰੋਲ ਤੋਂ ਹੁਣ ਬਾਹਰ ਹੁੰਦਾ ਜਾ ਰਿਹਾ। ਉਹਨਾਂ ਕਿਹਾ ਕਿ ਅਜਿਹੀ ਸਥਿਤੀ ਦੇ ਬਿਲਕੁਲ ਕਿਨਾਰੇ ਦੇ ਉੱਤੇ ਹੁਣ ਦੁਨੀਆ ਪਹੁੰਚ ਗਈ ਹੈ, ਜਿਸ ਦੀ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ। ਯਮਨ ਦੇ ਹੁਤੀ ਵਿਦਰੋਹੀਆਂ ਨੇ ਲਾਲ ਸਾਗਰ ਦੇ ਵਿੱਚ ਤੇਲ ਟੈਂਕਰਾਂ ਦੇ ਉੱਤੇ ਹਮਲੇ ਕਰਕੇ, ਬਾਅਦ ਦੇ ਵਿੱਚ ਕਿਹਾ ਗਿਆ ਕਿ ਕੱਲ੍ਹ ਸ਼ਾਮ ਹੁੰਦਿਆਂ ਕੱਚੇ ਤੇਲ ਦੀਆਂ ਕੀਮਤਾਂ 'ਚ 8% ਤੋਂ ਵੀ ਜ਼ਿਆਦਾ ਇਜ਼ਾਫਾ ਹੋ ਗਿਆ, ਕਿਉਂਕਿ ਲਗਾਤਾਰ ਇਹਨਾਂ ਥਾਵਾਂ ਦੇ ਉੱਤੇ ਇਹ ਹਮਲੇ ਹੋ ਰਹੇ ਨੇ। ਉੱਥੇ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ, ਜਿੱਥੇ ਕਾਂਗਰਸ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਹੋਰ ਤੇਜ਼ ਤਿੱਖੇ ਹੁੰਦੇ ਜਾ ਰਹੇ ਨੇ। ਸਰਕਾਰ ਦੇ ਫਾਸਟ ਟਰੈਕ ਕੋਰਟ ਦੇ ਇੱਕ ਭਰੋਸੇ ਦੇ ਬਾਵਜੂਦ ਕਾਂਗਰਸ ਜਨਤਾ ਪਾਰਟੀ ਦੇ ਉੱਤੇ ਨੌਜਵਾਨਾਂ ਨੂੰ ਸਰਕਾਰ ਦੇ ਉੱਤੇ ਕੋਈ ਬਹੁਤਾ ਭਰੋਸਾ ਨਹੀਂ ਰਿਹਾ, ਕਿਉਂਕਿ CJP ਦਾ ਇਹ ਕਹਿਣਾ ਹੈ ਕਿ ਜਿਨ੍ਹਾਂ ਮੰਗਾਂ ਨੂੰ ਸਰਕਾਰ ਤੱਕ ਰੱਖਿਆ ਗਿਆ ਸੀ ਉਸ ਨੂੰ ਪੂਰੀ ਨਾ ਕਰਕੇ ਆਲੇ ਦੁਆਲੇ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ, ਅੰਦੋਲਨ ਨੂੰ ਵੀ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਂਜ ਦੱਸ ਦਈਏ ਕਿ ਅੱਜ ਦੇ ਦਿਨ ਪੇਪਰ ਲੀਕ ਮਾਮਲੇ ਦੇ ਵਿੱਚ ਅਤੇ ਨਕਲ ਦੇ ਖਿਲਾਫ ਮੌਜੂਦਾ ਕਾਨੂੰਨ ਨੂੰ ਹੋਰ ਸਖ਼ਤ ਕਰਨ ਦੀ ਤਿਆਰੀ ਕੀਤੀ ਜਾ ਸਕਦੀ ਹੈ। ਜਨਤਕ ਪ੍ਰੀਖਿਆ ਨਿਯਮ ਸਾਲ 2024 ਦੇ ਵਿੱਚ ਕੁਝ ਸੋਧਾਂ ਅੱਜ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਕੀਤੀਆਂ ਜਾ ਸਕਦੀਆਂ ਨੇ। ਹਾਲਾਂਕਿ ਵਿਰੋਧੀ ਮੈਂਬਰਾਂ ਦੀ ਤਰਫ ਤੋਂ ਪਾਰਲੀਮੈਂਟਰੀ ਸੈਸ਼ਨ ਦੇ ਦਰਮਿਆਨ ਹੀ ਮਕਰ ਦੁਆਰ ਜਿਹੜਾ ਹੈ ਪਾਰਲੀਮੈਂਟ ਦਾ, ਉਸ ਦੇ ਬਾਹਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਲਗਾਤਾਰ ਹੋ ਰਹੀ ਹੈ। ਕਾਂਗਰਸ ਦੇ ਪ੍ਰਮੁੱਖ ਮਲਿਕਾਰਜਨ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਅੱਜ ਪਾਰਲੀਮੈਂਟ ਦੇ ਵਿੱਚ ਆਉਣ ਤੋਂ ਪਹਿਲਾਂ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਲੈ ਕੇ ਆਇਓ, ਨਹੀਂ ਤਾਂ ਗੱਲਬਾਤ ਦੀ ਕੋਈ ਜ਼ਿਆਦਾ ਸੰਭਾਵਨਾ ਬਣਦੀ ਨਹੀਂ। ਪ੍ਰਧਾਨ ਮੰਤਰੀ ਮੋਦੀ ਦੇ ਵੀਡੀਓ ਮੈਸੇਜ ਦੇ ਉੱਤੇ ਵੀ ਮਲਿਕਾਰਜਨ ਖੜਗੇ ਦਾ ਤੰਜ ਸਾਹਮਣੇ ਆਇਆ। ਅਸਲ ਦੇ ਵਿੱਚ ਮੋਦੀ ਨੇ ਕੱਲ੍ਹ ਦੇ ਦਿਨ ਇੱਕ ਪੋਸਟ ਪਾਈ ਸੀ ਜਿਸ ਦੇ ਵਿੱਚ ਮਨ ਦੀ ਬਾਤ ਦੇ ਬਾਰੇ ਉਹਨਾਂ ਨੇ ਗੱਲ ਕੀਤੀ ਸੀ ਅਤੇ ਕਿਹਾ ਸੀ ਕਿ ਇਹ ਇੱਕ ਇਸ ਕਿਸਮ ਦੀ ਫਾਸਟ ਟਰੈਕ ਕੋਰਟ ਤਿਆਰ ਕਰਨਾ ਚਾਹੁੰਦੇ ਨੇ। ਉੱਧਰ ਮਲਿਕਾਰਜਨ ਖੜਗੇ ਨੇ ਇਸ ਵੀਡੀਓ ਦੇ ਉੱਤੇ ਲਿਖਿਆ ਕਿ ਜਦੋਂ ਸੰਸਦ ਚੱਲ ਰਹੀ ਹੋਵੇ ਤਾਂ ਪ੍ਰਧਾਨ ਮੰਤਰੀ ਨੂੰ ਸੰਸਦ ਦੇ ਟੇਬਲ ਦੇ ਉੱਤੇ ਸਟੇਟਮੈਂਟ ਦੇਣੀ ਹੁੰਦੀ ਹੈ। ਦੇਰ ਰਾਤ ਇੱਕ ਵੀਡੀਓ ਬਣਾ ਕੇ ਸੰਸਦ ਦੇ ਬਾਹਰ ਇੱਕ ਤਰਫਾ ਗੱਲ ਨਹੀਂ ਕਰਨੀ ਚਾਹੀਦੀ। ਅੱਜ ਸੰਸਦ ਆਉਣ ਤੋਂ ਪਹਿਲਾਂ, ਪਾਰਲੀਮੈਂਟ ਆਉਣ ਤੋਂ ਪਹਿਲਾਂ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਲੈ ਕੇ ਆਓ, ਵਿਦਿਆਰਥੀਆਂ ਤੋਂ ਮਾਫ਼ੀ ਮੰਗੋ ਅਤੇ ਇਸ ਮਾਮਲੇ ਦੇ ਵਿੱਚ ਫਿਰ ਜਾ ਕੇ ਜਿਹੜੀ ਪਾਰਲੀਮੈਂਟਰੀ ਕਾਰਵਾਈ ਅੱਗੇ ਤੁਰ ਸਕਦੀ ਹੈ। ਉੱਧਰ ਇਸ ਦਰਮਿਆਨ ਲਗਾਤਾਰ ਇਹ ਖਬਰਾਂ ਸਾਹਮਣੇ ਆਈਆਂ ਨੇ ਕਿ CJP ਦੇ ਮੁੱਖ ਬੁਲਾਰੇ ਸੌਰਭ ਦਾਸ ਨੇ ਦੱਸਿਆ ਹੈ ਕਿ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਸਣੇ ਸਾਰੀਆਂ ਮੰਗਾਂ ਹਾਲੇ ਵੀ ਬਰਕਰਾਰ ਨੇ, ਬਾਵਜੂਦ ਇਸ ਦੇ ਜਿਹੜੇ ਸੋਨਮ ਵਾਂਗਚੂਕ ਨੇ ਉਹਨਾਂ ਦੀ ਭੁੱਖ ਹੜਤਾਲ ਖਤਮ ਹੋ ਗਈ ਹੋਵੇ। ਸੌਰਭ ਦਾਸ ਨੇ ਕਿਹਾ ਕਿ ਕਿਸੇ ਨਿਊਟਰਲ ਥਾਂ ਦੇ ਉੱਤੇ ਸਾਡੀ ਗੱਲਬਾਤ ਦੀ ਮੰਗ ਨੂੰ ਸਰਕਾਰ ਨੇ ਮੰਨ ਵੀ ਲਿਆ, ਸਾਨੂੰ ਇਸ ਗੱਲ ਦੀ ਖੁਸ਼ੀ ਹੈ। ਗੱਲਬਾਤ ਦੇ ਲਈ ਕੌਂਸਟੀਟਿਊਸ਼ਨ ਕਲੱਬ ਆਫ ਇੰਡੀਆ ਨੂੰ ਚੁਣਿਆ ਗਿਆ। ਇਸ ਗੱਲ ਦੀ ਖੁਸ਼ੀ ਹੈ ਕਿ ਸਰਕਾਰ ਖੁੱਲ੍ਹੇ ਦਿਮਾਗ ਦੇ ਨਾਲ ਸਾਡੇ ਸਾਹਮਣੇ ਆਏਗੀ, ਅਸੀਂ ਸੜਕਾਂ ਦੇ ਉੱਤੇ ਉਤਰੇ ਹੋਏ ਲੋਕਾਂ ਦੀਆਂ ਗੱਲਾਂ ਨੂੰ ਉਹਨਾਂ ਤੱਕ ਲੈ ਕੇ ਜਾਵਾਂਗੇ। ਸੌਰਭ ਦਾਸ ਨੇ ਕਿਹਾ ਕਿ ਉਹ ਜੰਤਰ ਮੰਤਰ ਵੀ ਆ ਸਕਦੇ ਸੀ, ਪਰ ਉਹਨਾਂ ਨੇ ਸਾਡੇ ਸਾਹਮਣੇ ਇੱਕ ਵਿਕਲਪ ਰੱਖਿਆ। ਅਸੀਂ ਸਮਝ ਸਕਦੇ ਹਾਂ ਕਿ ਜੰਤਰ ਮੰਤਰ ਦੇ ਆਉਣ ਦੇ ਵਿੱਚ ਸਰਕਾਰ ਨੂੰ ਥੋੜ੍ਹੀ ਸਮੱਸਿਆ ਹੈ, ਕਿਉਂਕਿ ਇੱਥੇ ਪੜ੍ਹੇ ਲਿਖੇ ਸਮਝਦਾਰ ਲੋਕ ਨੇ।
ਅਸੀਂ ਨਿਊਟਰਲ ਵਿਕਲਪ ਵੀ ਰੱਖਿਆ ਸੀ ਜਿਸ ਨੂੰ ਹੁਣ ਸਰਕਾਰ ਨੇ ਮੰਨਿਆ ਅਤੇ ਉਸੇ ਥਾਂ ਦੇ ਉੱਤੇ ਇਹ ਮੁਲਾਕਾਤ ਹੋਏਗੀ। ਹਾਲਾਂਕਿ ਸੋਨਮ ਵਾਂਗਚੁਕ ਇਸ ਮੁਲਾਕਾਤ ਦੇ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ ਇਹ ਨਹੀਂ ਕਿਹਾ ਜਾ ਸਕਦਾ। ਉੱਧਰ ਕਾਂਗਰਸ ਦੀ ਸੰਸਦੀ ਦਲ ਦੀ ਨੇਤਾ ਸੋਨੀਆ ਗਾਂਧੀ ਨੇ ਅੱਜ ਸਵੇਰ ਵੇਲੇ ਕਿਹਾ ਕਿ ਸਟੂਡੈਂਟਸ ਦੀ ਜਵਾਬਦੇਹੀ ਅਤੇ ਸਿੱਖਿਆ ਵਿਵਸਥਾ ਦੇ ਵਿੱਚ ਸੁਧਾਰ ਹੋਣਾ ਚਾਹੀਦਾ, ਪਰ ਮੋਦੀ ਸਰਕਾਰ ਨੇ ਜਿਸ ਹਿੰਮਤ ਦੇ ਨਾਲ ਔਰ ਜਿਸ ਬਰਬਰਤਾ ਦੇ ਨਾਲ ਵਿਦਿਆਰਥੀਆਂ ਦੇ ਸਾਹਮਣੇ ਇਸ ਦਾ ਜਵਾਬ ਰੱਖਿਆ, ਹਿੰਮਤ ਤਾਂ ਨਹੀਂ ਕਹਿ ਸਕਦੇ, ਕਾਇਰਤਾ ਹੀ ਕਹਿ ਸਕਦੇ ਹਾਂ, ਉਸ ਨੂੰ ਵੀ ਭਾਰਤ ਦੇਸ਼ ਦੇਖ ਰਿਹਾ। ਉਹਨਾਂ ਸਰਕਾਰ ਨੇ ਉਹਨਾਂ ਕਿਹਾ ਕਿ ਸਰਕਾਰ ਨੇ ਵਿਦਿਆਰਥੀਆਂ ਨੂੰ ਦੇਸ਼ ਦੇ ਭਵਿੱਖ ਦਾ ਨਿਰਮਾਣ ਕਰਨ ਵਾਲੇ ਨਾਗਰਿਕ ਮੰਨਣ ਦੀ ਬਜਾਏ ਉਹਨਾਂ ਨੂੰ ਦੇਸ਼ ਦੇ ਦੁਸ਼ਮਣ ਸਮਝ ਕੇ ਉਹਨਾਂ ਦੇ ਨਾਲ ਵਿਵਹਾਰ ਕੀਤਾ। ਉਹਨਾਂ ਦੋਸ਼ ਮੜਿਆ ਕਿ ਮੋਦੀ ਸਰਕਾਰ ਨੇ ਭਾਰਤ ਦੀ ਸਿੱਖਿਆ ਵਿਵਸਥਾ ਨੂੰ ਕਮਜ਼ੋਰ ਕਰ ਦਿੱਤਾ। ਦੇਸ਼ ਦੇ ਵਿਦਿਆਰਥੀਆਂ ਨੇ ਮੋਦੀ ਸਰਕਾਰ ਦੇ ਦਾਅਵਿਆਂ ਅਤੇ ਜਿਹੜੇ ਫੋਕੇ ਫੈਂਟਰ ਨੇ ਉਹਨਾਂ ਦੀ ਪੋਲ ਖੋਲ੍ਹ ਦਿੱਤੀ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਸਟੂਡੈਂਟਸ ਦੇ ਨਾਲ ਖੜ੍ਹਾ ਹੋਣਾ, ਭਵਿੱਖ ਦੀ ਰੱਖਿਆ ਕਰਨਾ ਸਾਡੀ ਨੈਤਿਕ ਅਤੇ ਸੰਵਿਧਾਨਕ ਦੋਵੇਂ ਜ਼ਿੰਮੇਵਾਰੀਆਂ ਨੇ। ਨੀਟ ਯੂ ਜੀ ਪ੍ਰੀਖਿਆ ਦੇ ਉੱਤੇ ਪੇਪਰ ਲੀਕ ਹੋਣ ਤੋਂ ਬਾਅਦ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਹੀ ਜੰਤਰ ਮੰਤਰ ਦੇ ਉੱਤੇ ਨੌਜਵਾਨਾਂ ਦਾ ਇਹ ਧਰਨਾ ਜਾਰੀ ਹੈ। ਉੱਧਰ ਸੋਸ਼ਲ ਐਕਟੀਵਿਸਟ ਸੋਨਮ ਵਾਂਗਚੁਕ ਦੇ ਭੁੱਖ ਹੜਤਾਲ ਤੋੜਨ ਦੇ ਉੱਤੇ ਅਲੱਗ ਅਲੱਗ ਟਿੱਪਣੀਆਂ ਸਾਹਮਣੇ ਆ ਰਹੀਆਂ ਨੇ। ਤ੍ਰਿਣਮੂਲ ਕਾਂਗਰਸ ਦੀ ਨੇਤਾ ਮਹੁਆ ਮੋਇਤਰਾ ਨੇ ਵਾਂਗਚੁਕ ਦੀ ਤਸਵੀਰ ਨੂੰ ਸਾਂਝੇ ਕਰਦੇ ਹੋਏ ਐਕਸ ਦੇ ਉੱਤੇ ਪੋਸਟ ਕੀਤਾ, ਜਿਸ ਦੇ ਵਿੱਚ ਵਾਂਗਚੁਕ ਕੇਂਦਰੀ ਮੰਤਰੀ JP ਨੱਡਾ ਦਾ ਹੱਥ ਫੜ ਕੇ ਜੂਸ ਪੀ ਕੇ ਆਪਣੇ ਭੁੱਖ ਹੜਤਾਲ ਨੂੰ ਤੋੜ ਰਹੇ ਨੇ। ਮਹੁਆ ਮੋਇਤਰਾ ਨੇ ਲਿਖਿਆ ਕਿ ਭੁੱਖ ਹੜਤਾਲ ਤਾਂ ਤੋੜਨੀ ਹੀ ਸੀ, ਕਿਸੇ ਹੋਰ ਦੇ ਹੱਥ ਤੋਂ ਤੋੜ ਲੈਂਦੇ ਸਰ, ਆਪਟਿਕਸ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ। ਉਹਨਾਂ ਨੇ ਇੱਕ ਦੂਸਰੀ ਪੋਸਟ ਦੇ ਵਿੱਚ ਲਿਖਿਆ ਕਿ ਪ੍ਰਿਆ ਵਾਂਗਚੁਕ, ਅਸੀਂ ਤੁਹਾਡੀ ਇੱਜ਼ਤ ਕਰਦੇ ਹਾਂ, ਪਰ ਪ੍ਰਦਰਸ਼ਨਕਾਰੀਆਂ ਨੇ ਦੇਸ਼ ਭਰ ਦੇ ਵਿੱਚ ਘੁੰਮ ਕੇ ਪ੍ਰਧਾਨ ਮੰਤਰੀ ਜੀ ਨੂੰ ਇੱਕ ਰਿਪੋਰਟ ਸਪੁਰਦ ਕਰਨ ਦਾ ਸੁਝਾਅ ਜਿਹੜਾ ਦਿੱਤਾ ਉਹ ਕੰਮ ਨਹੀਂ ਕਰੇਗਾ, ਕਿਰਪਾ ਕਰਕੇ ਸਰਕਾਰ ਦੇ ਜਾਲ ਦੇ ਵਿੱਚ ਨਾ ਫਸੋ ਅਤੇ 26 ਦਿਨਾਂ ਦੀ ਹਾਸਲ ਕੀਤੀ ਗਈ ਨੈਤਿਕ ਬੜਤ ਨੂੰ ਕਮਜ਼ੋਰ ਨਾ ਕਰੋ, ਇਹ ਅੰਦੋਲਨ ਇਸ ਤੋਂ ਕਿਤੇ ਅੱਗੇ ਜਾ ਚੁੱਕਿਆ। ਉਹਨਾਂ ਲਿਖਿਆ ਕਿ ਤੁਸੀਂ ਭੁੱਖ ਹੜਤਾਲ ਖਤਮ ਕੀਤੀ ਤਾਂ ਦੇਖ ਕੇ ਬਹੁਤ ਖੁਸ਼ੀ ਹੋਈ, ਕਿਰਪਾ ਕਰਕੇ ਆਰਾਮ ਕਰੋ, ਆਪਣੀ ਸਿਹਤ ਦਾ ਖਿਆਲ ਰੱਖੋ, ਨਾਲ ਹੀ ਕਿਰਪਾ ਕਰਕੇ ਇਹ ਵੀ ਤੈਅ ਕਰੋ ਕਿ ਸਰਕਾਰ ਹੁਣ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ਼ ਦੇ ਲਈ ਤੁਹਾਡੀ ਇਸ ਆਵਾਜ਼ ਦਾ ਇਸਤੇਮਾਲ ਕਰਕੇ ਇੱਕ ਔਜ਼ਾਰ ਦੇ ਇੱਕ ਟੂਲ ਦੇ ਰੂਪ ਦੇ ਵਿੱਚ ਇਸ ਨੂੰ ਵਰਤੇਗੀ। ਵੈਸੇ ਜੰਤਰ ਮੰਤਰ ਤੋਂ ਹੋਰ ਵੀ ਬਹੁਤ ਸਾਰੀਆਂ ਖਬਰਾਂ ਅੱਜ ਦੇ ਦਿਨ ਸਾਹਮਣੇ ਆ ਰਹੀਆਂ। ਅੱਜ ਦੇਸ਼ ਭਰ ਦੇ ਵਿੱਚ ਇਸ ਕਿਸਮ ਦੇ ਪ੍ਰਦਰਸ਼ਨ ਹੋਣੇ ਨੇ ਔਰ ਇਸ ਦੇ ਖਾਤਰ ਅਲੱਗ ਅਲੱਗ ਥਾਵਾਂ ਦੇ ਉੱਤੇ ਸੁਰੱਖਿਆ ਪ੍ਰਬੰਧ ਵੀ ਜਿਹੜੇ ਨੇ ਉਹ ਕੀਤੇ ਗਏ ਨੇ। ਜਦੋਂ ਕੰਸਟੀਟਿਊਸ਼ਨ ਕਲੱਬ ਦੇ ਵਿੱਚ ਮੀਟਿੰਗ ਹੋਏਗੀ ਉਸ ਦੇ ਬਾਰੇ ਵੀ ਜੁੜੀਆਂ ਖਬਰਾਂ ਤੁਹਾਡੇ ਨਾਲ ਕੱਲ੍ਹ ਸਵੇਰ ਦੇ ਬੁਲੇਟਿਨ ਦੇ ਵਿੱਚ ਸਾਂਝੀਆਂ ਕਰ ਦੇਵਾਂਗੇ, ਸ਼ਨੀਵਾਰੀ ਬੁਲੇਟਿਨ ਦੇ ਵਿੱਚ। ਉੱਧਰ ਦਿੱਲੀ ਪੁਲਿਸ ਨੇ ਜੰਤਰ ਮੰਤਰ ਦੇ ਉੱਤੇ ਕਾਂਗਰਸ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨਾਂ ਦੇ ਉੱਤੇ ਕਾਰਵਾਈ ਕਰਦਿਆਂ ਹੋਇਆਂ ਪਾਕਿਸਤਾਨ ਤੋਂ ਕੰਮ ਕਰਨ ਵਾਲੇ 480 ਸੋਸ਼ਲ ਮੀਡੀਆ ਹੈਂਡਲਸ ਦੀ ਪਛਾਣ ਕਰਕੇ ਉਹਨਾਂ ਨੂੰ ਬਲੌਕ ਕਰ ਦਿੱਤਾ। ਇਹ ਹੈਂਡਲ ਇੱਕ ਤਾਲਮੇਲ ਵਾਲੇ ਢੰਗ ਦੇ ਨਾਲ ਜਾਲੀ ਖਬਰਾਂ ਅਤੇ ਪ੍ਰਚਾਰ ਕਰ ਰਹੇ ਸੀ, ਪੁਲਿਸ ਨੇ ਦਾਅਵਾ ਕੀਤਾ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਨਕਲੀ ਸਮੱਗਰੀ ਜਿਹੜੀ ਹੈ ਸੋਸ਼ਲ ਮੀਡੀਆ 'ਤੇ ਫੈਲਾਈ ਜਾ ਰਹੀ ਸੀ। ਹੁਣ ਤੱਕ 400 ਤੋਂ ਵਧੇਰੇ ਪਾਕਿਸਤਾਨੀ ਸੋਸ਼ਲ ਮੀਡੀਆ ਅਕਾਊਂਟਸ ਦੀ ਪਛਾਣ ਕਰਕੇ ਜਿਹੜੇ ਝੂਠ ਅਤੇ ਅਫਵਾਹਾਂ ਫੈਲਾ ਰਹੇ ਸੀ ਉਹਨਾਂ ਨੂੰ ਬਲਾਕ ਕੀਤਾ ਜਾ ਚੁੱਕਿਆ। ਪੋਸਟਾਂ ਸਾਂਝੀ ਕਰਨ ਤੋਂ ਪਹਿਲਾਂ ਉਹਨਾਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰੋ। ਅਤੇ ਇਸ ਕਿਸਮ ਦੇ ਨਾਲ ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜਿਹੜੇ ਲੋਕ ਵੀ ਪੋਸਟਾਂ ਨੂੰ ਅੱਗੇ ਸ਼ੇਅਰ ਕਰ ਰਹੇ ਨੇ ਉਹ ਵੀ ਇਹਨਾਂ ਨੂੰ ਧਿਆਨ ਦੇ ਨਾਲ ਘੋਖ ਪੜਤਾਲ ਕਰਕੇ ਹੀ ਅੱਗੇ ਸਾਂਝੀਆਂ ਕਰਨ। ਉੱਥੇ ਹੀ ਜਿਵੇਂ ਦੱਸਿਆ ਕਿ ਅੱਜ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਹੋਣੇ ਨੇ ਨੀਟ ਪੇਪਰ ਪ੍ਰੀਖਿਆ ਲੀਕ ਮਾਮਲੇ ਨੂੰ ਲੈ ਕੇ, ਐਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਆ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਵੀ ਅਲੱਗ ਅਲੱਗ ਥਾਵਾਂ 'ਤੇ ਪ੍ਰਦਰਸ਼ਨ ਹੋ ਰਹੇ ਨੇ ਔਰ ਇਸੇ ਨੂੰ ਧਿਆਨ 'ਚ ਰੱਖਦਿਆਂ ਸੈਕਟਰ 33 ਸਥਿਤ ਚੰਡੀਗੜ੍ਹ ਦੇ ਵਿੱਚ ਭਾਜਪਾ ਦਾ ਹੈੱਡਕੁਆਟਰ ਔਰ ਸੈਕਟਰ 37 ਸਥਿਤ ਪੰਜਾਬ ਭਾਜਪਾ ਪ੍ਰਦੇਸ਼ ਦੇ ਦਫ਼ਤਰ ਦੇ ਬਾਹਰ ਭਾਰੀ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਹੈ। ਪੁਲਿਸ ਦੇ ਮੁਤਾਬਕ ਇਨਪੁੱਟ ਮਿਲੇ ਸੀ ਕਿ ਪੰਜਾਬ ਤੋਂ ਕੁਝ ਨੌਜਵਾਨ ਭਾਜਪਾ ਦੇ ਦਫ਼ਤਰਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਦਿਆਂ ਹੋਇਆਂ ਕੁਝ ਤੋੜ ਫੋੜ ਕਰ ਸਕਦੇ ਨੇ, ਇਸੇ ਕਰਕੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਨੂੰ ਤੈਨਾਤ ਕਰ ਦਿੱਤਾ ਗਿਆ। ਭਾਜਪਾ ਦਫ਼ਤਰਾਂ ਦੇ ਬਾਹਰ ਸੜਕਾਂ ਦੇ ਦੋਵੇਂ ਪਾਸੇ ਬੈਰੀਕੇਡਿੰਗ ਵੀ ਕੀਤੀ ਜਾ ਚੁੱਕੀ ਹੈ ਤਾਂ ਕਿ ਅਚਾਨਕ ਕੋਈ ਇਕੱਠ ਜਾਂ ਪ੍ਰਦਰਸ਼ਨ ਇੱਥੇ ਸ਼ੁਰੂ ਨਾ ਹੋ ਜਾਵੇ। ਆਖਰੀ ਖਬਰ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀ ਹੋਈ, ਜਿੱਥੇ ਉੱਤਰੀ ਭਾਰਤ ਦੇ ਵਿੱਚ ਮੌਨਸੂਨ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਹੋ ਚੁੱਕਿਆ ਹੈ ਔਰ ਕਈ ਥਾਵਾਂ ਦੇ ਉੱਤੇ ਭਾਰੀ ਬਾਰਿਸ਼ ਪੈਣ ਦੇ ਕਿਆਸ ਅੱਜ ਦੇ ਦਿਨ ਦੱਸੇ ਗਏ ਨੇ। ਹਿਮਾਚਲ ਦੇ ਚੁਰਾ
ਸਬ ਡਿਵੀਜ਼ਨ ਦੇ ਵਿੱਚ ਬੇਹੱਦ ਸੰਵੇਦਨਸ਼ੀਲ ਮਾਹੌਲ ਬਣਿਆ ਹੋਇਆ ਹੈ। ਇੱਥੇ ਬੈਰਾਗੜ੍ਹ ਸਚੇਜੋਤ ਕਿਲਾਰ ਮਾਰਗ ਦੇ ਉੱਤੇ ਮਾਨਸੂਨ ਨੇ ਭਾਰੀ ਤਬਾਹੀ ਮਚਾਈ ਹੈ। ਮੌਲੇਧਾਰ ਮੀਂਹ ਦੇ ਚੱਲਦਿਆਂ ਕਈ ਥਾਵਾਂ ਦੇ ਉੱਤੇ ਜ਼ਮੀਨ ਖਿਸਕਣ ਅਤੇ ਸੜਕਾਂ ਰੁੜ ਜਾਣ ਦੇ ਚੱਲਦਿਆਂ ਆਮ ਜਨ ਜੀਵਨ ਵੀ ਪ੍ਰਭਾਵਿਤ ਹੋਇਆ। ਇਸ ਤੋਂ ਇਲਾਵਾ ਸੁਤਰੁੰਡੀ ਨਾਲਾ, ਰਣੀਕੋਟ ਅਤੇ ਕਰਥ ਨਾਲਾ ਵੀ ਜਿਹੜਾ ਉਹ ਬੱਦਲ ਫਟਣ ਦੇ ਚੱਲਦਿਆਂ ਅਚਾਨਕ ਪਾਣੀ ਦੇ ਵਹਾਅ ਦੇ ਚੱਲਦਿਆਂ ਤੇਜ਼ ਵਗਣ ਲੱਗ ਪਿਆ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ 'ਚ ਬੀਤੇ 24 ਘੰਟਿਆਂ ਦੇ ਅੰਦਰ 400 mm ਤੋਂ ਵੱਧ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਹਰਿਆਣਾ 'ਚ ਵੀ ਕਈ ਥਾਵਾਂ ਦੇ ਉੱਤੇ ਮੀਂਹ ਅਤੇ ਤੇਜ਼ ਹਵਾਵਾਂ ਦਾ ਅਸਰ ਦੇਖਣ ਨੂੰ ਮਿਲਿਆ। ਹਾਲਾਂਕਿ ਸੂਬੇ 'ਚ ਔਸਤ ਵੱਧ ਤੋਂ ਵੱਧ ਤਾਪਮਾਨ 0.5 degree ਸੈਲਸੀਅਸ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾ ਲਈਏ ਅਤੇ ਆਸਟ੍ਰੇਲੀਆ ਦੇ ਵਿੱਚ ਵੀ ਪੈਟਰੋਲ ਦੇ ਅਸਰ ਜਿਹੜੇ ਨੇ ਉਹ ਦੇਖੇ ਜਾਣਗੇ। ਪੈਟਰੋਲ ਦੀਆਂ ਕੀਮਤਾਂ $100 ਪ੍ਰਤੀ ਬੈਰਲ ਤੋਂ ਉੱਪਰ ਹੋ ਚੁੱਕੀਆਂ ਨੇ ਔਰ ਇਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਆ ਈਰਾਨ ਦੀ ਹਮਾਇਤ ਵਾਲੇ ਜਿਹੜੇ ਹੂਤੀ ਸੰਗਠਨ ਨੇ ਉਹਨਾਂ ਨੇ ਸਾਊਦੀ ਅਰਬ ਦੇ ਵਿੱਚ ਜਿਹੜੇ ਟੈਂਕਰਾਂ ਦੇ ਉੱਤੇ ਹਮਲਾ ਕੀਤਾ ਉਸ ਦਾ ਅਸਰ ਆਸਟ੍ਰੇਲੀਆ ਦੇ ਵਿੱਚ ਵੀ ਪਏਗਾ। ਹੌਰਮੁਜ਼ ਸਟ੍ਰੇਟ ਦਾ ਅਸਰ ਤਾਂ ਪਹਿਲਾਂ ਪੈ ਹੀ ਰਿਹਾ। ਲਗਭਗ $143 ਪ੍ਰਤੀ ਬੈਰਲ ਇਹ ਕੀਮਤਾਂ ਜਾ ਚੁੱਕੀਆਂ ਨੇ ਔਰ ਇਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਜਿਹੜੀਆਂ ਕਦੇ $100-$110 ਪ੍ਰਤੀ ਬੈਰਲ ਦੇ ਆਸ ਪਾਸ ਚੱਲ ਰਹੀਆਂ ਸੀ ਇਹਨਾਂ ਨੂੰ ਹੀ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਆਸਟ੍ਰੇਲੀਆ ਦੇ ਵਿੱਚ ਹੁਣ ਪੈਨਿਕ ਬਾਇੰਗ ਨਾ ਕੀਤੀ ਜਾਵੇ ਇਸ ਕਿਸਮ ਦੀ ਇੱਕ ਚੇਤਾਵਨੀ ਜਾਂ ਇੱਕ ਸੁਝਾਅ ਦਿੱਤਾ ਗਿਆ। NRMA ਦੇ ਬੁਲਾਰੇ ਪੀਟਰ ਖੌਰੇ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਇੱਕ ਬੜੀ ਲੰਮੀ ਜੰਗ ਵੀ ਸਾਹਮਣੇ ਹੋ ਸਕਦੀ ਹੈ। ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਹ ਗੱਲ ਜ਼ਰੂਰ ਹੈ ਕਿ ਆਸਟ੍ਰੇਲੀਆ ਦੇ ਵਿੱਚ ਤੇਲ ਦੀ ਹਾਲ ਫਿਲਹਾਲ ਕੋਈ ਕਮੀ ਨਹੀਂ ਹੈ, ਇਸ ਕਰਕੇ ਕੋਈ ਪੈਨਿਕ ਬਾਇੰਗ ਨਾ ਸ਼ੁਰੂ ਕਰ ਦਿੱਤੀ ਜਾਵੇ। ਕਿਹਾ ਗਿਆ ਹੈ ਕਿ ਡੀਜ਼ਲ ਦੀਆਂ ਕੀਮਤਾਂ ਵੀ $2.26 ਔਨ ਐਂਡ ਐਵਰੇਜ ਵਧੀਆ ਨੇ, 4-6 cents ਤੱਕ ਪ੍ਰਤੀ ਲੀਟਰ ਇਹਨਾਂ ਦੇ ਵਿੱਚ ਇਜ਼ਾਫਾ ਹੋਇਆ। ਜਦਕਿ ਤੇਲ ਦੀਆਂ ਕੀਮਤਾਂ ਵੀ ਦੇਸ਼ ਭਰ ਦੇ ਵਿੱਚ ਪਿਛਲੇ 24 hours 'ਚ 3 cents ਪ੍ਰਤੀ ਲੀਟਰ ਤੋਂ ਜ਼ਿਆਦਾ ਦੀਆਂ ਵਧੀਆ ਦੱਸੀਆਂ ਗਈਆਂ ਨੇ। ਡੀਜ਼ਲ ਦੇ ਉੱਤੇ ਮਾਰ ਦਾ ਮਤਲਬ ਇਹ ਹੈ ਕਿ ਟਰਾਂਸਪੋਰਟ ਇੰਡਸਟਰੀ ਦੇ ਉੱਤੇ ਇਸ ਦੀ ਮਾਰ ਪੈ ਸਕਦੀ ਹੈ। ਇਸ ਦਾ ਮਤਲਬ ਇਹ ਹੈ ਕਿ ਜੇਬ ਦੇ ਉੱਤੇ ਇੱਕ ਹੋਰ ਖਰਚ ਇੱਕ ਹੋਰ ਬੋਝ ਪੈਣ ਦੀ ਇੱਕ ਸੰਭਾਵਨਾ। ਉੱਥੇ ਹੀ ਅੱਜ ਦੇ ਦਿਨ ਲੇਬਰ ਪਾਰਟੀ ਦੀ ਕਾਨਫਰੰਸ ਦਾ ਦੂਸਰਾ ਦਿਨ ਚੱਲ ਰਿਹਾ ਸੀ ਕਿਉਂਕਿ ਹੁਣ ਹੋਰ ਵੀ ਕੁਝ ਭਾਸ਼ਣ ਬਚੇ ਨੇ ਪਰ ਅੱਜ ਦੇ ਦਿਨ ਦੇ ਪ੍ਰਮੁੱਖ ਭਾਸ਼ਣ ਮੁੱਕ ਚੁੱਕੇ ਨੇ। ਸਵੇਰ ਵੇਲੇ ਪਹਿਲਾਂ ਡਿਪਟੀ ਪ੍ਰਧਾਨ ਮੰਤਰੀ ਰਿਚਰਡ ਮਾਲਸ ਨੇ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਪੀਟਰ ਮੈਲੇਨਾਸਕਾਸ ਦੇ ਨਾਲ ਰਲ ਕੇ ਔਸਬਨ ਸ਼ਿਪਯਾਰਡ ਦੇ ਵਿੱਚ $4.5 billion ਦੀ ਲਾਗਤ ਦੇ ਨਾਲ ਔਕਸ ਸਮਝੌਤੇ ਦੇ ਤਹਿਤ ਸਟੀਲ ਕੱਟਣ ਦਾ ਕੰਮ ਸ਼ੁਰੂ ਕਰਨ ਦਾ ਐਲਾਨ ਕੀਤਾ। ਦੱਸ ਦਈਏ ਕਿ ਸਵੇਰ ਵੇਲੇ ਵੀ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਔਰ ਰਿਚਰਡ ਮਾਲਸ ਨੇ ਕਿਹਾ ਕਿ ਲੇਬਰ ਦੇ ਅੰਦਰ ਕੁਝ ਲੋਕਾਂ ਨੂੰ ਇਸ ਤੋਂ ਇਤਰਾਜ਼ ਜ਼ਰੂਰ ਹੈ ਪਰ ਔਕਸ ਸਮਝੌਤਾ ਆਸਟ੍ਰੇਲੀਆ ਦੇ ਵਧੇਰੇ ਹਿੱਤਾਂ ਦੇ ਵਿੱਚ ਹੈ। ਵੈਸੇ ਜਿਸ ਵਕਤ ਕਾਨਫਰੰਸ ਐਡੀਲੇਡ ਦੇ ਕਨਵੈਨਸ਼ਨ ਸੈਂਟਰ 'ਚ ਚੱਲ ਰਹੀ ਸੀ ਉਸ ਦੇ ਬਾਹਰ ਔਕਸ ਸਮਝੌਤੇ ਦੇ ਖਿਲਾਫ ਕੁਝ ਲੋਕ ਸ਼ਾਂਤਮਈ ਅਤੇ ਬੜਾ ਵਿਲੱਖਣ ਪ੍ਰਦਰਸ਼ਨ ਕਰਦੇ ਦਿਖਾਈ ਦਿੱਤੇ। ਉੱਧਰ ਇਸ ਦਰਮਿਆਨ ਅੱਜ ਦੇ ਦਿਨ ਕੁਝ ਵੱਡੀਆਂ ਖਬਰਾਂ ਸਾਹਮਣੇ ਆ ਸਕਦੀਆਂ ਸੀ ਇਸ ਕਾਨਫਰੰਸ ਦੇ ਵਿੱਚੋਂ ਪਰ ਸਰਕਾਰ ਦੀ ਤਰਫ ਤੋਂ ਹਾਲੇ ਤੱਕ ਜਿਹੜਾ ਮੈਡੀਕੇਅਰ ਦੇ ਵਿੱਚ ਡੈਂਟਲ ਜਾਂ ਫਿਰ ਦੂਸਰੀਆਂ ਗਜ਼ਾ ਤੋਂ ਲੈ ਕੇ ਦੇਸ਼ ਦੀ ਸਿਕਿਉਰਿਟੀ ਤੱਕ ਦੇ ਮੁੱਦੇ ਔਰ ਔਕਸ ਸਮਝੌਤੇ ਵਰਗੇ ਕਈ ਮਸਲਿਆਂ ਦੇ ਉੱਤੇ ਕੋਈ ਹਾਲੇ ਤੱਕ ਬਿਆਨ ਨਹੀਂ ਦਿੱਤਾ ਹੈ। ਉੱਧਰ ਦੱਸ ਦਈਏ ਕਿ ਇਸ ਦਰਮਿਆਨ ਮੰਨਿਆ ਜਾ ਰਿਹਾ ਸੀ ਕਿ ਮੈਡੀਕੇਅਰ ਦੇ ਵਿੱਚ ਫ੍ਰੀ ਡੈਂਟਲ ਦੀ ਸਹੂਲਤ ਦਾ ਐਲਾਨ ਅੱਜ ਦੇ ਦਿਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਕਰ ਸਕਦੇ ਨੇ ਜਾਂ ਲੇਬਰ ਪਾਰਟੀ ਦੇ ਡਿਪਟੀ ਪ੍ਰਧਾਨ ਮੰਤਰੀ ਰਿਚਰਡ ਮਾਲਸ ਕਰ ਸਕਦੇ ਨੇ ਪਰ ਦੋਹਾਂ ਦੇ ਵਿੱਚੋਂ ਕਿਸੇ ਨੇ ਵੀ ਹਾਲੇ ਫਿਲਹਾਲ ਇਸ ਦਾ ਐਲਾਨ ਨਹੀਂ ਕੀਤਾ ਪਰ ਘਬਰਾਉਣ ਦੀ ਲੋੜ ਨਹੀਂ ਹੈ। ਇਹ ਕਾਨਫਰੰਸ 3 ਦਿਨਾਂ ਦੇ

ਕਾਲੀ ਪ੍ਰੀਮੀਅਰ ਨੂੰ ਕੀ ਸੁਨੇਹਾ ਭੇਜਿਆ ਸੀ ਇਹ ਹੁਣ ਲੀਕ ਹੋ ਰਿਹਾ ਔਰ ਇਸ ਦੇ ਬਾਰੇ ਚਰਚਾਵਾਂ ਹੁਣ ਹੋਣ ਲੱਗ ਪਈਆਂ ਨੇ। ਦੱਸ ਦਈਏ ਕਿ ਇਸ ਦਰਮਿਆਨ ਰੇ ਵਿਲੀਅਮਸ ਨੇ ਆਪਣੀ ਪ੍ਰੀਮੀਅਰ ਨੂੰ ਮੈਸੇਜ ਭੇਜਦਿਆਂ ਹੋਇਆ ਲਿਖਿਆ ਕਿ ਹੇ ਗਲੈਡ ਵੁੱਡ ਰੀਲੀ ਲਾਈਕ ਟੂ ਟਾਕ ਟੂ ਯੂ ਅਬਾਊਟ ਦੀ ਰਾਈਟ ਟਰਾਇੰਗ ਟੂ ਮੂਵ 3 ਬ੍ਰਾਂਚਿਸ ਇਨ ਟੂ ਆਰ ਲੋਕਲ ਗਾਓ ਕਾਨਫਰੰਸ। ਇਸ ਦਾ ਮਤਲਬ ਇਹ ਹੋਇਆ ਕਿ ਜਿਹੜੇ ਰਾਈਟਸ ਨੇ ਉਹ ਲਿਬਰਲ ਨੈਸ਼ਨਲ ਗੱਠਜੋੜ ਦੇ ਅੰਦਰ ਹੀ ਦੱਖਣਪੰਥੀ ਜਿਹੜੇ ਕੱਟੜ ਨੇ ਉਹਨਾਂ ਦੇ ਵੱਲ ਰੇ ਵਿਲੀਅਮਸ ਦਾ ਇਹ ਇਸ਼ਾਰਾ ਸੀ ਅਤੇ ਨਾਲ ਹੀ ਆਪਣੀ ਪ੍ਰੀਮੀਅਰ ਨੂੰ ਇਸ ਬਾਰੇ ਚੇਤੇ ਵੀ ਕਰਾਇਆ ਜਾਣਾ ਸੀ ਕਿ ਉਹਨਾਂ ਦੀਆਂ 3 ਬ੍ਰਾਂਚਿਸ ਦੇ ਵਿੱਚ ਘੇਰਾਬੰਦੀ ਜਿਹੜੀ ਉਹ ਬਦਲੀ ਜਾ ਰਹੀ ਹੈ ਜਿਸ ਨੂੰ ਲੈ ਕੇ ਕੋਈ ਵੀ ਜਿਹੜਾ ਸਥਾਨਕ MLA ਤੋਂ ਲੈ ਕੇ ਫੈਡਰਲ MP ਹੈ ਉਹ ਪਰੇਸ਼ਾਨ ਹੋ ਜਾਂਦੇ ਨੇ ਕਿਉਂਕਿ ਇੱਕ ਕਿਸਮ ਦੀ ਬਣੀ ਹੋਈ ਵੋਟਰ ਦਾ ਜਿਹੜਾ ਆਧਾਰ ਹੈ ਉਹ ਹਿੱਲ ਜਾਂਦਾ ਹੈ। ਅਜਿਹੇ ਦੇ ਵਿੱਚ ਹਿਲਸ ਸ਼ਹਿਰ ਕੌਂਸਲ ਦੀਆਂ ਕੁਝ 1 ਸੀਟਾਂ ਦੇ ਵਿੱਚ ਤਬਦੀਲੀਆਂ ਦੇ ਬਾਰੇ ਰੇ ਵਿਲੀਅਮਸ ਨੇ ਪ੍ਰੀਮੀਅਰ ਗਲੈਡਿਸ ਬ੍ਰੈਜਿਕਲੀਅਨ ਦੇ ਨਾਲ ਇਸ਼ਾਰਾ ਕੀਤਾ ਸੀ। ਉੱਥੇ ਕੁਈਨਜ਼ਲੈਂਡ ਹੁਣ ਨਵਾਂ ਸੂਬਾ ਬਣ ਗਿਆ ਜਿੱਥੇ H5 ਬਰਡ ਫਲੂ ਦੇ ਸੰਕੇਤ ਸਾਹਮਣੇ ਆਏ ਨੇ। ਦੱਸਦੀ ਹੈ ਕਿ ਘਾਤਕ H5 ਬਰਡ ਫਲੂ ਦੇ ਕੁਈਨਜ਼ਲੈਂਡ ਦੇ ਤਟੀ ਇਲਾਕਿਆਂ ਦੇ ਵਿੱਚੋਂ ਪਹਿਲੀ ਵਾਰ ਕੇਸ ਸਾਹਮਣੇ ਆਉਣ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਲਗਾਤਾਰ ਹਰ ਇੱਕ ਸੂਬੇ ਦੇ ਵਿੱਚ ਬਰਡ ਫਲੂ ਦੇ ਕੇਸ ਆਉਣੇ ਸ਼ੁਰੂ ਹੋ ਗਏ ਨੇ। ਵੈਸੇ ਇਹਨਾਂ ਦੇ ਸੈਂਪਲ ਲੈ ਕੇ ਪੰਛੀਆਂ ਦੀ CSIRO ਦੀ ਤਰਫ ਤੋਂ ਆਸਟ੍ਰੇਲੀਅਨ ਸੈਂਟਰ ਫਾਰ ਰਿਸਰਚ ਪ੍ਰਪੇਅਰਡਨੈਸ ਨੂੰ ਭੇਜ ਦਿੱਤੀ ਗਈ ਹੈ। ਬਲਕਿ ਇਸ ਦੇ ਨਤੀਜੇ ਸਾਹਮਣੇ ਆ ਜਾਣ ਤੋਂ ਬਾਅਦ ਵੀ ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਹੁਣ ਕੁਈਨਜ਼ਲੈਂਡ ਦੇ ਵਿੱਚ ਬਰਡ ਫਲੂ ਦਾ ਇੱਕ ਨਵਾਂ ਕੇਸ ਆ ਗਿਆ। H5 ਬਰਡ ਫਲੂ ਦੇ 20 ਜੂਨ ਤੱਕ ਆਸਟ੍ਰੇਲੀਆ ਭਰ ਦੇ ਵਿੱਚ ਜਾਨਵਰਾਂ ਦੇ ਅੰਦਰ ਪੰਛੀਆਂ ਜਨੌਰਾਂ ਦੇ ਅੰਦਰ H5 ਦੇ ਨਵੇਂ ਸਟ੍ਰੇਨ ਪਾਏ ਗਏ ਨੇ ਔਰ 17 ਦੇ ਕਰੀਬ ਹੁਣ ਤੱਕ ਇਹ ਜਾਨਵਰ ਜਿਹੜੇ ਨੇ ਇਹਨਾਂ ਦੇ ਨਾਲ ਗ੍ਰਸਤ ਦੱਸੇ ਜਾ ਚੁੱਕੇ ਨੇ। ਅਜਿਹੇ ਦੇ ਵਿੱਚ ਇਹ ਕਾਫੀ ਇੱਕ ਗੰਭੀਰ ਮਸਲਾ ਜਿਹੜਾ ਉਹ ਹੋ ਸਕਦਾ। ਆਖਰੀ ਖਬਰ ਦੀ ਸਾਂਝ ਪਾਈਏ ਤਾਂ ਕਾਮਨਵੈਲਥ ਖੇਡਾਂ ਸਾਲ 2026 ਗਲਾਸਗੋ ਦੇ ਵਿੱਚ ਹੋ ਰਹੀਆਂ ਨੇ। ਵੈਸੇ ਇਹ ਇਵੈਂਟ ਜਿਹੜਾ ਹੈ ਕਾਮਨਵੈਲਥ ਖੇਡਾਂ ਦਾ ਇਸ ਵਾਰ ਬਹੁਤ ਛੋਟਾ ਰੱਖਿਆ ਗਿਆ। 23 ਜੁਲਾਈ ਤੋਂ ਇਹ ਖੇਡਾਂ ਸ਼ੁਰੂ ਹੋਈਆਂ ਨੇ ਔਰ ਇਹ 2 ਅਗਸਤ ਤੱਕ ਖੇਡਾਂ ਚੱਲਣਗੀਆਂ। ਓਪਨਿੰਗ ਸੈਰੇਮਨੀ 23 ਜੁਲਾਈ ਦੇ ਦਿਨ ਕੀਤੀ ਗਈ। ਅੱਜ ਦੇ ਦਿਨ ਬਾਸਕਟਬਾਲ ਜਿਹੜੀ ਵੀਲਚੇਅਰ ਦੇ ਉੱਤੇ ਹੈ ਉਸਦਾ ਅੱਜ ਆਸਟ੍ਰੇਲੀਆ ਦੀ ਤਰਫ ਤੋਂ ਕੁਝ ਖਿਡਾਰੀ ਜਾਣਗੇ। ਅਥਲੈਟਿਕਸ ਅਤੇ ਪੈਰਾ ਅਥਲੈਟਿਕਸ ਦੇ ਨਾਲ ਨਾਲ ਬਾਕਸਿੰਗ, ਜੂਡੋ, ਨੈਟਬਾਲ ਔਰ ਸਵਿਮਿੰਗ ਅਤੇ ਪੈਰਾ ਸਵਿਮਿੰਗ ਦੇ ਜਿਹੜੇ ਮੁਕਾਬਲੇ ਅੱਜ ਦੇ ਦਿਨ ਹੋਣੇ ਨੇ। ਆਸਟ੍ਰੇਲੀਆ ਹਾਲੇ ਇਸ ਖੇਡਾਂ ਦੇ ਟੂਰਨਾਮੈਂਟ ਦੇ ਵਿੱਚ ਕਿੱਥੇ ਖੜ੍ਹਦਾ, ਇਸ ਦੇ ਹਾਲੇ ਜਿਹੜੇ ਮੈਡਲ ਮਿਲਣੇ ਸ਼ੁਰੂ ਨਹੀਂ ਹੋਏ ਇਸ ਕਰਕੇ ਹਾਲੇ ਪਤਾ ਨਹੀਂ ਚੱਲ ਸਕੇਗਾ, ਪਰ ਅਗਲੇ ਹਫ਼ਤੇ ਤੱਕ ਤੁਹਾਨੂੰ ਗਲਾਸਗੋ ਖੇਡਾਂ ਦੀ ਕਾਫੀ ਤਸਵੀਰ ਕਾਫੀ ਹੱਦ ਤੱਕ ਸਪਸ਼ਟ ਹੋ ਜਾਏਗੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇਹ ਨਹੀਂ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।

ਨਵਾਂ ਗਾਣਾ ਆਇਆ ਐਮੀ ਵਿਰਕ ਦਾ, ਤੇ ਮੈਂ ਕਿਹਾ ਚਲੋ ਤੁਹਾਨੂੰ ਸੁਣਾ ਦਈਏ। ਬਣੀ ਨਹੀਂ ਗੱਲ ਪਰ ਉੱਡੀ, ਪਰ ਗੱਲ ਬਣਾਉਣੀ ਵੀ ਕਾਹਤੇ, ਕਿਉਂਕਿ ਅੱਜ ਇਮੀ ਟੋਕ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ, ਔਰ ਉਸ ਪ੍ਰੋਗਰਾਮ ਦੇ ਵਿੱਚ ਸਵਾਲ ਜਵਾਬ ਹੋਣਗੇ ਬਾਂਸਲ ਇਮੀਗ੍ਰੇਸ਼ਨ ਤੋਂ। ਦੇਖਦੇ ਹਾਂ ਅਰੁਣ ਬਾਂਸਲ ਜੀ ਅੱਜ ਸ਼ਾਇਦ ਹੋਣਗੇ ਮੌਜੂਦ, ਅਗਲੇ 2-4 ਮਿੰਟਾਂ ਦੇ ਵਿੱਚ ਉਹ ਪ੍ਰੋਗਰਾਮ ਸ਼ੁਰੂ ਕਰਾਂਗੇ, ਅਤੇ ਤੁਸੀਂ ਆਪਣੇ ਸਵਾਲ ਜਿਹੜੇ ਨੇ ਜੇ ਪੁੱਛਣੇ ਨੇ ਤਾਂ ਪੁੱਛ ਸਕਦੇ ਹੋ। ਈਸ਼ਾ ਮਾਲਵੀਆ ਇਸ ਗਾਣੇ 'ਚ ਐਮੀ ਵਿਰਕ ਦੇ ਨਾਲ ਨੇ, ਵੈਸੇ ਗਿੱਪੀ ਗਰੇਵਾਲ ਦੇ ਨਾਲ ਮੁਹੱਬਤਪੁਰ ਜੰਕਸ਼ਨ ਨਾਮ ਦੀ ਇੱਕ ਸੀਰੀਜ਼ ਵੀ ਉਹਨਾਂ ਦੀ ਆਈ ਸੀ। ਓਹੋ, ਇੰਨੀ ਢਿੱਲੀ ਐਕਟਿੰਗ, ਇੰਨਾ ਮਾੜਾ, ਇੰਨੀ ਮਾੜੀ ਐਕਟਿੰਗ, ਵੈਸੇ ਪੰਜਾਬੀ ਦਾ ਚਲੋ ਫਿਰ ਵੀ ਹਜ਼ਮ ਹੋ ਜਾਂਦੀ ਹੈ ਕਿਤੇ ਕਿਤੇ।

ਬਈ ਅਜੀਬ ਜੀ ਪੰਜਾਬੀ ਹੈ, ਪਰ ਆਹ ਔਖਾ ਹੈ ਕੰਮ, ਐਕਟਿੰਗ ਵਾਲਾ ਕੰਮ ਨਹੀਂ ਹਜ਼ਮ ਹੋ ਸਕਦਾ। ਅੱਜ ਦੇ ਦਿਨ ਦੇ ਪ੍ਰੋਗਰਾਮਾਂ ਦੇ ਵਿੱਚ ਅੱਗੇ ਬੋਇਜ਼ ਮੀਟ ਅਪ ਤੁਹਾਨੂੰ ਸ਼ਾਮ ਨੂੰ 5 ਵਜੇ ਸੁਣਾਵਾਂਗੇ, ਅਤੇ ਇੱਕ ਇੰਟਰਵਿਊ ਵੀ ਤੁਹਾਡੇ ਤੱਕ ਹੈ, ਉਹਦਾ ਵੀ ਜੇ ਸਮਾਂ ਲੱਗਦਾ ਹੈਗਾ, ਵੈਸੇ ਉਹਦਾ ਸਮਾਂ ਲਾਈਵ ਨਾ ਹੀ ਰੱਖੀਏ, ਉਹ ਇੰਟਰਵਿਊ ਅੱਗੇ ਚੱਲ ਕੇ ਤੁਹਾਨੂੰ ਪਤਾ ਲੱਗ ਹੀ ਜਾਣੀ ਹੈ ਵੀ ਕਿਹੜੀ ਹੈ। ਆਇਰਨ ਮੈਨ ਗਾਣਾ ਸੁਣੋ ਅਤੇ ਫਿਰ ਪ੍ਰੋਗਰਾਮ ਇਮੀ ਟੋਕ ਲੈ ਕੇ ਹੋਰ ਨੇ ਹਾਜ਼ਰ ਥੋੜ੍ਹੀ ਦੇਰ ਦੇ ਵਿੱਚ।

0: This station is now the ultimate power in the universe.
1: Radio Haji 1674.
2: सुनो जी, गड्डी अक्षरा ज्वेलर्स वाल ले लो।
3: ओ जो हुकम मेरी सरकार।
2: ओ आ किधर, हैरी स्पार्क वाल जाना, तुसी आ किथे जा रहे हो?
3: अक्षरा ज्वेलर्स दी दूजी लोकेशन रिवर्स तंच।
2: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
3: आहो जी आहो,
2: अक्षरा ज्वेलर अपनी दूजी लोकेशन 56 गारफील्ड रोड ईस्ट रिवर्स तंच विच वी तुहाडी सेवा विच। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
0: This station is now the ultimate power in the universe.
1: Radio Haji 1674.

0: ਲੋ ਲਵਾ ਦੀਏ ਫਿਰ ਤੁਹਾਡਾ ਵੀਜ਼ਾ, ਤੁਸੀਂ ਕਹੋ 1 2 3 ਸ਼ਗਲਾ ਕਾ ਬੂਮ ਬੂਮ ਤੇ ਵੀਜ਼ਾ ਤੁਹਾਡਾ ਲੱਗ ਗਿਆ ਆ ਠਾ ਕਰਕੇ। ਬੰਸਲ ਇਮੀਗ੍ਰੇਸ਼ਨ .com.au ਇਹ ਵੈਬਸਾਈਟ ਪਤਾ ਹੈਗਾ, ਪਰ ਅੱਜ ਦੀ ਤਰੀਕ ਦੇ ਵਿੱਚ ਸਾਡੇ ਨਾਲ ਇਮੀ ਟੋਕ ਪ੍ਰੋਗਰਾਮ ਦੇ ਵਿੱਚ ਹੁਣ ਅਗਲੇ ਕੁਛ ਦੇਰ ਦੇ ਲਈ ਵਿਪੁਲ ਜੀ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹੋਣਗੇ। ਸੋ ਜਿਹੜੇ ਵੀ ਤੁਸੀਂ ਸਵਾਲ ਪੁੱਛ ਲਏ ਹੈਗੇ ਨੇ ਅਤੇ ਜਿਹੜੇ ਵੀ ਤੁਸੀਂ ਵੀਜ਼ੇ ਲਵਾਉਣੇ ਨੇ ਉਹ ਤੁਸੀਂ ਹੁਣ ਇਸ ਚੱਲਦੇ ਪ੍ਰੋਗਰਾਮ ਦੇ ਵਿੱਚ ਪੁੱਛ ਸਕਦੇ ਹੋ, ਕਰ ਸਕਦੇ ਹੋ ਗੱਲਬਾਤ। ਵਿਪੁਲ ਜੀ ਕੀ ਹਾਲ ਚਾਲ ਨੇ? ਵੈਲਕਮ ਸਰ।
1: ਬਹੁਤ ਵਧੀਆ ਭਾਈ, ਤੁਸੀਂ ਦੱਸੋ ਜੀ?
0: ਆਲ ਗੁੱਡ, ਬਹੁਤ ਵਧੀਆ ਜੀ। ਸਾਡਾ ਥੋੜ੍ਹਾ ਜਿਹਾ ਛੋਟਾ ਜਿਹਾ ਇਹ ਪਰ ਬੜਾ ਕਾਰਗਰ ਜਿਹਾ ਸ਼ੋਅ ਹੁੰਦਾ, ਉਹ ਦਵਾਈ ਦੀ ਤਰ੍ਹਾਂ ਕੰਮ ਕਰਦਾ ਵੀ ਐਂ ਪੁੜੀ ਜੀ ਬਣਾ ਕੇ ਦੇਣੀ ਹੈ ਤੇ ਸਭ ਦਾ ਕੰਮ ਸੈੱਟ ਜਿਹਾ ਕਰਦੇ ਨੇ ਚਲੋ ਪਹਿਲਾਂ ਤਾਂ ACT ਵਾਲਾ ਰੋਗ ਦੂਰ ਕਰਿਓ ਜਿਹੜਾ, ਕੀ ਅਪਡੇਟ ਹੈਗੀ ਹੈ ਹੁਣ?
1: ਕੈਨਬਰਾ ਤੋਂ ਅਪਡੇਟ ਆਈ ਹੈ ਜੀ, ਉਹਨਾਂ ਨੇ ਕਾਫੀ ਜਿਹੜਾ ਉਹਨਾਂ ਨੇ ਆਪਣਾ ਪੋਰਟਲ ਹੈ, ਪੋਰਟਲ ਦੇ ਵਿੱਚ ਕਾਫੀ ਚੇਂਜਿਸ ਲੈ ਕੇ ਆਏ ਨੇ, ਤਾਂ ਉਹਨਾਂ ਨੇ ਜਿਹੜੀਆਂ ਰੀਸੈਂਟ ਅਪਡੇਟਸ ਦਿੱਤੀਆਂ ਐਸ ਪਰ ਦੈਟ ਅਪਡੇਟ, ਉਹਨਾਂ ਕੋਲੇ ਟੋਟਲ ਜਿਹੜੀਆਂ ਸੀਟਾਂ ਸੀ ਉਹਦੇ ਵਿੱਚ ਉਹਨਾਂ ਨੇ 1600 ਐਪਲੀਕੇਸ਼ਨ ਅਪਰੂਵ ਕੀਤੀ ਹੈ ਤੇ 229 ਐਪਲੀਕੇਸ਼ਨ ਰਿਫਿਊਜ਼ ਕੀਤੀ ਹੈ, ਤੇ ਜਿਹੜਾ ਉਹਨਾਂ ਦਾ ਐਲੋਕੇਸ਼ਨ ਦਾ ਕੋਟਾ ਜੋ ਕੰਪਲੀਟਲੀ ਹੁਣ ਐਗਜ਼ੌਸਟ ਹੋ ਚੁੱਕਿਆ ਹੈ।
0: ਅੱਛਾ ਚਲੋ,
1: ਤੇ ਹਾਂਜੀ ਤੇ ਉਹ ਆਪਣਾ ਨਿਊ ਪੋਰਟਲ ਵੀ ਲੈ ਕੇ ਆ ਰਹੇ ਨੇ, ਤਾਂ ਜੋ ਨੈਕਸਟ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਿਹੜੇ ਵੀ ਐਪਲੀਕੈਂਟ ਹੁਣ ਨਿਊ ਐਪਲੀਕੇਸ਼ਨ ਅਪਲਾਈ ਕਰਨਗੇ ਤਾਂ ਉਹਨਾਂ ਨੇ ਨਿਊ ਪੋਰਟਲ ਦੇ ਜਿਹੜੀਆਂ ਵੀ ਰਿਕੁਆਇਰਮੈਂਟਸ ਨੇ ਉਹਨਾਂ ਨੂੰ ਫੋਲੋ ਕਰਦੇ ਹੋਏ ਅਪਲਾਈ ਕਰਨੀਆਂ ਪੈਣਗੀਆਂ, ਤਾਂ ਇਹਨਾਂ ਨੇ ਉਹਦੇ ਵਿੱਚ ਮਲਟੀ ਫੈਕਟਰ ਅਥੈਂਟੀਕੇਸ਼ਨ ਲੈ ਕੇ ਆਏ ਨੇ, ਇਹਦੇ ਨਾਲ ਨਾਲ ਉਹਨਾਂ ਨੇ ਜਿਹੜੀ ਡਿਪਾਰਟਮੈਂਟ ਦੀ ਫੀਸ ਆਪਣੀ ਨੋਮੀਨੇਸ਼ਨ ਦੀ ਫੀਸ ਹੈ ਉਹ ਵੀ ਇਨਕਰੀਜ਼ ਕਰ ਦਿੱਤੀ ਹੈ। ਇਹ ਜਿਹੜੀ ਇਨਕਰੀਜ਼ ਆਇਆ ਜੀ 14 ਸਾਲਾਂ ਬਾਅਦ ਕੈਨਬਰਾ ਸਟੇਟ ਨੇ ਆਪਣੀ ਫੀਸ ਦੇ ਵਿੱਚ ਇਜਾਫਾ ਕੀਤਾ ਜੀ।
0: ਵਾਹ ਕਿਆ ਬਾਤ ਹੈ, ਕਿੰਨੀਆਂ ਕੁ ਫੀਸਾਂ ਫੂਸਾਂ ਕੋਈ ਆਈਡੀਆ? ਕਿੰਨਾ
1: ਪਹਿਲਾਂ ਕੀ ਸੀਗਾ ਜੀ, ਜਦੋਂ ਆਪਾਂ ਕੈਨਬਰਾ ਮੈਟ੍ਰਿਕਸ ਅਪਲਾਈ ਕਰਦੇ ਸੀ ਉਹ ਕੰਪਲੀਟਲੀ ਫ੍ਰੀ ਆਫ ਕੋਸਟ ਹੁੰਦਾ ਸੀ, ਹੁਣ ਕੈਨਬਰਾ ਮੈਟ੍ਰਿਕਸ ਅਪਲਾਈ ਕਰਨ ਵਾਸਤੇ ਐਪਲੀਕੈਂਟ ਨੂੰ ਮਿਨੀਮਮ $25 ਪੇ ਕਰਨੇ ਪੈਣੇ ਆ, ਐਂਡ ਨੋਮੀਨੇਸ਼ਨ ਵਾਸਤੇ $325, ਐਂਡ ਜੇਕਰ ਉਹ ਅੱਗੇ ਮੈਟ੍ਰਿਕਸ ਪਲੱਸ ਨੋਮੀਨੇਸ਼ਨ ਦੋਨੋਂ ਅਪਲਾਈ ਕਰਦੇ ਨੇ ਇਕੱਠੇ ਤਾਂ $350 ਜੀ।
0: ਬੱਲੇ ਬੱਲੇ, 25 ਦੇ ਨਾਲ ਕੋਈ ਖਾਸ ਪਿਆਰ ਹੈਗਾ ਆਸਟ੍ਰੇਲੀਆ ਦਾ? ਮੈਨੂੰ ਪਿਛਾੜੇ ਕਿਸੇ ਨੇ ਪੁੱਛਿਆ ਇੰਡੀਆ ਤੋਂ, ਕਹਿੰਦੇ ਯਾਰ ਉਹ $25 ਦੇ ਕੇ ਜਿਹੜੀ ਆਸਟ੍ਰੇਲੀਆ ਦਾ ਵੀਜ਼ਾ ਮਿਲਦਾ ਉਹ ਕਿਹੜਾ ਹੁੰਦਾ? ਲਾਟਰੀ ਵੀਜ਼ੇ ਦੀ ਗੱਲ ਹੋ
1: ਰਹੀ ਸੀ।
0: ਚਲੋ ਠੀਕ ਹੈ,
1: ਅੱਛਾ ਮੈਟ੍ਰਿਕ
0: ਹਾਂਜੀ
1: $25 ਸੀ, ਸਿਰਫ ਲਾਟਰੀ ਫਿਰੇਗਾ, ਵੀਜ਼ਾ ਨਹੀਂ ਮਿਲ ਰਿਹਾ ਜੀ।
0: ਉਹ ਇਹੋ ਜਿਹੀ ਲਾਟਰੀ ਹੈ ਜਿਹੜੀ ਨਿਕਲਦੀ ਨਹੀਂ।
1: ਹਾਂਜੀ,
0: ਮੈਟ੍ਰਿਕਸ ਦੇ ਰੂਲਸ ਫਿਰ ਹੁਣ ਇਹ ਪਰਮਾਨੈਂਟ ਨੇ ਵਿਪਲ ਜੀ?
1: ਹਾਂਜੀ ਪਰਮਾਨੈਂਟ ਨੇ, ਤਾਂ ਇਨ ਫਿਊਚਰ ਦੇ ਵਿੱਚ ਇੰਨਾ ਹੀ ਫੋਲੋ ਕਰਨਾ ਪਊਗਾ। ਪਹਿਲਾਂ ਕੀ ਹੁੰਦਾ ਸੀਗਾ, ਜਦੋਂ ਕੋਈ ਵੀ ਕੈਨਬਰਾ ਮੈਟ੍ਰਿਕਸ ਅਪਲਾਈ ਹੁੰਦਾ ਸੀਗਾ ਤਾਂ ਉਹ 6 ਮੰਥ ਦੀ ਡਿਊਰੇਸ਼ਨ ਹੁੰਦੀ ਸੀ, ਤੇ ਹੁਣ ਇਹਨਾਂ ਨੇ ਕੀ ਕੀਤਾ ਕਿ ਉਹ ਵੈਲਿਡ 6 ਮੰਥ ਵਾਸਤੇ ਹੈ ਕੈਨਬਰਾ ਮੈਟ੍ਰਿਕਸ, ਬਟ ਜੇਕਰ ਤੁਸੀਂ 6 ਮੰਥ ਤੋਂ ਪਹਿਲਾਂ ਉਹਦੇ ਵਿੱਚ ਕੋਈ ਵੀ ਚੇਂਜਿਸ ਕਰ ਦਿੰਦੇ ਹੋ ਤਾਂ ਉਹ ਮੈਟ੍ਰਿਕਸ ਦੀ ਜਿਹੜੀ ਤੁਹਾਡੀ ਐਪਲੀਕੇਸ਼ਨ ਹੈ ਅਨਦਰ ਲਾਈਕ ਫੇਰ ਦੁਆਰਾ ਫਿਰ 6 ਮੰਥ ਦੀ ਜਿਹੜੀ ਐਕਸਪਾਇਰੀ ਐਕਸਟੈਂਡ ਹੋ ਜੂਗੀ। ਉਹਦੇ ਵਿੱਚ ਤੁਸੀਂ ਕੋਈ ਵੀ ਜੋ ਜੇਕਰ ਐਪਲੀਕੇਸ਼ਨ ਦੇ ਵਿੱਚ ਐਡਿਟ ਕਰਨਾ ਚਾਹੁੰਦੇ ਹੋ ਫ੍ਰੀ ਆਫ ਕੋਸਟ ਹੈ, ਜੇ ਐਗਜ਼ਿਸਟਿੰਗ ਐਪਲੀਕੇਸ਼ਨ ਦੇ ਵਿੱਚ ਕਰਦੇ ਹੋ ਪਰ ਤੁਹਾਡੀ ਜਿਹੜੀ ਸਬਮਿਸ਼ਨ ਡੇਟਾ ਚੇਂਜ ਹੋ ਜੂਗੀ, ਤੇ ਇਟ ਮੀਨਸ ਉਹ ਸਮਝਣਗੇ ਕਿ ਜਿਹੜੀ ਤੁਹਾਡੇ ਐਪਲੀਕੇਸ਼ਨ ਅਪਲਾਈ ਕੀਤੀ ਹੈ ਦੁਬਾਰਾ ਅਪਲਾਈ ਕੀਤੀ ਹੈ।
0: ਫਰਜ਼ ਕਰੋ ਕਿ ਮੇਰੇ ਅੱਜ ਦੀ ਡੇਟ ਦੇ ਵਿੱਚ ਬੈਂਡ ਘੱਟ ਹੈ ਤੇ ਮੈਂ ਆਪਣਾ ਸਕੋਰ ਅਪ ਕਰਨ ਦੇ ਲਈ ਮੈਟ੍ਰਿਕਸ ਅੱਗੇ ਜਾਣ ਦੇ ਲਈ ਵੱਧ ਥੋੜਾ ਸਕੋਰ ਲੈ ਲੈਣਾ, ਤੇ ਮੈਂ ਜੇ ਉਹਨੂੰ ਅਪਡੇਟ ਕਰਤਾ ਤੇ ਮੇਰੀ ਫਿਰ ਉਹ ਜਿਹੜੀ ਜੇ 3 ਮਹੀਨੇ ਪਹਿਲਾਂ ਲਗਾਈ ਸੀ ਤੇ ਮੇਰੀ ਫਿਰ 0 ਤੋਂ ਕਾਊਂਟਿੰਗ ਸ਼ੁਰੂ ਹੋਈ,
1: 0 ਤੋਂ ਕਾਊਂਟ ਹੋਣੀ ਸਟਾਰਟ ਹੋ ਜਾਣੇ ਹੈ ਜੀ। ਤਾਂ ਇਟ ਮੀਨਸ ਬੱਚਿਆਂ ਨੂੰ ਧਿਆਨ ਦੇਣਾ ਪੈਣਾ ਕਿ ਜੇਕਰ ਉਹ ਕੈਨਬਰਾ ਮੈਟ੍ਰਿਕਸ ਅਪਲਾਈ ਕਰ ਰਹੇ ਨੇ ਤਾਂ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਹੈ ਐਕੂਰੇਟ ਹੋਵੇ ਤੇ ਅਪ ਟੂ ਡੇਟ ਹੋਵੇ ਤਾਂ ਜੋ ਉਹਨਾਂ ਨੂੰ ਵਾਰ ਵਾਰ ਐਡਿਟਸ ਨਾ ਕਰਨੀਆਂ ਪੈਣ।
0: ਠੀਕ ਹੈ ਠੀਕ ਹੈ, ਤੇ ਜਿਹੜੀਆਂ ਆਲਰੇਡੀ ਚੱਲ ਰਹੀਆਂ ਨੇ ਐਗਜ਼ਿਸਟਿੰਗ ਸਬਮਿਸ਼ਨਸ ਹੈਗੀਆਂ ਨੇ ਜਿਹੜਾ ਇਹ ਨਵਾਂ ਸਿਸਟਮ ਕਦੋਂ ਤੋਂ ਤੁਸੀਂ ਕਹਿ ਰਹੇ ਸੀ? 27 ਜੁਲਾਈ
1: ਨਵਾਂ ਸਿਸਟਮ ਹੈ। ਹਾਂਜੀ 27 ਜੁਲਾਈ ਤੋਂ ਜੀ।
0: ਉਹਦੇ ਤੋਂ ਪਹਿਲਾਂ ਜਿਹਨਾਂ ਦੀਆਂ ਪੁਰਾਣੀਆਂ ਲੱਗੀਆਂ ਹੋਈਆਂ ਉਹ ਕਰ ਸਕਦੇ ਨੇ?
1: ਆਟੋਮੈਟਿਕ ਟ੍ਰਾਂਸਫਰ ਹੋ ਜਾਣਗੀਆਂ ਜੀ ਉਹ।
0: ਅੱਛਾ
1: ਹਾਂਜੀ, ਬੇਸਿਕਲੀ ਉਹ ਐਡਿਟ ਨਹੀਂ ਹੋ ਸਕਦੀਆਂ ਪਰ ਵਿਡਰੋ ਕਰ ਸਕਦੇ ਨੇ ਬੇਸਿਕਲੀ, ਉਹਦੇ ਵਿੱਚ ਉਹਨਾਂ ਨੂੰ ਐਡਿਟ ਦਾ ਕੋਈ ਵੀ ਆਪਸ਼ਨ ਨਹੀਂ ਮਿਲੂਗਾ ਐਗਜ਼ਿਸਟਿੰਗ ਐਪਲੀਕੇਸ਼ਨ ਨੂੰ।
0: ਓਕੇ ਠੀਕ ਹੋ ਗਿਆ, ਤੇ ਇੱਧਰ ਵਿਕਟੋਰੀਆ ਵਾਲੇ ਪਾਸੇ ਦੀ ਕੀ ਖਬਰ ਸੂਚਨਾ?
1: ਜਿਹੜੀ ਵਿਕਟੋਰੀਆ ਦੇਖੋ ਉਹਨਾਂ ਨੇ ਕੋਈ ਅਜੇ ਕੋਈ ਜ਼ਿਆਦਾ ਚੇਂਜਿਸ ਨਹੀਂ ਕੀਤਾ, ਜਿੱਦਾਂ ਕਿ ਵਿਕਟੋਰੀਆ ਸਟੇਟ ਆਲਰੇਡੀ ਕਲੋਜ਼ ਹੈ ਪਰ ਫਰੋਮ 1 ਜੁਲਾਈ ਜਿਹੜਾ ਗ੍ਰੇਟ ਸਾਊਥ ਕੋਸਟ ਡਮ ਹੈ ਉਹਨਾਂ ਨੇ ਆਪਣੀ ਜਿਹੜੀ ਨੋਮੀਨੇਸ਼ਨ ਦੀ ਫੀਸ ਹੈ ਉਹਨਾਂ ਦੇ ਵਿੱਚ ਚੇਂਜਿਸ ਕੀਤੀਆਂ ਨੇ। ਜੇਕਰ ਬਿਜ਼ਨਸ ਦੀ ਟਰਨਓਵਰ ਅੰਡਰ 10 ਮਿਲੀਅਨ ਹੈ ਤਾਂ ਨੋਮੀਨੇਸ਼ਨ ਦੀ ਫੀਸ ਹੋਊਗੀ ਜੀ $850, ਜੇਕਰ ਟਰਨਓਵਰ 10 ਮਿਲੀਅਨ ਪਲੱਸ ਹੈ ਐਂਡ ਨੋਮੀਨੇਸ਼ਨ ਦੀ ਫੀਸ ਜਿਹੜੀ ਹੋਊਗੀ ਜੀ ਉਹ ਹੋਊਗੀ $1000 ਜੀ।
0: ਇਹ ਈਚ ਈਅਰ ਮਤਲਬ ਜੇ 3 ਸਾਲ ਲਈ ਹੈ 4 ਸਾਲ ਲਈ ਤਾਂ ਈਚ ਈਅਰ
1: ਨਹੀਂ ਜਾਂ ਨੋਮੀਨੇਸ਼ਨ ਦੀ ਫੀਸ ਹੈ ਜੀ
0: ਅੱਛਾ ਸਿਰਫ ਨੋਮੀਨੇਸ਼ਨ ਦੀ ਓਕੇ ਠੀਕ ਹੋ ਗਿਆ
1: ਸਿਰਫ ਨੋਮੀਨੇ ਜਿਹੜੀ ਉਹ ਲੈਵੀ ਹੁੰਦੀ ਜੋ ਡਿਫੈਂਡ ਹੋ ਈਚ ਈਅਰ ਦੇ ਅਕੋਰਡਿੰਗ ਚੱਲੂਗੀ
0: ਜੀ ਓਕੇ ਇਹ ਕਿਹੜਾ ਰੀਜਨ ਪੈ ਜਾਂਦਾ ਹੈ ਆਪਣਾ ਵਿਪਲ ਜੀ ਗ੍ਰੇਟ ਸਾਊਥ ਕੋਸਟ ਕਿਹੜਾ ਆ ਗਿਆ
1: ਆਈ ਥਿੰਕ ਵਾਰਮਬੋਲ ਦੇ ਵਿੱਚ ਆਊਗਾ ਜੀ
0: ਓਕੇ ਓਕੇ
1: ਵਾਰਮਬੋਲ
0: ਠੀਕ ਹੋ ਗਿਆ ਨਾਰਦਰਨ ਟੈਰੀਟਰੀ ਦੇ ਵਿੱਚ ਕੀ ਅਪਡੇਟ ਹੈ
1: ਨਾਰਦਰਨ ਟੈਰੀਟਰੀ
0: ਲੱਗ ਗਿਆ ਇਹ ਸਟੇਟ ਸਾਰੇ ਯੁੱਧ ਨੂੰ ਜਾਣ ਲੱਗ ਪਏ ਹੁਣ
1: ਹਾਂਜੀ ਹੁਣ ਇਹ ਹੋ ਰਿਹਾ ਕਿ ਜਿਨ੍ਹਾਂ ਨੂੰ ਕਿਸੇ ਵੀ ਸਟੇਟ ਦੇ ਵਿੱਚੋਂ ਪੀਆਰ ਨਹੀਂ ਮਿਲਦੀ ਫਿਰ ਉਹ ਸੋਚਦੇ ਕਿ
0: ਉਹਨਾਂ ਨੂੰ ਯਾਦ ਆ ਜਾਂਦਾ ਅੱਛਾ ਐਂਟੀ ਵੀ ਆਸਟ੍ਰੇਲੀਆ ਦਾ ਹੀ ਹਿੱਸਾ ਹੈ
1: ਹਾਂਜੀ
0: ਓਕੇ
1: ਐਂਟੀ ਦੇਖੋ ਇਹਨਾਂ ਕੋਲ ਸੀਟਾਂ ਹਮੇਸ਼ਾ ਬਹੁਤ ਘੱਟ ਹੁੰਦੀਆਂ ਨੇ ਪਰ ਇੱਕ ਲਾਈਕ ਜਿਵੇਂ ਕਹਿੰਦੇ ਦਰਦ ਦੀ ਦਵਾ ਹੈ ਕਿ ਜਿਨ੍ਹਾਂ ਨੂੰ ਨਹੀਂ ਕੋਈ ਪੀ ਆਰ ਮਿਲਦੀ ਉਹ ਐਂਟੀ ਵਿੱਚ ਜਾ ਕੇ ਪੀ ਆਰ ਹੋ ਜਾਂਦੇ ਨੇ ਕਿਉਂਕਿ ਇਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਜੇਕਰ ਤੁਸੀਂ ਐਂਟੀ ਦੇ ਵਿੱਚ ਰਹਿ ਰਹੇ ਹੋ ਕਮਿਟਮੈਂਟ ਦਿਖਾ ਰਹੇ ਹੋ ਤਾਂ ਜਲਦੀ ਪੀ ਆਰ ਦੇ ਦਿੰਦੇ ਨੇ ਤਾਂ ਇਹਨਾਂ ਦੀ ਲਾਸਟ ਫਾਈਨੈਂਸ਼ੀਅਲ ਈਅਰ ਦੀ ਜਿਹੜੀਆਂ ਸੀਟਾਂ ਸੀਗੀ ਜੀ ਉਹ ਆਲਰੇਡੀ ਐਗਜ਼ੌਸਟ ਹੋ ਚੁੱਕੀਆਂ ਨੇ ਤੇ ਜਦੋਂ ਵੀ ਇਹਨਾਂ ਕੋਲ ਨੈਕਸਟ ਫਾਈਨੈਂਸ਼ੀਅਲ ਈਅਰ ਵਾਸਤੇ ਸੀਟਸ ਐਲੋਕੇਸ਼ਨ ਹੋ ਗਈ ਉਸ ਤੋਂ ਬਾਅਦ ਇਹ ਓਪਨ ਹੋ ਜਾਣਗੇ ਜੀ
0: ਸੋ ਜਸਟ ਟੂ ਕਨਫਰਮ ਹਾਲੇ 2026-27 ਦੀਆਂ ਸੀਟਾਂ ਦੀ ਆਪਾਂ ਗੱਲ ਨਹੀਂ ਕਰ ਰਹੇ 2025-26 ਦੀ ਗੱਲ ਕਰ ਰਹੇ
1: ਹਾਂਜੀ ਹਾਂਜੀ ਉਹ ਐਗਜ਼ੌਸਟ ਨੇ ਜੀ
0: ਠੀਕ ਹੈ ਇੱਕ ਕੁਛ ਇਹ ਵੀ ਕਹਿੰਦੇ ਚੇਂਜ ਹੋ ਰਹੇ ਸੀਗੇ ਕੋਈ ਰੀਜਨਲ ਪਲੈਨਿੰਗ ਲੈਵਲ ਦੇ ਸਰਕਾਰ ਬਹੁਤ ਜ਼ਿਆਦਾ ਹੁਣ ਜਿਹੜਾ ਰੀਜਨ ਦੇ ਵੱਲ ਧੱਕਣਾ ਚਾਹੁੰਦੀ ਹੈਗੀ ਹੈ ਤੇ ਉਹਨੂੰ ਲੈ ਕੇ ਚੇਂਜ ਹੋਏ ਨੇ ਕਿਉਂਕਿ ਸਭ ਤੋਂ ਵੱਧ ਤਾਂ ਰੀਜਨਲ ਦੇ ਉੱਤੇ 491 ਹੀ ਇੰਪੈਕਟ ਪੈਂਦਾ ਕੀ ਚੇਂਜਿਸ ਹੈਗੇ ਨੇ
1: ਉਹਦੇ ਵਿੱਚ ਦੇਖੋ ਜਦੋਂ ਡਿਪਾਰਟਮੈਂਟ ਨੇ ਪਲੈਨਿੰਗ ਲੈਵਲਸ ਅਨਾਊਂਸ ਕੀਤੇ ਸੀ ਉਦੋਂ ਕਾਫੀ ਹਰੇਕ ਨੂੰ ਕਨਫਿਊਜ਼ਨ ਹੋ ਰਹੀ ਸੀ ਕਿ ਜਿਹੜੇ ਪਲੈਨਿੰਗ ਲੈਵਲਸ ਆਏ ਨੇ ਇਹਦੇ ਵਿੱਚ 191 ਕਾਊਂਟ ਕੀਤਾ ਗਿਆ ਜਾਂ 491 ਨੂੰ ਦੀਆਂ ਸੀਟਾਂ ਰਿਡਿਊਸ ਕੀਤੀਆਂ ਗਈਆਂ ਨੇ ਤਾਂ ਇਹ ਇਹਨਾਂ ਚੀਜ਼ਾਂ ਨੂੰ ਲੈ ਕੇ ਕਾਫੀ ਕਨਫਿਊਜ਼ਨ ਚੱਲ ਰਹੀ ਸੀ ਬੇਸਿਕਲੀ ਜਿਹੜੀ ਜੇਕਰ ਆਪਾਂ ENS ਵੀਜ਼ਾ ਦੀ ਗੱਲ ਕਰੀਏ ਜੀ ENS ਵੀਜ਼ਾ ਪਲੈਨਿੰਗ ਲੈਵਲ ਦੇ ਵਿੱਚ ਉਹਨਾਂ ਨੇ 58,040 ਸੀਟਾਂ ਦਿੱਤੀਆਂ ਨੇ ਜੀ ENS ਨੂੰ
0: ਠੀਕ ਹੈ
1: ਤੇ ਜਿਹੜੀਆਂ 191 ਦੀ ਸੀਟਾਂ ਜਨਰਲੀ ਕਾਊਂਟ ਨਹੀਂ ਹੁੰਦੀਆਂ ਕਿਉਂਕਿ ਜਦੋਂ ਇੱਕ 491 ਜਾਂ 494 ਵੀਜ਼ਾ ਗ੍ਰਾਂਟ ਹੋ ਜਾਂਦਾ ਜੀ ਤਾਂ ਆਟੋਮੈਟਿਕਲੀ 191 ਦੀ ਵੀ ਇੱਕ ਸੀਟ ਉਦੋਂ ਐਲੋਕੇਟ ਹੋ ਜਾਂਦੀ ਹੈ ਜੀ ਤਾਂ ਮਲਟੀਪਲ ਐਲੋਕੇਟ ਨਹੀਂ ਕਾਊਂਟ ਹੁੰਦੀਆਂ
0: ਸੋ ਜਿਨ੍ਹਾਂ ਨੂੰ 491 ਮਿਲਿਆ ਹੈ ਜਾਂ 494 ਮਿਲਿਆ ਹੈ ਉਹਨਾਂ ਨੂੰ 191 ਮਿਲਣਾ ਹੀ ਮਿਲਣਾ ਹੈ ਮਤਲਬ ਇਹ ਆਟੋਮੈਟਿਕਲੀ ਉਹ ਕਾਊਂਟ ਕਰੀ ਬੈਠੇ ਨੇ ਅੰਟਿਲ ਔਰ ਅਨਲੈਸ ਉਹ ਆਪ ਹੀ ਕੋਈ ਆਪਣੀ ਗਲਤੀ ਨਾ ਕਰਕੇ ਆਊਟ ਹੋ ਜਾਣ ਬਟ ਡਿਪਾਰਟਮੈਂਟ ਨੇ ਫਿਰ ਵੀ ਸਪੋਟ ਉਹ ਕਾਊਂਟ ਕਰਨੇ ਹੀ ਕਰਨੇ ਨੇ
1: ਹਾਂਜੀ ਹਾਂਜੀ ਈਵਨ ਦੋ ਚਾਹੇ ਕਿਸੇ ਐਪਲੀਕੈਂਟ ਕੋਲੇ ਸਪੋਜ਼ ਕਰੋ ਜੀ ਉਹ ਕਪਲ ਸੀ ਤੇ ਬਾਅਦ ਚ ਉਹਨਾਂ ਕੋਲੇ ਚਾਇਲਡ ਹੁੰਦਾ ਹੈ ਨਾ
0: ਜੀ
1: ਤੇ ਨਿਊ ਫੈਮਿਲੀ ਮੈਂਬਰ ਉਹ 191 ਦੀ ਐਪਲੀਕੇਸ਼ਨ ਦੇ ਵਿੱਚ ਐਡ ਕਰਦੇ ਨੇ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ 191 ਦੀ ਅਡੀਸ਼ਨਲ ਸੀਟ ਖਤਮ ਹੋ ਗਈ ਤਾਂ ਸੇਮ ਹੀ ਹੁੰਦੀ ਹੈ ਜੀ
0: ਓਕੇ ਸੋ ਇਹ 191 ਤਾਂ ਚਲੋ ਮਤਲਬ ਥੋੜੀ ਜਿਹੀ ਮਿਹਨਤ ਬੜੀ ਉਹ ਮਿਹਨਤਾਂ ਦੇ ਨਾਲ ਮਿਲਦਾ ਹੈਗਾ 491 ਬੜਾ ਲਟਕਾ ਲਟਕਾ ਕੇ ਤਰਸਾ ਤਰਸਾ ਕੇ ਗਰੰਟੀ ਦੇ ਨਾਲ ਮਿਲਦਾ
1: ਹਾਂਜੀ ਈਵਨ ਦੋ 191 ਦੇ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਵੀ ਕਾਫੀ ਬੱਚੇ ਬਹੁਤ ਵਰੀਡ ਸੀ ਕਿ 191 ਦਾ ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਵੱਧ ਗਿਆ ਜਿੱਦਾਂ ਕਿ ਪਾਸਟ ਦੇ ਵਿੱਚ ਅਰਾਊਂਡ 12-13 ਮਹੀਨਿਆਂ ਦਾ ਟਾਈਮ ਫਰੇਮ ਲੱਗ ਰਿਹਾ ਸੀਗਾ ਵੀਜ਼ਾ ਗ੍ਰਾਂਟ ਹੋਣ ਦੇ ਵਿੱਚ ਪਰ ਹੁਣ ਡਿਪਾਰਟਮੈਂਟ ਨੇ ਫਾਈਨਲੀ ਫਾਸਟ ਟ੍ਰੈਕ ਕੀਤੀ ਹੈ ਜੀ ਇਹ ਐਪਲੀਕੇਸ਼ਨ ਤੇ ਹੁਣ ਮੈਜੋਰਿਟੀ ਆਫ ਦੀ ਐਪਲੀਕੇਸ਼ਨ 8-9 ਮਹੀਨਿਆਂ ਦੇ ਵਿੱਚ ਪ੍ਰੋਸੈਸ ਹੋ ਰਹੀ ਹੈ ਜੇ ਅੱਜ ਦੀ ਗੱਲ ਕਰੀਏ ਇਸ ਟਾਈਮ ਡਿਪਾਰਟਮੈਂਟ ਆਲਰੇਡੀ ਫਰਵਰੀ 2026 ਦੀ ਐਪਲੀਕੇਸ਼ਨ ਪ੍ਰੋਸੈਸ ਕਰ ਰਿਹਾ ਜੀ
0: ਫਰਵਰੀ 2026 ਵਾਹ ਫਿਰ ਤਾਂ ਬਹੁਤ ਕੁਇਕ ਚੱਲ ਰਿਹਾ ਜੀ ਕਾਫੀ ਤਾਂ 9 ਮਹੀਨਿਆਂ ਦਾ ਵੀ ਨਹੀਂ ਰਹਿ ਰਿਹਾ
1: ਤਾਂ ਇਹਨਾਂ ਨੇ ਆਲਰੇਡੀ ਜਿਹੜੀਆਂ ਐਪਲੀਕੇਸ਼ਨ ਫਰਵਰੀ ਚ ਲੱਗੀਆਂ ਸੀ ਜੋ ਉਹਨਾਂ ਤੋਂ ਡਾਕੂਮੈਂਟ ਮੰਗਨੇ ਸਟਾਰਟ ਕਰਤੇ
0: ਵਾਹ ਨਾਈਸ ਚਲੋ ਸ਼ੁਕਰ ਹੈ ਕਿਸੇ ਪਾਸੇ ਤਾਂ ਉਹਨਾਂ ਦੀ ਸੁਣਵਾਈ ਹੋਈ ਹੈਗੀ ਕੁਝ ਕੁ ਸਵਾਲਾਂ ਦੇ ਵੱਲ ਆ ਜਾਂਦੇ ਹਾਂ ਕਿਉਂਕਿ ਥੋੜਾ ਹੀ ਸਮਾਂ ਆਪਣੇ ਕੋਲ ਵਿਪਲ ਜੀ ਬਚਦਾ ਹੈਗੇ 407 ਜਿਹੜੇ ਵੀਜ਼ਾ ਐਪਲੀਕੈਂਟਸ ਹੈਗੇ ਨੇ ਕੁਐਸਚਨ ਹੈਗਾ 407 ਐਪਲੀਕੈਂਟਸ ਗੈਟਿੰਗ ਬਲਕ ਰਿਫਿਊਜ਼ਲਸ ਦੀਸ ਡੇਜ਼ ਕੀ ਰੀਜ਼ਨ ਕੀ ਹੈਗਾ ਹੈ ਕਿ 407 ਟ੍ਰੇਨਿੰਗ ਵੀਜ਼ਾ ਜਿਹੜਾ ਹੈਗਾ ਉਹ ਉਹਨਾਂ ਅੱਜ ਦੀ ਤਰੀਕ ਦੇ ਵਿੱਚ ਕਾਮਯਾਬ ਨਹੀਂ ਜਾਂ ਡਿਪਾਰਟਮੈਂਟ ਨੂੰ ਆਪਣੇ ਹੀ ਵੀਜ਼ਾ ਤੇ ਭਰੋਸਾ ਨਹੀਂ ਜਾਂ ਡਿਪਾਰਟਮੈਂਟ ਦੇ ਸਾਹਮਣੇ ਪਰਦੇ ਚੁੱਕੇ ਗਏ ਹੈਗੇ ਨੇ
1: ਡੈਫੀਨੇਟਲੀ ਡਿਪਾਰਟਮੈਂਟ ਦੇ ਸਾਹਮਣੇ ਰੀਅਲ ਪਿਕਚਰ ਆ ਚੁੱਕੀ ਹੈ ਕਿ ਹਰ ਇੱਕ ਬੱਚਾ ਟਾਈਮ ਬਾਏ ਕਰਨ ਵਾਸਤੇ 407 ਦੀ ਐਪਲੀਕੇਸ਼ਨ ਅਪਲਾਈ ਕਰ ਰਹੇ ਸੀ ਕਿਉਂਕਿ ਜੇਕਰ ਆਪਾਂ ਲਾਈਕ 2 ਸਾਲ ਪਹਿਲਾਂ ਦੀ ਗੱਲ ਕਰੀਏ ਜੀ ਕਦੇ ਵੀ ਕਿਸੇ ਵੀ ਐਪਲੀਕੈਂਟ ਨੇ ਬਹੁਤ ਰੇਅਰ ਹੀ ਹੁੰਦਾ ਸੀ ਜਿਹਨੇ 407 ਦੀ ਐਪਲੀਕੇਸ਼ਨ ਅਪਲਾਈ ਕੀਤੇ ਹੋਏ ਐਂਡ ਪਾਸਟ ਦੇ ਵਿੱਚ ਲਾਸਟ 2 ਸਾਲਾਂ ਤੋਂ ਜਿਹੜੇ ਵੀ ਐਪਲੀਕੈਂਟ ਦਾ 4-5 ਵੀਜ਼ਾ ਐਕਸਪਾਇਰ ਹੋ ਰਿਹਾ ਸੀ ਹੀ ਵਾਸ ਗੋਇੰਗ ਫੋਰ 407 ਐਪਲੀਕੇਸ਼ਨ ਜਿਹਦੇ ਕਰਕੇ ਇੰਨੀ ਜ਼ਿਆਦਾ ਐਪਲੀਕੇਸ਼ਨ ਪੈ ਗਈ ਸੀ ਕਿ ਡਿਪਾਰਟਮੈਂਟ ਖੁਦ ਕਨਫਿਊਜ਼ ਹੋ ਗਿਆ ਸੀ ਕਿ ਜਿਹੜੀ ਲਾਈਕ ਕਿਉਂਕਿ ਇਸ ਡਿਪਾਰਟਮੈਂਟ ਦੇ ਵਿੱਚ ਜ਼ਿਆਦਾ ਉਹਨਾਂ ਨੇ ਕੇਸ ਆਫਿਸਰਸ ਵੀ ਨਹੀਂ ਰੱਖੇ ਹੋਏ ਸੀ, ਤਾਂ ਆਟੋਮੈਟਿਕਲੀ ਦੈਟਸ ਦਾ ਰੀਜ਼ਨ ਕਿ ਉਹਨਾਂ ਨੇ 407 ਵੀਜ਼ੇ ਚ ਕਾਫੀ ਚੇਂਜਿਸ ਲੈ ਕੇ ਆਏ, ਜਿਹਦੇ ਕਰਕੇ ਬੱਚੇ ਹੁਣ ਫਰਦਰ ਇਹ ਐਪਲੀਕੇਸ਼ਨ ਅਪਲਾਈ ਨਹੀਂ ਕਰ ਸਕਦੇ। ਐਂਡ ਹੁਣ ਇਹਨਾਂ ਨੇ ਇਹਦਾ ਕ੍ਰੈਕਡਾਊਨ ਵੀ ਸਟਾਰਟ ਕਰਤਾ ਜੀ, ਤਾਂ ਡੇਲੀ ਬੇਸਿਸ ਤੇ ਲਾਈਕ I would say 100 plus applications are refused karke bhej rahe hain taan jo jaldi to jaldi aa visa khatam kita ja sake।
0: Right, acha kuch videos bhi chaldiyan ne Vipul ji, mera thoda jaha sawal lamba ho sakda hai, eh hai ki ik ta TikTok Insta te ajkal video chaldiyan ki 407 walyan te baad lag jani hai, section 48 lag jane ki eh acha jehde ਕੇਸ ਸਟੱਡੀ ਆਪਾਂ ਲੈ ਕੇ ਚੱਲਦੇ ਹਾਂ। ਫੋਰ ਐਗਜ਼ਾਮਪਲ ਇੱਕ ਬੱਚਾ ਜਿਹਦੀ ਟੀ ਆਰ ਵੀ ਮੁੱਕ ਗਈ, ਉਹਨੇ ਫਿਰ ਵੀਜ਼ਾ ਐਕਸਟੈਂਡ ਕਰਵਾਉਣ ਲਈ 407 ਲਿਆ, ਤਾਂ ਕੀ ਇਹਦਾ ਮਤਲਬ ਉਹ ਹੁਣ ਜਦੋਂ ਆਪਣੀ ਪੀ ਆਰ ਅਪਲਾਈ ਕਰੇਗਾ ਉਹਨੂੰ ਇਹ ਬਾਹਰ ਇੰਪੈਕਟ ਕਰੇਗੀ? ਪਹਿਲਾਂ ਤਾਂ ਇਹ ਦੱਸਿਓ ਕਿ ਬਾਹਰ ਹੈਗੀ ਹੈ, ਲੱਗ ਰਹੀ ਹੈ ਵਾਕਈ, ਅਤੇ ਜੇ ਲੱਗ ਰਹੀ ਹੈ ਤਾਂ ਕਿਹੜੀ ਵਜ੍ਹਾ ਕਰਕੇ ਲੱਗ ਰਹੀ ਹੈ, ਅਤੇ ਜੇ ਲੱਗ ਗਈ ਹੈ ਤਾਂ ਫਿਰ ਇਹਦਾ ਤੋੜ ਕੀ ਹੈ?
1: ਓਕੇ ਜੀ, ਦੇਖੋ ਬਈ ਸੈਕਸ਼ਨ 48 ਬਾਰ ਉਸ ਐਪਲੀਕੈਂਟ ਦੇ ਉੱਪਰ ਲੱਗਦਾ ਹੁੰਦਾ ਜਿਹਦਾ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਏ ਕੋਈ ਨਾ ਕੋਈ ਵੀਜ਼ਾ ਰਿਫਿਊਜ਼ ਹੋ ਜਾਂਦਾ। ਠੀਕ ਹੈ ਜੀ, ਹੁਣ ਸਪੋਜ਼ ਕਰੋ ਕਿਸੇ ਐਪਲੀਕੈਂਟ ਦੀ 407 ਦੀ ਨੋਮੀਨੇਸ਼ਨ ਰਿਫਿਊਜ਼ ਹੋਈ ਹੈ, ਤਾਂ ਨੋਮੀਨੇਸ਼ਨ ਰਿਫਿਊਜ਼ਲ ਨਾਲ ਸੈਕਸ਼ਨ 48 ਬਾਰ ਨਹੀਂ ਲੱਗਦਾ। ਸੈਕਸ਼ਨ 48 ਬਾਰ ਉਦੋਂ ਲੱਗੂਗਾ ਜਦੋਂ ਐਪਲੀਕੈਂਟ ਦਾ ਵੀਜ਼ਾ ਵੀ ਰਿਫਿਊਜ਼ ਹੋ ਜਾਂਦਾ ਹੈ।
0: ਓਕੇ,
1: ਹਜੇ ਜਿਹੜੀ ਜ਼ਿਆਦਾਤਰ ਐਪਲੀਕੈਂਟਸ ਨੂੰ ਈਮੇਲਸ ਆ ਰਹੀਆਂ 407 ਨੋਮੀਨੇਸ਼ਨ ਦੀ ਰਿਫਿਊਜ਼ਲ ਆ ਰਹੀ ਹੈ ਤੇ ਵੀਜ਼ਾ ਦੇ ਉੱਪਰ ਉਹਨਾਂ ਨੂੰ ਨੈਚੁਰਲ ਜਸਟਿਸ ਰਿਸੀਵ ਹੋ ਰਹੇ ਨੇ। ਜੇਕਰ ਉਹ ਐਪਲੀਕੈਂਟ 28 ਦਿਨ ਜਾਂ ਫਿਰ ਆਪਣੇ ਐਸ ਪਰ ਦਾ ਰਿਕੁਆਇਰਮੈਂਟ ਪਹਿਲਾਂ ਕੋਈ ਵੀ ਅੱਗੇ ਇੰਪਲੋਇਰ ਸਪੋਂਸਰ ਵੀਜ਼ਾ ਅਪਲਾਈ ਕਰ ਦਿੰਦਾ ਹੈ ਤੇ 407 ਵਿਦਡਰੋ ਕਰ ਲੈਂਦਾ, ਦੈਨ ਦੇ ਵਿਲ ਨੋਟ ਸਬਜੈਕਟ ਟੂ ਸੈਕਸ਼ਨ 48 ਬਾਰ, ਤਾਂ ਉਹ ਆਸਟ੍ਰੇਲੀਆ ਦੇ ਵਿੱਚ ਹੀ ਰਹਿੰਦੇ ਹੋਏ ਆਪਣਾ ਵੀਜ਼ਾ ਅਪਲਾਈ ਕਰ ਸਕਣਗੇ।
0: ਬਟ
1: ਹਾਂਜੀ, ਜਿੰਨਾ ਐਪਲੀਕੈਂਟਸ ਦਾ ਆਸਟ੍ਰੇਲੀਆ ਦੇ ਵਿੱਚ ਜਿਵੇਂ ਸਪੋਜ਼ ਕਰ ਕਿਸੇ 407 ਵੀਜ਼ਾ ਅਪਲਾਈ ਕੀਤਾ, ਉਹਨਾਂ ਦਾ ਵੀਜ਼ਾ ਵੀ ਰਿਫਿਊਜ਼ ਹੋ ਚੁੱਕਿਆ ਐਂਡ ਉਹਨਾਂ ਨੇ ARTA ਅਪਲਾਈ ਕਰ ਦਿੱਤੀ ਉਸ ਆਊਟਕਮ ਦੀ।
0: ਓਕੇ, ਉਹ ਫਿਰ PR ਨੂੰ ਇੰਪੈਕਟ ਕਰੇਗੀ ਉਹਨਾਂ ਦੇ?
1: ਦੇਖੋ ਇੰਪੈਕਟ ਕਰੋਗੇ, ਬਟ ਸਰਟਨ ਵੀਜ਼ਾਸ ਨੂੰ ਇੰਪੈਕਟ ਕਰੋਗੀ। ਸਪੋਜ਼ ਕਰੋ ਉਹਨਾਂ ਦਾ ਵੀਜ਼ਾ ਰਿਫਿਊਜ਼ ਹੋ ਗਿਆ, ਦੇ ਅਪਲਾਈਡ ਦਾ ARTA ਐਂਡ ਉਸ ਤੋਂ ਬਾਅਦ ਉਹਨਾਂ ਨੇ 491 ਜਾਂ 190 ਵੀਜ਼ਾ ਵਾਸਤੇ ਨੋਮੀਨੇਸ਼ਨ ਅਪਲਾਈ ਜਾਂ ROI ਅਪਲਾਈ ਕੀਤੀ ਐਂਡ ਦੇ ਗੋਟ ਦਾ ਇਨਵੀਟੇਸ਼ਨ। ਇਨ 491 ਐਂਡ 190 ਨੂੰ ਸੈਕਸ਼ਨ 48 ਬਾਰ ਇੰਪੈਕਟ ਨਹੀਂ ਕਰਦਾ, ਕਿਉਂਕਿ ਇਹ ਵੀਜ਼ੇ ਆਨਸ਼ੋਰ ਹੀ ਅਪਲਾਈ ਹੋ ਜਾਣਗੇ ਜੀ, ਇਹਨਾਂ ਦੇ ਉੱਤੇ ਸੈਕਸ਼ਨ 48 ਬਾਰ ਅਪਲਾਈ ਨਹੀਂ ਹੁੰਦਾ। ਬਟ ਜੇਕਰ ਐਪਲੀਕੈਂਟ 482 ਜਾਂ 186 ਅਪਲਾਈ ਕਰਨਾ ਚਾਹੁੰਦਾ, ਆਹ ਇੰਪੈਕਟ ਹੋਣਗੇ। ਇਹਨਾਂ ਵੀਜ਼ਾ ਨੂੰ ਅਪਲਾਈ ਕਰਨ ਵਾਸਤੇ ਬੱਚੇ ਨੂੰ ਕੰਟਰੀ ਆਊਟ ਕਰਨਾ ਪੈਣਾ ਜੀ ਇੱਕ ਦਿਨ ਵਾਸਤੇ, ਉਹ ਕੰਟਰੀ ਆਊਟ ਕਰ ਸਕਦੇ, ਵੀਜ਼ਾ ਅਪਲਾਈ ਕਰਨ ਤੋਂ ਬਾਅਦ ਵਾਪਿਸ ਆ ਸਕਦੇ ਜੀ।
0: ਓਕੇ, ਰਮਨ ਇੱਕ ਸਵਾਲ ਪੁੱਛ ਰਹੇ ਨੇ ਸਾਡੇ ਕੋਲ, ਫਿਰ ਉਸ ਤੋਂ ਬਾਅਦ ਸਵਾਲਾਂ ਦੇ ਵੱਲ ਹੋਰ ਜਾਂਦੇ ਹੈਗੇ ਫਟਾਫਟ। ਕਿ ਇਹ ਕਹਿ ਰਹੇ ਨੇ, ਕਹਿੰਦੇ ਕਿ ਮੇਰਾ ਫੰਡ ਫਾਈਨੈਂਸ ਕਰਕੇ ਜਿਹੜਾ ਇਮੀਗ੍ਰੇਸ਼ਨ ਨੇ ਲੈਟਰ ਭੇਜਦੀ ਸੀ, ਕਰੰਟ ਸਟੱਡੀ ਮੇਰੀ ਚੱਲ ਰਹੀ ਹੈ, ਕੰਸਟਰਕਸ਼ਨ ਦਾ 64 ਹੋ ਚੁੱਕਿਆ ਹੈਗਾ, ਡਿਪਲੋਮਾ ਵੀ ਹੋ ਚੁੱਕਿਆ ਹੈਗਾ, ਏ 2 ਸਾਲਾਂ ਦੀ ਪੜ੍ਹਾਈ ਪੂਰੀ ਹੋ ਚੁੱਕੀ ਹੈ ਇਹਨਾਂ ਦੀ, ਅਤੇ ਹੁਣ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਪੁੱਛ ਰਹੇ ਨੇ ਕਿ ਜੇ ਮੈਂ 485 ਅਪਲਾਈ ਕੀਤੀ ਹੋਈ ਹੈ ਬ੍ਰਿਜਿੰਗ ਵੀਜ਼ਾ 'ਤੇ, ਜੇ ਕਿਸੇ ਕਿਸਮ ਦੀ ਬਾਰ ਮੇਰੇ 'ਤੇ ਲੱਗਦੀ ਹੈ ਤਾਂ ਮੇਰੀ PR ਨੂੰ ਇੰਪੈਕਟ ਕਰੇਗੀ?
1: ਭਾਜੀ ਦੇਖੋ, ਇਹਨਾਂ ਨੇ ਆਈ ਥਿੰਕ ਕੁਛ ਨਾ ਕੁਛ ਮਿਸ ਕੀਤਾ। ਡਿਪੈਂਡ ਕਰਦਾ ਕਿ ਉਹ ਕਹਿ ਰਿਹਾ ਫਾਈਨੈਂਸ਼ੀਅਲਸ ਦੇ ਬੇਸ ਤੇ ਕੀ ਉਹਨਾਂ ਨੂੰ NYCC ਦਾ ਨੋਟਿਸ ਆਇਆ, ਕਿਉਂਕਿ ਜੇ ਉਹ 485 ਵੀਜ਼ਾ ਅਪਲਾਈ ਕਰ ਆਲਰੇਡੀ ਕਰ ਚੁੱਕੇ ਤਾਂ 485 ਦੇ ਵਿੱਚ ਤਾਂ ਫਾਈਨੈਂਸ਼ੀਅਲ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਜੀ। ਇਹ ਹੋ ਸਕਦਾ
0: ਸਟੂਡੈਂਟ ਵੀਜ਼ਾ ਤੇ ਫਾਈਨੈਂਸ਼ੀਅਲਸ,
1: ਹਾਂਜੀ ਇਟ ਮੀਨਸ ਇਹਨਾਂ ਨੇ ਜਿਹੜਾ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਸੀ ਉਹ ਇਹਨਾਂ ਦੇ ਜਿਹੜੇ ਫਾਈਨੈਂਸ਼ੀਅਲਸ, ਆਈ ਥਿੰਕ ਉਹ ਡਿਪਾਰਟਮੈਂਟ ਕੋਲੋਂ ਨੋਟਿਸ ਆਇਆ ਹੋਵੇ ਕਿ ਸਾਨੂੰ ਤੁਹਾਡੇ ਫਾਈਨੈਂਸ਼ੀਅਲਸ ਫੇਕ ਲੱਗ ਰਹੇ ਨੇ। ਇਟ ਮੀਨਸ ਇਸ ਕੇਸ ਦੇ ਵਿੱਚ ਇਹਨਾਂ ਨੂੰ ਉਸ NYCC ਦਾ ਰਿਸਪੋਂਸ ਦੇਣਾ ਹੋਊਗਾ, ਡਿਪਾਰਟਮੈਂਟ ਇੱਕ ਪ੍ਰੋਪਰ ਡਿਟੇਲ ਦੇ ਵਿੱਚ ਸਬਮਿਸ਼ਨ ਬਣਾਉਣੀ ਪਊਗੀ ਕਿ ਉਹ ਫਾਈਨੈਂਸ਼ੀਅਲ ਜੈਨੂਇਨ ਹੈ ਜਾਂ ਨਹੀਂ ਹੈਗੇ। ਜੇਕਰ ਜੈਨੂਇਨ ਹੈ ਤਾਂ ਆਪਾਂ ਨੂੰ ਉਹਨਾਂ ਨੂੰ ਉਹਨਾਂ ਐਵੀਡੈਂਸਿਸ ਦੇ ਨਾਲ ਡਿਪਾਰਟਮੈਂਟ ਨੂੰ ਸਾਰੇ ਐਵੀਡੈਂਸ ਦੇਣੇ ਪੈਣਗੇ, ਕਿਉਂਕਿ ਵਾਈ ਵੀ ਬਿਲੀਵ ਕਿ ਜਿਹੜੇ ਅਸੀਂ ਡਾਕੂਮੈਂਟਸ ਪ੍ਰੋਵਾਈਡ ਕੀਤੇ ਸੀ ਉਹ ਕੰਪਲੀਟਲੀ ਜੈਨੂਇਨ ਹੈ। ਜੇਕਰ ਡਿਪਾਰਟਮੈਂਟ ਨੇ ਇਹਦਾ ਵੀਜ਼ਾ ਕੈਂਸਲ ਕਰ ਦਿੰਦਾ, ਇਹਨਾਂ ਦਾ ਤਾਂ ਜਿਹੜਾ 485 ਦਾ ਬ੍ਰਿਜਿੰਗ ਹੈ ਉਹ ਵੀ ਕੈਂਸਲ ਹੋ ਜਾਊਗਾ ਜੀ, ਬਟ ਠੀਕ ਇਹਨਾਂ ਕੋਲ ਬ੍ਰਿਜਿੰਗ ਵੀਜ਼ਾ ਈ ਦੁਬਾਰਾ ਮਿਲ ਜਾਊਗਾ ਇਹਨਾਂ ਨੂੰ 485 ਦਾ। ਐਂਡ ਯੈਸ ਇਟ ਕੈਨ ਇੰਪੈਕਟ ਦੇਅਰ 485 ਐਪਲੀਕੇਸ਼ਨ ਐਸ ਵੈਲ ਐਂਡ ਇਹਨਾਂ ਦੇ ਉੱਤੇ ਸੈਕਸ਼ਨ 48 ਬਾਰ ਵੀ ਲੱਗ ਜਾਊਗਾ ਜੀ।
0: ਓਕੇ, ਠੀਕ ਹੋ ਗਿਆ। ਲਾਸਟ ਕੁਐਸਚਨ ਇੱਕ ਕੁਇਕ ਜਿਹਾ ਪੁੱਛਦੇ ਹੈਗੇ ਆ, ਕਹਿੰਦੇ ਆਈ ਐਮ ਇਨ ਰਿਲੇਸ਼ਨ ਫਰੋਮ ਮੋਰ ਦੈਨ 3 ਮੰਥਸ ਐਂਡ ਨਾਓ ਮਾਈ ਪਾਰਟਨਰ ਇਜ਼ ਪ੍ਰੈਗਨੈਂਟ, ਆਈ ਡੋਂਟ ਵਾਂਟ ਟੂ ਗੈਟ ਮੈਰਿਡ, ਕੈਨ ਆਈ ਅਪਲਾਈ ਫਾਰ ਪਾਰਟਨਰ ਵੀਜ਼ਾ ਫਾਰ ਹਰ ਐਜ ਆਈ ਐਮ ਸਿਟੀਜ਼ਨ ਹੇਅਰ ਐਂਡ ਸ਼ੀ ਇਜ਼ ਔਨ ਸਟੂਡੈਂਟ ਵੀਜ਼ਾ।
1: ਹਾਂਜੀ ਦੇਖੋ, ਡੈਫੀਨੇਟਲੀ ਅਪਲਾਈ ਕਰ ਸਕਦੇ ਹੋ ਤੁਸੀਂ ਪਾਰਟਨਰ ਵੀਜ਼ਾ ਜੇਕਰ ਉਹ ਆਲਰੇਡੀ, ਫਸਟਲੀ ਕੰਗ੍ਰੈਚੁਲੇਸ਼ਨਸ ਜੇਕਰ ਤੁਹਾਡੇ ਪਾਰਟਨਰ ਪ੍ਰੈਗਨੈਂਟ ਨੇ, ਤੇ ਤੁਸੀਂ ਪਾਰਟਨਰ ਵੀਜ਼ਾ ਅਪਲਾਈ ਕਰ ਸਕਦੇ ਹੋ। ਜੇਕਰ ਤੁਸੀਂ ਅਜੇ ਮੈਰਿਜ ਨਹੀਂ ਕਰਵਾਉਣੀ ਤਾਂ ਤੁਸੀਂ ਆਪਣਾ ਰਿਲੇਸ਼ਨਸ਼ਿਪ ਐਜ਼ ਏ ਡਿਫੈਕਟੋ ਰਜਿਸਟਰ ਕਰਵਾ ਸਕਦੇ ਹੋ, ਕਿਉਂਕਿ ਜੇਕਰ ਤੁਹਾਡਾ ਰਿਲੇਸ਼ਨਸ਼ਿਪ 12 ਮਹੀਨਿਆਂ ਤੋਂ ਘੱਟ ਪੁਰਾਣਾ ਤਾਂ ਤੁਹਾਡੇ ਤੇ ਮੈਂਡੇਟਰੀ ਰਿਕੁਆਇਰਮੈਂਟ ਹੈ ਕਿ ਤੁਹਾਨੂੰ ਆਪਣਾ ਰਿਲੇਸ਼ਨਸ਼ਿਪ ਰਜਿਸਟਰ ਕਰਵਾਉਣਾ ਪਊਗਾ, ਤਾਂ ਤੁਸੀਂ ਡਿਫੈਕਟੋ ਰਿਲੇਸ਼ਨਸ਼ਿਪ ਰਜਿਸਟਰ ਕਰਵਾ ਕੇ ਡੈਫੀਨਿਟਲੀ ਪਾਰਟਨਰ ਵੀਜ਼ਾ ਅਪਲਾਈ ਕਰ ਸਕਦੇ ਹੋ।
0: ਰਾਈਟ ਰਾਈਟ, ਆਖਰੀ ਚਾਰ ਕਮਿੰਟ ਬਚੇ ਨੇ, ਇੱਕ ਹੋਰ ਕੁਐਸਚਨ ਫਿਰ ਲੈ ਚੱਲਦੇ ਹੈਗੇ। ਆਈ ਐਮ ਵਰਕਿੰਗ ਐਜ਼ ਮੋਟਰ ਮਕੈਨਿਕ ਫਰੋਮ ਲਾਸਟ 2 ਈਅਰਸ, ਐਜ਼ ਮਾਈ ਟੀ ਆਰ ਇਜ਼ ਗੋਇੰਗ ਟੂ ਐਕਸਪਾਇਰ January 2027, ਆਈ ਐਮ ਗੈਟਿੰਗ ਜੋਬ ਆਫਰ ਫਰੋਮ ਅਲਬਰੀ, ਵਟ ਡੂ ਯੂ ਥਿੰਕ, ਸ਼ੁਡ ਆਈ ਮੂਵ ਫਰੋਮ ਵਿਕਟੋਰੀਆ ਟੂ ਐਨ ਐਸ ਡਬਲਿਊ ਫਾਰ ਬੈਟਰ ਪੀ ਆਰ ਚਾਂਸਿਸ? ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਭਾਜੀ
1: ਵਿਪਿਨ,
0: ਕਿ ਚਾਹੇ ਇਹ ਤਾਂ ਚਲੋ ਆਪਾਂ ਮੋਟਰ ਮਕੈਨਿਕ ਦੇ ਲਿਹਾਜ਼ ਦੇ ਨਾਲ ਹੋ ਗਿਆ ਕਿ ਜਿਵੇਂ ਹੀ ਇਹ ਖਤਮ ਹੋਣ ਲੱਗਦੀ ਹੈ ਤੇ ਫਿਰ ਇਹਨਾਂ ਨੂੰ ਬਹੁਤ ਸਾਰੇ ਐਪਲੀਕੈਂਟ ਨੂੰ ਲੱਗਦਾ ਕਿ ਸਟੇਟ ਬਦਲਣ ਦੇ ਨਾਲ ਹੁਣ ਸ਼ਾਇਦ ਫਰਕ ਪੈ ਜਾਏਗਾ।
1: ਦੇਖੋ ਜਦੋਂ ਵੀ ਕੋਈ ਐਪਲੀਕੈਂਟ ਸਟੇਟ ਮੂਵ ਕਰਨ ਦੀ ਗੱਲ ਕਰਦੇ, ਮੈਂ ਉਹਨਾਂ ਨੂੰ ਇੱਕ ਹੀ ਐਡਵਾਈਸ ਦਿੰਦਾ ਹੁੰਦਾ ਕਿ ਜਿਹੜੀ ਵੀ ਤੁਹਾਡੀ ਓਕੂਪੇਸ਼ਨ ਹੈ, ਪਹਿਲਾਂ ਤੁਸੀਂ ਇਹ ਚੈੱਕ ਕਰੋ ਜਿਹੜੀ ਸਟੇਟ ਦੇ ਵਿੱਚ ਤੁਸੀਂ ਜਾ ਰਹੇ ਹੋ ਕੀ ਉਹ ਸਟੇਟ ਉਸ ਓਕੂਪੇਸ਼ਨ ਚ ਇਨਵਾਈਟ ਕਰ ਰਹੀ ਹੈ। ਕਿਤੇ ਪਤਾ ਚੱਲੇ ਕਿ ਆਪਾਂ ਜਿਹੜੀ ਸਟੇਟ ਦੇ ਵਿੱਚ ਚੱਲ ਗਏ ਉਹ ਉਸ ਓਕੂਪੇਸ਼ਨ ਨੂੰ ਇਸ ਤੋਂ ਹੀ ਘੱਟ ਇਨਵੀਟੇਸ਼ਨ ਦੇ ਰਹੀ ਹੈ, ਠੀਕ ਹੈ ਨਾ। ਤਾਂ ਡੈਫੀਨੇਟਲੀ ਐਨ ਐਸ ਡਬਲਿਊ ਮੋਟਰ ਮਕੈਨਿਕ ਵਾਸਤੇ ਬਹੁਤ ਵਧੀਆ ਸਟੇਟ ਹੈ, ਕਿਉਂਕਿ ਪਾਸਟ 2 ਫਾਈਨੈਂਸ਼ੀਅਲ ਈਅਰ ਤੋਂ ਮੋਟਰ ਮਕੈਨਿਕ ਨੂੰ ਬਹੁਤ ਵਧੀਆ ਐਨ ਐਸ ਡਬਲਿਊ ਦੇ ਇਨਵੀਟੇਸ਼ਨ ਆ ਰਹੇ ਨੇ। ਐਂਡ ਇਹਦੇ ਨਾਲ ਨਾਲ ਜਿਹੜੇ ਵੀ ਐਪਲੀਕੈਂਟ ਨੂੰ ਆਪਦੀ ਓਕੂਪੇਸ਼ਨ ਚ ਜੇਕਰ ਸਪੋਂਸਰਸ਼ਿਪ ਤੇ ਚਾਹੇ ਸਟੇਟ ਮੂਵ ਕਰਨ ਤੇ ਮਿਲ ਰਹੀ ਹੈ, ਤਾਂ ਦੇ ਸ਼ੁਡ ਮੂਵ, ਕਿਉਂਕਿ ਐਟਲੀਸਟ ਉਹਨਾਂ ਦਾ ਵੀਜ਼ਾ ਐਕਸਟੈਂਡ ਹੋ ਜੂਗਾ ਤੇ ਉਹ ਫਰਦਰ ਵੀਜ਼ਾ ਆਪਸ਼ਨ ਦੇਖ ਪਾਣਗੇ। ਤੇ ਮੋਟਰ ਮਕੈਨਿਕ ਵਾਸਤੇ ਜੀ ਐਨ ਐਸ ਡਬਲਿਊ ਹਮੇਸ਼ਾ ਹੀ ਬਹੁਤ ਵਧੀਆ ਸਟੇਟ ਰਹੀ ਹੈ।
0: ਰਾਈਟ ਰਾਈਟ, ਚਲੋ ਇਹਦਾ ਜਵਾਬ ਫਿਰ ਹਾਂ ਪੱਕੀ ਹੈਗਾ ਜੀ ਜੇ ਤੁਸੀਂ ਪਰਟੀਕੁਲਰ ਇਸ ਸਟੇਜ ਤੇ। ਪਰ ਜਿਵੇਂ ਵਿਪੁਲ ਜੀ ਨੇ ਕਿਹਾ ਕਿ ਇਹ ਡਿਪੈਂਡ ਕਰਦਾ ਸਕਿੱਲ ਟੂ ਸਕਿੱਲ, ਸੋ ਹਰ ਇੱਕ ਦੇ ਲਈ ਉਹ ਨਾ ਕਰ ਦਿਓ ਕਿ ਫਲਾਣਾ ਸਿੰਘ ਚਲਾ ਗਿਆ ਤੇ ਮੈਂ ਵੀ ਚਲਾ ਜਾਵਾਂ, ਤੁਹਾਡਾ ਕੇਸ ਵੀ ਵੱਖਰਾ ਹੋ ਸਕਦਾ। ਬਹੁਤ ਸ਼ੁਕਰੀਆ ਵਿਪੁਲ ਜੀ, ਥੈਂਕ ਯੂ ਸੋ ਮਚ ਸਮਾਂ ਦੇਣ ਦੇ ਲਈ।
1: ਥੈਂਕ ਯੂ ਸੋ ਮਚ ਭਾਜੀ।
0: ਸੋ ਇਹ ਸੀ ਸਾਡੇ ਨਾਲ ਬੰਸਲ ਇਮੀਗ੍ਰੇਸ਼ਨ ਤੋਂ ਵਿਪੁਲ ਜੀ, ਔਰ ਗੱਲਬਾਤ ਕਰ ਰਹੇ ਸੀ ਆਪਾਂ ਇਮੀ ਟਾਕ ਦੇ ਵਿੱਚ। ਦਿਓ ਇਜਾਜ਼ਤਾਂ ਇਸ ਪ੍ਰੋਗਰਾਮ ਦੇ ਵਿੱਚੋਂ,

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਗੱਭਰੂ ਨੇ ਜ਼ਿੰਦਗੀ ਚ ਕੀ ਖੱਟਿਆ ਬਈ ਕੱਠ ਬਹੁਤ ਤਗੜਾ ਖੱਟ ਲਿਆ ਗੱਭਰੂ ਅਭਿਜੀਤ ਦੀਪਕੇ ਨੇ ਸੀਜੀਆਈ ਵਾਲੇ ਨੇ
1: ਹੈ ਕੀ ਕਹਿਣ ਡੇ ਜੇ
2: ਬੜਾ ਪੰਗਾ ਪਿਆ ਹੋਇਆ ਬਈ
1: ਪੰਗਾ ਤੇ ਯਾਰ ਇਦਾਂ ਹੀ ਆ ਨਾ
2: ਮਸਲੇ
1: ਫਿਰ ਗੱਭਰੂ ਆ ਫਿਰ ਜ਼ਿੰਦਗੀ ਚ ਕੁਛ ਨਾ ਕੁਛ ਤੇ ਵੇਖੋ ਖੱਟਣਾ ਹੀ
2: ਹਾਂ
1: ਖੱਟਿਆ ਨਹੀਂ ਤੇ ਫਿਰ ਗੱਭਰੂ ਕਾਹਦਾ
0: ਨਾਲੇ ਹਨਾ ਮਤਲਬ ਜੋ ਦੇਸ਼ ਕੇ ਕਾਮ ਨਾ ਹੈ ਵੋ ਕਿਆ ਖਾਕ ਜਵਾਨੀ ਹੈ ਗਾਇਸ ਬਿਲਕੁਲ
1: ਸਹੀ ਕਹਿੰਦਾ ਜਿਹੜਾ ਤੁਸੀਂ ਵਿੱਚ ਹੋ ਜੇ ਡਾਇਲੋਗ ਛੱਡਦੇ ਹੋ ਨਾ
0: ਪੜਦੇ
1: ਤੇ ਹੋਣਾ ਚਾਹੀਦਾ
0: ਕਿਹੜੇ ਆ ਜਿਹੜਾ ਪਿੱਛੇ
1: ਪੜਦਾ
0: ਹਾਂ ਮੈਂ ਸਮਝ ਗਿਆ ਕਿ ਇਹਦੇ ਪਿੱਛੇ ਖੜੇ ਹੋਣਾ ਚਾਹੀਦਾ ਬਾਕੀ ਜੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਮੈਂ ਹਾਂ ਕ੍ਰਿਸ਼ਨਾ ਮੇਰੇ ਨਾਲ ਬਲਕੀਰਤ ਤੁਸੀਂ ਜੁੜ ਚੁੱਕੇ ਹੋ ਬੋਇਜ਼ ਮੀਟਅਪ ਦੇ ਇੱਕ ਹੋਰ ਘੈਂਟ ਜੇ ਐਪੀਸੋਡ ਦੇ ਨਾਲ
1: ਕਈ ਚੀਜ਼ਾਂ ਚੱਲ ਰਹੀਆਂ ਨੇ ਕਈ ਉੱਤੇ ਚੱਲ ਰਹੀਆਂ ਨੇ ਕਈ ਥੱਲੇ ਚੱਲ ਰਹੀਆਂ ਨੇ ਪਰ ਉਹ ਚੀਜ਼ਾਂ ਦੇ ਵਿਚਕਾਰ ਆਪਣੀ ਜ਼ਿੰਦਗੀ ਚੱਲ ਰਹੀ ਆ
0: ਕਿਆ ਬਾਤ
1: ਹੈ ਤੇ ਉਹ ਚੱਲੀ
0: ਜਾਂਦੀ ਕਿਆ ਬਾਤ ਹੈ
1: ਤੇ ਨੈਵਰ ਕੀ ਕਹਿੰਦੇ ਹੁੰਦੇ ਨੈਵਰ ਰਿਗਰੈਟ
0: ਨੈਵਰ ਰਿਗਰੈਟ ਉਹ ਤਾਂ ਗੱਲ ਸਹੀ ਹੈ ਰਿਗਰੈਟ ਕਿਸੇ ਚੀਜ਼ ਦਾ ਨਹੀਂ ਹੋਣਾ ਚਾਹੀਦਾ
1: ਆਲਵੇਜ਼ ਬੀ ਪੋਜ਼ਿਟਿਵ
0: ਬੀ ਪੋਜ਼ਿਟਿਵ ਬੀ ਇਨ ਪ੍ਰੈਜ਼ੈਂਟ
1: ਬਿਮਾਰ ਹੋ ਕਿਤੇ ਜਾ ਨਹੀਂ ਪਾ ਰਹੇ ਕੁਛ ਖਲੋ ਗਿਆ ਵਾ ਕੁਛ ਹੋ ਨਹੀਂ ਰਿਹਾ ਤੇ ਉਸ ਸਮੇਂ ਦੇ ਵਿੱਚ ਤੁਸੀਂ ਪੋਜ਼ਿਟਿਵ ਰਹਿਣਾ
0: ਪੋਜ਼ਿਟਿਵ
1: ਕਿਉਂਕਿ ਅੱਜ ਖਲੋ ਸਕਦਾ ਵਾ ਪਰ ਪਰਸੋਂ ਨੂੰ ਤੁਰ ਪੈਣਾ ਜੇ ਇਹ ਚੀਜ਼ ਦੇ ਉੱਤੇ ਜ਼ਰੂਰ ਯਕੀਨ ਰੱਖਿਓ ਜੇ ਨਹੀਂ ਰੱਖੋਗੇ ਤੇ ਫਿਰ ਤੁਸੀਂ ਆਪ ਵੀ ਖਲੋ ਜਾਓਗੇ ਤੇ ਫਿਰ ਜਿਹੜੀ ਚੀਜ਼ ਨੇ ਪਰਸੋਂ ਤੁਰਨਾ ਵਾ ਉਹ ਤੁਹਾਨੂੰ ਵੇਖ ਕੇ ਖਲੋ ਜਾਊਗੀ ਦੋਵੇਂ ਚੀਜ਼ਾਂ ਖਲੋ ਗਈਆਂ ਤੇ ਗੱਡੀ ਕਿੱਦਾਂ ਚੱਲੂ
0: ਕਿਆ
1: ਬਾਬਾ ਕ੍ਰਿਸ਼ਨਾ ਜੀ
0: ਹਾਂਜੀ
1: ਬਾਤ ਯਹਾਂ ਸੇ ਆਪਨੇ ਸ਼ੁਰੂ ਕਰੀ
0: ਹਾਂਜੀ
1: ਕਿ ਦੀਪਕੇ ਸਾਹਿਬ ਕੀ ਆਪਣੇ ਬਾਤ ਕਰੀ ਹੈ ਨਾ ਸਾਹਿਬ ਵੇਲੋ ਨਾਲ ਲਾਤਾ ਹੀ
0: ਐਵੇਂ
1: ਉਹ ਆਪਣਾ ਤੋਂ ਛੱਡ ਛੁੱਡ ਕੇ ਵੇਖ ਲਿਓ ਹਨਾ ਅਮਰੀਕਾ ਤੋਂ ਦਾਮਾ ਕਿੱਥੋਂ ਵਾਪਸ ਆ ਗਿਆ ਹਨਾ ਵੀ ਚਲੋ ਜਾ ਕੇ ਤੇ ਉੱਥੇ ਕਿਉਂਕਿ ਉਹਨੂੰ ਪਤਾ ਸੀਗਾ ਵੀ ਆਪਣੇ ਬੰਦੇ ਜਿਹੜੇ ਆ ਉੱਥੇ ਆਲਰੇਡੀ ਇਕੱਠੇ ਉਹਨੂੰ ਫਿਰਨ ਡੇ ਆ ਉਹਨਾਂ ਨੂੰ ਕੀ ਚਾਹੀਦਾ ਇੱਕ ਮੇਨ ਮੁੱਢ ਚਾਹੀਦਾ ਮੁੱਢ ਮਿਲ ਗਿਆ ਤੇ ਟਾਣੀਆਂ ਆਇਆ ਐ ਨੂੰ ਜਾਣੀਆਂ ਪਤਾ ਹੀ ਨੀ ਲੱਗਣਾ ਕਿਉਂਕਿ ਵੇਖੋ ਮੇਰੇ ਵਰਗੇ ਵੀਰ ਭਰਾ ਉੱਥੇ ਵੇਲੇ ਨੀ ਮੈਂ ਕਹੂੰਗਾ ਕਈ ਤੇ
0: ਪਰ ਲੋਕ ਭੱਖੇ ਹੋਏ ਆ ਆਪਾਂ ਇਹ ਕਹਿ ਸਕਦੇ ਲੋਕੀ ਕਲਪੇ ਹੋਏ ਆ ਤੰਗ ਨੇ ਨੀਟ ਦੇ ਪੇਪਰ ਬਹਾਨਾ ਬਣ ਜਾਂਦੇ ਪਰ ਹੁਣ ਗੱਲਬਾਤ ਤਾਂ ਸ਼ੁਰੂ ਹੋਈ ਸੀਗੀ ਜਸਟਿਸ ਚੀਫ ਜਸਟਿਸ ਸੂਰਿਆ ਕਾਂਤ ਨੇ ਕਿਹਾ ਕਿ ਜਿਹੜਾ ਯੂਥ ਹੈ ਐਵੇਂ ਆਰਟੀਆਈਆਂ ਪਾਉਂਦਾ ਰਹਿੰਦਾ ਸੋਸ਼ਲ ਮੀਡੀਆ ਤੇ ਬੋਲਦਾ ਕਿ ਦੇਸ਼ 'ਚ ਕੁਛ ਸਹੀ ਨਹੀਂ ਚੱਲ ਰਿਹਾ ਸਾਰੇ ਕੋਕਰੋਚ ਨੇ ਹਨਾ ਗੱਲ ਉੱਥੋਂ ਤੁਰ ਪਈ ਅੱਛਾ ਵੱਡੀ ਗੱਲ ਦੇਖ ਇਹ ਨਾ ਫੁੱਲ ਸਰਕਲ ਹੋ ਗਈ ਗੱਲ ਹੁਣ ਬਣੀ ਪਤਾ ਕਿੱਦਾਂ ਕਿਉਂਕਿ ਉਹੀ ਚੀਫ ਜਸਟਿਸ ਸੂਰਿਆ ਕਾਂਤ ਜਿਹਦੇ ਬਿਆਨ ਦੇ ਕਾਰਨ ਇਹ ਪੰਗਾ ਪਿਆ ਕੋਕਰੋਚ ਜਨਤਾ ਪਾਰਟੀ ਬਣੀ ਫਿਰ ਬਾਅਦ ਚੋ ਜੰਤਰ ਮੰਤਰ ਪ੍ਰੋਟੈਸਟ ਹੋ ਗਿਆ ਸੋਨਾ ਵਾਂਗ ਚੁੱਕ ਆ ਗਏ 20-22 ਦਿਨ ਹੋ ਗਏ ਉਹ ਵੀ ਭੁੱਖੇ ਭਾਣੇ ਬੈਠੇ ਪਏ ਆ ਸਰਕਾਰ ਤੰਗ ਕਰਨੀ ਸ਼ੁਰੂ ਹੁਣ ਕਰਤੀ ਹੁਣ ਸਰਕਾਰ ਪਹਿਲੀ ਵਾਰ ਹੈ ਜੀ ਕਿ ਹੋਮ ਮਿਨਿਸਟਰੀ ਜਾਂ ਫਿਰ ਜਿਹੜੇ ਬੀਜੇਪੀ ਅਧਿਕਸ਼ ਵੀ ਹੈ ਜੇਪੀ ਨੱਡਾ ਹਨਾ ਉਹਨਾਂ ਨੇ ਵੀ ਸਿੱਧੇ ਤੌਰ ਤੇ ਇਹਨਾਂ ਲੋਕਾਂ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਹੈ 70,000-75,000 ਬੰਦਾ 20 July ਨੂੰ ਇਕੱਠਾ ਹੋਇਆ ਜੰਤਰ ਮੰਤਰ ਪਾਰਲੀਮੈਂਟ ਪਹੁੰਚਣ ਲਈ ਉੱਥੇ ਮਾਰਚ ਕਰਨ ਲਈ ਐਂਡ ਵੀ ਆਲ ਨੋ ਮੇਨ ਸਟ੍ਰੀਮ ਮੀਡੀਆ ਨੇ ਤਾਂ ਚਲੋ ਬਹੁਤੀਆਂ ਚੀਜ਼ਾਂ ਨਹੀਂ ਦਿਖਾਈਆਂ ਪਰ ਇੰਡੀਪੈਂਡੈਂਟ ਮੀਡੀਆ ਦੇ ਕਾਰਨ ਸੋਸ਼ਲ ਮੀਡੀਆ ਦੇ ਥਰੂ ਸਾਨੂੰ ਪਤਾ ਲੱਗਾ ਕਿ ਬਹੁਤ ਜ਼ਿਆਦਾ ਟੀਅਰ ਗੈਸ ਲਾਠੀ ਚਾਰਜ ਵਾਟਰ ਕੈਨਨ ਵੀ ਮੇਰੇ ਖਿਆਲ ਨਾਲ ਚੱਲਿਆ ਕਿ ਕੁਛ 150 ਤੋਂ ਉੱਪਰ ਪ੍ਰੋਟੈਸਟਰ ਹਸਪਤਾਲ ਗਿਆ ਹਨਾ ਤੇ ਬਹੁਤਿਆਂ ਨੂੰ ਰਿਟੇਨ ਵੀ ਕੀਤਾ ਗਿਆ ਫਿਰ ਇਹ ਲੋਕ ਜਾ ਕੇ ਪੁਲਿਸ ਚੌਂਕੀ ਪਹੁੰਚੇ ਆ ਜਿਹੜੇ ਡਿਟੇਨ ਕੀਤੇ ਕਹਿੰਦੇ ਹੁਣ ਸਾਰਿਆਂ ਨੂੰ ਛੱਡਤਾ ਹੋਇਆ ਇਹਨਾਂ ਨੇ ਕਿ ਉਸ ਦਿਨ ਦਾ ਜੋ ਉਸ ਦਿਨ ਦਾ ਰੌਲਾ ਲੱਪਾ ਸੀ ਪਰ ਫੁੱਲ ਸਰਕਲ ਪਤਾ ਕਿੱਥੇ ਪਹੁੰਚਿਆ ਜਿਹੜੇ ਸਾਰੀ ਚੀਜ਼ਾਂ ਦੀ ਵੀਡੀਓ ਬਣਾ ਕੇ ਆਪਣਾ ਚੀਫ ਜਸਟਿਸ ਕੋਲ ਗਏ ਆ ਸੁਪਰੀਮ ਕੋਰਟ ਕੋਲ ਗਏ ਕਿ ਆ ਦੇਖੋ ਜੀ ਬੱਚਿਆਂ ਉੱਪਰ ਐਟਰੋਸਿਟੀਜ਼ ਹੋਈਆਂ ਇਹ ਬੱਚਿਆਂ ਨੂੰ ਕੁੱਟਿਆ ਗਿਆ ਮਾਰਿਆ ਗਿਆ ਪੁਲਿਸ ਵਾਲਿਆਂ ਨੇ ਪੁਲਿਸ ਵਾਲਿਆਂ ਨੇ ਨੇਮ ਟੈਗ ਨਹੀਂ ਪਾਏ ਹੋਏ ਪੁਲਿਸ ਵਾਲੇ ਸਿਵਲ ਡਰੈਸਾਂ 'ਚ ਨੇ
1: ਹਾਂਜੀ
0: ਹਨਾ ਕਿ ਮਾਰਿਆ ਗਿਆ ਤੇ ਸੁਪਰੀਮ ਕੋਰਟ ਜੱਜ ਸੂਰਿਆ ਕਾਂਤ ਜੀ ਕਹਿੰਦੇ ਸਾਨੂੰ ਇਹ ਵੀਡੀਓਜ਼ ਨਾ ਦਿਖਾਓ ਸਾਡਾ ਕੋਈ ਇੰਟਰਸਟ ਨਹੀਂ ਸਾਡੇ ਕੋਲ ਹੋਰ ਵੀ ਬਹੁਤ ਮਾਈ ਗੋਡ ਮਤਲਬ ਆਪਣੇ ਹੀ ਮੁਲਕ ਦੇ ਲੋਕ ਆ ਕੇ ਕਹਿ ਰਹੇ ਕਿ ਸਾਡੇ ਤੇ ਕੋਈ ਆਪਦਾ ਵਿਪਦਾ ਆਈ ਹੈ ਉਹ ਕਹਿ ਰਹੇ ਸਾਡੇ ਕੋਲ ਹੋਰ ਬਹੁਤ ਕੰਮ ਨੇ ਐਂਡ ਇਹੀ ਚੀਫ ਮੈਂ ਇੱਕ ਉੱਦਾਂ ਮੈਂ ਲੋਕਾਂ ਨੂੰ ਇੱਕ ਆਈਡੀਆ ਦੇਣਾ ਚਾਹੁੰਦਾ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਜਿਸ ਦਾ ਮੈਂ ਕੰਪੈਰੀਜ਼ਨ ਬਿਠਾਉਣ ਲੱਗਾ ਉਹ ਬੰਦਾ ਸਹੀ ਹੈ ਗਲਤ ਹੈ ਹਨਾ। ਪਰ ਇੱਕ ਗੱਲ ਹੈ ਕਿ ਇੱਕ ਪਿਛਲੇ ਸਾਲ ਦੋ ਕਮੇਡੀਅਨਸ ਦੇ ਕਿਸੇ ਇੱਕ ਜੋਕ ਕਰਕੇ ਕੁਛ 3-4 ਮਹੀਨੇ ਮਸਰੂਫ ਰਹੀ ਸੀ ਇਹੀ ਵਾਲੀ ਸੁਪਰੀਮ ਕੋਰਟ। ਇੱਕ ਜੋਕ ਦੀ ਡਾਇਸੈਕਸ਼ਨ ਕਰਨ ਚ, ਇੱਕ ਜੋਕ ਦਾ ਪੈਮਾਨਾ ਸੈੱਟ ਕਰਨ ਚ, ਤੇ ਉਹ ਬੰਦੇ ਨੂੰ ਅੱਗੋਂ ਜੋਕ ਬੋਲਣੇ ਚਾਹੀਦੇ ਨਹੀਂ ਬੋਲਣੇ ਚਾਹੀਦੇ, ਯੂਟਿਊਬ ਤੇ ਆਉਣਾ ਚਾਹੀਦਾ ਨਹੀਂ ਆਉਣਾ ਚਾਹੀਦਾ, ਇਹ ਸਭ ਚੀਜ਼ਾਂ ਸੈੱਟ ਕਰਨ ਲਈ ਕੁਛ 3-4 ਮਹੀਨੇ ਲੱਗੇ ਸੁਪਰੀਮ ਕੋਰਟ ਨੂੰ। ਪਰ ਲੋਕਾਂ ਤੇ ਸਿਰ ਫਟ ਗਏ, ਹੱਡੀਆਂ ਟੁੱਟ ਗਈਆਂ, ਪਰ ਉਹ ਦੇਖਣ ਦਾ ਕੋਈ ਇੱਛਾ ਨਹੀਂ ਸੀ। ਸੋ ਅੱਜ ਆਪਾਂ ਗੱਲਬਾਤ ਵੀ ਜਿਹੜੀ ਆ
1: ਉਹ, ਕਿਉਂਕਿ ਉਹਨਾਂ ਲਈ ਉਹ ਹੋ ਸਕਦਾ ਨਾ ਇੰਪੋਰਟੈਂਟ ਹੋਵੇ।
0: ਹਾਂ ਇੰਪੋਰਟੈਂਟ ਇਸ ਕਰਕੇ ਨਹੀਂ ਹੈ ਕਿ ਮਤਲਬ ਹੁਣ ਸਿਸਟਮ ਡੈਡ ਹੈ, ਐਂਡ ਪ੍ਰੋਬਲਮ ਇਹ ਹੈ ਕਿ ਜੀ ਸਿਸਟਮ ਡੈਡ ਹੋਣ ਦੇ ਕਾਰਨ ਲੋਕਾਂ 'ਚ ਰੋਸ਼ ਆਉਂਦਾ, ਅਤੇ ਰੋਸ਼ ਜਦੋਂ ਵੱਧਦਾ ਤਾਂ ਲੋਕ ਸੜਕਾਂ 'ਤੇ ਉਤਰਦੇ ਆ, ਜਦੋਂ ਲੋਕ ਸੜਕਾਂ 'ਤੇ ਉਤਰਦੇ ਆ ਤਾਂ ਉਹਨਾਂ ਦਾ ਸਪੋਰਟ ਕਰਨਾ ਜਿਸ ਤਰੀਕੇ ਨਾਲ ਹੋ ਸਕੇ ਜ਼ਰੂਰੀ ਹੁੰਦਾ। ਪਰ ਸਾਡੇ ਵਿੱਚ ਹੀ ਹੋਰ ਵੀ ਲੋਕ ਹੁੰਦੇ ਨੇ ਜਿਨ੍ਹਾਂ ਦੀ ਮਾਇੰਡਸੈੱਟ ਵੱਖਰਾ ਹੁੰਦਾ, ਕਿਉਂਕਿ ਉਹ ਸ਼ਾਇਦ ਉਸ ਪਾਰਟੀ ਦੇ ਜੋ ਵੀ ਰੂਲਿੰਗ ਪਾਰਟੀ ਹੁੰਦੀ ਹੈ ਨਾ। ਇਹ ਹਰ ਸਮੇਂ ਦੀਆਂ ਗੱਲਾਂ ਨੇ। ਕਾਂਗਰਸ ਵੇਲੇ ਦੇਖੋ ਅੰਨਾ ਹਜ਼ਾਰੇ ਬੈਠੇ ਸੀ ਲੋਕਪਾਲ ਵਾਸਤੇ, ਲੋਕਪਾਲ ਬਿੱਲ ਪਾਸ ਕਰਵਾ ਲਿਆ ਉਸ ਬੰਦੇ ਨੇ, ਆਲਦੋ ਲੋਕਪਾਲ ਦੀ ਕੀ ਵੈਲਿਊ ਕੀ ਨਹੀਂ, ਕਿਸੇ ਨੂੰ ਇੰਡੀਆ ਦਾ ਲੋਕਪਾਲ ਵੀ ਕੌਣ ਆ ਨਹੀਂ ਪਤਾ ਹੋਏਗਾ, ਉਹ ਮਤਲਬ ਉਹ ਚੀਜ਼ ਬਿਲਕੁਲ ਹੀ ਖਤਮ। ਪੁਆਇੰਟ ਇਹ ਕਿ ਜਿਹੜੀ ਵੀ ਸਮੇਂ ਦੀ ਸਰਕਾਰ ਹੁੰਦੀ ਆ ਉਹਦੇ ਨਾਲ ਰਿਲੇਸ਼ਨ ਇੱਕ ਵੋਟਰ ਦਾ, ਇੱਕ ਸਿਟੀਜ਼ਨ ਦਾ ਇਹੀ ਹੁੰਦਾ ਕਿ ਤੇਰੇ ਤੋਂ ਕੰਮ ਕਰਾਉਣਾ ਬਈ ਮੈਂ,
1: ਕਿਉਂਕਿ ਜਦੋਂ ਤੁਸੀਂ ਚੁਣਿਆ ਵਾ ਮੰਨ ਲਓ ਤੁਸੀਂ ਵੋਟ ਦਿੱਤੀ ਕਿਸੇ ਨੂੰ, ਤੇ ਕਾਹਦੇ ਲਈ ਤਾਂ ਕਿ ਤੈਨੂੰ ਮੈਂ ਚੁਣ ਲਿਆ ਕਿ ਤੂੰ ਮੇਰੇ ਵਾਸਤੇ ਕੰਮ ਕਰੇਗਾ। ਹੁਣ ਸਰਕਾਰ ਕੀ ਆ, ਲੋਕਾਂ ਵਾਸਤੇ ਕੰਮ ਕਰਨ ਦਾ ਇੱਕ ਤਰੀਕਾ ਕਿ ਤੁਸੀਂ ਸਰਕਾਰ ਬਣਾਓ, ਤੁਸੀਂ ਸਰਕਾਰ ਚਾਹੋ ਤੇ ਸਾਡੇ ਲਈ ਕੰਮ ਕਰੋ।
0: ਬਿਲਕੁਲ,
1: ਹੁਣ ਇੱਕ ਜ਼ਿੰਮੇਵਾਰੀ ਉਹਨਾਂ ਨੂੰ ਪੇ ਮਿਲਦੀ ਨਾ।
0: ਬਿਲਕੁਲ,
1: ਆਪਣੀਆਂ
0: ਸਾਡੇ ਹੀ ਟੈਕਸ ਤੋਂ ਜਾਂਦਾ ਵੈਸੇ,
1: ਆਹ ਜਦੋਂ ਹੁਣ ਆਪਣੀਆਂ $2 ਵਧੀ ਆ ਤੇ ਉਹਨਾਂ ਦੀ ਇੰਨੀ ਵੱਧ ਗਈ ਆ ਕਿ ਉਹਨੂੰ ਉਹ ਕਾਹਦੇ ਲਈ ਵਧੀ ਆ, ਕਿਉਂਕਿ ਜਿਹੜੇ ਵਿਚਾਰੇ $2 ਵਧੀ ਤੇ ਕੰਮ ਕਰਨੇ ਉਹਨਾਂ ਦੀ ਸਾਥ ਦੇਣ ਲਈ ਜਾਂ ਉਹਨਾਂ ਦੀ ਸੇਵਾ ਕਰਨ ਦੇ ਲਈ, ਸੇਵਾ ਇਨ ਦਾ ਸੈਂਸ ਕਿ ਉਹਨਾਂ ਦਾ ਸਾਥ ਦੇਣ ਦੇ ਲਈ, ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਲਈ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਚਾਹੀਦੀਆਂ ਨੇ ਉਹ ਪੂਰੀਆਂ ਕਰਨ ਦੇ ਲਈ, ਨਾ ਕਿ ਉਹ ਤੁਹਾਡੇ ਕੋਲ ਆਉਣ ਤੇ ਤੁਹਾਨੂੰ ਕਹਿਣ ਵੀ ਯਾਰ ਹੁਣ ਮੰਨ ਲਓ ਇੱਥੇ ਜੇ ਆਪਾਂ ਮੰਨ ਲਓ ਪ੍ਰਾਈਮ ਮਿਨਿਸਟਰ ਕੋਈ ਸਾਨੂੰ ਕਿਸੇ ਚੀਜ਼ ਦੀ ਦਿੱਕਤ ਆਉਣ ਡੀ ਆ, ਜਾਂ ਮੰਨ ਲਓ ਕਿਸੇ ਡਿਪਾਰਟਮੈਂਟ ਕੋਲ ਜਾਣਾ ਤੇ ਉਹਨਾਂ ਨੂੰ ਆਪਾਂ ਜਾ ਕੇ ਇੱਕ ਈਮੇਲ ਕਰੋ ਜਾਂ ਚਿੱਠੀ ਪੱਤਰ ਦਿਓ ਵੀ ਯਾਰ ਆਹ ਚੀਜ਼ਾਂ ਦੀ ਸਾਨੂੰ ਮੁਸ਼ਕਿਲ ਆਉਂਦੀ ਆ, ਤੇ ਉਹ ਜੇ ਅੱਗੋਂ ਕਹਿ ਦੇ ਕਿ ਕਿੱਧਰ ਭਾਜੀ ਸਾਨੂੰ ਆਹ ਕੰਮ ਆ ਹੋਰ ਤੇ ਤੁਹਾਡੀ ਓਕੇ ਆ ਤੁਹਾਡਾ, ਮਤਲਬ ਤੁਸੀਂ ਅਕਨੋਲੇਜ ਹੀ ਨਹੀਂ ਕੀਤਾ ਅਗਲੇ ਦੀ ਕੰਪਲੇਂਟ ਨੂੰ, ਕਿੱਦਾਂ ਪੋਸੀਬਲ ਹੋ ਸਕਦਾ, ਕਿਉਂਕਿ ਤੁਸੀਂ ਉਹਨਾਂ ਲਈ ਕੰਮ ਕਰਨ ਡੇ ਹੋ,
0: ਬਿਲਕੁਲ
1: ਉਹਨਾਂ ਦੇ ਤੁਸੀਂ ਨਮਾਉਂਦੇ ਹੋ ਤੇ ਤੁਸੀਂ ਕਿੱਦਾਂ
0: ਬਿਲਕੁਲ
1: ਇਗਨੋਰ ਕਿੱਦਾਂ ਕਰਦੇ
0: ਹੋ। ਮੈਂ ਤਾਂ ਯਾਰ ਇਹ ਕਹਿੰਦਾ ਦੇਖ ਕਿ ਹੁਣ ਜੇ ਜਿੰਨੇ ਵੀ ਤੁਸੀਂ ਦ੍ਰਿਸ਼ ਵੇਖੋ ਕੋਈ ਉਹਦੇ 'ਚ ਕਿਸੇ ਵੀ ਮਤਲਬ ਰੂਲਿੰਗ ਪਾਰਟੀ ਤਾਂ ਚਲੋ ਓਬਵੀਅਸਲੀ ਨਹੀਂ ਹੈ ਨਾ, ਕੋਈ ਓਪੋਜੀਸ਼ਨ ਪਾਰਟੀ ਦੇ ਵੀ ਐਮ ਪੀ ਐਮ ਐਲ ਏ ਕਿਸੇ ਤਗੜੇ ਬਿਜ਼ਨਸਮੈਨ ਦੇ ਬੱਚੇ ਥੋੜ੍ਹੇ ਨਾ ਸੀਗੇ, ਨੋਰਮਲ ਵਰਕਿੰਗ ਕਲਾਸ ਲੋਕਾਂ ਦੇ ਘਰ ਦੇ ਬੱਚੇ ਆ, ਤਾਂ ਹੀ ਡਾਂਗ ਸੁੱਟੇ ਪੈ ਗਏ ਖਾ ਲਏ ਉਹਨਾਂ ਨੇ। ਫਿਰ ਇਹ ਵੀ ਹੈ ਕਿ ਜਿਹੜੇ ਕੁੱਟਦੇ ਮਾਰਦੇ ਪਏ ਆ ਉਹ ਵੀ ਤਾਂ ਕਰਦੇ ਪਏ ਕਿ ਨੌਕਰੀ ਆ, ਉਹ ਵੀ ਗਰੀਬ,
1: ਉਹ ਤੇ ਮਜਬੂਰੀ ਕਹਿ ਲਓ,
0: ਖਾਣ ਵਾਲਾ ਵੀ ਗਰੀਬ, ਮਾਰਨ ਵਾਲਾ ਵੀ ਗਰੀਬ, ਪਰ ਜਿਹੜਾ ਡਿਸੈਂਟ ਹੈ ਜਿਹੜੀ ਆਵਾਜ਼ ਆ ਉਹ ਜਿਹੜੇ ਆਹ ਮੇਨ 2-4-5 ਲੋਕ ਹੁੰਦੇ ਲੀਡਰਸ਼ਿਪ 'ਚ ਉਹਨਾਂ ਨੂੰ ਸੁੱਤਿਆਂ ਨੂੰ ਜਗਾਉਣ ਵਾਸਤੇ ਹੁੰਦੀ ਆ ਹਮੇਸ਼ਾ। ਐਂਡ ਜੋ ਤੁਸੀਂ ਪੁਆਇੰਟ ਰੱਖਿਆ ਨਾ ਉਹਨੇ ਕਿ ਇਹਨਾਂ ਇਹ ਇਹਨਾਂ ਨੂੰ ਹਨਾ ਨੌਕਰੀਆਂ ਨੇ ਇਸੇ ਚੀਜ਼ ਲਈ ਆ, ਯੂ ਆਰ ਸੋ ਰਾਈਟ। ਇੱਕ ਸਿੰਪਲ ਐਗਜ਼ਾਮਪਲ ਆ, ਜਦੋਂ ਕੋਈ ਇਲੈਕਸ਼ਨ ਹੁੰਦਾ, ਇਲੈਕਸ਼ਨ ਦਾ ਪੁਆਇੰਟ ਕੀ ਹੈ ਜੀ ਕਿ ਹੁਣ ਮਤਲਬ ਇੱਕ ਬੇਸਿਕ ਪੁਆਇੰਟ ਕਿੱਥੋਂ ਆਇਆ, ਜੋ ਆਪਾਂ ਕਹਿੰਦੇ ਰੋਮ ਦੀ ਫੈਸਿਲਿਟੀ ਤੋਂ ਆਇਆ, ਰੋਮ ਲੈ ਕੇ ਆਈ ਜੀ ਸਭ ਤੋਂ ਪਹਿਲੇ ਨਾ ਡੈਮੋਕ੍ਰੇਸੀ, ਉਹਨੂੰ ਜੇ ਤੋੜ ਭੱਜ ਕੇ ਮੈਂ ਲਿੰਕਨ ਦੀ ਫਿਲੋਸਫੀ 'ਤੇ ਲਿਆਵਾਂ, ਅਬਰਾਹਮ ਲਿੰਕਨ ਵਨ ਆਫ ਦ ਗ੍ਰੇਟੈਸਟ ਪ੍ਰੈਜ਼ੀਡੈਂਟਸ ਆਫ ਅਮੈਰੀਕਾ ਜਿਹਨੇ ਸਲੇਵਰੀ ਬੈਨ ਕੀਤੀ ਸੀ, ਉਹਨੇ ਕਿਹਾ ਸੀ ਕਿ ਡੈਮੋਕ੍ਰੇਸੀ ਇਜ਼ ਫੋਰ ਦਾ ਪੀਪਲ, ਆਫ ਦਾ ਪੀਪਲ, ਬਾਏ ਦਾ ਪੀਪਲ, ਲੋਕਾਂ ਵਾਸਤੇ, ਲੋਕਾਂ ਵੱਲੋਂ, ਲੋਕਾਂ ਲਈ, ਸਿੱਧਾ ਹਿਸਾਬ ਹੈ। ਹੁਣ ਉਹਦੇ ਅੰਦਰ ਇਹ ਕਿ 4 ਪਾਰਟੀਆਂ ਆਉਣਗੀਆਂ, ਉਹ ਕਹਿਣਗੀਆਂ ਜੀ ਆਹ ਮੇਰਾ ਮੈਨਿਊ ਹੈ, ਆਹ ਮੇਰਾ ਮੈਨੀਫੈਸਟੋ ਹੈ, ਮੈਂ ਆਹ ਕਰੂੰਗਾ। ਹਰ ਪਾਰਟੀ ਆਪਣਾ ਮੈਨੀਫੈਸਟੋ ਦਿੰਦੀ ਹੈ, ਤੁਹਾਨੂੰ ਲੱਗਦਾ ਕਿ ਯਾਰ ਇਹਦੀ ਆਈਡੀਓਲੋਜੀ ਬੈਸਟ ਹੈ, ਤੁਸੀਂ ਚੂਜ਼ ਕਰਦੇ ਹੋ। ਹੁਣ ਉਹ ਚੂਜ਼ ਕਰਨ ਤੋਂ ਬਾਅਦ ਇਹ ਜ਼ਰੂਰੀ ਨਹੀਂ ਹੈ ਕਿ ਜੇ ਤੁਸੀਂ ਇੱਕ ਵਾਰੀ ਇੱਕ ਬੰਦੇ ਨੂੰ ਚੂਜ਼ ਕਰ ਲਿਆ, ਕਿਸੇ ਦੀ ਆਈਡੀਓਲੋਜੀ ਤੁਹਾਨੂੰ ਪਸੰਦ ਆ ਗਈ ਤੇ ਮਰਦੇ ਦਮ ਤੱਕ ਸਾਥ ਦੇਣਾ। ਸਾਡੇ ਮੁਲਕ ਦੀ ਪ੍ਰੋਬਲਮ ਇਹ ਹੈ, ਸਾਨੂੰ ਕ੍ਰਿਕਟਰ ਹੋਵੇ, ਸਿੰਗਰ ਹੋਵੇ, ਐਕਟਰ ਹੋਵੇ, ਨੇਤਾ ਹੋਵੇ, ਸਾਡੀ ਪਰਸਨੈਲਿਟੀ ਤੋਂ ਵੱਧ ਜ਼ਰੂਰੀ ਲੱਗਣਾ ਸ਼ੁਰੂ ਹੋ ਜਾਂਦਾ। ਅਸੀਂ ਇੰਨੀ ਜ਼ਿਆਦਾ ਭਗਤੀ 'ਚ ਲੀਨ ਹੋ ਜਾਂਦੇ ਇੱਕ ਬੇਗਾਨੇ ਬੰਦੇ ਦੀ ਜੋ ਸਾਨੂੰ ਜਾਣਦਾ ਤੱਕ ਨਹੀਂ ਪਰਸਨਲ ਲੈਵਲ 'ਤੇ, ਕਿ ਅਸੀਂ ਆਪਣੇ ਰਿਸ਼ਤੇ ਖਰਾਬ ਕਰ ਲੈਂਦੇ, ਆਪਣੀ ਸੋਚ ਖਰਾਬ ਕਰ ਲੈਂਦੇ ਹਾਂ। ਮੈਂ ਹਜੇ ਵੀ ਹੈਰਾਨ ਹਾਂ ਕਿਸ ਤਰ੍ਹਾਂ ਲੋਕ ਇਸ ਚੀਜ਼ ਨੂੰ ਕਹਿ ਰਹੇ ਕਿ ਜੇ ਪ੍ਰੋਪਾਗੈਂਡਾ ਜਾਂ ਫਿਰ ਨਾ CIA ਨੇ ਪੈਸਾ ਲਾਇਆ ਜਾਂ ਜੋਰਜ ਸੋਰੋਸ ਨੇ ਪੈਸਾ ਲਾਇਆ।
1: ਪਰ ਆਪਣੇ ਨਾ ਇਹ ਗੱਲ ਦੀ ਜਿਹੜੀ ਤੁਸੀਂ ਗੱਲ ਕਹੀ ਹੈ ਨਾ, ਇਹਦੇ ਨਾਲ ਮੈਨੂੰ ਲੱਗਦਾ ਕਿ ਆਪਣੇ ਦੀ ਲੋਕਾਂ ਦੀ ਕਹਿ ਲਓ ਜਾਂ ਜਿਹੜੀ ਸਾਈਕੀ ਹੈ ਨਾ, ਜਾਂ ਜਿਹੜੀ ਜਿੱਥੋਂ ਕਿ ਸਾਡੀ ਸੋਚ ਸ਼ੁਰੂ ਹੁੰਦੀ ਆ, ਉਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਛੋਟੀ ਆ। ਹੁਣ ਉਹ ਛੋਟੀ ਕਿਉਂ ਆ? ਕਿਉਂਕਿ ਮੈਂ ਤੁਹਾਨੂੰ ਅੱਜ ਦੋ ਚਾਰ ਗੱਲਾਂ ਕਹਿ ਦਾਂ ਵੀ ਕ੍ਰਿਸ਼ਨਾ ਜੀ, ਮੰਨ ਲਓ ਮੈਂ ਤੁਹਾਨੂੰ ਗੱਲਾਂ ਸੁਪਨੇ ਜੇ ਦਿਖਾ ਦਾਂ ਹੈ ਨਾ, ਦੋ ਚਾਰ ਗੱਲਾਂ ਕਰਦਾ ਅਤੇ ਤੁਸੀਂ ਸੋਚੀ ਪੈ ਜਾਣਾ, ਤੁਸੀਂ ਕਹਿਣਾ ਵੀ ਹੈ ਯਾਰ ਇੱਦਾਂ ਹੋ ਜਾਊਗਾ। ਜੇ ਮੰਨ ਲਓ ਤੁਸੀਂ ਮੈਨੂੰ ਅੱਜ ਕੋਈ ਚਾਰ ਤਿੰਨ ਚੀਜ਼ਾਂ ਕਹਿ ਦਿਓ ਕਿ ਯਾਰ ਇੱਦਾਂ ਇੱਦਾਂ ਇੱਦਾਂ, ਅਤੇ ਮੈਂ ਤਾਂ ਉਸੇ ਵੇਲੇ ਸੋਚੀ ਪੈ ਜਾਣਾ। ਉਹ ਪਤਾ ਨਹੀਂ ਮੈਂ ਕਿੰਨਾ ਚਿਰ ਸੋਚਦੇ ਰਹਾਂ। ਮੈਨੂੰ, ਮੈਂ ਤੁਹਾਨੂੰ ਪਰਸੋਂ ਫੇਰ ਫੋਨ ਕਰੂੰਗਾ ਵੀ ਯਾਰ ਕ੍ਰਿਸ਼ਨ ਜੀ ਤੁਸੀਂ ਪਰਸੋਂ ਉਹ ਚੀਜ਼ਾਂ ਕਹਿਣ ਡੇ ਹੋਣਾ, ਹੈ ਨਾ, ਵੀ ਉਹ ਕਿੱਦਾਂ ਕਿੱਥੋਂ ਕੁ ਤੱਕ ਪਹੁੰਚੀਆਂ ਜਾਂ ਹੋ ਜਾਣਗੀਆਂ। ਇਹ ਚੀਜ਼ ਹੈ ਨਾ ਜਿਹੜੀ ਇਹ ਇੱਦਾਂ ਹੀ ਸਰਕਾਰਾਂ ਸਾਡੇ ਨਾਲ ਖੇਡਦੀਆਂ ਕਿ ਮੰਨ ਲਓ ਤੁਸੀਂ ਆ ਕੇ ਇੱਕ ਆਪਣਾ ਚਿੱਠਾ ਪੱਤਰ ਦਿੱਤਾ ਵੀ ਆਹ ਅਸੀਂ ਕਰਾਂਗੇ ਅਤੇ ਸਾਨੂੰ ਲੱਗਦਾ ਵੀ ਯਾਰ ਹਾਂ ਵੀ ਇਹ ਕਰੂਗਾ। ਹੁਣ ਉਹ ਕੋਈ ਸਟਾਂਪ ਪੇਪਰ 'ਤੇ ਲਿਖ ਕੇ ਦੇ ਨਹੀਂ ਦਿੰਦੇ, ਉਹ ਦੇ ਵੀ ਦਿੰਦੇ ਆ ਪਰ ਤਾਂ ਵੀ ਨਹੀਂ
0: ਕਰਦੇ,
1: ਸਹੁੰ ਚੁੱਕ ਲੈਂਦੇ, ਸਾਰਾ ਕੁਝ ਹੋ ਜਾਂਦਾ, ਪਰ ਉਹ ਕੀ ਹੋਣਾ ਕੀ ਨਹੀਂ ਹੋਣਾ ਇਹ ਦੱਸਦਾ ਸਮਾਂ। ਹੁਣ ਮੰਨ ਲਓ ਜਦੋਂ ਤੁਸੀਂ ਆ ਕੇ ਉਹ ਚੀਜ਼ ਨੂੰ ਵੇਖ ਲਿਆ ਵੀ ਹਾਂ ਆਹ ਚੀਜ਼ ਤੁਸੀਂ ਕਰਨੀ ਆ, ਹੁਣ ਉਹ ਸਾਲ ਲੰਘਿਆ, ਦੋ ਸਾਲ ਲੰਘੇ, ਤਿੰਨ ਸਾਲ ਲੰਘੇ, ਨਹੀਂ ਕੀਤੀ, ਪਰ ਮੈਂ ਤਾਂ ਵੀ ਤੁਹਾਡੇ ਨਾਲ ਹੀ ਹਾਂ ਵੀ ਕ੍ਰਿਸ਼ਨ ਜੀ ਉਹ ਕਦੋਂ ਕਰਨੀ ਆ, ਤੁਸੀਂ ਮੈਨੂੰ ਕੋਲ ਕਰਦੇ ਆ ਯਾਰ ਕਰਦੇ ਆ, ਮੈਂ ਫਿਰ ਵੀ ਹਾਂ ਯਾਰ ਕਰੂਗਾ ਕਰੂਗਾ। ਮਤਲਬ ਆਪਾਂ ਕਦੀ ਇਹ ਸੀ ਸੋਚ ਕੇ ਨਹੀਂ ਜਾਂ ਇਹ ਚੀਜ਼ ਨਹੀਂ ਸੋਚਦੇ ਵੀ ਯਾਰ ਉਹਨੇ ਨਹੀਂ ਕਰਨੀ,
0: ਹਾਂ
1: ਉਹ ਸਿਰਫ ਕਹਿ ਗਿਆ ਵਾ,
0: ਉਹ ਕਹਿ ਗਿਆ,
1: ਸਾਨੂੰ ਲੱਗਦਾ ਵੀ ਕਰੂਗਾ ਕਰੂਗਾ,
0: ਬੰਦਾ ਦਿੰਦਾ ਵੀ ਨਹੀਂ ਬਾਅਦ ਚ ਚਾਰ ਪੰਜ ਸਾਲ, ਉਹ ਦੁਬਾਰਾ ਫਿਰ ਉਦੋਂ ਹੀ ਆਉਂਦਾ ਹੱਥ ਜੋੜ ਕੇ ਹਾਂਜੀ ਜੀ ਆ ਗਏ ਹਨ।
1: ਹਾਂ ਵੀ ਆਪਾਂ ਵਾਪਸ,
0: ਇਹ ਪਤਾ ਹੀ ਗੱਲ ਹੈ, ਇੱਕ ਹੋਰ ਬੜਾ ਇਸ਼ੂ ਆ। ਐਂਡ ਮੈਂ ਹੁਣ ਇਸ ਕਨਵਰਸੇਸ਼ਨ ਨੂੰ ਨਾ ਕੰਪੈਰੀਜ਼ਨ ਤੌਰ 'ਤੇ ਲੈ ਕੇ ਆਉਣਾ ਚਾਹੂੰਗਾ।
1: ਹਾਂਜੀ,
0: ਇੱਕ ਪਾਸਿਓਂ ਤਾਂ ਆਪਾਂ ਚਲੋ ਕਹਿ ਸਕਦੇ ਕਿ ਇਹ ਸੁਣਨ ਵਾਲੇ ਵੀ ਸਮਝ ਸਕਦੇ ਆ ਕਿ ਯਾਰ ਇਹ ਬੜਾ ਪਾਰਸ਼ਲ ਜਿਹਾ ਕੰਪੈਰੀਜ਼ਨ ਹੈ, ਕਿੱਥੇ ਇੱਕ ਮੁਲਕ ਜਿੱਥੇ 150 ਕਰੋੜ ਬੰਦਾ ਰਹਿੰਦਾ, ਕਿੱਥੇ ਇੱਕ ਮੁਲਕ ਜਿੱਥੇ ਉਹਦੇ ਹੈ ਨਾ, ਮਤਲਬ ਦਿੱਲੀ ਜਿੰਨੀ ਪਾਪੂਲੇਸ਼ਨ ਇੱਥੇ ਰਹਿੰਦੀ ਹੈ, ਅਤੇ ਤੁਸੀਂ ਕਿਸ ਤਰ੍ਹਾਂ ਮੈਚ ਕਰ ਸਕਦੇ। ਮੈਂ ਪਾਪੂਲੇਸ਼ਨ ਵਾਈਜ਼ ਨਹੀਂ ਮੈਚ ਕਰਾਂਗਾ, ਮੈਂ ਇਹ ਨਹੀਂ ਕਹਾਂਗਾ ਇੱਥੇ ਦੀ ਸੜਕਾਂ ਬੈਟਰ, ਆਬੋ ਹਵਾ ਬੈਟਰ, ਉਹ ਸਭ ਗੱਲਾਂ ਨਹੀਂ ਮੈਂ ਕਰਾਂਗਾ। ਮੈਂ ਸਿਰਫ ਮਾਨਸਿਕਤਾ ਦੀ ਗੱਲ ਕਰਾਂਗਾ। ਮਾਨਸਿਕਤਾ ਤੇ ਉਹਦੇ ਤੇ ਤਾਂ ਪੈਸਾ ਨਹੀਂ ਲੱਗਦਾ ਨਾ ਕੋਈ। ਅਸੀਂ ਜੋ ਇੰਨਾ ਹੀਰੋ ਬਣਾਉਂਦੇ ਹਾਂ ਆਪਣੇ ਨੇਤਾ ਜਿੰਨੇ ਵੀ ਨੇ, ਹੈ ਨਾ, ਉਹਨਾਂ ਦੀ ਵਰਸ਼ਿਪ ਕਰਦੇ, ਉਹਨਾਂ ਨੂੰ ਰੱਬ ਖੁਦਾ ਹੀ ਬਣਾ ਦਿੰਦੇ ਹਾਂ, ਇੱਥੇ ਉਹ ਸਭ ਨਹੀਂ ਹੈ। ਇੱਥੇ ਕਿਉਂਕਿ ਉਹ ਸਭ ਨਹੀਂ ਹੈ ਤਾਂ ਇੱਕ ਮਿਆਰ ਸੈੱਟ ਹੈ, ਇੱਕ ਬੈਂਚ ਮਾਰਕ ਸੈੱਟ ਹੈ, ਇੱਥੇ ਦੀ ਸਰਕਾਰਾਂ ਪੁੱਠੇ ਕੰਮ ਕਰਦੀਆਂ ਹੀ ਆ। ਤੁਹਾਨੂੰ ਪਤਾ ਕਿ ਮਤਲਬ 100 ਚੋਂ 70 ਤਾਂ ਵਾਪਸ ਕਰਨਾ ਪਏਗਾ ਇਹਨਾਂ ਲੋਕਾਂ ਨੂੰ, ਤਾਂ ਹੀ ਚੁਣ ਕੇ ਆਵਾਂਗੇ।
1: 70 ਵੀ ਨਹੀਂ ਮਿਲਦਾ, ਉਸ ਤੋਂ ਵੀ ਵੱਧ ਕੇ।
0: ਹਾਂ, ਕਿ ਮਤਲਬ ਐਂਡ ਉਹ ਆਪਸ ਚ ਡੀਪ ਸਟੇਟ ਵਾਲੀ ਗੱਲ ਹੋ ਗਈ ਹੈ ਕਿ ਆਪੋਜੀਸ਼ਨ ਹੋਵੇ ਭਾਵੇਂ ਰੂਲਿੰਗ ਪਾਰਟੀ ਹੋਵੇ ਭਾਵੇਂ ਲੇਬਰ ਹੋਵੇ ਲਿਬਰਲ ਹੋਵੇ, ਇਹਨਾਂ ਨੂੰ ਆਪਸ ਚ ਸਾਰਿਆਂ ਨੂੰ ਪਤਾ ਕਿ 100 ਚੋਂ 70-75 ਲੋਕਾਂ ਨੂੰ ਓਕੇ ਕਰਕੇ ਦੇਣੀ ਹੀ ਪੈਣੀ ਹੈ ਚੀਜ਼ਾਂ, ਨਹੀਂ ਤਾਂ ਸਾਡੀ ਕੋਈ ਵੈਲਿਊ ਨਹੀਂ। ਇੱਕ ਮਿਆਰ ਸੈੱਟ ਹੈ, ਆਪਣੇ ਉੱਥੇ ਮਿਆਰ ਨਹੀਂ ਸੈੱਟ, ਆਪਣੇ ਉੱਥੇ ਬਸ ਮਿਆਰ ਇਹ ਸੈੱਟ ਹੈ। ਤੁਸੀਂ ਪਿੱਛੇ ਕਿੱਦਾਂ ਲਾ ਸਕਦੇ ਹੋ ਬੰਦੇ ਨੂੰ, ਭਾਵੇਂ ਤੁਸੀਂ ਉਹਦਾ ਘਰ ਖਾਲੀ ਕਰਾ ਲਓ। ਇੱਕ ਵੱਡੀ ਟ੍ਰਾਈਬਲ ਸੈੱਟ ਵਾਲੀ ਗੱਲਬਾਤ ਹੈ ਆਪਣੇ ਸਾਡੇ ਕਲਚਰ ਦੀ, ਕਿ ਜਿੰਨੇ ਕੁ ਤੁਸੀਂ ਪਾਵਰਫੁਲ, ਜਿੰਨਾ ਕੁ ਤੁਹਾਡੀ ਜੇਬ 'ਚ ਪੈਸਾ ਧੇਲਾ ਹੋਊਗਾ, ਓਨਾ ਹੀ ਤੁਹਾਡਾ ਉਸ ਟ੍ਰਾਈਬ ਦੇ ਅੰਦਰ, ਉਸ ਪਿੰਡ ਦੇ ਅੰਦਰ ਰਹਿੰਦੇ ਹੋਏ ਜਾਂ ਫਿਰ ਲੋਕਾਂ ਦੇ ਅੰਦਰ ਵਿਚਰਦੇ ਹੋਏ ਖਰਚਾ ਘੱਟ ਹੋਊਗਾ। ਬੰਦਾ ਬੜਾ ਪਾਵਰਫੁਲ ਆ ਨਾ, ਉਹਨੂੰ ਕਿਸੇ ਦੁਕਾਨ 'ਤੇ ਜਾਏਗਾ ਉਹਨੂੰ ਡਿਸਕਾਊਂਟ ਵੀ ਬੈਟਰ ਮਿਲਣਾ, ਹੈ ਨਾ, ਕਿਤੇ ਖਾਣ ਬੈਠੋ ਉਹਨੂੰ ਤਾਂ ਐਕਸਟਰਾ ਡਿਸਕਾਊਂਟ ਮਿਲਣਾ,
1: ਕਿਉਂਕਿ ਇਹ ਦੁਬਾਰਾ ਆਵੇ ਸਾਡੇ।
0: ਕਿਸੇ ਪਿੰਡ ਫੇਰੀ ਤੇ ਜਾਊਗਾ ਬੈਠਾ ਪਿਆ ਤਾਂ ਲੋਕਾਂ ਨੇ ਘਰੋਂ ਚੀਜ਼ਾਂ ਲਿਆ ਕੇ ਦੇਣੀਆਂ, ਹੈ ਨਾ, ਗਿਫਟ ਆਉਣੇ ਆ 100-100 ਬੈਠੇ ਬੰਦੇ ਨੂੰ, ਹੈ ਨਾ, ਕਿ ਮੈਂ ਕੋਈ ਇਹਨੂੰ ਚੀਜ਼ ਦੇ ਦੇਵਾਂ ਕਿ, ਹੈ ਨਾ, ਯਾਦ ਰੱਖੇ, ਹੈ ਨਾ। ਤੇ ਜਿਹੜਾ ਗਰੀਬ ਮਾਤੜ ਬੰਦਾ ਜਿਹਨੂੰ ਵਾਕਈ ਲੋੜ ਹੋਏਗੀ ਉਹਨਾਂ ਚੀਜ਼ਾਂ ਦੀ, ਉਹਨੂੰ ਤਾਂ ਬੱਬ ਕਰਕੇ ਭੇਜ,
1: ਉਹਨੂੰ ਛਿਲਣਾ ਆ,
0: ਉਹਨੂੰ ਛਿਲਦੇ ਆ, ਸਹੀ ਗੱਲ ਆ, ਮਿਡਲ ਕਲਾਸ ਨੂੰ ਛਿਲਦੇ ਆ ਆਪਾਂ। ਤੇ ਫਿਲਹਾਲ
1: ਮੈਂ ਇੱਕ ਨਿੱਕੀ ਜੀ ਤੁਹਾਨੂੰ ਐਗਜ਼ਾਮਪਲ ਦਿੰਦਾ ਵਾਂ, ਨਾ ਨਹੀਂ ਚਲੋ ਆਪਾਂ ਲੈਂਦੇ ਕਿਸੇ ਦਾ, ਉਹਦੇ 'ਚ ਇਹ ਆ ਕਿ ਮੰਨ ਲਓ ਆਪਣੇ ਇੱਥੇ ਹੁਣ ਮੈਲਬਨ ਦੇ ਵਿੱਚ ਪ੍ਰੋਗਰਾਮ ਹੁੰਦੇ ਆ, ਹੈ ਨਾ, ਹਿੱਟ ਪੁੱਟਿਆ ਪ੍ਰੋਗਰਾਮ ਹੁੰਦੇ ਆ, ਉਹਦੇ ਵਿੱਚ ਸਪੋਂਸਰ ਕਰੀਦਾ ਵਾ। ਹੁਣ ਮੰਨ ਲਓ ਕੋਈ ਵੀ ਬਿਜ਼ਨਸ ਹੋ ਸਕਦਾ ਵਾ XYZ, ਅਤੇ ਉਹ ਜਿਹੜੇ ਬਿਜ਼ਨਸ ਸਪੋਂਸਰ ਕਰਦੇ ਆ, ਜਿਹੜੇ ਆਰਟਿਸਟ ਆਉਂਦੇ ਪਰਫੋਰਮ ਕਰਨ, ਹੈ ਨਾ, ਉਹ ਉਹਨਾਂ ਨੂੰ ਮਤਲਬ ਫ੍ਰੀ 'ਚ, ਫ੍ਰੀ ਦੇ ਵਿੱਚ ਹੋ ਸਕਦਾ 5,000, 7,000, 8,000 $10,000 ਦੀ, ਇਹਨਾਂ ਦੇ ਦਰਮਿਆਨ ਕੋਈ ਵੀ ਚੀਜ਼ ਹੋ ਸਕਦੀ ਆ, ਅਤੇ ਉਹ ਉਹਨਾਂ ਨੂੰ ਗਿਫਟ ਕਰ ਦਿੰਦੇ ਆ।
0: ਹਾਂ,
1: ਠੀਕ ਆ। ਮੰਨ ਲਓ ਕੋਈ ਸੋਨੇ ਦੀ ਚੀਜ਼ ਹੀ ਆ, ਫੋਰ ਐਗਜ਼ਾਮਪਲ, ਹੈ ਨਾ, ਕੋਈ ਗੋਲਡ ਹੀ ਆ ਮੰਨ ਲਓ, ਜਾਂ ਕੋਈ ਪਾਉਣ ਵਾਲੀ, ਕੋਈ ਪਰਸ ਲਾ ਲਓ, ਕੋਈ ਗੋਲਡ ਲਾ ਲਓ, ਕੋਈ ਵੀ ਚੀਜ਼, ਮੰਨ ਲਓ ਤੁਹਾਡਾ ਜੇ ਮੇਰਾ ਬੂਟਾਂ ਦਾ ਬ੍ਰਾਂਡ ਆ ਅਤੇ ਮੈਂ ਬੂਟ ਗਿਫਟ ਕਰੂੰਗਾ, ਹੈ ਨਾ, ਜਿਹੜੀ ਵੀ, ਮੈਂ ਉੱਥੇ 5,000 ਦੀ ਉਹਨੂੰ ਗਿਫਟ ਕਰਤੀ। ਹੁਣ ਮੰਨ ਲਓ 6 ਮਹੀਨਿਆਂ ਦੇ ਵਿੱਚ 50 ਕਨਸਰਟ ਹੁੰਦੇ ਫੋਰ ਐਗਜ਼ਾਮਪਲ, ਉਹਨਾਂ ਦੇ ਵਿੱਚੋਂ ਮੈਂ 20 ਨੂੰ ਸਪੌਂਸਰ ਕੀਤਾ ਤੇ ਮੈਂ 20 ਨੂੰ ਹੀ ਉਹ ਚੀਜ਼ਾਂ ਗਿਫਟ ਕਰਤੀਆਂ, ਠੀਕ ਹੈ, ਮੰਨ ਲਓ 2,000 ਦੀਆਂ ਦਿੱਤੀਆਂ। ਕਰਕੇ ਕੀ ਹੋਇਆ ਕਿ ਜਿਹੜਾ ਬੰਦਾ ਆਮ ਕਸਟਮਰ ਮੇਰੇ ਕੋਲ ਆਇਆ ਚੀਜ਼ ਖਰੀਦਣ ਲਈ ਮੇਰੀ ਦੁਕਾਨ ਦੇ ਉੱਤੇ, ਉਹਨੂੰ ਮੈਂ ਕਿਹਾ

0: ਇਹੀ ਗੱਲ ਕਰਦਾ ਪਿਆ ਨਾ ਮੇਨ ਕੀ ਯਾਰ
1: ਕੀ
0: ਚੱਕਰ ਹੈ ਕਿ ਆਪਾਂ ਜ਼ਿਆਦਾ ਖਰੇ ਬੰਦੇ ਨੂੰ ਦੇਖ ਕੇ ਹੋਰ ਉਹਦੇ ਥੱਲੇ ਪਤਾ ਨੀ ਝੁਕਣ ਵਾਲੀ ਜਿਹੜੀ ਪ੍ਰੋਬਲਮ ਹੈ ਸਾਨੂੰ ਹਨਾ ਉਹ ਪਤਾ ਨੀ ਕਿਉਂ। ਇੱਕ ਨਾ ਫਿਲਮ ਆਈ ਸੀ ਜੈਂਗੋ ਅਨਚੇਨਡ, ਬਹੁਤ ਘੈਂਟ ਫਿਲਮ ਹੈ ਦੇਖਿਓ, ਜਿਨ੍ਹਾਂ ਨੇ ਦੇਖੀ ਹੈ ਤਾਂ ਯਾਰ ਕਿਸੇ ਤਰੀਕੇ ਮੈਸੇਜ ਪਹੁੰਚਾ ਦਿਓ ਸਾਡੇ ਤੱਕ, ਪਰ ਬਹੁਤ ਘੈਂਟ ਫਿਲਮ ਹੈ। ਉਹ ਨਾ ਸਟੋਰੀ ਦਿਖਾਈ ਹੈ ਬਣੀ ਉਹਨਾਂ ਨੇ ਸਲੇਵਰੀ ਦੇ ਟਾਈਮ ਦੀ, ਉਹ ਦਿਖਾਇਆ ਕਿ ਇੱਕ ਨਾ ਬੰਦਾ ਅਮੈਰੀਕਾ ਆਇਆ ਹੋਇਆ, ਜਰਮਨ ਬੰਦਾ ਉਹ ਅਮੈਰੀਕਾ ਆਇਆ ਹੋਇਆ, ਅਤੇ ਜਰਮਨੀ 'ਚ ਉਹ ਵਾਲੇ ਤਦ ਨਹੀਂ ਹੋਣੇ ਰੁਝਾਨ ਜਿਹਦੇ ਅੰਦਰ ਤੁਸੀਂ ਕਾਲਿਆਂ ਨੂੰ ਐਜ਼ ਅ ਸਲੇਵ ਖਰੀਦ ਸਕਦੇ ਹੋ ਆਪਣੇ ਘਰਾਂ ਦੇ ਕੰਮ ਵਾਸਤੇ, ਗੁਲਾਮੀ ਲਈ, ਠੀਕ ਹੈ। ਉਹ ਆਉਂਦਾ ਅਤੇ ਉਹ ਆ ਕੇ ਨਾ ਬਾਉਂਟੀ ਹੰਟਿੰਗ ਦਾ ਕੰਮ ਕਰਦਾ, ਬਾਉਂਟੀ ਹੰਟਿੰਗ ਸਮਝਦਾ, ਜਿਹੜਾ 1800s ਦਾ ਟਾਈਮ ਸੀਗਾ ਨਾ ਉਦੋਂ ਪੋਸਟਰ ਲੱਗਦੇ ਹੁੰਦੇ ਸੀਗੇ, ਇੱਥੇ ਸੋਵਰਿਨ ਹਿੱਲ ਵੀ ਨਾ ਉਹਨਾਂ ਨੇ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਹੋਇਆ, ਤਾਂ ਉੱਥੇ ਪੋਸਟਰ ਅਜੇ ਵੀ ਲੱਗੇ ਹੋਏ ਆ। ਉਹ ਕਿਸੇ ਕਹਿ ਲੈ ਕੋਈ ਚੋਰ ਡਕੈਤ ਹੋਵੇ, ਉਹਦੀ ਫੋਟੋ ਸਕੈਚ ਕਰਕੇ ਨੀਚੇ ਲਿਖ ਦੇਣਾ ਵਾਂਟਡ ਡੈਡ ਔਰ ਅਲਾਈਵ, ਇਨਾਮ $2500, ਇਨਾਮ $250। ਸੋ ਉਹ ਜਿਹੜਾ ਬੰਦਾ ਸਿਰਫ ਪੂਰਾ ਵਕਤ ਕੰਮ ਹੀ ਇਹ ਕਰਦਾ, ਪੋਸਟਰ ਪੜ੍ਹਨਾ ਅਤੇ ਬੰਦਾ ਲੱਭਣਾ ਅਤੇ ਮਾਰ ਕੇ ਫਿਰ ਸਰਕਾਰ ਨੂੰ ਦੇਣਾ, ਅਤੇ ਬਾਅਦ 'ਚੋਂ ਪੈਸੇ ਲੈਣੇ ਜਿਹੜੇ ਉਹ ਮਿਲਣੇ ਆ ਇਨਾਮ, ਉਹਨੂੰ ਬਾਉਂਟੀ ਹੰਟਰ ਕਹਿੰਦੇ, ਕਿਉਂਕਿ ਉਹਨੂੰ ਬਾਉਂਟੀ ਕਹਿੰਦੇ ਜਿਹੜਾ ਉਹ ਇਨਾਮ ਹੈ ਨਾ। ਉਹ ਨਾ ਇੱਕ ਕਾਲੇ ਨੂੰ ਇੰਪਲੋਈ ਕਰਦਾ ਤੇ ਕਹਿੰਦਾ ਮੈਂ ਤੈਨੂੰ ਫ੍ਰੀ ਕਰਦਾ, ਮੈਂ ਨਾ ਤੇਰੇ ਪੁਰਾਣੇ ਮਾਲਕਾਂ ਨੂੰ ਮਾਰਨਾ ਚਾਹੁੰਦਾ, ਤੂੰ ਮੈਨੂੰ ਲੈ ਕੇ ਚੱਲ। ਉਹ ਹੈਲਪ ਕਰ ਦਿੰਦਾ, ਪੁਰਾਣੇ ਮਾਲਕ ਮਰਵਾ ਦਿੰਦਾ। ਹੁਣ ਉਹ ਕਹਿੰਦਾ ਮੰਗ ਜੋ ਮੰਗਦਾ, ਕਹਿੰਦਾ ਮੇਰੀ ਨਾ ਵਾਈਫ ਨਾ ਕੋਈ ਹੋਰ ਗੋਰਾ ਖਰੀਦ ਕੇ ਲੈ ਗਿਆ, ਮੈਨੂੰ ਨਾ ਉੱਥੇ ਮੈਨੂੰ ਮੇਰੀ ਵਾਈਫ ਦਿਲਵਾ ਦੇ। ਕਹਿੰਦਾ ਕੋਈ ਚੱਕਰ ਨਹੀਂ। ਇਹ ਨਾ ਉਹਨੂੰ ਨਾਲ ਲੈ ਕੇ ਜਾਂਦਾ ਉੱਥੇ, ਇਸ ਤਰ੍ਹਾਂ ਗੱਲ ਕਰਦਾ ਕਿ ਮੈਂ ਤੇਰੇ ਘਰ ਨਾ ਕਾਲੇ ਖਰੀਦਣ ਆਇਆ। ਖੈਰ ਲੌਂਗ ਸਟੋਰੀ ਸ਼ੋਰਟ, ਉਹ ਨਾ ਬੰਦਾ ਜਿਹੜਾ ਮੇਰਾ ਜਿਹੜਾ ਆਪਣਾ ਮੇਨ ਵਿਲਨ ਆ, ਉਹ ਕਾਲਾ ਜਦੋਂ ਉਹਦੇ ਟੇਬਲ ਤੇ ਬੈਠਦਾ ਉਹਨੂੰ ਪਤਾ ਕਿੱਸਾ ਸਮਝਾਉਂਦਾ, ਕਹਿੰਦਾ ਇਹ ਨਾ ਸਾਇੰਸ ਹੈ, ਮੈਂ ਤੁਹਾਨੂੰ ਦੱਸਦਾ। ਉਹ ਨਾ ਡਾਇਨਿੰਗ ਟੇਬਲ ਤੇ ਲੈ ਕੇ ਆਉਂਦਾ ਇੱਕ ਸਕਲ, ਇੱਕ ਸਕੈਲਟਨ ਵਾਲਾ ਸਕਲ ਹਨਾ, ਖੋਪੜ ਜਿਹਾ ਲੈ ਕੇ ਆਉਂਦਾ, ਖੋਪੜੀ ਲੈ ਕੇ ਆਉਂਦਾ, ਉਹਨਾਂ ਨੂੰ ਬੈਕ ਤੋਂ ਤੋੜਦਾ। ਕਹਿੰਦਾ ਇੱਥੇ ਹੁੰਦਾ ਬੈਕ ਵਾਲਾ ਮਾਇੰਡ ਆਪਣਾ, ਜਿਹਨੂੰ ਆਪਾਂ ਕਹਿੰਦੇ ਹਾਂ ਸਬਕੌਂਸ਼ੀਅਸ। ਕਹਿੰਦਾ ਆ ਦੇਖ ਇੱਕ ਨਾ ਇਹ ਸਕਲ ਦੇ ਅੰਦਰ ਡੈਂਟ ਪਿਆ ਹੋਇਆ। ਕਹਿੰਦਾ ਡੈਂਟ ਪਤਾ ਕਿਉਂ ਪਿਆ? ਕਹਿੰਦਾ ਡੈਂਟ ਇਸ ਕਰਕੇ ਪਿਆ ਕਿ ਇੱਥੇ ਨਾ ਉਹ ਵਾਲੀ ਨਾੜ ਹੁੰਦੀ ਹੈ ਜਿਹੜੀ ਤੁਹਾਨੂੰ ਗੁਲਾਮ ਬਣਾਉਂਦੀ ਹੈ। ਕਹਿੰਦਾ ਕਾਲਿਆਂ ਦੇ ਅੰਦਰ ਜਿੰਨੇ ਵੀ, ਮਤਲਬ ਜਿਹੜਾ ਬੰਦਾ ਚਿੱਟਾ ਨਹੀਂ ਹੈ ਨਾ, ਗੋਰਾ ਨਹੀਂ ਹੈ, ਇਹਨਾਂ ਸਾਰਿਆਂ ਅੰਦਰ ਨਾ ਨਾੜ ਬਹੁਤ ਵੱਡੀ ਹੈ, ਇਹ ਤਾਂ ਹੀ ਗੁਲਾਮ ਬਣਦੇ। ਮੈਨੂੰ ਨਾ ਉਹ ਸੀਨ ਅੱਜ ਤੱਕ, ਮਤਲਬ ਮੈਂ ਕਿੰਨੇ ਸਾਲ ਪਹਿਲੇ ਦੇਖੀ ਹੈ, ਉਹ ਸੀਨ ਅੱਜ ਤੱਕ ਘਰ ਕਰ ਗਿਆ, ਕਿਉਂਕਿ ਇਹ ਨਾ ਮੈਂ ਉਸ ਸ਼ਾਇਦ ਆਬਜ਼ਰਵੇਸ਼ਨ ਨਾਲ ਵੇਖਦਾ ਹਾਂ,
2: ਗੁਲਾਮੀ ਵੀ ਵੇਖੀ ਹੈ,
0: ਕਿਉਂਕਿ ਅਸੀਂ
2: ਕਰਦੇ ਹਾਂ ਆਪਾਂ ਗੁਲਾਮੀ,
0: ਹਾਂ ਕਿ ਆਪਾਂ ਆਪਣਾ ਇੱਕ ਮਾਈਂਡਸੈਟ ਹੈ,
2: ਕਿਉਂਕਿ ਤੁਹਾਨੂੰ ਅਸਲੀ ਲੱਗੀ ਉਹ ਚੀਜ਼,
0: ਹਾਂ
2: ਤੁਸੀਂ ਰਿਲੇਟ ਕਰ ਲਈ।
0: ਆਪਾਂ ਗੋਰੇ ਨੂੰ ਵੇਖਦੇ ਹਾਂ ਤੇ ਆਪਣੇ ਆਪਣੇ ਹਮੇਸ਼ਾ ਮਾਈਂਡ 'ਚ ਰਹਿੰਦਾ ਕਿ ਯਾਰ ਦੇ ਆਰ ਬੈਟਰ, ਕਿ ਕਿਸ ਤਰੀਕੇ ਨਾਲ ਕਿ ਬੰਦਾ ਥੋੜਾ ਵਧੀਆ ਤਿਆਰ ਜੋ ਰਹੋ ਯਾਰ, ਤੂੰ ਗੋਰਿਆਂ ਵਾਂਗ, ਤੂੰ ਤਾਂ ਗੋਰਿਆਂ ਵਰਗੀ ਇੰਗਲਿਸ਼ ਬੋਲਦਾ, ਤੂੰ ਗੋਰਾ ਬਣ ਗਿਆ, ਤਿਆਰ ਹੋ ਗਿਆ, ਹਨਾ। ਆਪਾਂ ਗੋਰੇ ਰੰਗ ਨੂੰ ਵੀ ਬਹੁਤਾ ਪਸੰਦ ਕਰਦੇ ਹਾਂ। ਗੱਲ ਫਿਰ ਤੋਂ ਇੱਧਰ ਉੱਧਰ ਡੀਰੇਲ ਹੋ ਜਾਂਦੀ ਹੈ ਸਾਡੀ, ਇੱਕ ਤਾਂ ਸਾਡੀ ਆਹ ਬੜੀ ਪ੍ਰੋਬਲਮ ਹੈ, ਪਰ ਪੁਆਇੰਟ ਇਹ ਕਿ ਮਾਨਸਿਕਤਾ ਦਾ ਇਸ਼ੂ ਹੈ ਬਹੁਤ ਮੇਜਰ ਇਹ, ਐਂਡ ਮਾਨਸਿਕਤਾ ਦਾ ਮੇਜਰ ਇਸ਼ੂ ਇਹ ਹੈ ਕਿ ਅੱਜ ਦੇ ਦੌਰ 'ਚ ਕਿਸੇ ਵੀ ਤਰ੍ਹਾਂ ਦਾ ਓਪੀਨੀਅਨ ਰੱਖਣਾ ਜੋ ਮੈਜੋਰਿਟੀ ਨਾਲੋਂ ਵੱਖਰਾ, ਉਹ ਪਾਪ ਹੋ ਗਿਆ, ਕਿਉਂਕਿ ਤੁਹਾਨੂੰ ਲੋਕ ਬ੍ਰੇਨ ਡੈਡ ਹੋ ਗਏ ਨੇ, ਤੁਹਾਨੂੰ ਵੀ ਬ੍ਰੇਨ ਡੈਡ ਹੋਇਆ ਹੋਇਆ ਦੇਖਣਾ ਚਾਹੁੰਦੇ ਨੇ, ਪਰ ਉਹ ਜਿਹੜੇ ਬ੍ਰੇਨ ਡੈਡ ਹੋਏ ਆ ਉਹਨਾਂ ਦੀ ਗਲਤੀ ਨਹੀਂ, ਕਿਉਂਕਿ ਉਹਨੂੰ ਪਤਾ ਨਹੀਂ ਉਹ ਬ੍ਰੇਨ ਡੈਡ ਹੋ ਗਏ,
2: ਕਿਉਂਕਿ ਪਤਾ ਡੈਡ ਹੁੰਦਾ ਗਾ ਮੈਨੂੰ ਲੱਗਦਾ ਕਾਰਨ ਕੀ ਆ, ਤੁਸੀਂ ਸੋਚਦੇ ਹੋਗੇ ਕਿ ਯਾਰ ਅੱਗੇ ਤੇ ਇੱਦਾਂ ਦੀਆਂ ਮਤਲਬ ਉਹ ਗੱਲਾਂ ਨਹੀਂ ਕਰਦੇ, ਇੰਨੀਆਂ ਭਾਰੀਆਂ ਭਾਰੀਆਂ ਜੀਆਂ, ਭਾਰੀਆਂ ਨਹੀਂ ਕਹਿ ਲਓ ਪਰ ਸੀਰੀਅਸ ਕਹਿ ਲਓ,
0: ਸੀਰੀਅਸ
2: ਜੀਆਂ, ਪਰ ਬੋਇਜ਼ ਮੀਟ ਅਪ ਆ ਯਾਰ, ਕੋਈ ਵੀ ਗੱਲ ਕਰ ਸਕਦੇ ਆ, ਉਹ ਇਸ ਦੇ ਵਿੱਚ ਤੇ ਵੇਖੋ ਮੁੱਦਾ ਆ ਜਿਹੜਾ ਛਿੜ ਗਿਆ ਛਿੜ ਗਿਆ। ਪਰ ਹੁਣ ਗੱਲ ਪਤਾ ਕੀ ਆ ਇਹਦੇ ਵਿੱਚ ਕੀ ਹੁੰਦਾ,
0: ਗੱਲ ਨਾ ਮੈਂ ਤੁਹਾਨੂੰ ਇੱਕ ਦੱਸਾਂ, ਵੈਸੇ ਮਾਇੰਡ ਤਾਂ ਨਹੀਂ ਕਰੂੰਗੇ,
2: ਨਹੀਂ ਨਹੀਂ ਇੱਕ, ਹਾਂ ਤੁਸੀਂ ਮੈਨੂੰ ਪਤਾ ਕੀ ਦੱਸਣਾ ਦੱਸੋ,
0: ਮੈਂ ਨਾ ਸੋਰੀ, ਮੈਂ ਨਾ ਤੁਹਾਨੂੰ ਛੇੜਤਾ ਕਿਉਂਕਿ ਤੁਸੀਂ ਜਿਹੜੇ ਪੁਆਇੰਟ ਧਿਆਨ ਲੱਗੇ ਸੀ ਨਾ, ਉਹ ਪੁਆਇੰਟ ਸੀ ਲੰਬਾ, ਤੇ ਮੇਰੇ ਤੋਂ ਨਾ ਫਿਰ ਸਾਡੀ ਸਦੀ ਦਾ ਸਭ ਤੋਂ ਬੈਸਟ ਸਿੰਗਰ ਸੁਣਾਏ ਬਿਨਾਂ ਰਿਹਾ ਨਹੀਂ ਜਾਂਦਾ।

0: ਜੀ ਬਿਲਕੁਲ, ਗਾਣਾ ਚੱਲਿਆ ਵੀ ਬੜਾ ਹੀ ਤੇ ਹੈਗਾ ਵੀ ਸੱਚ ਆ, ਕਿਉਂਕਿ ਹਾਂ ਕਿਉਂਕਿ ਗੱਲ ਇਹੋ ਹੀ ਆ ਕਿ ਜਿਹੜਾ ਬੰਦਾ ਆਵਾਜ਼ ਆਪਣੀ ਚੁੱਕੂਗਾ, ਜਿਹੜਾ ਹੱਕਾਂ ਲਈ ਲੜੂਗਾ, ਜਾਂ ਜਿਹਨੂੰ ਲੱਗਦਾ ਵਾ, ਜਿਹੜੇ ਦਿਮਾਗ ਨੂੰ ਲੱਗਦਾ ਵੀ ਯਾਰ ਆਹ ਗਲਤ ਆ ਅਤੇ ਮੈਂ ਇਸ ਪਾਸੇ ਨੂੰ ਨਹੀਂ ਜਾਣਾ, ਮੈਂ ਦੂਜਾ ਪਾਸਾ ਚੁਰਨਾ ਸਹੀ ਵਾਲਾ, ਅਤੇ ਉਹ ਫਿਰ ਦੁਨੀਆ ਤੋਂ ਵੱਖਰਾ ਹੋ ਜਾਊਗਾ, ਅਤੇ ਜੇ ਵੱਖਰਾ ਹੋਊਗਾ ਤਾਂ ਫਿਰ ਉਹ ਚੁੱਕਿਆ ਵੀ ਜਾਊਗਾ, ਕਿਉਂ ਨਹੀਂ ਚੁੱਕਿਆ ਜਾਊਗਾ।
1: ਅਤੇ
0: ਜੇ ਤੁਹਾਡੇ ਨਾਲ ਸਪੋਰਟ ਆ ਕਿਸੇ ਚੀਜ਼ ਦੇ ਵਿੱਚ, ਤੁਹਾਡੇ ਨਾਲ ਇਕੱਠ ਆ, ਤੇ ਫਿਰ ਕਿਤੇ ਨਾ ਕਿਤੇ ਉਹਦੀ ਸੁਣੀ ਵੀ ਜਾਂਦੀ ਆ, ਭਾਵੇਂ ਥੋੜ੍ਹੀ ਭਾਵੇਂ ਬਹੁਤੀ। ਆਪਾਂ
1: ਇੱਕ ਇਹ ਵੀ ਹੈ ਨਾ, ਇੱਕ ਤੁਹਾਡੀ ਮਕਬੂਲੀਅਤ ਹੋ ਜਾਂਦੀ ਹੈ ਤੁਹਾਡੀ ਗੱਲ ਦੀ, ਕਿ ਯਾਰ ਜੋ ਤੁਸੀਂ ਫੀਲ ਕਰ ਰਹੇ ਹੋ ਬਾਕੀ ਵੀ ਫੀਲ ਕਰ ਰਹੇ ਹੋ, ਹੈ ਨਾ। ਕਿ ਜੇ ਆਪਾਂ ਪ੍ਰੋਬਲਮ ਐਟ ਹੈਂਡ ਦੇਖੀਏ, ਖਾਸ ਕਰ ਇੰਡੀਆ ਦੇ ਹਿਸਾਬ ਨਾਲ ਜੇ ਆਪਾਂ ਦੇਖੀਏ, ਕਿ ਇਫੈਕਟ ਹੈ ਯਾਰ, ਪੇਪਰ ਹੋਏ ਆ ਲੀਕ, 2024 'ਚ ਵੀ ਹੋਏ ਆ, ਹੈ ਨਾ, ਹੁਣ ਇਸ ਵਾਰ ਵੀ ਹੋਇਆ। ਜਿਹੜਾ 24 'ਚ ਹੋਇਆ ਸੀਗਾ, ਉਹ ਹੋਇਆ ਸੀਗਾ ਗ੍ਰੈਜੂਏਸ਼ਨ ਵਾਲਾ, ਪੋਸਟ ਗ੍ਰੈਜੂਏਸ਼ਨ ਵਾਲਾ, ਜਿਨ੍ਹਾਂ ਨੇ ਮਤਲਬ ਤੁਸੀਂ MBBS ਡਾਕਟਰ ਬਣ ਗਏ ਹੋ, MBBS ਡਾਕਟਰ ਬਣਨ ਤੋਂ ਬਾਅਦ ਦੁਬਾਰਾ ਨੀਟ ਦੇਣਾ ਪੈਂਦਾ, ਉਸ ਹਿਸਾਬ ਨਾਲ ਤੁਹਾਨੂੰ ਸੀਟ ਮਿਲਦੀ ਆ MD ਡਾਕਟਰੀ ਕਰਨ ਦੀ, ਕਿ ਫਿਜ਼ੀਸ਼ੀਅਨ ਬਣੂਗੇ, ਕਿ ਹਾਰਟ ਦੇ ਬਣੂਗੇ, ਕਿ ਅੱਖਾਂ ਦੇ ਬਣੂਗੇ, ਕਿ ਹੈ ਨਾ ਹੱਡੀਆਂ ਦੇ ਬਣੂਗੇ, ਉਹ ਵਾਲੀ, ਹੈ ਨਾ। ਮੇਰਾ ਬਹੁਤ ਪਿਆਰਾ ਮਿੱਤਰ, ਉਹ MBBS ਡਾਕਟਰ ਆ, ਉਹਨੇ ਕੋਵਿਡ ਦੇ ਟਾਈਮ 'ਚ ਬਹੁਤ ਕੰਮ ਕੀਤਾ, ਵੋਲੰਟਰੀ ਵਰਕ ਵੀ ਕੀਤਾ ਉਹਨੇ,
0: ਓਕੇ
1: ਠੀਕ ਹੈ, ਓਵਰ ਟਾਈਮ ਕੰਮ ਕੀਤੇ। ਉਹ ਜਦੋਂ ਉਹਦਾ ਹੁਣ ਐਗਜ਼ਾਮ ਦੀ ਵਾਰੀ ਆਈ ਹੋਈ ਆ, ਅਤੇ ਉਹ ਐਗਜ਼ਾਮ ਕਿਉਂਕਿ ਲੀਕ ਹੋ ਗਿਆ, ਅਤੇ 7-8 ਮਹੀਨੇ ਅੱਗੇ ਚਲੀ ਗਈ ਡੇਟ। ਹੁਣ ਯੂ ਨੀਡ ਟੂ ਅੰਡਰਸਟੈਂਡ ਕੈਟ ਹੀ ਇਜ਼ ਆਵਰ ਏਜ, ਉਹਨੇ MBBS ਛੱਡੀ, MBBS ਕਰਨ ਤੋਂ ਬਾਅਦ ਆਹ ਡਾਕਟਰੀ ਵਗੈਰਾ ਮਤਲਬ ਛੱਡੀ ਹੋਈ ਸੀ, ਕਿਉਂਕਿ ਪੇਪਰ ਦੀ ਤਿਆਰੀ ਵੀ ਤਾਂ ਕਰਨੀ ਪੈਂਦੀ ਆ, ਕਹਿੰਦਾ ਜੋਬ ਨਹੀਂ ਹੁੰਦੀ। ਹੁਣ ਕਿ 29-30 ਸਾਲ ਦੀ ਉਮਰ ਦਾ ਮੁੰਡਾ 6-7 ਮਹੀਨੇ ਤੋਂ ਜੋਬਲੈਸ ਹੈ, ਕਿਉਂਕਿ ਉਹਨੇ MD ਲਈ ਵਧੀਆ ਸੀਟ ਲੈਣੀ, ਕਿਉਂਕਿ ਉਹਦੀ ਇੱਛਾ ਕਿ ਉਹ ਫਿਜ਼ੀਸ਼ੀਅਨ ਬਣੇ ਜਾਂ ਫਿਰ ਵਟਐਵਰ ਹਾਰਟ ਸਪੈਸ਼ਲਿਸਟ ਬਣੇ। ਉਹ ਫਿਰ ਪੇਪਰ ਦੇਣ ਜਾਂਦਾ ਤਾਂ ਪਤਾ ਲੱਗਦਾ ਹੁਣ ਪੇਪਰ ਹੋਰ 2-3 ਮਹੀਨੇ ਬਾਅਦ ਹੋਵੇਗਾ, ਲੀਕ ਹੋ ਗਿਆ। ਦਾ ਅਮਾਊਂਟ ਆਫ ਸਟ੍ਰੈਸ, ਦਾ ਅਮਾਊਂਟ ਆਫ ਡਿਪਰੈਸ਼ਨ ਦੈਟ ਦੀਸ ਥਿੰਗਸ ਕੌਜ਼ ਯੂ, ਉਹਦਾ ਕੋਈ ਐਂਡ ਨਹੀਂ ਹੈ
0: ਯਾਰ। ਉਹ ਪਤਾ ਕਿਹਦੇ ਲਈ ਆ, ਉਹ ਹੈਗਾ ਜਿਹੜਾ ਬੰਦਾ ਉਹ ਸਿਚੁਏਸ਼ਨ ਦੇ ਵਿੱਚ ਫਸਿਆ, ਠੀਕ ਹੈ, ਉਹ ਵੀਰਲੀ ਆ,
1: ਹਾਂ, ਜਿਹਦੇ ਤੇ ਬੀਤਦੀ ਹੈ
0: ਨਾ, ਹਾਂ,
1: ਉਹਨੂੰ ਪਤਾ ਲੱਗਦਾ। ਇਸ ਲਈ ਨਾ ਇੱਕ ਐਮਪਥੀ ਬੜੀ ਜ਼ਰੂਰੀ ਆ। ਜੇ ਦੁਨੀਆ ਦੇ ਅੰਦਰ ਖਰਾਬੀਆਂ ਹੈਗੀਆਂ ਤਾਂ ਬੋਲਣ 'ਚ ਕੀ ਖਰਾਬੀ ਹੈ ਯਾਰ। ਹਾਂ, ਆਪਾਂ ਕਈ ਵਾਰੀ ਕੀ ਪਤਾ ਹੀ ਕਰਦੇ ਹਾਂ, ਆਪਾਂ ਇੱਦਾਂ ਹੀ ਗੱਲ ਕਰਦੇ ਨੇ ਕਿ ਯਾਰ ਸਾਡੇ ਨਾਲ ਵੀ ਤਾਂ ਮਾੜਾ ਹੋਇਆ ਸੀ, ਮੇਰੇ ਨਾਲ ਵੀ ਤਾਂ ਇਹ ਹੋਇਆ ਸੀ, ਮੇਰੇ ਵੇਲੇ ਕੌਣ ਯਾਰ, ਤੁਹਾਡੇ ਵੇਲੇ ਕੋਈ ਨਹੀਂ ਆਇਆ, ਪਰ ਤੁਹਾਨੂੰ ਜੇ ਆਪਣੀ ਟੀਮ ਯਾਦ ਆ ਤਾਂ ਤੁਹਾਨੂੰ ਕਿਸੇ ਲਈ ਤਾਂ ਖੜਨਾ ਚਾਹੀਦਾ
0: ਯਾਰ। ਜਿਹਨੂੰ ਹੈਗਾ ਵਾ ਨਾ, ਜਿਹਦੇ ਨਾਲ ਹੋਇਆ ਵਾ ਨਾ, ਉਹ ਬੰਦਾ ਕਦੀ ਇੱਦਾਂ ਕਰੂਗਾ ਨਹੀਂ, ਟੂ ਬੀ ਵੈਰੀ ਓਨੈਸਟ। ਮੰਨ ਲਓ ਅੱਜ ਹੁਣ ਜਿਹੜੀਆਂ ਚੀਜ਼ਾਂ ਮੰਨ ਲਓ ਸਾਡੇ ਨਾਲ ਹੋਈਆਂ, ਜਾਂ ਮੈਂ ਆਪਣੇ ਪਰਸਨਲ ਵੇਖਾਂ ਜੋ ਮੇਰੇ ਨਾਲ ਹੋਈਆਂ ਹੋਣਗੀਆਂ,
2: ਬਿਲਕੁਲ
0: ਨਿੱਕੀ ਮੋਟੀ ਜੋ ਵੀ ਆ, ਮੈਂ ਉਹ ਅੱਗੇ ਜੇ ਤੇ ਮੈਂ ਇੱਕ ਕਹਿ ਲਓ ਕਿ ਠੀਕ ਇਨਸਾਨ ਆ, ਤੇ ਫਿਰ ਤੇ ਮੈਂ ਉਹ ਨਹੀਂ ਕਰੂੰਗਾ ਅੱਗੇ, ਜੇ ਤੇ ਮੇਰੀ ਮਾੜੀ ਮੋਟੀ ਵੀ ਜ਼ਮੀਰ ਜਿਹੜੀ ਜਾਗਦੀ ਆ, ਤੇ ਜੇ ਮਰੀ ਆ ਤੇ ਫਿਰ ਤੇ ਕੋਈ ਹੈ ਹੀ ਨਹੀਂ ਲੱਥੀ ਚੜੀ, ਫਿਰ ਤੇ ਮੈਂ ਜੋ ਮਰਜ਼ੀ ਕਰਾਂ। ਪਰ ਜੇ ਉਹ ਮੇਰੇ ਨਾਲ ਹੋਈਆਂ ਵਾ, ਜੇ ਮੇਰੀ ਜ਼ਮੀਰ ਜਾਗਦੀ ਆ, ਤੇ ਮੈਂ ਯਾਰ ਮੈਂ ਸਮਝੂਗਾ ਅਗਲੇ ਦੇ, ਮੈਂ ਨਹੀਂ ਕਰੂੰਗਾ। ਹੁਣ ਮੰਨ ਲਓ ਕੋਈ 4 ਮਹੀਨੇ ਮੇਰੇ ਜਿਹੜੀ ਚੀਜ਼ 'ਚ ਖਰਾਬ ਹੋਏ ਆ, ਮੈਂ ਨਹੀਂ ਚਾਹੂੰਗਾ ਕਿ ਕਿਸੇ ਦੇ ਵੀ ਉਹ 4 ਮਹੀਨੇ ਉਸੇ ਚੀਜ਼ ਦੇ ਵਿੱਚ ਖਰਾਬ ਹੋਣ, ਜਿਹੜੀ ਚੀਜ਼ 'ਚੋਂ ਮੈਂ ਨਿਕਲ ਗਿਆ, ਤੇ ਮੈਂ ਉਹਨੂੰ ਸਹੀ ਤਰੀਕਾ ਦੱਸ ਕੇ, ਜਾਂ ਮੰਨ ਲਓ ਉਹਦਾ ਹੱਲ ਦੱਸ ਕੇ, ਮੈਂ ਉਹਦਾ ਉਹ
1: ਕੋਈ
0: 4 ਮਹੀਨੇ ਬਚਾਊਂਗਾ।
1: ਐਂਡ ਜੇ
0: ਕਹੂੰਗਾ ਕਿ ਯਾਰ ਮੇਰੇ 4 ਹੋਏ ਤੇ ਤੇਰੇ 8 ਕਰਾਉਂਗਾ,
1: ਤੇਰੇ 8 ਕਰਾਉਣਾ,
0: ਮੈਂ ਉਹੀ ਕਹਿੰਦਾ।
1: ਹੁਣ ਜੇ ਸਿਸਟਮ ਫੇਲਿਅਰ ਹੀ ਆ, ਜੇ ਸਿਸਟਮ ਦਾ ਹੀ ਫੇਲਿਅਰ ਆ, ਤੇ ਫੇਲਿਅਰ ਆ ਤਾਂ ਹੈ, ਉਹ ਬੋਲੋ।
0: ਹਾਂ,
1: ਇਹ ਗੱਲ ਦਾ ਪੁਆਇੰਟ ਨਹੀਂ ਕੋਈ ਯਾਰ, ਪਹਿਲੇ ਵੀ ਤਾਂ ਹੁੰਦਾ ਸੀ, ਪਹਿਲੇ ਤਾਂ ਬਹੁਤ ਕੁਛ ਹੁੰਦਾ ਸੀ
0: ਯਾਰ।
1: ਆਪਾਂ ਹਰ ਰੋਜ਼ ਸਵੇਰੇ ਪਰਸਨਲ ਤੌਰ ਤੇ ਜਦੋਂ ਉੱਠਦੇ ਹਾਂ, ਹਨਾ, ਆਪਾਂ ਇਹ ਕੋਸ਼ਿਸ਼ ਕਰਦੇ ਹਾਂ ਕਿ ਕੱਲ੍ਹ ਨਾਲੋਂ ਬੈਟਰ ਦਿਨ ਹੋਵੇ।
0: ਐਗਜੈਕਟਲੀ,
1: ਹੈ ਨਾ। ਜੇ ਮੈਂ ਇੱਕ ਸਰਕਾਰ ਚੁਣਦਾ, ਅਗੇਨ ਮੈਂ ਨਾ ਮੈਂ ਐਂਟੀ ਕਰੰਟ ਗਵਰਨਮੈਂਟ ਆ, ਨਾ ਮੈਂ ਐਂਟੀ ਪੁਰਾਣੀ
0: ਗੱਲਬਾਤ,
1: ਆਪਣਾ ਪੁਆਇੰਟ, ਕਿਉਂਕਿ ਹੁਣ ਗੱਲ ਉਹੀ ਹੁੰਦੀ ਹੈ, ਲੋਕੀ ਕਹਿੰਦੇ ਕਿ ਯਾਰ ਗਵਰਨਮੈਂਟ ਦੇ ਖਿਲਾਫ਼, ਹੁਣ ਜਿਹੜਾ ਰਾਜ ਕਰ ਰਿਹਾ ਉਹਨੂੰ ਹੀ ਕਹਾਂਗੇ ਨਾ। ਹੁਣ ਇੰਡੀਆ ਦਾ ਮਸਲਾ ਮੈਂ ਐਲਬਨੀਜ਼ੀ ਨਾਲ ਨਹੀਂ ਕਰ ਸਕਦਾ ਗੱਲ, ਤੇ ਇਹਦੇ ਨਾਲ ਜਿਹੜਾ ਆਪਣਾ ਐਂਥਨੀ ਭਾਜੀ ਨੇ, ਹਨਾ, ਹੁਣ ਜੋ ਉਹ ਇਸ਼ੂਜ਼ ਲੈ ਕੇ ਆ ਰਹੇ ਹੋਣਗੇ ਇੱਥੇ, ਹਨਾ, ਉਹ ਇੰਡੀਆ ਦਾ ਜਾਂ ਫਿਰ ਟੋਂਗੇ ਦਾ ਥੋੜਾ ਨਾ, ਕੋ ਉੱਥੇ ਦਾ ਜਿਹੜਾ ਰਾਜਾ
0: ਠੀਕ ਕਰੇਗਾ। ਹਾਲਾਂਕਿ ਉਹ ਸਦਾ ਐਂਥਨੀ ਤੇ ਮੋਦੀ ਸਾਹਿਬ ਆਪਸ ਵਿੱਚ ਕਰ ਸਕਦੇ,
1: ਉਹ ਆਪਸ ਚ ਉਹਨਾਂ ਨੇ ਬਹੁਤ ਵਧੀਆ ਕਨਸਰਟ ਕੀਤਾ ਸੀ ਮਾਰਵਲ ਸਟੇਡੀਅਮ। ਹੁਣ ਦੇਖੋ ਹੁਣ ਉਹ ਕਨਸਰਟ ਵੀ ਹੋਇਆ ਮਾਰਵਲ ਸਟੇਡੀਅਮ, ਹੋਇਆ ਨਾ
0: ਹੋਇਆ,
1: ਉਹਦਾ ਕੋਈ ਸਿਰ ਪੈਰ ਮੂੰਹ ਮੱਥਾ ਜੋ ਵੀ ਸੀ ਅੱਜ ਤੱਕ ਪਤਾ ਨਹੀਂ,
0: ਜ਼ਰੂਰੀ ਸੀ ਨਾ।
1: ਹਾਂ,
0: ਮਤਲਬ ਉੱਥੋਂ ਦੇ ਮਸਲੇ ਲੈਣੋ,
1: ਹਾਂ,
0: ਇੱਧਰ ਸੈਰ ਕਰਨੀ ਜ਼ਿਆਦਾ ਜ਼ਰੂਰੀ।
1: ਫਿਰ ਹਾਂ, ਫਿਰ ਇਹ ਵੀ ਦੇਖੋ ਕਿ ਉਹ ਕੌਂਸਰਟ ਹੋਇਆ, ਅਸੀਂ ਜਿੰਨੇ ਵੀ ਇੱਥੇ ਟੈਕਸ ਪੇਅਰਸ ਹੈਗੇ ਆ ਉਹਨਾਂ ਦੀ ਜੇਬ ਤੋਂ ਹੀ ਗਿਆ, ਓਬਵੀਅਸ ਗੱਲ ਹੈ, ਇੰਡੀਆ ਨੇ ਥੋੜ੍ਹਾ ਨਾ ਪੇ ਕੀਤਾ ਕਿ ਜਿਸਨ ਕਰਨ ਔਜਲਾ ਦਾ ਇਵੈਂਟ ਹੈ ਤਾਂ ਉਹ ਤਾਂ ਉਹਨਾਂ ਨੇ ਜਗ੍ਹਾ ਖਰੀਦਣੀ ਹੈ ਉਸ ਦਿਨ ਲਈ, ਲੀਜ਼ ਕਰਨੀ ਹੈ, ਫਿਰ ਤੁਹਾਨੂੰ ਟਿਕਟਾਂ ਲਾ ਦਿੱਤੀਆਂ $200 $250 ਹੈ ਨਾ, ਤੇ ਜਾ ਕੇ ਦੇਖੋ ਤੇ ਪੈਸੇ ਇੱਦਾਂ ਕਮਾਉਣੇ, ਪੈਸੇ ਕਮਾਉਣ ਵਾਲਾ ਥੋੜ੍ਹਾ ਨਾ ਸੀਗਾ, ਸਰਕਾਰ ਨੇ ਲੋਕਾਂ 'ਤੇ ਪਾਇਆ। ਅਤੇ ਉਹੀ ਗੱਲ ਆ ਕਿ ਸਰਕਾਰਾਂ ਪੁੱਠੇ ਸਿੱਧੇ ਕੰਮ ਕਰਨਗੀਆਂ ਹੀ, ਪਰ ਜੇ ਆਪਾਂ ਹੀ ਨਹੀਂ ਬੋਲਾਂਗੇ ਕਿ ਹਾਓ ਡੇਅਰ ਯੂ, ਤੂੰ ਮੈਨੂੰ ਦੱਸ, ਮਨਮੋਹਨ ਸਿੰਘ ਦੀ ਸਰਕਾਰ ਵੇਲੇ ਇੰਨਾ ਡਿਸੈਂਟ ਆਇਆ, ਇੰਨਾ ਪੰਗਾ ਪਿਆ ਸੀਗਾ, ਤੇ ਆਰ ਟੀ ਆਈ ਆਇਆ ਨਾ, ਆਰ ਟੀ ਆਈ ਦੇ ਅੰਦਰ ਤੁਸੀਂ ਜਾ ਕੇ ਆਰ ਟੀ ਆਈ ਪਾ ਸਕਦੇ ਹੋ ਕਿ ਹਾਂ ਬਈ ਇਹ ਸਰਕਾਰ ਨੇ ਇਹ ਸਭ ਖਰਚਾ ਕੀਤਾ ਹੈ, ਕਿਉਂ ਕਿੱਦਾਂ ਕੀਤਾ, ਮੈਨੂੰ ਬੈਲੈਂਸ ਸ਼ੀਟ ਦਿਓ, ਆਹ ਜਿਹੜਾ ਜੱਜ ਹੈ ਇਹਦੀ ਆਮਦਨ ਕਿੰਨੀ ਹੈ, ਮੈਨੂੰ ਇਹ ਦਿਓ ਬਿਊਰਾ। ਕਿ ਇਹ ਜਦੋਂ ਲੋਕਾਂ ਨੇ ਇੱਕ ਰੈਵੋਲੂਸ਼ਨ ਉਠਾਈ ਹੋਣੀ ਹੈ, ਕਿਹਾ ਹੋਣਾ ਕਿ ਵੀ ਵਾਂਟ ਮੋਰ ਰਾਈਟਸ, ਤੇ ਮਿਲੇ ਆ,
0: ਤੇ ਉਦੋਂ ਹੀ ਨਿਕਲਿਆ। ਤੇ ਆਪਣੇ ਵੀ ਇੱਥੇ ਹੁਣ ਤੁਸੀਂ ਮੰਨ ਲਓ ਕੋਈ ਵੀ ਤੁਹਾਨੂੰ ਪ੍ਰੋਬਲਮ ਪੈਂਦੀ ਹੈ ਤੇ ਤੁਸੀਂ ਅਪੀਲ ਪਾਓ,
1: ਬਿਲਕੁਲ
0: ਤੁਸੀਂ ਆਪਣਾ ਅਰੇਜ ਕਰੋ, ਵੋਟਿੰਗ ਕਰਾਓ, ਜੇ ਜਿੰਨੇ ਤੁਹਾਡੇ ਲੋਕ ਜੇ ਤੁਹਾਡੇ ਨਾਲ ਆ, ਇਕੱਠ ਤੁਹਾਡਾ ਵੱਡਾ ਵਾ, ਉਹ ਪ੍ਰੋਬਲਮ ਜਿਹੜੀ ਉਹ ਜ਼ਿਆਦਾ ਜਾਣਿਆਂ ਦੀ ਆ ਤੇ ਉਹ ਸੁਣੀ ਜਾਂਦੀ ਹੈ।
1: ਮੈਂ ਤੈਨੂੰ ਗੱਲ ਦੱਸਾਂ,
0: ਪਟੀਸ਼ਨ ਪਾਓ,
1: ਇੱਕ ਮਿਆਰ ਦੀ ਗੱਲ, ਉਹੀ ਬੈਂਚਮਾਰਕ ਦੀ ਗੱਲ ਮੈਂ ਦੱਸਦਾ, ਇੱਥੇ ਦੇ ਇੱਕ ਬੈਂਚਮਾਰਕ ਦੀ। ਅੱਜ ਤੋਂ ਕੁਛ ਸਾਲ ਪਹਿਲਾਂ ਇੱਕ ਐਬੋਰੀਜਨਲ ਲੜਕੀ, ਸ਼ੀ ਵਾਸ ਡਰੰਕ, ਪੁਲਿਸ ਨੇ ਪਿੱਕ ਕੀਤਾ ਉਹਨੂੰ, ਕਿਉਂਕਿ ਉਹਨੇ ਕੋਈ ਰਕਸ ਮਚਾ ਰਹੀ ਹੋਣੀ, ਕੋਈ ਕਿਓਸ ਕਰ ਰਹੀ ਹੋਣੀ ਹੈ, ਹੈ ਨਾ, ਪੁਲਿਸ ਨੇ ਡਿਟੇਨ ਕੀਤਾ ਅਤੇ ਉਹ ਪੁਲਿਸ ਕਸਟਡੀ ਦੇ ਵਿੱਚ, ਸ਼ੀ ਡਾਈਡ।
0: ਓਕੇ,
1: ਠੀਕ ਹੈ। ਹੁਣ ਇਹਦਾ ਐਂਡ ਕੀ ਨਿਕਲਿਆ, ਮੈਂ ਤੁਹਾਨੂੰ ਕੰਪੈਰੀਜ਼ਨ ਦੱਸ ਰਿਹਾ। ਉੱਥੇ ਨੀਟ ਜਿਹੜੇ ਆਹ ਲੀਕ ਹੋਇਆ, ਵੀ ਮੈਂ ਕਹਿੰਦਾ ਪ੍ਰੋਪਾਗੈਂਡਾ ਹੋਏਗਾ ਸੋਨਮ ਵਾਂਗ ਚੁੱਕ ਦਾ, ਆਪਣਾ ਖੁਦ ਦਾ। ਮੈਂ ਕਹਿੰਦਾ ਅਭਿਜੀਤ ਦੀਪਕੇ ਦਾ ਵੀ ਆਪਣਾ ਪ੍ਰੋਪਾਗੈਂਡਾ ਹੋਏਗਾ,
0: ਜੰਤਰ ਮੰਤਰ,
1: ਠੀਕ ਹੈ। ਮੈਂ ਕਹਿੰਦਾ ਕਾਂਗਰਸ ਦਾ ਆਪਣਾ ਪ੍ਰੋਪਾਗੈਂਡਾ ਹੋਏਗਾ, ਸਾਰਿਆਂ ਦੇ ਆਪਣੇ ਪ੍ਰੋਪਾਗੈਂਡਾ। ਪਰ ਉਹ ਵੀ ਮਾਂ ਪਿਓ ਤਾਂ ਸੱਚੇ ਹੋਣਗੇ ਨਾ, ਜਿਨ੍ਹਾਂ ਦੇ ਬੱਚਿਆਂ ਨੇ ਆਪਣੇ ਆਪ ਨੂੰ ਖਤਮ ਕਰਤਾ, ਸੁਸਾਈਡ ਕਰ ਲਈ, ਕਿਉਂਕਿ ਪੇਪਰ ਲੀਕ ਹੋ ਗਏ, ਉਹਨਾਂ ਦੀ ਸਾਰੀ ਕੀਤੀ ਕਰਾਈ ਮਿਹਨਤ ਬੇਕਾਰ ਆ।
0: ਜਿਨ੍ਹਾਂ ਨੇ ਸੁਸਾਈਡ ਕਰ ਲਿਆ ਤੇ ਜਿਹੜੇ ਜੀਂਦੇ ਜਾਗਦੇ ਅੰਦਰੋਂ ਮਰੇ ਨੇ, ਉਹ ਵੱਖਰੇ, ਉਹਨਾਂ ਦੀ ਹਾਲੇ ਗਿਣਤੀ ਨਹੀਂ ਹੋਣੀ,
1: ਉਹਨਾਂ ਦੀ ਕੋਈ ਗਿਣਤੀ ਨਹੀਂ। ਤੇ ਇਹ ਜਿਹੜੀ ਕੁੜੀ ਜਦੋਂ ਪੂਰੀ ਹੋਈ ਆ, ਇੰਨਾ ਨੇਸ਼ਨ ਵਾਈਡ ਕਲੇਸ਼ ਪਿਆ, ਠੀਕ ਆ, ਕਿਸੇ 'ਤੇ ਕੋਈ ਲਾਠੀ ਨਹੀਂ ਪਈ ਆ, ਕੋਈ ਪੰਗਾ ਨਹੀਂ ਪਿਆ, ਕੋਈ ਰਕਸ ਨਹੀਂ ਹੋਇਆ, ਅਤੇ ਗੌਰਮੈਂਟ ਨੇ ਲਾਅ ਕੱਢਿਆ, ਗੌਰਮੈਂਟ ਨੇ ਪ੍ਰੋਗਰਾਮ ਚਲਾਇਆ, ਅਜੇ ਵੀ ਉਹ ਪ੍ਰੋਗਰਾਮ ਚੱਲਦਾ ਪਿਆ ਕਿ ਇਫ ਯੂ ਆਰ ਡਰੰਕ, ਸਾਡੇ ਕੋਈ ਵੈਸੇ ਵਾਲੀ ਫੀਡਬੈਕ ਕੋਈ ਦੇਗਾ ਨਹੀਂ, ਪਰ ਜੇ ਆਪਣੇ ਭਾਈਚਾਰੇ 'ਚੋਂ ਕਿਸੇ ਨਾਲ ਹੋਇਆ ਹੋਵੇ ਤਾਂ ਸਾਨੂੰ ਜ਼ਰੂਰ ਦੱਸਿਓ। ਇਫ ਯੂ ਆਰ ਡਰੰਕ, ਯੂ ਆਰ ਲਾਇੰਗ ਔਨ ਦਾ ਰੋਡ, ਤੇ 000 ਜੇ ਕਾਲ ਕਰੋਗੇ ਤੇ ਐਂਬੂਲੈਂਸ ਨਹੀਂ ਆਉਂਦੀ, ਐਂਬੂਲੈਂਸ ਤੋਂ ਇਲਾਵਾ ਇੱਕ ਹੋਰ ਸਰਵਿਸ ਹੈ, ਠੀਕ ਹੈ ਜੀ, ਉਹਨਾਂ ਨੂੰ ਕਹਿੰਦੇ ਆ ਪਬਲਿਕ ਇੰਟੋਕਸੀਕੇਸ਼ਨ, ਪਬਲਿਕ ਇੰਟੋਕਸੀਕੇਸ਼ਨ ਆਫਿਸਰ ਇੱਦਾਂ ਕਰਕੇ ਕਹਿੰਦੇ ਨਾ ਲੋਕਾਂ ਨੂੰ, ਹੈ ਨਾ, ਉਹ ਲੋਕ ਆਉਂਦੇ ਨੇ, ਉਹ ਅਸੈਸ ਕਰਦੇ, ਨਰਸ ਆਉਂਦੀ, ਉਹ ਅਸੈਸ ਕਰਦੀ ਤੁਹਾਡੇ ਹਾਲਾਤ ਕੀ ਨੇ, ਫਿਰ ਪੇਪਰ ਵਰਕ ਤੋਂ ਪਤਾ ਲੱਗਦਾ ਇਹ ਤਾਂ ਕੋਈ ਕੇਸ ਹੈ ਨਹੀਂ ਹੈ, ਪੁਲਿਸ ਆਉਂਦੀ ਹੈ, ਪੁਲਿਸ ਨਹੀਂ ਕਰਦੀ ਉਹਨਾਂ ਨੂੰ ਅਰੈਸਟ। ਉਹ ਬੰਦੇ ਇੱਕ ਸੈਂਟਰ 'ਚ ਜਾਂਦੇ ਨੇ ਜਦੋਂ ਸੋਬਰ ਹੋ ਜਾਂਦੇ ਆ, ਠੀਕ ਹੈ, ਅਤੇ ਜੇ ਉਹ ਤਾਂ ਕੋਈ ਕੇਸ ਹੈ ਪੁਲਿਸ ਨੂੰ ਫੋਨ ਕਰਤਾ ਜਾਂਦਾ, ਪੁਲਿਸ ਆ ਕੇ ਲੈ ਜਾਂਦੀ ਹੈ, ਜੇ ਉਹ ਠੀਕ ਹੈ ਤਾਂ ਆਪੇ ਬਾਏ ਬਾਏ ਟਾਟਾ ਕਰੇ ਚੱਲ ਜਾਵੇ। ਅਤੇ ਜੇ ਸਮਝੋ ਕੋਈ ਬੰਦਾ ਬਹੁਤ ਜ਼ਰਾ ਸੈੱਟ ਹੈ ਪਰ ਉਹ ਕਹਿੰਦਾ ਮੈਂ ਤੁਹਾਡੇ ਸੈਂਟਰ 'ਚ ਨਹੀਂ ਜਾਣਾ ਚਾਹੁੰਦਾ, ਮੇਰਾ ਇੱਕ ਘਰ ਆ, ਉਹਦੇ ਘਰ ਤੱਕ ਲਾ ਕੇ ਆਉਂਦੇ ਉਹਨੂੰ। ਇੱਕ ਬੰਦੇ ਦੀ ਵੈਲਿਊ, ਐਂਡ ਦੇਖੋ ਕਿੰਨੇ ਸਟੂਪਿਡ ਗੱਲ ਆ, ਮਤਲਬ ਆਪਾਂ ਤਾਂ ਇਹ ਚੀਜ਼ਾਂ ਇੱਦਾਂ ਹੀ ਕਰਦੇ ਹਾਂ ਕਿ ਖਾ ਪੀ ਕੇ ਡਿੱਗ ਜਾਂਦੇ ਹੋ, ਤੁਹਾਨੂੰ ਅਕਲ ਨਹੀਂ ਹੈਗੀ,
0: ਅਸੀਂ ਜ਼ਿੰਮੇਵਾਰੀ ਥੋੜ੍ਹਾ ਚੁੱਕੀ ਤੁਹਾਡੀ,
1: ਹਾਂ,
0: ਕਿੱਦਾਂ ਨੂੰ ਚੋਕ ਚੋਕ ਕੇ ਘਰ ਛੱਡ ਕੇ,
1: ਜੋ ਕਿ ਬਿਲਕੁਲ ਵੈਸੇ ਨਹੀਂ, ਮਤਲਬ ਇੱਦਾਂ ਦੀ ਨਾ ਖਾਇਆ ਪੀਆ ਕਰੋ ਵੀ ਜੇ ਕੋਈ ਕਰਦਾ ਕਿ ਬੰਦੇ ਨੂੰ ਹੋਸ਼ ਹੀ ਨਹੀਂ ਆਪਣਾ। ਪਰ ਮੈਂ ਕਹਿ ਰਿਹਾ ਕਿ ਇੱਕ ਗੌਰਮੈਂਟ ਕਿਸ ਲੈਵਲ ਤੱਕ ਜੇ ਉਹਨੂੰ ਤੰਗ ਕੀਤਾ ਜਾਵੇ, ਉਹਨੂੰ ਕਿਹਾ ਜਾਵੇ ਮੇਰੇ ਲਈ ਕੰਮ ਕਰ, ਤੂੰ ਤਾਂ ਸੇਵਕ ਹੈ, ਪ੍ਰਧਾਨ ਸੇਵਕ ਹੈ, ਹੈ ਨਾ, ਤੈਨੂੰ ਤਾਂ ਮੈਂ ਆਪਣੇ ਕੰਮ ਵਾਸਤੇ ਰੱਖਿਆ ਕਿ ਮੈਂ ਆਪਣੀ ਜ਼ਿੰਦਗੀ ਚਲਾਉਣੀ ਹੈ, ਸੋ ਮੈਂ ਸਭ ਚੀਜ਼ਾਂ ਨਹੀਂ ਕਰ ਸਕਦਾ, ਬਈ ਇਹ ਸਭ ਤੂੰ ਕਰ,
0: ਤੂੰ ਕਰ,
1: ਤੂੰ ਗੌਰਮੈਂਟ ਆ,
0: ਵੀ ਅਸੀਂ ਆਪਣੇ ਸਾਰੇ ਪੈਸਿਆਂ 'ਚੋਂ ਇਕੱਠੇ ਕਰਕੇ ਤੇਰੀ ਭੇਜ ਜਾਂਦੀ ਹੈ,
1: ਹੈ ਨਾ, ਕਿ 30% ਤੈਨੂੰ ਦੇ ਰਹੇ ਹਾਂ, ਕਾਹਦੇ ਵਾਸਤੇ ਦੇ ਰਹੇ ਹਾਂ, ਫੈਕਟ ਹੈ ਨਾ, ਜੇ ਹੁਣ ਪੇ ਆ ਰਹੀ ਉਹਦੇ ਵਿੱਚੋਂ 30% ਜਾ ਰਹੇ ਇੰਡੀਆ, ਵੀ ਲੋਕੀ ਜ਼ਿਆਦਾਤਰ ਸੈਲਰੀਡ ਲੋਕ ਹੀ ਨੇ, ਉਹ ਤਾਂ ਚਲੋ ਬਿਜ਼ਨਸ ਵਾਲਾ ਆਦਮੀ ਤਾਂ ਕਿਉਂਕਿ ਇਕੋਨਮੀ 'ਚ ਵਾਧਾ ਵੀ ਕਰ ਰਿਹਾ ਤੇ ਉਹਨੇ ਕੋਈ ਨਾ ਕੋਈ ਟੈਕਸ ਲੂਪ ਹੋਲ ਲੱਭ ਲੈਣੇ, ਉਹ ਇੱਥੇ ਵੀ ਲੱਭ ਲੈਂਦੇ ਹੋਣਗੇ, ਉੱਥੇ ਵੀ ਲੱਭ ਲੈਂਦੇ,
0: ਪਰ ਸਟਿਲ ਕਿਤੇ ਨਾ ਕਿਤੇ ਉਹ ਵੀ ਤਾਂ ਦੇ,
1: ਪਰ ਦੇ ਤਾਂ ਹਰ ਕੋਈ ਰਿਹਾ, GST ਤਾਂ ਹਰ ਚੀਜ਼ 'ਤੇ ਹੀ ਦੇ ਰਹੇ ਹੋ, ਇਹ ਸਭ ਤੁਸੀਂ ਇਸ ਕਰਕੇ ਥੋੜ੍ਹਾ ਨਾ ਦੇ ਰਹੇ ਹੋ ਕਿ ਯਾਰ ਐਵੇਂ ਕਿਸੇ ਦੀ ਆਪਾਂ ਕੋਈ ਗਊਸ਼ਾਲਾ ਸੇਵਾ ਥੋੜ੍ਹੀ ਲੱਗੀ ਪਈ ਆ, ਹੈ ਨਾ, ਇਹ ਤੁਸੀਂ ਕੰਮ ਕਰਵਾਉਣਾ ਚਾਹੁੰਦੇ ਹੋ, ਤੁਸੀਂ ਪੁਲਿਸ, ਤੁਹਾਡੇ ਹੀ ਮੁਲਕ ਦੀ ਪੁਲਿਸ ਜੇ ਸਿਵਲ 'ਚ ਆ ਕੇ ਤੁਹਾਨੂੰ ਕੁੱਟਣਾ ਸ਼ੁਰੂ ਕਰਦੇ, ਕਿਉਂ? ਕਿਉਂਕਿ ਤੁਸੀਂ ਪ੍ਰੋਟੈਸਟ 'ਚ ਬੈਠੇ ਹੋ ਸਰਕਾਰ ਦੇ ਖਿਲਾਫ਼,
0: ਹੱਦ ਹੈ। ਅਤੇ ਉਹਨੂੰ ਮੁੜ ਕੇ ਉੱਥੇ ਇਹ ਕਹਿ ਦੇਣਾ ਕਿ ਨਹੀਂ ਜੀ ਇਹ ਤਾਂ ਇਹਦਾ ਪ੍ਰੋਪੋਗੰਡਾ ਹੈ ਅਤੇ ਆਪਾਂ ਕਿਉਂ ਸਪੋਰਟ ਕਰੀਏ।
1: ਮੈਂ ਕਹਿੰਦਾ ਕਿ ਸਮਝੋ ਉੱਥੇ
0: ਕਿਤੇ ਨਾ ਕਿਤੇ ਮੰਨ ਲਓ ਯਾਰ, ਕਿਉਂਕਿ ਜਿਹੜੇ ਆ ਦੂਜੀ ਆਪਣਾ ਸਰਕਾਰ ਜਿੱਦਾਂ ਓਪੋਜ਼ਿਟ ਨੇ ਜਿਹੜੇ ਆ ਨਹੀਂ ਆ ਹੁਣ ਮੌਜੂਦਾ ਉੱਥੇ ਇੰਡੀਆ ਦੇ ਵਿੱਚ, ਜਿੱਦਾਂ ਕਿ ਸਾਰੇ ਆਪਾਂ ਜਾਣਦੇ ਹਾਂ
2: ਰਾਹੁਲ ਗਾਂਧੀ ਹੋਣੀ,
0: ਹਾਂਜੀ ਕਾਂਗਰਸ ਪਾਰਟੀ ਹੋ ਗਈ ਜਾਂ ਦੂਜੀਆਂ ਪਾਰਟੀਆਂ ਜਿਹੜੀਆਂ
2: ਯੂਪੀਏ ਅਲਾਇੰਸ ਕਹਿ ਲਿਆ, ਹੁਣ ਤਾਂ ਇੰਡੀਆ ਅਲਾਇੰਸ ਹੋ ਗਿਆ, ਇੰਡੀਆ ਅਲਾਇੰਸ ਕਹਿ ਲਓ।
0: ਤੇ ਉਹਦੇ ਵਿੱਚ ਹੁਣ ਮੰਨ ਲਓ ਕਿ ਉਹਨਾਂ ਨੇ ਤੇ ਆ ਕੇ ਕਹਿਣਾ ਹੀ ਕਹਿਣਾ ਵਾ ਕਿ ਉਹ ਤੇ ਸਿੱਧਾ ਇਹੋ ਹੀ ਆਵਾਜ਼ ਚੁੱਕਣਗੇ ਕਿ ਤੁਸੀਂ ਪ੍ਰਾਈਮ ਮਿਨਿਸਟਰ ਜੀ ਤੁਸੀਂ ਰਿਜ਼ਾਈਨ ਕਰੋ, ਕਿਉਂਕਿ ਮੇਨ ਹੈਡ ਤੇ ਤੁਸੀਂ ਜੇ ਸਾਰਾ ਕੁਝ ਇੱਥੇ ਤੁਹਾਡੇ ਅੰਡਰ ਹੋਣ ਡਿਆ ਵਾ, ਤੁਹਾਨੂੰ ਪਤਾ ਨਹੀਂ ਤੁਸੀਂ ਰਿਜ਼ਾਈਨ ਕਰੋ। ਉਹਨਾਂ ਨੇ ਤੇ ਇਹੋ ਹੀ ਮੁੱਦਾ ਚੁੱਕਣਾ ਵਾ, ਕਿਉਂਕਿ ਉਹਨਾਂ ਦਾ ਬਣਦਾ ਹੈ, ਕਿਉਂਕਿ ਓਪੋਜੀਸ਼ਨ ਆ ਉਹ ਤੇ ਉਹੀ ਚੁੱਕੂਗੀ। ਪਰ ਆਪਾਂ ਇਹ ਵੇਖਣਾ ਕਿ ਹੁਣ ਇਹ ਜਿਹੜੇ ਆਪਣੀ ਹੁਣ ਵੇਖਿਓ, ਹੁਣ ਆਪਣੀ ਜਿਹੜੀ ਉਹ ਆ ਮਾਇੰਡ ਸੈੱਟ ਆਪਣੇ ਲੋਕਾਂ ਦਾ, ਹੁਣ ਉਹਨਾਂ ਨੇ ਇਸ ਪਾਸੇ ਨੂੰ ਜਾਣਾ ਵਾ ਵੀ ਹਾਂ ਯਾਰ ਵੀ ਉਹਨਾਂ ਦੇ ਮੇਨ ਉਹਨਾਂ ਦੇ ਮੁੱਦੇ ਵੱਲ ਨੂੰ ਤੁਰ ਪੈਣਾ ਵੀ ਹਾਂ ਇਹ ਰਿਜ਼ਾਈਨ ਕਰੇ ਜਾਂ ਇਹ ਕਿਉਂ ਨਾ ਰਿਜ਼ਾਈਨ ਕਰੇ, ਇਹਨੇ ਕੀ ਚੰਗਾ ਕੀਤਾ, ਇਹਨੇ ਕੀ ਮਾੜਾ ਕੀਤਾ। ਅਤੇ ਜਿਹੜੀਆਂ ਵਿੱਚ ਜਿਹੜਾ ਮੇਨ ਮੁੱਦਾ ਸੀ ਜਿਹਦੇ ਕਰਕੇ ਸਾਰਾ ਕੁਛ ਚੱਲਣ ਡਿਆ ਵਾ, ਉਹ ਫਿਰ ਉੱਥੇ ਦਾ ਉੱਥੇ ਹੀ ਪਿਆ ਰਹਿਣਾ, ਕਿਉਂਕਿ ਉਹਨਾਂ ਨੇ ਧਿਆਨ ਉੱਧਰ ਹਟਾ ਲੈਣਾ ਤੇ ਤੁਹਾਡੀ ਜਿਹੜੀ ਉਹ ਆ ਤੁਸੀਂ ਉਹਨਾਂ ਦੇ ਮਗਰ ਲੱਗ ਜਾਣਾ।
1: ਹੁਣ
0: ਜਿਹੜਾ ਬੰਦਾ ਕਾਂਗਰਸ ਨੂੰ ਸਪੋਰਟ ਕਰਦਾ, ਠੀਕ ਆ, ਉਹ ਜਿਹੜਾ ਕਈ ਬੰਦੇ ਸਪੋਰਟ ਕਰਦੇ ਆ ਉਹ ਦਿਲੋਂ ਕਰਦੇ ਆ, ਕਿਸੇ ਵੀ ਪਾਰਟੀ ਨੂੰ ਕਰਦੇ ਹੋਣ ਐਕਸ ਵਾਈ ਜੈਡ, ਹੁਣ ਉਹ ਜੇ ਕਾਂਗਰਸ ਬਹਿ ਗਈ ਮੰਨ ਲਓ ਆ ਕੇ ਥੱਲੇ ਧਰਨਾ ਲਾ ਕੇ ਵੀ ਯਾਰ ਇਹ ਪ੍ਰਾਈਮ ਮਿਨਿਸਟਰ ਅੱਜ ਜਾਂ ਰਿਜ਼ਾਈਨ ਕਰੇ, ਇਹ ਨਹੀਂ ਹੈਲਪ ਕਰ ਪਾ ਰਿਹਾ ਲੋਕਾਂ ਦੀ ਜਾਂ ਇਹ ਨਹੀਂ ਪੂਰਾ ਉੱਤਰ ਪਾ ਰਿਹਾ, ਅਤੇ ਉਹਦੇ ਮਗਰ ਜਿੰਨੇ ਵੀ ਕਾਂਗਰਸ ਨਹੀਂ ਉਹ ਤਾਂ ਸਾਰੇ ਉਹਦੇ ਮਗਰ ਹੀ ਜਾਣੇ ਆ ਨਾ, ਉਹਨਾਂ ਨੇ ਤਾਂ ਘੁੰਮ ਕੇ ਉੱਧਰ ਨੂੰ ਹੋ ਜਾਣਾ ਵਾ ਵੀ ਆਹ ਪੇਪਰਾਂ ਦਾ ਛੱਡੋ ਮਸਲਾ, ਤੁਸੀਂ ਇੱਧਰ ਨੂੰ ਤਰੋ ਵੀ ਤੁਸੀਂ ਇਹਦੇ ਕੋਲ ਰਿਜ਼ਾਈਨ ਕਰਾਓ, ਹੈ ਨਾ, ਕਾਂਗਰਸ ਦੀ ਸਪੋਰਟ 'ਚ ਆ ਜਾਣਾ। ਹੁਣ ਉਹ ਸਾਰਾ ਧਿਆਨ ਹਟ ਕੇ ਇੱਧਰ ਨੂੰ ਆ ਗਿਆ ਅਤੇ ਕਿਤੇ ਨਾ ਕਿਤੇ ਮੁੱਦਾ ਵੀ ਉਹੀ ਵੱਡਾ ਵਾ, ਕਿਉਂਕਿ ਉਹ ਪ੍ਰਾਈਮ ਮਿਨਿਸਟਰ ਲੈਵਲ ਦਾ ਮੁੱਦਾ ਆ ਗਿਆ।
2: ਬਿਲਕੁਲ,
0: ਹੈ ਨਾ, ਕਿੱਥੇ ਉਹ ਚਲੋ ਥੱਲੜਾ ਮੁੱਦਾ ਰਹਿ ਜਾਂਦਾ, ਫਿਰ ਵੀ ਉਹ ਇੱਕ ਲੋਕਲ ਮੰਨ ਲਓ ਇੱਕ ਸਟੂਡੈਂਟ ਦਾ ਮੁੱਦਾ ਰਹਿ ਗਿਆ, ਇੱਥੇ ਘੁੰਮ ਕੇ ਫਿਰ PM ਦਾ ਆ ਗਿਆ। ਅਤੇ ਉਹ ਇਹੀ ਮਾਨਸਿਕਤਾ ਨਾਲ ਖੇਡੀਆਂ ਜਾਂਦੀਆਂ ਚੀਜ਼ਾਂ ਕਿ ਜਦੋਂ ਆਪਾਂ ਉੱਧਰੋਂ ਛੱਡ ਕੇ ਉੱਧਰ ਤੁਰ ਪਈਦਾ, ਹਾਲਾਂਕਿ ਇਹ ਆਪਾਂ ਨੂੰ ਵੇਖਣਾ ਚਾਹੀਦਾ, ਆਪਣੇ ਲੋਕਾਂ ਨੂੰ ਵੇਖਣਾ ਚਾਹੀਦਾ ਕਿ ਇਸ ਟਾਈਮ ਦੇ ਉੱਤੇ ਮੁੱਦਾ ਇਹ ਨਹੀਂ ਆ ਵੀ ਕੌਣ ਰਿਜ਼ਾਈਨ ਕਰੇ ਕੌਣ ਨਾ ਕਰੇ। ਫਿਲਹਾਲ ਤੇ ਤੁਸੀਂ ਸਿਸਟਮ ਠੀਕ ਕਰੋ, ਕਿਉਂਕਿ ਜੇ ਤੁਹਾਡੀ ਸਰਕਾਰ ਆ ਤੇ ਪੇਪਰ ਤੇ ਉਹੀ ਆਉਣਾ ਸੀ, ਪੇਪਰ ਤੇ ਲੀਕ ਹੋਣਾ ਨਹੀਂ ਹੋਣਾ ਸੀ, ਚਲੋ ਬਾਅਦ ਦੀ ਗੱਲ ਸੀ, ਪਰ ਜਿਹੜਾ ਉਹਦਾ ਡਿਪਾਰਟਮੈਂਟ ਸੀਗਾ ਜਿਹੜਾ ਉਹਨੂੰ ਕੰਟਰੋਲ ਕਰ ਰਿਹਾ ਉਹ ਤੇ ਉਹੀ ਰਹਿਣਾ ਸੀ ਨਾ।
1: ਮੈਂ ਤੇ ਕਹਿੰਦਾ ਪੇਪਰ ਲੀਕ ਹੋ ਗਿਆ, ਹੋ ਗਿਆ, ਠੀਕ ਹੈ, ਬਹੁਤ ਵੱਡਾ ਮੁਲਕ ਹੈ ਐਂਡ ਕਰਪਟ ਮੁਲਕ ਹੈ। ਮੈਂ ਕਹਿੰਦਾ ਤੁਸੀਂ 16 ounces of gold ਗੋਲਡ ਆਦਮੀ ਹੋ, ਹਨਾ, ਪਰ ਇੱਕ ਅਕਾਊਂਟੇਬਿਲਿਟੀ, ਇੱਕ ਸੌਰੀ ਤਾਂ ਹੋਣੀ ਚਾਹੀਦੀ ਹੈ, ਇੱਕ ਮੰਨਣਾ ਤਾਂ ਚਾਹੀਦਾ ਯਾਰ,
0: ਐਕਨੋਲੇਜ ਹੀ ਨਹੀਂ ਕਰਦੇ,
1: ਐਕਨੋਲੇਜ ਤਾਂ ਕਰੋ। ਮੈਂ ਕੱਲ ਹੀ ਟਵੀਟ ਵੇਖ ਰਿਹਾ ਸੀਗਾ, ਆਪਣਾ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੇ ਕੱਲ ਟਵੀਟ ਕੀਤਾ, ਬਸ ਫਾਈਨਲੀ ਟਵੀਟ ਕੀਤਾ, ਉਹਨੇ ਟਵੀਟ ਕੀਤਾ ਸਾਡੀ ਇੱਕ ਬੈਠਕ ਹੋਈ ਆ ਅੱਜ, ਉਹਦੇ ਅੰਦਰ ਆਪਾਂ ਕਿਸ ਤਰੀਕੇ ਨਾਲ ਉਹੀ ਜੋ ਨੋਰਮਲ ਗੱਲਾਂ ਹੁੰਦੀਆਂ ਦੇਸ਼ ਦੀ ਕਿਸ ਤਰ੍ਹਾਂ ਵਾਧਾ ਕਰ ਸਕਦਾ, ਉਹ ਗੱਲ ਹੀ
0: ਨਹੀਂ ਕੀਤੀ ਨਾ।
1: ਮਤਲਬ ਇਹ ਲੋਕ, ਮਤਲਬ ਯੋਰ ਪੁਆਇੰਟ ਇਜ਼ ਕਿ 70-75 thousand ਬੰਦਾ ਜੇ ਇਕੱਠਾ ਹੋ ਗਿਆ ਜੰਤਰ ਮੰਤਰ 'ਚ, ਇੰਨਾ ਜ਼ਿਆਦਾ ਬੰਦਾ ਸੋਸ਼ਲ ਮੀਡੀਆ 'ਤੇ ਇਰੀਟੇਟਡ ਆ, ਹੈ ਨਾ, ਇੰਨਾ ਇੰਨਾ ਡਿਸੈਂਟ ਆ, ਐਂਡ ਟੂ ਮਾਇੰਡ ਯੂ ਪੂਨੇ ਬੋਂਬੇ ਹਰ ਪਾਸੇ ਹੁਣ ਚੱਲਣਾ ਸ਼ੁਰੂ ਹੋ ਗਿਆ ਹੋਇਆ ਪ੍ਰੋਟੈਸਟ, ਐਂਡ ਮਤਲਬ ਆਪਣਾ ਇਮਰਾਨ ਖਾਨ ਯਾਦ ਹੈ ਪੱਪੂ ਕਾ ਡਾਂਸ ਵਾਲਾ, ਬੋਂਬੇ ਤਾਂ ਉਹ ਵੀ ਪਹੁੰਚਿਆ ਹੋਇਆ ਸੀਗਾ, ਰਾਜਕੁਮਾਰ ਰਾਓ ਨੇ ਟਵੀਟ ਕਰਤਾ, ਸੱਲੂ ਭਾਈ ਨੇ ਟਵੀਟ ਤੱਕ ਕਰਤਾ, ਇੰਨੇ ਸਾਰੇ।
0: ਇੱਕ ਹੋਰ ਯਾਰ ਐਕਟਰ ਬੜਾ ਪੁਰਾਣਾ ਬਾਲੀਵੁੱਡ ਦਾ, ਮੇਰਾ ਨਾਮ ਭੁੱਲ ਗਿਆ, ਚਿੱਟੀ ਜੀ ਦਾੜੀ ਆ,
1: ਨਸੀਰੁਦੀਨ ਸ਼ਾਹ।
0: ਹਾਂ,
1: ਉਹ ਤਾਂ ਚਲੋ ਉਹ ਤਾਂ ਬੰਦੇ ਹੀ ਸ਼ੁਰੂ ਤੋਂ ਇੱਦਾਂ ਨਾ ਕਿ ਬਸ ਪੰਗਾ ਪਵੇ ਸਹੀ ਆਪਾਂ ਖੜੇ ਹਾਂ। ਸ਼ਬਾਨਾ ਆਜ਼ਮੀ, ਸ਼ਬਾਨਾ ਆਜ਼ਮੀ ਵਿਚਾਰੀ ਨੂੰ ਉਸੀ ਟਰੱਕ 'ਚ ਪਾ ਕੇ ਲੈ ਗਏ ਜਿਸ ਟਰੱਕ 'ਚ ਬਾਕੀ ਬੰਦੇ ਡਿਟੇਨ ਕੀਤੇ ਹੋਏ ਸੀਗੇ, ਪਰ ਉਹ ਪਾ ਰਹੀ ਵੀਡੀਓ ਕਿ ਹਮ ਦੇਖੇਂਗੇ, ਦੇਖੀਆਂ, ਕੋਈ ਚੱਕਰ ਵਾਲੀ ਗੱਲ ਨਹੀਂ। ਇੰਨਾ ਕੁਛ ਹੁੰਦਾ ਵੀ ਇੱਕ ਗੱਲ ਤੇ ਕਰੋ ਯਾਰ, ਕੀ ਆ ਤੁਹਾਡਾ ਪੁਆਇੰਟ ਗਲਤ ਆ, ਮੈਂ ਨਹੀਂ ਮੰਨਦਾ, ਕਹੋ ਯਾਰ ਮੇਰੀ ਗਲਤੀ ਨਹੀਂ ਹੈ, ਇਹ ਤੇ ਕਹੋ
0: ਜੇ ਹੈਗੀ ਵੀ ਹੈ ਤੇ ਗਲਤੀ ਕਿਹਦੇ ਕੋਲ ਨਹੀਂ ਹੋ ਸਕਦੀ।
1: ਮੈਂ ਕਹਿ ਰਿਹਾ ਤੁਸੀਂ ਮੰਨ ਲਓ ਜਿਹਨੇ ਲੀਕ ਕੀਤੇ ਆ, ਜਿਹੜਾ ਬੰਦਾ ਲੀਕ ਕਰਾ ਰਿਹਾ ਉਹ ਬੰਦਾ ਕਿਉਂ ਨਹੀਂ ਲੱਭ ਪਾਇਆ, ਉਹ ਤੇ ਦੱਸੋ।
0: ਹਾਂ, ਤੁਸੀਂ ਹੁਣ ਮੰਨ ਲਓ ਅੱਜ ਆਪਣੇ ਕੋਲ ਮੰਨ ਲਓ ਗਲਤੀ ਹੋ ਜਾਊਗੀ, ਹੁਣ ਕੋਈ ਬਟਨ ਹੀ ਮੰਨ ਲਓ ਗਲਤ ਨਾ ਪਿਆ ਗਿਆ,
1: ਹਾਂ,
0: ਆਪਾਂ ਹਾਲੇ ਕਿੱਡੀ ਕੁ ਮੰਨ ਲਓ ਬੈਠੇ ਹਾਂ ਤੇ ਆਪਣੇ ਕੋਲ ਤਾਂ ਵੀ ਗਲਤੀ ਹੋ ਜਾਂਦੀ।
1: ਬਿਲਕੁਲ,
0: ਪਰ ਜਦੋਂ ਤੁਸੀਂ ਏਡੇ ਵੱਡੇ ਲੈਵਲ ਤੇ ਬੈਠੇ ਹੋ ਤੇ ਜੇ ਗਲਤੀ ਹੋਊਗੀ ਤੇ ਫਿਰ ਉਹ ਵੀ ਵੱਡੀ ਹੋਊਗੀ ਨਾ, ਉਹ ਨਿੱਕੀ ਥੋੜਾ ਹੋਊਗੀ। ਪਰ ਜੇ ਉਹ ਹੋਈ ਆ ਤੇ ਉਹਨੂੰ ਤੁਸੀਂ ਇਕਨੋਲੇਜ ਕਰੋ ਤੇ ਉਹਨੂੰ ਠੀਕ ਕਰਨ ਦੀ ਗੱਲ ਕਰੋ, ਨਾ ਕਿ ਤੁਸੀਂ ਆ ਏਡੇ ਤਮਾਸ਼ੇ ਕਰੋ ਤੇ ਇੱਕ ਦੂਜੇ ਨਾਲ ਕੁੱਟਮਾਰ ਕਰੋ। ਹੁਣ ਉਹ ਮੰਨ ਲਓ ਸਾਰੀ ਸਾਰੀ ਦਿਹਾੜੀ ਵਿਚਾਰੇ ਉੱਥੇ ਜਾ ਕੇ ਬੈਠੇ ਆ, ਹੈ ਨਾ, ਨਾ ਕੋਈ ਕੰਮ ਕਾਰ ਜਾਂ ਪੜ੍ਹਾਈ ਲਿਖਾਈ ਤੋਂ ਵੀ ਬੰਦਾ ਇੱਕ ਤਰ੍ਹਾਂ ਡਿਸਟਰੈਕਟ ਹੋ ਜਾਂਦਾ। ਹੁਣ ਜਿਹੜੇ ਬੰਦੇ ਨੇ ਉਹ ਸਾਦਾ ਪੜ੍ਹ ਕੇ ਨੰਬਰ ਲੈ ਲੈਣੇ ਸੀ, ਉਹ ਹੁਣ ਹੋ ਸਕਦਾ ਉਹ ਵਿਚਾਰਿਆ ਉਹਨਾਂ ਪੜ੍ਹ ਹੀ ਨਾ ਪਵੇ, ਉਹਨੇ ਨੰਬਰ ਹੀ ਨਾ ਲੈ ਪਾਵੇ, ਕਿਤੇ ਨਾ ਕਿਤੇ ਇਹ ਵੀ ਇੱਕ ਉਹਦਾ ਰੀਜ਼ਨ ਬਣ ਸਕਦਾ ਉਹਦੀ ਲਾਈਫ ਦੇ ਵਿੱਚ ਕਿੱਡੀ ਵੱਡੀ ਮੂਵਮੈਂਟ ਹੁੰਦੀ ਹੈ ਇਹ ਚੀਜ਼ ਦੀ, ਹਨਾ, ਕਿਉਂਕਿ ਇੰਨਾ ਹੀ ਤੁਹਾਨੂੰ ਅੱਗੇ ਜਾ ਕੇ ਡਿਵੋਰਸ ਕਰਨਾ, ਤੁਸੀਂ ਕਿੱਧਰ ਨੂੰ ਜਾਣਾ।
1: ਸਾਡੇ ਇੱਕ ਸਿੰਗਰ ਸਾਹਿਬ ਵੀ ਵਿਸ਼ਾਲ ਸਾਹਿਬ ਕਰਕੇ ਆਏ ਸੀ ਇੰਟਰਵਿਊ, ਬੱਬੂ ਮਾਨ ਸਾਹਿਬ ਨਾਲ,
0: ਉਹ ਵੀ ਵਿਸ਼ਾਲ ਦੇ ਵੀ ਵਿਚਾਰ ਆਏ ਨੇ।
1: ਸ਼ਾਊਟ ਆਊਟ ਟੂ ਪਹਿਲੇ ਵਿਸ਼ਾਲ ਵਿਜੇ, ਕਿਆ ਬਿਊਟੀਫੁਲ ਇੰਟਰਵਿਊ, ਵੈਲ ਡਨ, ਤਾੜੀਆਂ ਤਾੜੀਆਂ ਤਾੜੀਆਂ,
0: ਵੈਰੀ ਨਾਈਸ,
1: ਬਿਊਟੀਫੁਲ ਇੰਟਰਵਿਊ। ਜਾ ਕੇ ਜ਼ਰੂਰ ਵੇਖਿਓ ਜੀ ਸਾਡੇ ਸੋਸ਼ਲ ਮੀਡੀਆ ਦੇ ਹਰ ਤਰ੍ਹਾਂ ਦੇ ਹੈਂਡਲ ਤੇ, ਹਨਾ, ਪੋਡਕਾਸਟ, ਹਾਂਜੀ ਪੋਡਕਾਸਟ, ਰੇਡੀਓ, ਹਾਂਜੀ, ਜਿੱਥੇ ਵੀ ਦੇਖ ਸਕਦੇ ਵੇਖੋ। ਉੱਥੇ ਬੱਬੂ ਮਾਨ ਸਾਹਿਬ ਨੇ ਗੱਲ ਕੀਤੀ ਹੈ ਕਿ ਹਨਾ ਅਸੀਂ ਕੀ ਲੈਣਾ, ਬੇਸਿਕ ਪੁਆਇੰਟ ਇਜ਼ ਹੈ ਕਿ ਪੰਜਾਬ ਕਿਉਂ ਮੋਰੇ ਲੱਗੇ,
0: ਪੰਜਾਬ ਦੇ ਮੁੱਦਿਆਂ ਦੇ ਨਾਲ ਨਹੀਂ ਖੜੇ ਤੇ ਆਪਾਂ ਕਿਉਂ ਜਾ ਕੇ ਖੜੇ।
1: ਬਟ ਅਗੇਨ ਪੰਜਾਬ ਦੇ ਅੰਦਰ, ਸੌਰੀ ਟੂ ਸੇ, ਪੰਜਾਬ ਦੇ ਅੰਦਰ ਕਿਸਾਨੀ ਬਹੁਤ ਵੱਡਾ ਕਿੱਤਾ ਹੈ, ਐਗਰੀਕਲਚਰ ਸਟੇਟ ਹੀ ਹੈ, ਬਿਲਕੁਲ ਸਹੀ ਗੱਲ ਹੈ। ਅਸੀਂ ਤਾਂ ਦੁਕਾਨਦਾਰੀ ਕੀਤੀ ਸਾਰੀ ਉਮਰ, ਸਾਡਾ ਤਾਂ ਕੰਮ ਹੀ ਸਿਰਫ ਇਸ ਚੀਜ਼ ਦੇ ਆਸੇ ਪਾਸੇ ਹੁੰਦਾ ਸੀਗਾ, ਠੀਕ ਹੈ ਨਾ, ਕੋਈ ਸ਼ਹਿਰੀ ਗਾਹਕ ਨਹੀਂ, ਕੁਛ ਨਹੀਂ। ਪਰ ਪੰਜਾਬ ਦੇ ਅੰਦਰ ਓਨੇ ਹੀ ਲੋਕ ਆਪਣੇ ਸਕੂਲਾਂ 'ਚ ਬੱਚਿਆਂ ਨੂੰ ਭੇਜਦੇ ਆ ਵਧੀਆ ਪੜ੍ਹਾਈ ਵਾਸਤੇ, ਜਿੰਨਾ ਖਰਚਾ ਹੋ ਸਕੇ ਕਰਦੇ ਆ, ਹਨਾ, ਬੱਚੇ ਵਧੀਆ ਪੜ੍ਹਨ ਨਾ ਪੜ੍ਹਨ ਗੱਲ ਇਹ ਨਹੀਂ ਆ, ਮਾਂ ਬਾਪ ਤਾਂ ਇਹੀ ਕੋਸ਼ਿਸ਼ ਕਰਦੇ ਨੇ ਕਿ ਬੱਚਾ ਵਧੀਆ ਪੜ੍ਹ ਸਕੇ, ਕੰਮ ਇਸ ਕਰਕੇ ਹੀ ਕਰਦਾ
0: ਰਿਜ਼ਲਟਸ ਵੀ ਪੰਜਾਬ ਦੇ ਨਾਟ, ਹਾਂ, ਬਾਕੀਆਂ ਨਾਲੋਂ ਕਿਤੇ ਵਧੀਆ।
1: ਹਾਂ, ਨੀਤੀ ਆਯੋਗ ਦੇ ਰਿਪੋਰਟ 'ਚ ਨੰਬਰ 1 ਆਇਆ ਇਸ ਸਾਲ, ਦੇ ਹੈਵ ਡਨ ਵੈਲ। ਹੁਣ ਜਦੋਂ ਇਹ ਵਾਲੇ ਬੱਚੇ ਵੀ ਤਾਂ ਬੈਠੇ ਹੋਣੇ ਨੀਟ ਦੇ ਐਗਜ਼ਾਮ 'ਚ, ਹਨਾ, ਉਹਦੇ ਅੰਦਰ ਥੋੜ੍ਹੀ ਉਹਨਾਂ ਨੇ ਸ਼ਾਇਦ, ਮੇਰੇ ਖਿਆਲ ਨਾਲ ਹੀ ਵਾਜ਼ ਨੋਟ ਵੈਲ ਐਜੂਕੇਟਡ ਔਨ ਦਾ ਫੈਕਟ ਕਿ ਨੀਟ ਦਾ ਪੇਪਰ ਬੇਸਿਕਲੀ ਡਾਕਟਰੀ ਦਾ ਐਂਟਰੈਂਸ ਐਗਜ਼ਾਮ ਹੁੰਦਾ, ਜੇ ਤੁਸੀਂ ਉਹ 'ਚ ਕੋਈ ਰੈਂਕ ਨਹੀਂ ਆਉਂਦਾ ਤੁਹਾਡਾ, ਤਾਂ ਫਿਰ ਤੁਸੀਂ ਡਾਕਟਰ ਹੀ ਨਹੀਂ ਬਣ ਸਕਦੇ। ਉਹਨਾਂ ਨੇ ਥੋੜ੍ਹੀ ਇਸ ਤਰ੍ਹਾਂ ਕਰਕੇ ਗੱਲ ਕੀਤੀ ਮੇਰੇ ਖਿਆਲ ਨਾਲ ਕਿ
0: ਇਹਦੇ 'ਚ ਕੀ ਜੋਬ ਹੈ, ਕੀ ਨਹੀਂ। ਜੋਬ ਦੀ ਗੱਲ ਨਹੀਂ ਆ, ਵੇਖੋ ਮੇਰੀ ਗੱਲ ਛੱਡੋ, ਮਤਲਬ ਠੀਕ ਹੈ ਉਹਨਾਂ ਦੇ, ਚਲੋ ਆਪਣੇ ਪੁਆਇੰਟ ਆਫ ਵਿਊ, ਹਰ ਇੱਕ ਦਾ ਆਪਣਾ,
1: ਉਹੀ ਨਾ, ਮਤਲਬ ਸਾਡਾ ਤਾਂ ਉਹੀ ਪੁਆਇੰਟ ਆ, ਆਪਣਾ ਪੁਆਇੰਟ ਆਫ ਵਿਊ ਆ, ਵਧੀਆ ਗੱਲ ਆ, ਰੱਖੋ।
0: ਜੇ ਮੰਨ ਲਓ ਮੈਨੂੰ ਕੋਈ ਕਵੇ ਇਹ ਗੱਲ ਆ ਕੇ, ਤੇ ਮੈਨੂੰ ਇਹ ਚੀਜ਼ ਉਹ ਕਹਿੰਦੀ ਕਿ ਉਹ ਪੰਜਾਬ ਦੇ ਜਦੋਂ ਮੁੱਦਾ ਸੀਗਾ ਕਿਸਾਨੀ ਅੰਦੋਲਨ ਹੋਇਆ, ਉਦੋਂ ਉਹ ਨਹੀਂ ਖੜਿਆ ਆ ਕੇ, ਠੀਕ ਹੈ,
1: ਉਹ ਮੁੰਡਾ ਨਹੀਂ,
0: ਹਾਂਜੀ, ਉਹ ਮੁੰਡਾ ਨਹੀਂ ਆਇਆ ਜਿਹਦੇ ਮੂੰਹ ਨੂੰ ਹੁਣ ਲੋਕੀ ਜਾਣ ਡਿਆ, ਠੀਕ ਆ। ਪਰ ਤੁਸੀਂ, ਮਤਲਬ ਜੋ ਮੇਰੀ ਸੋਚ ਆ ਕਿ ਆਪਾਂ ਉਹਦੇ ਦੀਪਿਕੇ ਦੇ ਮੂੰਹ ਨੂੰ ਨਹੀਂ ਜਾਣਾ, ਠੀਕ ਹੈ, ਕਿਉਂਕਿ ਉਹਨੇ ਤੇ ਸਿਰਫ ਇੱਕ ਮੁੱਦਾ ਚੁੱਕਿਆ
1: ਹੈ। ਇਹ ਲੋਕ ਤਾਂ ਸਿੰਬਲ ਹੁੰਦੇ ਆ, ਹੁਣ ਜਦੋਂ ਲੋਕੀ ਮਹਾਤਮਾ ਗਾਂਧੀ ਕਰਦੇ, ਇਕੱਲੇ ਨੇ ਥੋੜਾ ਨਾ ਕਰਾਇਆ, ਮਹਾਤਮਾ ਗਾਂਧੀ ਇਜ਼ ਬੇਸਿਕਲੀ ਸਿੰਬਲ।
0: ਪਰ ਤੁਸੀਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਹਦੇ ਕਰਕੇ ਜਾਣਾ ਜਾਂ ਉਹਦੇ ਮਗਰ ਜਾਣਾ, ਤੁਸੀਂ ਮੁੱਦੇ ਕਰਕੇ ਜਾ ਸਕਦੇ,
1: ਤੁਸੀਂ ਮੁੱਦੇ ਕਰਕੇ ਜਾ
0: ਕਿ ਮੁੱਦਾ ਕੀ ਆ, ਇਹ ਵੇਖੋ ਉਹਨੂੰ ਲੀਡ ਕੌਣ ਕਰ ਰਿਹਾ, ਉਹ ਸੈਕੰਡਰੀ ਥਿੰਗ ਆ।
1: ਲੱਖ 1 ਲੱਖ ਸਕੂਲ ਬੰਦ ਹੋ ਗਿਆ ਸਰਕਾਰੀ ਇੰਡੀਆ ਦੇ ਅੰਦਰ, ਕਾਰਨ ਨਹੀਂ ਪਤਾ ਕਿਸੇ ਨੂੰ, 1 ਲੱਖ ਸਕੂਲ ਘਟਾ ਤੇ, ਕਿਉਂਕਿ ਸਕੂਲਸ ਨੂੰ ਬਜਟ ਨਹੀਂ ਦੇ ਰਹੇ, ਹੁਣ ਉਹ ਵਾਲੀ ਥਾਵਾਂ ਤੇ ਜ਼ਿਆਦਾ ਪੈਸੇ ਲਾ ਰਹੇ ਜਿਹੜਾ ਫ੍ਰੀ 'ਚ ਆਹ ਪੈਸੇ ਵੰਡੇ ਨੇ, ਜੋ ਮੇਰੇ ਖਿਆਲ ਭਗਵੰਤ ਮਾਨ ਸਰਕਾਰ ਵੀ ਅੱਜ ਕੱਲ੍ਹ ਕਰ ਰਹੀ ਹੈ ਲੇਡੀਜ਼ ਵਾਸਤੇ, ਹਨਾ, ਸੈਂਟਰ ਗੌਰਮੈਂਟ ਵੀ
0: ਥਾਵਾਂ
1: ਤੇ ਕਰ ਰਹੇ, ਤਾਂ ਉਹ ਵਾਲੀ ਚੀਜ਼ਾਂ ਤੇ ਇਹਨਾਂ ਨੇ ਪੈਸੇ ਵਧਾਏ ਆ, ਉੱਥੇ ਸਬਸਿਡੀਆਂ ਦੇ ਦਿੱਤੀਆਂ, ਪਰ 1 ਲੱਖ ਸਕੂਲ ਇੱਕ ਉਦਾਂ ਦੀ ਕੰਟਰੀ,
0: ਸਕੂਲ ਵਾਲੇ ਬੈਗਾਂ ਦੇ ਉੱਤੇ ਫੋਟੋ ਲੱਗ ਗਈ।
1: ਅੱਛਾ, ਵਾਹ, ਕੀ ਬਾਤ ਆ, ਮੈਂ ਦੇਖੀ ਕੱਲ
0: ਬੈਗ ਬਣ ਰਹੇ ਨਾ,
1: ਨੋਟ ਕੂਲ ਬ੍ਰੋ, ਨੋਟ
0: ਕੂਲ, ਕੀ ਫੋਟੋ ਨਹੀਂ ਕੂਲ ਲੱਗੀ,
1: ਹਾਂ ਨਹੀਂ, ਆਈਡੀਆ ਵੀ ਮਾੜਾ ਹੀ ਸੀਗਾ, ਮਤਲਬ ਚਲੋ ਭਾਵੇਂ ਪਾਰਟੀ ਦਾ ਸਿੰਬਲ ਸਿੰਬਲ ਆ, ਜੇ ਕੁਝ ਕਰਨਾ ਹੀ ਚਾਹੁੰਦਾ ਕਿ ਹਾਂ ਵੀ ਚੇਤਾ ਰਵੇ, ਪਾਰਟੀ ਸਿੰਬਲ ਠੀਕ ਰਹਿੰਦਾ, ਬੰਦੇ ਦੀ ਫੋਟੋ ਵਾਲਾ ਬੈਗ ਤਾਂ ਮੈਂ ਨਹੀਂ ਲੈ ਕੇ ਜਾਊਂਗਾ, ਮੈਂ ਮਤਲਬ ਇਟਸ ਹਾਰਡ, ਪਰ ਚਲੋ
0: ਆਂਟੀ ਨਾਲ ਤੁਹਾਡੇ ਫੈਮਿਲੀ ਦੀ ਕਿਸੇ ਦੀ ਫੋਟੋ ਹੋਵੇ
1: ਨਹੀਂ ਤਾਂ ਉਹ ਵੀ ਬੜਾ ਔਡ ਲੱਗਦਾ ਬਈ, ਕਿੰਨਾ ਅਜੀਬ ਲੱਗਦਾ। ਪਰ ਖੈਰ, ਗੱਲ ਇਹੀ ਹੈ ਮੁੱਕਦੀ, ਆਪਣਾ ਬਲਕੀਰਤ ਜੀ, ਕਿ ਬੰਦੇ ਨੂੰ ਆਪਣਾ ਓਪੀਨੀਅਨ ਰੱਖਣਾ ਚਾਹੀਦਾ, ਐਂਡ ਜੇ ਉਹਦਾ ਕੋਈ ਰੋਸ਼ ਹੈ, ਜੇ ਉਹਨੂੰ ਕੋਈ ਗੁੱਸਾ, ਕੋਈ ਗਿਲਾ ਕਿਸੇ ਸਰਕਾਰ ਨਾਲ, ਤਾਂ ਉਹਨੂੰ ਉਹ ਸ਼ੇਅਰ ਕਰਨਾ ਚਾਹੀਦਾ, ਅਤੇ ਜੇ ਤੁਸੀਂ ਉਹਦੀ ਉਸ ਗੱਲ ਨਾਲ ਸਹਿਮਤ ਹੋ, ਤੁਹਾਨੂੰ ਵੀ ਹੁੰਗਾਰਾ ਭਰਨਾ ਚਾਹੀਦਾ, ਤਾਂ ਹੀ ਸਿਸਟਮ ਸੈੱਟ ਰਹਿੰਦੇ ਆ, ਤਾਂ ਹੀ ਅੱਜ ਜਿਹੜਾ ਜਿਸ ਕੰਟਰੀ 'ਚ ਆਪਾਂ ਬੈਠੇ ਪਏ ਹਾਂ, ਇਹ ਲੋਕ ਅੱਜ ਵੀ ਇਸੇ ਕਰਕੇ ਸਕਸੈਸਫੁਲ ਨੇ ਜਿੰਨੇ ਕੁ ਨੇ, ਬਿਕੋਜ਼ ਦੇ ਟਰੀਟ ਦੇਅਰ ਗੌਰਮੈਂਟ ਐਸ ਦੇਅਰ ਸਰਵੈਂਟ, ਵਿਚ ਇਜ਼ ਅ ਰੀਅਲ ਫੈਕਟ, ਇਟਸ ਨੋਟ ਈਵਨ ਅ ਥਿੰਗ ਆਫ ਫਿਲੋਸਫੀ, ਇਹ ਫੈਕਟ ਹੈ, ਇਹ ਰਿਟਨ ਰੂਲ ਹੈ।
0: ਇੱਦਾਂ ਹੀ ਆ, ਅਤੇ ਆਪਣਿਆਂ ਨੂੰ ਪਰ ਇਹ ਚੀਜ਼ ਨਹੀਂ ਸਮਝ ਆਉਂਦੀ,
1: ਹਾਂ ਨਹੀਂ ਆਉਂਦੀ, ਪਰ
0: ਕਿਉਂਕਿ ਆਪਣਿਆਂ ਨੂੰ ਇਹ ਪਹਿਲਾਂ ਤਾਂ ਇਹ ਸਮਝਣਾ ਪੈਣਾ ਵਾ ਵੀ ਸਰਕਾਰ ਆ ਅਤੇ ਉਹ ਕਾਹਦੇ ਲਈ ਆ, ਉਹਨੇ ਕੀ ਕੰਮ ਕਰਨਾ ਜਾਂ ਸਾਡੇ ਲਈ ਉਹ ਕੀ ਕਰ ਸਕਦੀ, ਆਪਾਂ ਉਹਦੇ ਲਈ ਕੀ ਕਰ ਸਕਦੇ ਹਾਂ, ਇਹ ਚੀਜ਼ਾਂ ਨੂੰ ਵੇਖਣਾ ਪੈਣਾ। ਫਿਰ ਨੈਕਸਟ ਸਟੈਪ ਦੂਜਾ ਆਉਂਦਾ ਵਾ ਕਿ ਕਿਹਦੇ ਕੋਲ ਕਿੱਦਾਂ ਕੰਮ ਕਰਾਉਣਾ, ਕਿੱਦਾਂ ਨਹੀਂ ਕਰਾਉਣਾ। ਪਰ ਆਪਣੇ ਕੀ ਹੈ ਕਿ ਮਤਲਬ ਟੋਟਲੀ ਡਿਫਰੈਂਟ ਚੀਜ਼ ਹੈ, ਕੋਈ ਨਵਾਂ ਉੱਠਿਆ ਮੰਨ ਲਓ 4 ਗੱਲਾਂ ਸਾਨੂੰ ਕਹਿ ਦੂਗਾ, ਨਹੀਂ ਵੀ ਨਵਾਂ ਉੱਠਿਆ ਪੁਰਾਣਾ ਹੀ ਮੰਨ ਲਓ ਸਾਨੂੰ ਕੋਈ 4 ਦੀ ਥਾਂ 'ਤੇ ਉਹਨੂੰ ਪਰ 16 ਕਹਿਣੀਆਂ ਪੈਣਗੀਆਂ, ਕਿਉਂਕਿ ਉਹਦੀਆਂ 4 ਚੱਲਣੀਆਂ ਨਹੀਂ, ਜੇ ਉਹ 16 ਵੱਡੀਆਂ ਕਹਿ ਦਿੰਦਾ ਵਾ ਤਾਂ ਦੈਨ ਵੀ ਆਰ ਆਲ ਯੂਅਰਸ। ਫਿਰ ਕੋਈ ਚੱਕਰ ਵਾਲੀ ਗੱਲ ਵੀ ਜਿੱਦਾਂ ਤੁਸੀਂ ਕਹੋਗੇ ਕਰਾਂਗੇ ਹਾਂ ਉਹ ਤੁਸੀਂ ਜਿਹੜੇ ਪੰਜ ਸਾਲ ਕੱਢਣੇ ਆ ਉਹ ਚੰਗੇ ਕੱਢੋ ਮਾੜੇ ਕੱਢੋ ਆਪਾਂ ਫਿਰ ਵੀ ਤੁਹਾਡੇ ਦੇ ਭਰੋਸੇ ਨਾਲ ਚੱਲੀ ਜਾਵਾਂਗੇ ਵੀ ਹਾਂਜੀ ਹਾਂਜੀ ਕਰ ਰਹੇ ਕਰ ਰਹੇ ਕਰ ਰਹੇ ਪਰ ਉਹ ਕਦੋਂ ਕਰ ਰਹੇ ਆ ਕੀ ਕਰ ਰਹੇ ਆ ਇਹ ਕਿਸੇ ਨੂੰ ਨਹੀਂ ਪਤਾ ਅਤੇ ਨਾ ਹੀ ਪਤਾ ਲਾਉਣਾ ਚਾਹੁੰਦੇ ਆਪਾਂ ਅਤੇ ਇਹੀ ਟੋਟਲੀ ਫਰਕ ਆ ਹੁਣ ਆਪਣੇ ਇੱਥੇ ਹੁਣ ਮੰਨ ਲਓ ਦੋ ਜਿਹੜਾ ਉਹ ਵਾਰੀ ਜਦੋਂ ਵੋਟਾਂ ਹੁੰਦੀਆਂ ਨੇ ਮੰਨ ਲਓ ਉਸ ਤੋਂ ਤੀਜੀ ਵਾਰੀ ਤੁਸੀਂ ਸੇਮ ਬਣ ਹੀ ਨਹੀਂ ਸਕਦੇ ਠੀਕ ਹੈ ਔਰ ਇੱਕ ਰੂਲ ਹੀ ਆ ਕਿ ਤੁਸੀਂ ਥਰਡ ਜਿਹੜਾ ਵਾ ਉਹ ਤੁਸੀਂ ਕੰਟੀਨਿਊਟੀ ਦੇ ਵਿੱਚ ਨਹੀਂ ਬਣ ਸਕਦੇ
1: ਬਿਲਕੁਲ
0: ਕਿ ਦੋ ਬਣ ਸਕਦੇ
2: ਇਹ ਵੈਸੇ ਬਹੁਤ ਵਧੀਆ ਪੁਆਇੰਟ ਆ
0: ਭਾਵੇਂ ਤੁਸੀਂ ਸਹੀ ਕੰਮ ਕੀਤਾ ਭਾਵੇਂ ਤੁਸੀਂ ਗਲਤ ਕੰਮ ਕੀਤਾ ਡਜ਼ਨਟ ਮੈਟਰ ਚੇਂਜ ਚਾਹੀਦਾ ਆ ਤੀਜੀ ਵਾਰੀ
2: ਇਹ ਬਹੁਤ ਵਧੀਆ ਚੀਜ਼ ਆ ਇਹ ਜਿਹੜਾ ਅਮਰੀਕੀ ਫੈਕਟ ਹੈ ਨਾ ਇਹ ਵਾਲਾ ਕਿ ਬੰਦੇ ਨੂੰ ਜਿਹੜਾ ਬੰਦਾ ਆ ਗਿਆ ਉਹ ਪਹਿਲੇ ਫਕੀਰ ਹੋ ਗਿਆ ਅਸਲ 'ਚ ਉਹਨੂੰ ਝੋਲਾ ਉਠਾ ਕੇ ਜਾਣ ਦੀ ਲੋੜ ਨਹੀਂ ਹੈ ਹਮੇ ਜੀ ਇਹ ਕਹਿਣ ਦੀ ਲੋੜ ਨਹੀਂ ਵਾਕਈ ਫਕੀਰੀ ਅੰਦਾਜ਼ ਹੋਵੇ ਪਤਾ ਮੈਂ ਪਹਿਲੇ ਦਿਨ ਤੋਂ ਆਇਆ ਤੇ ਮੈਂ ਤੇ ਬਾਈ ਮੈਕਸੀਮਮ ਇੱਥੇ 8 ਸਾਲ ਕੰਮ ਕਰ ਸਕਦਾ ਰਾਜ ਕਰ ਸਕਦਾ
0: ਬਸ
2: ਫਿਰ ਬੰਦਾ ਅਸਲ 'ਚ ਕੰਮ ਕਰਦਾ ਫਿਰ ਬੰਦਾ ਕਹਿੰਦਾ ਬਾਅਦ 'ਚੋਂ ਸਾਰੀ ਉਮਰ ਇਹਨਾਂ ਲੋਕਾਂ ਨੂੰ ਟੱਕਰਨਾ ਮੈਂ
0: ਬਸ
2: ਹੁਣ ਓਬਾਮਾ ਓਬਾਮਾ ਸੋ ਵੈਲ ਰਿਸਪੈਕਟਡ ਸਾਰੀ ਦੁਨੀਆਂ ਦੇ ਅੰਦਰ ਉਹਨੇ ਚੱਜ ਦੇ ਕੰਮ ਕੀਤੇ ਉਹਨਾਂ ਨੂੰ ਉਸਾਮਾ ਬੀਨ ਉਹਨੇ ਚੁਕਾਇਆ ਠੀਕ ਹੈ ਨਾ ਬੁਸ਼ ਨੇ ਐਂਡ ਤੱਕ ਦਾ ਜੋੜ ਲਾਤਾ ਪੂਰਾ ਅਫਗਾਨਿਸਤਾਨ ਉਜਾੜ ਦਾ ਕੱਖ ਨਹੀਂ ਹੋਇਆ ਹਨਾ ਤੇ ਹੀ ਇਜ਼ ਨੋਟ ਰਿਸਪੈਕਟਡ ਐਟ ਆਲ ਸ਼ਾਹੀਆਂ ਤਾਂ ਹੀ ਸੁੱਟੀਆਂ ਜਾਂਦੀਆਂ ਹੋਏ ਤੇ ਹਨਾ ਬੰਦਾ ਕਦੇ ਨਾ ਕਦੇ ਤੇ ਪਬਲਿਕ ਦੇ ਸਾਹਮਣੇ ਆਉਂਦਾ ਨਾ ਇਹ ਜਿਹੜੀ ਸਾਡੀ ਸੋਚ ਹੈ ਨਾ ਅੱਜ ਵੀ ਉੱਥੇ ਕਿ ਅਸੀਂ ਤਾਂ ਰਾਜੇ ਹਾਂ ਅਸੀਂ ਰਾਜਿਆਂ ਵਾਂ ਅਸੀਂ ਆ ਗਏ ਤੇ ਅਸੀਂ ਰਵਾਂਗੇ ਭਾਵੇਂ ਇਹ ਭਾਵੇਂ ਇਹਨਾਂ ਤੋਂ ਪਹਿਲੇ ਜਦੋਂ ਪੁਰਾਣੇ ਸੀਗੇ ਹਨਾ ਫੈਕਟ ਤੇ ਇਹ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ 70s ਦੇ ਅੰਦਰ ਉਹਦਾ ਹੀ ਇਹ ਸਾਰੇ ਪ੍ਰੋਡਕਟ ਨੇ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਸਭ ਤੋਂ ਵੱਡਾ ਜਿਸ ਤਰ੍ਹਾਂ ਇਹ ਦੀਪ ਕਿਹਾ ਸ਼ਿਆਮਾ ਪ੍ਰਸਾਦ ਮੁਖਰਜੀ ਸੀਗਾ ਉਸ ਟਾਈਮ ਤੇ ਉਹਨਾਂ ਤੋਂ ਜਨਤਾ ਦਲ ਬਣਿਆ ਉਹਨਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਨਿਕਲੀ ਉਹਨਾਂ ਵਿੱਚੋਂ JDU ਨਿਕਲਿਆ ਜਿਹੜਾ ਅਲਟੀਮੇਟਲੀ ਇਹਨਾਂ ਦੀ ਸਾਰੀਆਂ ਉਹ ਪਾਰਟੀਆਂ ਨਿਕਲੀਆਂ ਜਿਹੜੀ NDA ਅਲਾਇੰਸ ਬਣਿਆ ਇੰਨੇ ਸਾਲ ਤੱਕ ਲੜਦੇ ਰਹੇ ਹੁਣ ਤਾਂ ਚਲੋ ਇਕੱਲੇ ਵੀ ਜਿੱਤ ਜਾਂਦੇ ਪਰ ਅੱਜ ਵੀ NDA ਅਲਾਇੰਸ ਹੈ ਸੋ ਜਦੋਂ ਤੁਹਾਡੀ ਹੀ ਹੋਂਦ ਪ੍ਰੋਟੈਸਟ 'ਚੋਂ ਹੈ ਤੁਸੀਂ ਪ੍ਰੋਟੈਸਟ ਨਹੀਂ ਰੋਕ ਸਕਦੇ ਐਂਡ ਤੁਸੀਂ ਲੋਕਾਂ 'ਤੇ ਗਲਤ ਕੰਮ ਨਹੀਂ ਕਰ ਸਕਦੇ ਬਾਕੀ ਜਾਂਦੇ ਜਾਂਦੇ ਕੋਈ ਨਾ ਕੋਈ ਹਮੇਸ਼ਾ ਫੈਕਟ ਅਸੀਂ ਸ਼ੇਅਰ ਕਰਨਾ ਹੁੰਦਾ ਅਤੇ ਜਾਂਦੇ ਜਾਂਦੇ ਇੱਕ ਗਾਣਾ ਸੁਣਨ ਦੇ ਜਾਵਾਂਗੇ ਤੁਹਾਨੂੰ ਵਧੀਆ ਜਿਹਾ
0: ਜੀ ਪਲੀਜ਼
2: ਪਰ ਜਿਹੜਾ ਉਹ ਗਾਣਾ ਨਾ ਉਹ ਗਾਣਾ ਵੀ ਅੱਜ ਦੇ ਮੁੱਦੇ ਦੇ ਹਿਸਾਬ ਦਾ
0: ਓਕੇ
2: ਠੀਕ ਹੈ ਮਨੀ ਹਾਈਸ ਦੇ ਅੰਦਰ ਤੁਸੀਂ ਸੁਣਿਆ ਜੀ ਗਾਣਾ ਬੈਲਾ ਚਾਓ ਤੁਹਾਨੂੰ ਬੈਲਾ ਚਾਓ ਹੀ ਸੁਣਾਵਾਂਗੇ ਕਿਉਂਕਿ ਬੈਲਾ ਚਾਓ ਬੇਸਿਕਲੀ ਜੀ ਇੱਕ ਇਹ ਫੋਕ ਸੌਂਗ ਹੈ ਫੋਕ ਸੌਂਗ ਉਹ ਹੈ ਜਦੋਂ ਇਟਾਲੀਅਨ ਔਰਤਾਂ ਕਹਿ ਲਾ ਇਹ ਗਾਉਂਦੀਆਂ ਸੀਗੀਆਂ ਜਦੋਂ ਖੇਤਾਂ 'ਚ ਕੰਮ ਕਰਦੀਆਂ ਸੀਗੀਆਂ ਬ੍ਰੈਡ ਵਗੈਰਾ ਦਾ ਕੰਮ ਕਰਦੀਆਂ ਸੀਗੀਆਂ ਮੇਰੇ ਖਿਆਲ ਨਾਲ ਸ਼ਾਇਦ ਬ੍ਰੈਡ ਵਿਨਿੰਗ ਦੇ ਟਾਈਮ ਦੀ ਗੱਲ ਆ ਜਾਂ ਫਿਰ ਖੇਤਾਂ 'ਚ ਕੰਮ ਪਰ ਇਹ ਉਹਨਾਂ ਦਾ ਉਹ ਵਾਲਾ ਗਾਣਾ ਬਾਅਦ 'ਚ ਉਹਦੇ ਲਿਰਿਕਸ ਚੇਂਜ ਕਰ ਦਿੱਤੇ ਗਏ ਕਿ ਜਦੋਂ ਇਹਨਾਂ ਦੇ ਰੈਵੋਲੂਸ਼ਨਰੀ ਉੱਠੇ ਉੱਥੇ ਉਸ ਸਮੇਂ ਦੀਆਂ ਸਰਕਾਰਾਂ ਨਾਲ ਟੱਕਰ ਲੈਣ ਲਈ ਕਿ ਬਈ ਸਾਨੂੰ ਡੈਮੋਕ੍ਰੇਸੀ ਚਾਹੀਦੀ ਹੈ ਸਭ ਗਲਤ ਹੈ ਅਤੇ ਫਿਰ ਇਹਦਾ ਸਿਸਟਮ ਬਣ ਗਿਆ ਵਾਲਾ ਅਤੇ ਵੈਲਾ ਚਾਓ ਦਾ ਮਤਲਬ ਹੁੰਦਾ ਚਾਓ ਮਤਲਬ ਬਾਏ ਅਤੇ ਵੈਲਾ ਮਤਲਬ ਬਿਊਟੀਫੁਲ ਤਾਂ ਉਹ ਇਹ ਸਾਰੇ ਗਾਣੇ ਦਾ ਪੁਆਇੰਟ ਇਹ ਹੈ ਕਿ ਸੋਲਜਰ ਜਿਹੜਾ ਰੈਵੋਲੂਸ਼ਨ ਕਰਨ ਲਈ ਜਾ ਰਿਹਾ ਕ੍ਰਾਂਤੀ ਕਰਨ ਲਈ ਜਾ ਰਿਹਾ ਉਹ ਜਾਂਦਾ ਜਾਂਦਾ ਖੇਤਾਂ 'ਚ ਕੰਮ ਕਰਦੀ ਆਪਣੀ ਖੂਬਸੂਰਤ ਆਪਣੀ ਫਿਰਦੌਸ ਨੂੰ ਆਪਣੀ ਹਮਦਮ ਆਪਣੀ ਸਾਥੀ ਨੂੰ ਕਹਿ ਰਿਹਾ ਮੈਂ ਸ਼ਾਇਦ ਵਾਪਸ ਨਾ ਮੁੜਾਂ ਮੇਰੀ ਜਾਨ ਆਪਣਾ ਧਿਆਨ ਰੱਖੀ ਬਾਏ ਬਿਊਟੀਫੁਲ ਸੋ ਇਹ ਬਈ ਨਾਮ ਨਹੀਂ ਪਤਾ ਬਈ ਕਿਹਦੀ ਕਿਸ ਬੰਦੇ ਦੀ ਆਵਾਜ਼ 'ਚ ਪਰ ਇੰਜੋਏ ਕਰੋ ਵੈਲਾ ਚਾਓ ਅਤੇ ਸਾਡੇ ਵੱਲੋਂ ਵੀ ਵੈਲਾ ਚਾਓ
0: ਚੱਲੀਏ ਫਿਰ ਆਪਾਂ ਸੀਏ ਟਾਟਾ
2: ਸੀਏ ਟਾਟਾ ਬਾਏ
0: ਬਾਕੀ ਹਾਂ ਜਾਂਦੇ ਜਾਂਦੇ ਕਿ ਜੋ ਵੀ ਕਰਨਾ ਵਾ ਉਹ ਇੱਕ ਵਾਰੀ ਤੁਸੀਂ ਆਪਣੇ ਆਪ ਨਾਲ ਸਲਾਹ ਕਰਕੇ ਅਤੇ ਆਪਣੀ ਕਰਨੀ ਆ ਨਾ ਕਿ ਤੁਸੀਂ ਕਿਸੇ ਦੀ ਸੁਣ ਕੇ ਜਾਂ ਕਿਸੇ ਇੱਕ ਮੰਨ ਲਓ ਕੋਈ ਫੇਮਸ ਪਰਸਨੈਲਿਟੀ ਉਹਦੀ ਸੁਣ ਕੇ ਉਹਦੇ ਪਿੱਛੇ ਨਹੀਂ ਲੱਗ ਜਾਣਾ ਆਪਣੀ ਕਿਤੇ ਨਾ ਕਿਤੇ ਆਪਣਾ ਥੋੜ੍ਹਾ
2: ਪਿੱਛੇ ਤਾਂ ਲੱਗਣਾ ਹੀ ਨਹੀਂ ਸਾਰਿਆਂ ਦੀ ਸੁਣੋ ਸਮਝੋ ਆਪਣਾ ਖੁਦ ਦੀ ਪਰਸਨੈਲਿਟੀ ਉਤਾਰੋ
0: ਉਹੀ ਕਰੋ
2: ਤੇ ਫਿਰ ਉਹ ਕਰੋ ਠੀਕ ਹੈ ਤੇ ਸਾਨੂੰ ਫਿਲਹਾਲ ਇਜਾਜ਼ਤ ਦਿਓ ਮੈਂ ਸੀ ਕ੍ਰਿਸ਼ਨ ਮੈਨਾ ਬਣੀ ਐਂਡ ਤੁਸੀਂ ਸੁਣ ਰਹੇ ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: ਚਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ ਦੇ ਗੁੱਸੇ ਅਗਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸੀਏ ਹਸਾਈਏ ਤੇ ਸਫ਼ਰ ਨੂੰ ਆਪਾਂ ਵਧੀਆ ਘੈਂਟ ਬਣਾਈਏ ਤੇ ਅੱਜ ਸ਼ੁੱਕਰਵਾਰ ਹੈ ਤਾਂ ਸ਼ੁੱਕਰਵਾਰ ਦੇ ਦਿਨ ਆਓ ਆਪਾਂ ਲਾਫਟਰ ਥੈਰੇਪੀ ਦੇ ਵਿੱਚ ਰਲ ਮਿਲ ਕੇ ਹੱਸਦੇ ਹਾਂ ਆਪਾਂ ਜ਼ਰੂਰ ਹੱਸਾਂਗੇ ਤੁਸੀਂ ਵੀ ਵਾਅਦਾ ਕਰਿਓ ਕਿ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਹੱਸੋਗੇ ਤੇ ਮੇਰੇ ਨਾਲ ਹੱਸਣ ਦੇ ਲਈ ਆ ਗਏ ਨੇ ਕ੍ਰਿਸ਼ਨਾ ਭਾਰਦਵਾਜ
1: ਸਤਿ ਸ਼੍ਰੀ ਅਕਾਲ ਭਾਜੀ ਕਿਵੇਂ ਹੋ ਠੀਕ ਠਾਕ
0: ਬਹੁਤ ਵਧੀਆ ਜੀ
1: ਆਲ ਗੁੱਡ
0: ਥੈਂਕ ਯੂ
1: ਹੈਪੀ ਹੈਪੀ ਫਰਾਈਡੇ ਟੂ ਐਵਰੀਵਨ ਵੀਕਐਂਡ ਇਜ਼ ਕਮਿੰਗ
0: ਯੀਪੀ
1: ਯੀਪੀ
0: ਯੀਪੀ ਯੀਪੀ ਯੇ ਤੇ ਆਓ ਫਿਰ ਆਪਾਂ ਥੋੜੀ ਜਿਹੀ ਲੇਟ ਆ ਤੇ ਭੱਜ ਭੱਜ ਕੇ ਤੇ ਫਿਰ ਆਪਾਂ ਚੱਲੀਏ ਅਰਨਮ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ ਕੀ ਹਾਲ ਚਾਲ ਹੈ ਤੁਹਾਡਾ
2: ਹੈਲੋ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ
1: ਅਕਾਲ ਸਤਿ ਸ਼੍ਰੀ ਅਕਾਲ
0: ਮਾਸੀ ਨੇ ਕੇਕ ਹੈਵੀ ਖਵਾਤਾ
1: ਹਾਂ
0: ਨਹੀਂ ਖਵਾਇਆ ਕਾ ਮਾਸੀ ਨੇ ਕੇਕ ਲੈ ਮਾਸੜ ਨੇ ਫਿਰ ਗੱਲਾਂ ਹੀ ਕਰਾ ਛੱਡੀਆਂ
1: ਗੱਲਾਂ ਹੀ ਤਾਂ ਹੀ ਥੱਕਿਆ ਥੱਕਿਆ ਲੱਗ ਰਿਹਾ ਮਿਹਨਤ ਇੰਨੀ ਹੋ ਗਈ ਹੈ ਕੇਕ ਮਿਲਿਆ
0: ਸੁੱਕਾ ਪੁੱਕਾ ਹੀ ਕੰਮ ਫਿਰ ਯਮਸ਼ਾ ਹੀ ਕਰਾਤਾ ਫਿਰ
1: ਯਮਸ਼ਾ ਹੀ
0: ਮਾਸੜ ਜੀ ਅੱਜ ਕੱਲ ਨਾ ਆਨਲਾਈਨ ਸਾਰਾ ਕੁਛ ਆਰਡਰ ਹੋ ਜਾਂਦਾ ਇੱਥੇ ਬੈਠੀਆਂ ਮਿਲ ਜਾਂਦਾ ਸਾਰਾ ਕੁਛ
1: ਤੁਸੀਂ ਏਦਾਂ ਕਿਹਾ ਕਿ ਮੈਂ ਰੇਡੀਓ ਕਹਿ ਦਿੱਤਾ ਕਿ ਮਾਸੜ ਜੀ ਨੇ ਬਹੁਤ ਤਗੜੀ ਸ਼ੈ ਘੱਲੀ ਆ ਮੈਂ ਨੈਕਸਟ ਵੀਕ ਦੱਸਾਂਗਾ ਕੀ ਆ ਰਿਹਾ
0: ਤੁਸੀਂ ਕਹਿ ਦਿਓ ਤੁਸੀਂ ਕਹੋ ਰੇਡੀਓ ਵਾਲੇ ਮੈਨੂੰ ਪੁੱਛਦੇ ਸੀ ਕੀ ਸੁਣਾਓਗੇ ਹਾਂਜੀ ਥੋੜਾ ਸੁਮਨ ਹੋ ਫਿਰ ਪਹਿਲਾਂ
2: ਉਹ ਕਿਹੜੀ ਚੀਜ਼ ਹੈ ਜਿਹਦੇ ਕੋ ਪੈਰ ਵੀ ਨਹੀਂ ਹੈ ਫਿਰ ਵੀ ਚੱਲਦੀ ਹੈ
0: ਅੱਛਾ ਕਿਹੜੀ ਚੀਜ਼ ਹੈ ਜਿਹਦੇ ਕੋ ਪੈਰ ਵੀ ਨਹੀਂ ਹੈਗੇ ਤੇ ਫਿਰ ਵੀ ਚੱਲਦੀ ਹੈ
1: ਸਾਨੂੰ ਪੁੱਛ ਰਹੇ ਹੋ
0: ਜਿਹਦੇ ਕੋ ਪੈਰ ਵੀ ਨਹੀਂ ਹੈਗੇ ਫਿਰ ਵੀ ਚੱਲਦੀ ਪੈਸਾ
1: ਜ਼ਬਾਨ
0: ਹੈਂ ਪੈਸਾ ਜ਼ਬਾਨ ਘੜੀ ਵਾਲ ਕਲੋਕ
1: ਹਵਾ
0: ਹਵਾ
1: ਪਾਣੀ
0: ਇਹ ਤੇ ਬੜੀਆਂ ਚੀਜ਼ਾਂ ਨੇ
1: ਬਹੁਤ ਚੀਜ਼ਾਂ ਵੈਸੇ ਮੇਰੇ ਸਾਹਮਣੇ ਪੈਰ ਵਾਲੀਆਂ ਘੱਟ ਨੇ ਤੇ ਉਦਾਂ ਬਿਨਾਂ ਪੈਰਾਂ ਤੋਂ ਤੁਰਨ ਵਾਲੀਆਂ ਜ਼ਿਆਦਾ
0: ਹੈ
2: ਹਾਂਜੀ
0: ਚੱਲ ਹਾਰ ਗਈ ਯਾਰ
1: ਹਾਂ ਦੱਸੋ
2: ਆਨਸਰ ਹੈਗਾ ਸੜਕ
0: ਜਤਿੰਦਰ ਅੰਕਲ ਨੇ ਕਿਹਾ ਸੀ ਸੜਕ
1: ਜਤਿੰਦਰ ਅੰਕਲ
0: ਹਾਂ ਵੈਲਕਮ ਜਤਿੰਦਰ ਅੰਕਲ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਤੇਗ ਆ ਸਤਿ ਸ੍ਰੀ ਅਕਾਲ ਪੁੱਤੂ ਤੁਹਾਡਾ ਦਿਨ ਵਧੀਆ ਰਵੇ ਨੈਕਸਟ ਸਾਡੇ ਨਾਲ ਹੈ ਤੇਗ ਸਤਿ ਸ੍ਰੀ ਅਕਾਲ ਤੇਗ
3: ਸਤਿ ਸ੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਅੰਕਲ ਜੀ
0: ਸਤਿ ਸ੍ਰੀ ਅਕਾਲ ਇਹ ਤੇ ਐਂਬਰ ਜੀ ਲੱਗਦੇ ਮੈਨੂੰ ਇੱਕ ਐਂਬਰ ਦੀ ਆਵਾਜ਼ ਸੁਣੀ ਮੈਂ ਤੇ ਇੱਕ ਮੈਂ ਇਲਾਹੀ ਦੀ ਆਵਾਜ਼ ਸੁਣੀ ਪਿੱਛੋਂ ਉਹਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ
1: ਉਹਨੇ ਮੇਰੇ ਹਿਸਾਬ ਨਾਲ ਪਹਿਲੇ ਬੁਲਾਤੀ ਆ ਸਤਿ ਸ੍ਰੀ ਅਕਾਲ ਹਨਾ
3: ਹਾਂਜੀ
0: ਹੈਨਾ
1: ਜੀ
0: ਉਹ ਤਾਂ ਬੜੀ ਬੀਬੀ ਕੁੜੀ ਆ ਉਹ ਤੇ ਪਿੱਛੋਂ ਸਤਿ ਸ੍ਰੀ ਅਕਾਲ ਬੁਲਾ ਦਿੰਦੀ ਆ
3: ਮੈਂ ਜਾਕਿਟ ਪਾਉਂਦੀ ਆ ਫੇਰ ਮੈਂ ਸੁਣ ਕੀ ਮੈਂ ਭੱਜ ਗਈ ਇੱਥੇ ਸੋਫਾ ਦੇ ਵਿੱਚ
0: ਉਹ ਸੋਫਾ ਦੇ ਵਿੱਚ ਉਹ ਤੁਸੀਂ ਕਦੀ ਸੋਫਾ ਦੇ ਵਿੱਚ ਡਿੱਗੇ ਹੋ ਇਲਾਹੀ ਨੂੰ ਗੋਦੀ ਚ ਖਿਡਾਇਆ
3: ਨਹੀਂ
0: ਉਹ ਬੜਾ ਮਜਾ ਆਉਂਦਾ ਠੰਡ ਚ ਜਦੋਂ ਤੁਹਾਡੇ ਉੱਤੇ
1: ਹੀਟਰ ਚੱਲਦਾ ਹੈਗਾ ਇਹ ਬੇਟਾ ਸਬ ਟਾਈਟਲ ਦੇ ਨਾਲ ਦੱਸੋ
0: ਅੱਛਾ ਲੱਤ ਤੇ ਬੈਠੀ ਸੀ ਕਿਹਦੇ ਦੀਦੀ ਦੇ ਲੱਤ ਤੇ ਦੀਦੀ ਦੇ ਲੱਤ ਤੇ ਬੈਠੀ ਸੀ
1: ਓਹੋ
0: ਪਤਾ ਨੀ ਲੱਗਦਾ ਤੁਹਾਨੂੰ
1: ਸੋਰੀ ਸੋਰੀ ਮੈਂ ਚਾਹ ਨੀ ਪੀਤੀ ਨਾ ਪੁੱਤੂ
0: ਕੱਪੜੇ ਤੋਂ ਦੀ ਨੂੰ ਅੱਖ ਮਾਰ ਗਿਆ ਡੱਡੂ
1: ਡੱਡੂ ਨੀ ਟਲਦਾ, ਹਰ ਰੋਜ਼ ਕਿਤੇ ਨਾ ਕਿਤੇ ਅੱਖ ਮਾਰ ਕੇ ਚੱਲ ਜਾਂਦਾ ਹੈ।
0: ਓ ਡੱਡੂ ਬਲਿੰਕ ਆਈ ਵਾਈਲ ਆਈ ਵਾਸ ਡੂਇੰਗ ਲੌਂਡਰੀ,
1: ਵੈਰੀ ਬੈਡ।
0: ਓ ਹੋ ਹੋ, ਥੈਂਕ ਯੂ,
3: ਦੀਦੀ
0: ਤੁਸੀਂ ਸਵੇਰੇ ਸਵੇਰੇ ਖਡਾਉਂਦੇ ਹੋ ਭੈਣ ਨੂੰ? ਹਾਂਜੀ, ਗੋਦੀ ਚ ਬਣਾ ਲੈਂਦੇ ਹੋ? ਹੋਰ ਮੰਮੀ ਕੰਮ ਕਰ ਲੈਂਦੇ ਆ ਤੇ ਇਹ ਲਾਹੀ ਨੂੰ ਨਾਲ ਖਵਾ ਵੀ ਦਿੰਦੀ ਆ।
1: ਵੈਰੀ ਗੁੱਡ, ਵੈਰੀ ਗੁੱਡ।
3: ਆਪ ਖਾਦੀ ਹੁੰਦੀ ਆ,
0: ਉਹ ਆਪੇ ਖਾ ਲੈਂਦੀ ਆ।
1: ਬੱਲੇ ਬੱਲੇ ਹੋ ਗਈ ਫਿਰ,
0: ਬੱਲੇ ਫਿਰ ਤੇ ਲਾਹੀ ਵੀ ਬੜੀ ਰਿਸਪੋਂਸੀਬਲ ਆ।
3: ਹਾਂਜੀ, ਪਰ ਕਈ ਵਾਰੀ ਜਦੋਂ ਅਸੀਂ ਥੋੜੇ ਜਿਹੇ ਸੀਰੀਅਲ ਸਨਫਲਾਵਰ ਸੀਡਸ ਤੇ ਜਿਹੜੇ ਰਾਈਸ ਬਬਲਸ ਨੇ ਜਦੋਂ ਦਿੱਤੇ ਹੁੰਦੇ ਨੇ ਉਹ ਥਰੋ ਕਰਦੀ ਹੋ ਫਲੋਰ ਤੇ,
0: ਉਹ ਨਾਲ ਮੂੰਹ ਚ ਕਰਕੇ ਕਰਦੇ ਹੋਣੀ ਕਰਦੀ ਹੈ ਨਾ? ਬੜੀ ਸ਼ਤਾਨੀਆਂ ਕਰਦੀ ਫਿਰ ਤੂੰ, ਕੀ ਸੁਣਾਓਗੇ ਫਿਰ ਤੁਸੀਂ?
3: ਅੱਜ ਮੈਂ ਸੁਣਾਉਗੀ ਇੱਕ ਬੋਲੀ, ਕੋਰੇ ਕੋਰੇ ਕੁਝ ਵਿੱਚ ਦੇਈ ਬੈਜ ਬੋਲਦੀ ਆ, ਕੋਰੇ ਕੋਰੇ ਕੁਝ ਵਿੱਚ ਦੇਈ ਬੈਜ ਬੋਲਦੀ ਆ, ਤੜਕੇ ਉੱਤੇ ਕੇ ਮੇਰੇ ਕਾਂਗੇ
0: ਛੜੇ ਆਉਣਗੇ
3: ਲੱਸੀ।

0: Bala bala bala bala bala.
1: Lassi, lassi, lassi, lassi.
2: ਹੁਣ ਤੇ ਕੋਈ ਛੜਾ ਹੀ ਨਹੀਂ ਰਹਿ ਗਿਆ ਹੈ।
3: ਸਹੀ ਗੱਲ ਹੈ।
2: ਕਿਹੜਾ ਛੜਾ ਹੁਣ?
3: ਹੁਣ ਤੇ ਕੋਈ ਛੜਾ ਬਚਿਆ ਨਹੀਂ।
2: ਕਿੱਥੇ ਛੜਾ? ਕਿੱਥੇ ਛੜਾ? ਕਿਹੜਾ ਛੜਾ? ਕਿਹੜਾ ਛੜਾ?
3: ਕਿਹੜਾ ਛੜਾ?
2: ਰਿਚਰਡ ਜੀ ਆ ਗਏ ਸੱਚ ਕੇ।
3: ਰਿਚਰਡ ਜੀ ਚਲੋ ਜੀ।
2: ਥੈਂਕ ਯੂ ਤੇ ਤੇ ਬੋਡੀ ਪਾਰਟ
0: ਅੱਜ ਥੋੜੇ ਜਾ ਲੇਟ ਹੋ ਗਿਆ।
2: ਲੇਟ ਹੋ ਗਿਆ। ਓਕੇ ਚਲੋ ਕੋਈ ਗੱਲ ਨਹੀਂ।
0: ਤੇ ਦੂਸਰਾ ਹੋ ਗਈ ਇੱਕ ਬੋਡੀ ਫੈਕਟ।
2: ਚਲੋ ਕੋਈ ਗੱਲ ਨਹੀਂ। ਇੱਕ ਬੋਡੀ ਪਾਰਟ ਨਹੀਂ ਹੋਊਗਾ ਤਾਂ ਕੀ
3: ਹੋਊਗਾ? ਕੋਈ ਚੱਕਰ, ਫ੍ਰਾਈਡੇ ਹੈ, ਬੋਡੀ ਪਾਰਟ ਨੂੰ ਰੈਸਟ ਦਿਓ।
2: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ
0: ਕੀ ਹਾਲ ਰਹਿਸਤੇ।
2: ਥੈਂਕ ਯੂ ਬੁੱਤ, ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਹੇ। ਤੇ ਮੰਨਤ ਫਤਿਹ, ਕੀ ਹਾਲ ਚਾਲ ਹੈ ਤੁਹਾਡਾ? ਕਿੱਥੇ ਜੇ? ਹੈਲੋ
4: ਹੈਲੋ ਹੈਲੋ।
2: ਉਹ ਫਤਿਹ ਸਿੰਘ ਮੰਨਤ ਲੇਟ ਹੋਈ ਆ।
4: ਮੇਰੀ ਬੈਡ ਯਾਰ। ਚਲੋ ਹੁੰਦਾ ਰਹਿੰਦਾ, ਇਹ ਵੀ ਫ੍ਰਾਈਡੇ
0: ਕਿਉਂਕਿ ਸਾਡੀ ਅੱਜ ਛੁੱਟੀ ਸੀਗੀ।
2: ਫਿਰ ਤੁਹਾਨੂੰ ਬਾਅਦ ਚ ਵਾਰੀ ਦਈਏ। ਚੱਲ ਰਹੀ ਖਰਾਬੀ ਹੈ, ਮੈਂ ਇਸ ਕਰਕੇ ਨਾ ਵੇਖ ਨਹੀਂ ਸਕਿਆ। ਚਲੋ ਤੇ ਐਂਬਰ ਗੁਰਬਾਜ ਤੁਸੀਂ ਆਉਂਦੇ ਰਹੋ।
0: ਸਾਡਾ
2: ਹਾਲ ਠੀਕ ਹੈ ਹਾਂਜੀ। ਕੱਲ ਹੀ ਵੈਕਿਊਮ ਕੀਤਾ ਬੁੱਤ। ਵੈਰੀ ਨਾਈਸ, ਵੈਰੀ ਗੁੱਡ ਹੈ ਸਾਡਾ ਹਾਲ।
3: ਕੱਲ ਕੀਤਾ ਵੈਕਿਊਮ, ਚਲੋ ਵਧੀਆ ਹੋ ਗਿਆ। ਤੁਸੀਂ ਦੱਸੋ ਤੁਹਾਡਾ ਹਾਲ ਚਾਲ।
2: ਤੁਹਾਡਾ ਹਾਲ ਕੀ ਹੈ ਐਮਰ?
0: ਬਹੁਤ ਵਧੀਆ।
3: ਲੋ ਔਨ એનર્ਜੀ ਲੱਗ ਰਿਹਾ ਕਾਫੀ। ਕੀ ਚੱਕਰ ਹੈ?
2: ਅੱਜ ਤੁਸੀਂ ਸਕੂਲ ਜਾਣਾ?
0: ਹਾਂਜੀ।
2: ਓਈ ਕੱਲ ਗਏ ਸੀ ਕਿ ਨਹੀਂ?
0: ਨਹੀਂ।
2: ਓਕੇ। ਟੀਚਰ ਥੱਕ ਗਈ ਹੋਣੀ ਅੱਜ ਨਾ, ਬਹੁਤਾ ਨਾ ਤੰਗ ਕਰਿਓ। ਹਾਂਜੀ ਕੀ ਸੁਣਾਓਗੇ? ਕੀ ਸੁਣਾਓ ਕੀ ਸੁਣਾਓਗੇ?
3: ਹਾਂਜੀ ਸੁਣਾਓ ਜੀ ਸੁਣਾਓ।

0: ਵੈਰੀ ਗੁੱਡ
1: ਹੁਣ ਤੇ ਬੜਾ ਵਧੀਆ ਆ ਗਿਆ ਹੁਣ ਐਂਬਰ ਹੁਣ ਤੇ ਤੁਸੀਂ ਵਾਟੀ ਕੱਢ ਦਿੰਦੇ ਜੀ
2: ਕੀਤੀ
0: ਗੱਲ ਜਵਾਨਾ
1: ਵੈਰੀ ਨਾਈਸ ਠੰਡ ਲੱਗਦੀ ਕਿ ਨਹੀਂ ਠੰਡ ਕਿੱਥੇ ਲੱਗਦੀ ਹੈ ਸਟੀਲ ਬੋਡੀ ਸਟੀਲ ਬੋਡੀ
0: ਸਟੀਲ ਬੋਡੀ ਆ ਮੁੰਡੇ ਦੀ ਹਾਂ
1: ਕੀ ਸੁਣਾਓਗੇ ਫਿਰ
2: ਬੋਲੀ
1: ਓਕੇ ਜੀ
2: ਬੋਡੀ ਬਰਸੀ ਖਤਨ ਕਿਉਂ ਸੀ ਖਤਨ ਲਿਆ ਦਾ ਤੁੱਕਾ
1: ਮਾਰ ਗਿਆ ਤੇਰਾ ਮਿੱਤਰਾਂ ਨੂੰ ਮਾਰ ਗਿਆ ਮਾਰ ਗਿਆ ਨੀ ਤੇਰਾ ਕੋਕਾ ਮਿੱਤਰਾਂ ਨੂੰ ਮਾਰ ਗਿਆ ਬੱਲੇ ਬੱਲੇ ਬੱਲੇ ਕੋਕਾ ਨੀ ਮਿੱਤਰਾਂ ਨੂੰ ਮਾਰ ਗਿਆ ਮਾਰ ਗਿਆ ਨੀ ਤੇਰਾ ਕੋਕਾ ਕੋਕਾ ਕੋਕਾ ਕੋਕਾ ਕੋਕਾ ਕੋਕਾ ਕੋਕਾ ਕੋਕਾ ਕੋਕਾ ਕੋਕਾ ਕੋਕਾ ਕੋਕਾ ਕੋਕਾ
0: ਬਿਊਟੀਫੁਲ ਬ੍ਰਾ
1: ਵੈਰੀ ਨਾਈਸ ਗੁਰਬਾਜ
2: ਹਾਂਜੀ
1: ਥੈਂਕ ਯੂ ਤਾਜਵੀਰ ਹੈਗਾ
2: ਹਾਂਜੀ
3: ਹਾਂਜੀ
1: ਖਾ ਲਿਆ ਕੇ ਅਸੀਂ ਡਿਸਟਰਬ ਹੀ ਕਰਤਾ
4: ਖਾ ਲਿਆ
1: ਓਕੇ ਚਲੋ ਫਿਰ ਕੀ ਸੁਣਾਓਗੇ
4: ਕੁਛ ਨੀ
1: ਕੁਛ ਨੀ
0: ਕੋਈ ਸੀਧੀ ਬਾਤ ਨੋ ਬਕਵਾਸ ਕਲੀਅਰ ਹੈ
1: ਕੋਈ ਅੰਡੇ ਵਾਲੀ ਕੋਈ ਬੋਲੀ ਸੁਣਾ ਦੋ ਅੰਡੇ ਵਾਲੀ ਬੁਝਾਰਤ ਸੁਣਾ ਦੋ ਕੋਈ ਹੈ
0: ਖੱਟ ਕੇ ਲਿਆਂਦੇ ਅੰਡੇ
1: ਹੈ ਖਟਣ ਗਿਆ ਸੀ ਬਾਰੀ ਬਰਸੀ ਖੱਟ ਕੇ ਲਿਆਂਦਾ ਟਾਂਡਾ ਤਾਜ ਖਾ ਗਿਆ ਆਂਡਾ ਖਾ ਗਿਆ ਆਂਡਾ ਛਿੱਲ ਗਿਆ ਆਂਡਾ ਖਾ ਗਿਆ ਆਂਡਾ ਛਿੱਲ ਗਿਆ ਆਂਡਾ ਖਾ ਗਿਆ ਆਂਡਾ
0: ਖੱਟ ਕੇ ਲਿਆਂਦੇ ਗੰਡੇ ਸੰਡੇ ਹੋਇਆ ਮੰਡੇ ਰੋਜ਼ ਖਾ ਮੰਡੇ
1: Thank you. ਤੇ ਨੈਕਸਟ ਸਾਡੇ ਨਾਲ ਅਨਾਹਤ ਆ ਅਨਾਹਤ ਨੇ ਜਾਣਾ ਸਕੂਲ ਤੇ ਆਪਾਂ ਤੇ ਵਿਹਲੇ
0: ਹਾਂ ਠੀਕ ਹੈ ਨਾ
1: ਪਹਿਲਾਂ ਜਿੰਨਾ ਸਕੂਲ ਜਾਣਾ ਉਹਨਾਂ ਨੂੰ ਪਹਿਲਾਂ ਸਕੂਲ ਕਰ ਲਈਏ
0: ਚਲੋ ਠੀਕ ਹੈ ਭੇਜੋ
1: ਸਤਿ ਸ਼੍ਰੀ ਅਕਾਲ ਅਨਾਹਤ
5: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ
1: ਸਤਿ ਸ਼੍ਰੀ ਅਕਾਲ ਕੀ ਹਾਲ ਨੇ ਤੁਹਾਡੇ
5: ਅਸੀਂ ਵਧੀਆ ਤੁਸੀਂ ਦੱਸੋ
1: ਮਸੀਂ ਵੀ ਠੀਕ ਹੈ
0: ਬੈਸਟ ਬੈਸਟ ਬੈਸਟ
1: ਤੁਸੀਂ ਅੱਜ ਕੱਲ ਅਨਾਹਤ ਨੂੰ ਵਾਰੀ ਨਹੀਂ ਦਿੰਦੇ ਨਹੀਂ ਉਹ ਨਾਲ ਹੀ ਆ
5: ਮੇਰੇ
1: ਚਲੋ ਫਿਰ ਦੱਸੋ ਫਿਰ
6: ਜ਼ਿੰਦਗੀ ਸਾਡੇ ਚ ਆ ਕੇ ਕੋਲ ਟੱਟ ਗਿਆ ਚੱਕ ਲਿਆ ਵੇਲਾ ਮੈਂ ਤੇਰੀ ਨੀ ਔਖ ਹੈ
5: ਅੱਜ ਮੈਂ ਵੀ ਆ ਤੇ ਆ ਰਿਹਾ ਕਿ ਨਿਕਲ ਤੋਂ ਬਾਹਰ ਬੜੇ ਆ ਦਿਨਾਂ ਦੀ ਮੈਂ ਵੀ ਕੱਢਣੀ ਆ ਸਾਰ
6: ਚੜੇਲੇ
5: ਮੈਂ ਸੀ ਬਣਾਈ ਲੈ ਗਈ ਚੱਕ ਕਰੇਲੇ
6: ਪੁੱਟਣੀ ਆ ਗੁੱਤਾ ਨਾਲ ਦੰਦ ਕੱਢਣੇ
5: ਮੈਂ ਵੀ ਤੋੜਨੀ ਆ ਲੱਤਾਂ ਤੇ ਭੁਲੇਖੇ ਕੱਢਣੇ
6: ਤੇਰੀ ਅਕਲ ਉਂਜ ਬੰਦੀ ਤੇ ਸ਼ੌਂਕਣ
5: ਸ਼ੌਂਕਣ
6: ਸ਼ੌਂਕਣੇ
5: ਸ਼ੌਂਕਣ
6: ਸ਼ੌਂਕਣੇ
5: ਕੌੜਾ ਕੌੜਾ ਚੱਕ ਕੇ ਤੇਰੇ ਡਿੱਲ ਭੰਨ ਦੂ
6: ਮੈਂ ਮਾਰ ਮਾਰ ਬਣ ਦੇ ਮੂੰਹ ਭੰਨ ਦੂ
5: ਜੇ ਕੰਮ ਦਾ ਕੋਈ ਕਹਿ ਦੇ ਜਦੋਂ ਲੱਗ ਜੇ ਤੂੰ ਹੌਂਕਣ ਸ਼ੌਂਕਣ
6: ਸ਼ੌਂਕਣੇ
5: ਸ਼ੌਂਕਣ
6: ਸ਼ੌਂਕਣੇ
5: ਚੱਪਣੀ ਚ ਪਾਣੀ ਲੈ ਕੇ ਡੁੱਬ ਮਾਰ
6: ਤੂੰ ਮਾਰ ਤੂੰ ਮਾਰ ਤੂੰ ਮਾਰ ਤੂੰ ਮਾਰ
0: ਵਾਹ ਵਾਹ
7: ਮੈਂ ਆਪਾਂ ਜਿਹਾ ਪਾ ਲਿਆ
3: ਕਾਤੋ ਇਹਨਾਂ ਦੋਨਾਂ ਨੂੰ ਮੈਲਬਰਨ ਮੈਂ ਬੁਲਾ ਲਿਆ, ਹਰਗੁਣ ਫੜੀ ਬੈਠੀ ਸੀ ਗਲਾਵਾਂ ਅਨਾਹਤ ਦਾ, ਅਨਾਥ ਨੇ ਵੀ ਹੱਥ ਇਹਦੀ ਗੁੱਤਣੀ ਨੂੰ ਪਾ ਲਿਆ, ਸਾਰਾ ਦਿਨ ਕੁੱਕੜਾਂ ਦੇ ਵਾਂਗੂ ਲੜ ਲੜ, ਸਾਰੇ ਟੱਬਰ ਦੀ ਤੋਬਾ ਕਰਵਾਈ ਹੋਈ ਆ ਜੀ ਨਾਹਤ ਹਰ ਗੁੰਨੇ, ਮੇਰੀ ਜਿੰਦ ਸੂਲੀ ਉੱਤੇ ਲਟਕਾਈ ਹੋਈ ਆ ਜੀ ਨਾਹਤ ਹਰ ਗੁੰਨੇ, ਸਾਰੇ ਰੇਡੀਓ ਤੇ ਚਾਰੇ ਚੱਕਰ ਆਈ ਹੋਈ ਹੈ ਜੀ ਨਾਹਤ ਹਰ ਗੁੰਨੇ।
0: ਵਾਹ ਬਿਊਟੀਫੁਲ, ਟੂ ਗੁੱਡ ਟੂ ਗੁੱਡ, ਮਜ਼ਾ ਆ ਗਿਆ,
1: ਪੈਕੇਜ ਹੋ ਗਿਆ ਤੇ ਫੁੱਲ ਪੈਕੇਜ ਹੋ ਗਿਆ, ਵਾਹ
0: ਬਿਊਟੀਫੁਲ,
1: ਵੈਰੀ ਨਾਈਸ ਵੈਰੀ ਨਾਈਸ, ਤੁਸੀਂ ਤੇ ਦਿਨ
0: ਦਿਨ ਬਣਾ ਦਿੱਤਾ,
1: ਤੁਸੀਂ ਤੇ ਦਿਨ ਹੀ ਬਣਾਤਾ ਤੁਸੀਂ ਨਾਹਤ, ਹਰਗੁਣ ਥੈਂਕ ਯੂ
0: ਥੈਂਕ ਯੂ,
1: ਤੇ ਤੁਸੀਂ ਤੇ ਉੱਠ ਕੇ ਤਾੜੀਆਂ
0: ਤੁਹਾਡੇ, ਹਾਂ ਸਟੈਂਡਿੰਗ ਓਵੇਸ਼ਨ,
1: ਤੁਹਾਡੀ ਆਵਾਜ਼ ਵੀ ਬਹੁਤ ਸੋਹਣੀ ਆ ਤਿੰਨਾਂ ਦੀ, ਤੇ ਤੁਸੀਂ ਬਹੁਤ ਸੋਹਣੀਆਂ ਰੌਣਕਾਂ ਵੀ ਲਾਉਂਦੇ ਹੋ ਤੇ ਗੱਲਾਂ ਵੀ ਬੜੀਆਂ ਪਿਆਰੀਆਂ, ਥੈਂਕ ਯੂ
7: ਬਿਊਟੀਫੁਲ,
1: ਥੈਂਕ ਯੂ ਪੁੱਤ, ਰੱਬ ਤੁਹਾਨੂੰ ਬਹੁਤ ਖੁਸ਼ੀਆਂ ਦੇਵੇ, ਚੜ੍ਹਦੀ ਕਲਾ ਚ ਰਹੋ, ਇਸੇ ਤਰ੍ਹਾਂ ਤੁਸੀਂ ਸੋਹਣਾ ਸੋਹਣਾ ਬੋਲਦੇ ਰਹੋ, ਸੋਹਣੀ ਸੋਹਣੀਆਂ ਗੱਲਾਂ ਬੋਲੀਆਂ ਗਾਣੇ ਸੁਣਾਉਂਦੇ ਰਹੋ, ਥੈਂਕ ਯੂ ਪੁੱਤਰ ਜੀ, ਥੈਂਕ ਯੂ ਥੈਂਕ ਯੂ ਥੈਂਕ ਯੂ, ਆਹ ਤੇ ਇਹਨਾਂ ਨੇ ਮਤਲਬ ਸਾਰਾ ਹਫ਼ਤਾ ਹੀ ਇੱਕ ਪਾਸੇ ਕਰਦਾ, ਥੈਂਕ ਯੂ, ਤੇ ਨੈਕਸਟ ਨੈਕਸਟ ਸਾਡੇ ਨਾਲ ਕੌਣ ਹੈ, ਨੈਕਸਟ ਸਾਡੇ ਨਾਲ ਅਸੀਸ ਕੌਰ, ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਅੱਜ ਛੁੱਟੀ ਆ ਕੇ ਜਾਣਾ ਤੁਸੀਂ,
0: ਰੱਬ
1: ਆ ਤੇ ਫਿਰ ਮੈਂ ਸ਼ੂਜ਼ ਪਾਉਣ
0: ਵਾਲੀ, ਰੱਬ ਦਾ ਤਾਂ ਕੋਈ ਇੰਨਾ ਰੋਲ ਨਹੀਂ ਸੀ,
1: ਰੱਬ ਤੇ ਹੈਗਾ ਪੁੱਤ, ਪਾ ਲਓ ਤੁਸੀਂ ਜਰਾ,
7: ਰੈਡੀ ਹੋ ਗਈ ਸੀ ਬਸ,
0: ਗੈਪ
1: ਜ਼ਿਆਦਾ ਆ ਗਿਆ, ਗੈਪ ਜ਼ਿਆਦਾ ਆ ਗਿਆ, ਕਈ ਵਾਰੀ ਗੈਪ ਕਰਕੇ ਕੰਮ ਖਰਾਬ ਹੋ ਜਾਂਦਾ,
0: ਹੋਰ ਕੀ ਸੁਣਾਉਂਗੇ ਅੱਜ,
1: ਤੁਸੀਂ ਵੀ ਕਿਹੜਾ ਘੱਟ ਹੋ, ਤੁਸੀਂ ਵੀ ਤੇ ਏਡਾ ਵਧੀਆ ਵਧੀਆ ਸੁਣਾਉਂਦੇ ਹੋ, ਜੇ ਸੀਸ ਕੋਲ ਵੀ ਹੋਵੇ ਨਾ ਇੱਕ ਦੀਦੀ ਨਾਲ, ਤੇ ਸੀਸ ਵੀ ਵੇਖੀ ਸੁਣਾਉਂ,
0: ਬਸ ਬਖਸ਼ੇ ਨਾ ਫਿਰ, ਹੈ
1: ਹੈ ਨਾ ਸੀਸ,
7: ਹਾਂਜੀ
1: ਇੱਕ ਦੀਦੀ ਹੋਵੇ ਨਾ ਲਾਗੇ ਸੀਸ ਤੇ, ਤੇ ਸੀਸ ਵੀ ਫਿਰ ਏਦਾਂ ਦਾ ਸੁਣਾਵੇ ਸਾਨੂੰ,
0: ਫਿਰ ਪੂਰੀ ਯੈਸ ਹੈ ਸੀਸ ਦੀ, ਓਕੇ
1: ਤੁਸੀਂ ਮੰਮਾ ਨੂੰ ਕਿਸੇ ਦਿਨ ਦੀਦੀ ਬਣਾ ਲਓ,
0: ਹਾਂ ਆਹੋ ਰੇਡੀਓ ਤੇ ਕਿਹੜਾ ਦੱਸਦਾ ਅਸੀਂ ਮੰਨ ਜਾਵਾਂਗੇ,
7: ਮੰਮਾ ਮੇਰੇ ਕਿਵੇਂ ਦੀਦੀ ਬਣ ਗਏ,
1: ਉਹ ਗਾਉਣ ਲਈ ਪ੍ਰਟੈਂਡ ਕਰਨਾ,
0: ਪ੍ਰਟੈਂਡ ਹੀ ਕਰਨਾ, ਤੁਸੀਂ ਕਹਿ ਰਹੇ ਹੋ ਦੀਦੀ ਆਇਆ ਮੇਰੇ, ਅਸੀਂ ਸਾਨੂੰ ਕਿਹੜਾ ਪਤਾ ਲੱਗਣਾ, ਸਹੀ ਕਿ ਨਹੀਂ,
1: ਹੋਰ
7: ਉਹ ਮੇਰੇ ਮੰਮਾ ਦੀਦੀ ਨਹੀਂ ਉਹ ਕੋਈ ਹੋਰ ਦੀਦੀ,
1: ਉਹ ਜਿੱਦਾਂ ਜਿੱਦਾਂ ਫਿਲਮਾਂ ਦੇ ਵਿੱਚ ਉਦਾਂ ਬਣ ਜਾਈਦਾ ਵਾ,
0: ਹਾਂ
1: ਹੈ ਨਾ,
7: ਨਾ
1: ਲੈ
0: ਚਲੋ ਇੱਕ ਵਾਰੀ ਸੋਚਿਓ, ਹੁਣੇ ਥੋੜਾ ਡਿਸੀਜਨ ਲੈਣ ਦੀ ਲੋੜ ਹੈ, ਸੋਚਿਓ ਦਾ ਸਹੀ ਵੀਕ ਓਵਰ ਦਾ ਵੀਕਐਂਡ, ਥਿੰਕ ਅਬਾਊਟ ਇਟ,
7: ਮੇਰੇ ਕੋਲ ਹੁੰਦੀ ਮੇਰੇ ਕੋਲ ਹੈਗੀਆਂ,
1: ਹੈ ਹੈਗੀ ਦੀਦੀ,
0: ਅੱਛਾ ਹੈਗੀ ਹੈ,
7: ਮੇਰੇ ਕੋਲ ਹੈਗੀਆਂ ਬਟ ਮੇਰੇ ਦੀਦੀਆਂ ਇੰਡੀਆ,
1: ਅੱਛਾ ਇੰਡੀਆ ਬਾ ਦੀ, ਓਕੇ ਓਕੇ ਓਕੇ,
0: ਹਾਂ ਤੇ ਇਸ ਟਾਈਮ ਤਾਂ ਬਹੁਤਾ ਟਾਈਮ ਨਹੀਂ ਹੋਇਆ,
1: ਅੱਛਾ ਬੋਨੀ ਬਰੁਕ ਵੀ ਹੈਗੀ ਇੱਕ ਦੀਦੀ,
0: ਲੈ
7: ਮੇਰੀ ਕਜ਼ਨਸ, ਮੇਰੀ ਕਜ਼ਨ, ਮੇਰੇ ਕਜ਼ਨਸ ਵੀ ਡੋਨੀ ਬਰੁਕ ਹੈ,
1: ਅੱਛਾ ਓਕੇ ਓਕੇ, ਡੋਨੀ ਬਰੁਕ ਕਿ ਬੋਨੀ ਬਰੁਕ,
7: ਬੜੇ
1: ਰਿਚ ਹੋ ਤੁਹਾਡੇ ਕੋਲ ਇੰਨੀਆਂ
0: ਦੀਦੀਆਂ,
1: ਇੰਨੀਆਂ ਦੀਦੀਆਂ,
0: ਵੈਰੀ ਗੁੱਡ,
7: ਤਿੰਨ ਇੱਥੇ ਤਿੰਨ ਉੱਥੇ,
1: ਉਹ ਬੋਲੇ
0: 6 ਦੀਦੀਸ,
1: 6 ਦੀਦੀਸ, ਵਾਹ you are lucky, yes.
0: lucky girl,
7: 6 didis te,
0: acha tuhanu mila ke ho gaye 7
7: 6
0: 6-7
2: 3 brothers
0: हो गए हैं.
2: I mean, no.
0: नहीं नहीं नहीं, एक मिनट, कंफ्यूजन हो रही है भाई, रुको.
2: तो
1: ऐसा करियो, हुण ना वोटां वाटां बन दियां, कुछ स्किप ना हो जाए दीदी उन्हां दी,
0: ध्यान रखियो
1: ठीक है. ਇੱਥੇ ਵੀ ਮਰਦਮਸ਼ੁਮਾਰੀ ਹੋਣੀ ਆ, ਇੱਥੋਂ ਵਾਲੀਆਂ ਦੀਦੀਆਂ ਨੂੰ ਵੀ ਕਹਿ ਦਿਓ ਤੇ ਉੱਥੇ ਵੀ ਵੋਟਾਂ ਵਾਟਾਂ ਜ਼ਰੂਰ ਬਣਾ ਲਿਓ.
2: ਕੀ
1: ਸੁਣਾਓਗੇ ਫਿਰ?
0: ਲੱਗਦਾ 6-7 ਦੀ ਸਾਰੀਆਂ ਕਿਸਮਾਂ ਸੁਣਾਉਣੀਆਂ ਅੱਜ.
1: Type of 6-7s. है ना?
2: मैं
1: बोली बोली ओके ओके केडी केडी
2: गिद्दे दे विच मम्मी आए, गिद्दे दे विच मम्मी आए, हार श्रृंगार लगा के पहला पौंदी नु देख मामे आ, देख मामे आ, देख मामे आ आके
1: पहला पौंदी नु देख मामे आ, देख मामे आ, देख मामे आ आके पहला पौंदी नु,
2: पहला पौंदी नु बल्ले बल्ले
1: बल्ले बल्ले बल्ले ਮਾਮੀ ਮਾਮੀ ਸਾਡੇ ਨਾਲ, ਸਾਡੇ ਨਾਲ, ਸਾਡੇ ਨਾਲ, ਮਾਮੇ ਨਾਲ.

0: ਨਾਰੇ ਨਾਰੇ ਨਾਰੇ
1: ਬਸ ਕਰੋ ਬਸ ਕਰੋ ਬਸ ਕਰੋ
0: ਨਾ ਨਾ ਨਾ ਨਾ ਬੂਟ ਜਰਾਬਾਂ ਜਰਾਬਾਂ
2: ਜਰਾਬਾਂ
0: ਬੂਟ
2: ਜਰਾਬਾਂ
0: ਬੂਟ
2: ਜਰਾਬਾਂ
0: ਜਰਾਬਾਂ
2: ਜਰਾਬਾਂ
0: ਜਰਾਬਾਂ
2: ਜਰਾਬਾਂ ਜਰਾਬਾਂ ਨਾ ਬਣਾਉਣਾ
0: ਅੱਜ ਸਕੂਲ ਜਰਾਬਾਂ ਪਾ ਕੇ ਨਹੀਂ ਜਾਣਾ ਅੱਜ ਸਕੂਲ ਜਰਾਬਾਂ ਪਾ ਕੇ ਨਹੀਂ ਜਾਣਾ ਅੱਜ ਸਕੂਲ
1: ਜਰਾਬਾਂ ਪਾ ਕੇ ਨਹੀਂ ਜਾਣਾ ਅੱਜ ਸਕੂਲ ਜਰਾਬਾਂ ਪਾ ਕੇ ਨਹੀਂ
0: थैंक यू थैंक यू थैंक यू
1: बस करो बस करो
2: पम्मी भाई बनाता
0: सारे बाय बाय बाय बाय बाय बाय बाय ਇਹ ਵੇਖੋ ਇਹ ਲੱਕੀ ਜਨਰੇਸ਼ਨ ਆ ਆਪਾਂ ਉਸ ਜਨਰੇਸ਼ਨ ਚੋਂ ਜਿਹੜੇ ਪਾਉਣ ਲੱਗੇ ਪਹਿਲਾਂ ਸੁੰਘਦੇ ਹੁੰਦੇ ਹਾਂ ਮੈਂ ਹੁਣ ਵੇ ਨਾ ਹੁਣ ਜਾਣੇ ਅੱਜ ਕੱਲ੍ਹ ਨਹੀਂ ਕਰਦੇ ਹੈ ਨਾ

0: ਸੁਣਦੀਆਂ ਤੇ ਕੁਝ ਹੀ ਸਕੂਲ ਦੀਆਂ
1: ਸਹੀ ਗੱਲ ਕੀਤੀ ਹੈ ਬਈ
0: ਇਹ ਵੀ ਬੜਾ ਚੱਲਦਾ ਇਹ ਕੰਮ
1: ਵਾਹ ਵਾਹ ਵਾਹ ਬਚ ਕੇ ਰਹੋ ਮੁੰਡੇ ਬਚ ਕੇ ਰਹੋ
2: ਹਾਲ
0: ਤੁਹਾਡਾ
1: ਕੱਲ ਸੁਣਿਆ ਤੁਹਾਡਾ ਫੋਨ ਹੜਤਾਲ ਤੇ ਸੀ
0: ਖਬਰ ਲੱਗ ਜੇ ਵੀ ਰੂਬੀ ਕੌਣ ਵਾਲਿਆਂ ਦਾ ਫੋਨ
1: ਬੱਲੇ
0: ਡਾਟਾ ਨਾ ਫੋਨ ਕਰਕੇ ਹੋਇਆ ਬੰਦ ਕਿੱਦਾਂ ਦੀ ਖਬਰ ਬਣੂਗੀ ਦੱਸ ਹੈ ਨੀ ਤਵਨੀਤ
2: ਤੇਲ
0: ਡੈਡਾ ਪਾ ਕੇ ਦਿੰਦੇ ਹੁੰਦੇ ਮੰਮਾ ਪਾਉਂਦੇ ਆ
1: ਡੈਡਾ ਕਿੰਨੀ ਵੱਡੀ
0: ਮੰਮਾ ਡਰਦੇ ਕੇ ਦੱਸਦੇ ਆ ਜਿਹੜੇ ਵੱਡੇ ਵੱਡੇ ਕੰਮ ਮੰਨ ਲਓ ਵੱਡੀਆਂ ਰਿਸਪੋਂਸਿਬਿਲਿਟੀਜ਼ ਉਹ ਸਾਰੀਆਂ ਮੰਮਾ ਨੇ
1: ਮੰਮਾ ਨੇ ਦੇਖਣੀ ਹੁੰਦੀਆਂ
2: ਹਾਂਜੀ ਜਿਵੇਂ ਕੁਕਿੰਗ ਕਰਨੀ ਡਸਟਿੰਗ ਕਰਨੀ ਝਾੜੂ ਪੋਚਾ ਲਾਣਾ ਤੇ ਡੈਡਾ ਦਾ ਇਹੀ ਕੰਮ ਹੈ ਟਰੱਕ ਦੀ ਸਰਵਿਸ ਕਰਨੀ ਤੇ ਟੀਵੀ ਦੇਖਣਾ
0: ਇਹ
1: ਵੀ ਬੜਾ ਜ਼ਰੂਰੀ ਕੰਮ ਹੈ ਡੈਡਾ
0: ਦਾ ਤੇਲ ਤੂਲ ਪਾਉਣਾ ਹੈਨਾ
1: ਟੀਵੀ ਦੇਖਣਾ ਸਭ ਤੋਂ ਮੇਨ
0: ਬਾਹਰ ਮਾੜਾ ਮੋਟਾ ਘਾਕੂ ਕੱਟਣਾ ਜਿਹੜਾ
2: ਮੰਮਾ ਕੱਟਦੇ
0: ਉਹ ਵੀ ਮੰਮਾ ਕੱਟਦੇ ਆ ਫਿਰ ਤੇ ਮੰਮਾ ਦੀ ਹੋਰ ਜ਼ਿਆਦਾ ਬਿਗ ਡਿਊਟੀ ਆ ਤੇ
2: ਮੰਮਾ ਗਾਰਡਨਿੰਗ ਕਰਦੀ ਡੈਡਾ ਦੇ ਟੀਵੀ ਦੇਖ ਕੇ ਤਾਂ ਸੌ ਜਾਂਦੇ
0: ਹਾਂ ਟੀਵੀ ਵੇਖਣਾ ਸੌਣਾ ਨਿਆਣਿਆਂ ਨੂੰ ਝਿੜਕਣਾ
1: ਹਾਂ
2: ਹਾਂਜੀ
0: ਐਵੇਂ ਕੱਪੜੇ ਇਧਰ ਉਧਰ ਖਿਲਾਰੀ ਜਾਣੇ ਲਾ ਕੇ ਸੁੱਟ ਦੇਣੇ ਜਿੱਥੇ ਰੋਟੀ ਖਾਣੀ ਉੱਥੇ ਭਾਂਡੇ ਰਹਿਣ ਦੇਣੇ
1: ਤੌਲੀਆ ਬੈੱਡ ਤੇ ਰੱਖ ਦੇਣਾ ਚੱਕਣਾ ਨਹੀਂ ਹੈ ਨਾ
0: ਆ ਕੰਮ ਹੁੰਦੇ ਪਾਪਿਆਂ ਦੇ
2: ਤੇ ਡੈਡਾ ਨੂੰ ਕੁਛ ਦਿਸਦਾ ਨਹੀਂ ਜੇ ਸਾਹਮਣੇ ਕੋਈ ਚੀਜ਼ ਹੈ
0: ਹਾਂ ਜੇ ਸਾਹਮਣੇ ਮੰਨ ਲਓ ਕੋਈ
1: ਕੰਮ ਇਸ ਤਰ੍ਹਾਂ ਦਾ ਉਹ ਦਿਸਣਾ ਇਹ ਹੁੰਦਾ ਪਤਾ ਨੀ ਸਾਰੇ ਡੈਡਿਆਂ ਦੇ ਅੰਦਰ ਹੁੰਦਾ ਇਹ ਕੰਮ ਵਾਲੀ ਚੀਜ਼ਾਂ ਦਿਖਣੀਆਂ ਨਾ ਘੱਟ
0: ਡੈਡੇ ਦੀ ਨੇੜੇ ਵਾਲੀ ਨਜ਼ਰ ਖਰਾਬ ਹੁੰਦੀ ਆ
1: ਹਾਂਜੀ ਹਾਂਜੀ ਕਿੰਨੇ ਸੋਹਣੇ ਦਿਨ ਸੀ ਉਹ
0: ਤੂੰ ਕੁੜੀਏ ਤੂੰ ਤੇ ਸਾਨੂੰ ਵੀ ਕੁੱਟ ਪਵਾਏਗੀ
1: ਸਹੀ ਗੱਲ
2: ਗੱਲ ਕੋਈ ਵੀ ਨੀ ਹੁੰਦੀ ਬਹੁਤ ਚਾਮਲੇ ਹੋਏ ਤੁਸੀਂ ਡੈਡ ਨੂੰ ਸਮਝਾਣਾ
0: ਤੁਸੀਂ ਕਦੀ ਆਈਡੀਆ ਲਾਇਆ ਵੀ ਡੈਡਾ ਭਲਾ ਕੀ ਗੱਲਾਂ ਕਰਕੇ ਹੱਸਦੇ ਹੋਣਗੇ
1: ਤੁਹਾਡੇ
0: ਨਾਲ ਗੱਲਾਂ ਕਰਦੇ ਫਿਰ ਅਸੀਂ ਵੀ ਚਾਂਬਲ ਜਾਂਦੇ
1: ਹਾਂ ਹਾਂਜੀ ਐਵਰੀ ਮੈਨ ਨਾ 1 ਆਵਰ ਲਈ ਚਾਂਬਲ ਦਾ ਹੁੰਦਾ ਪੂਰੇ ਦਿਨ ਚ
0: ਤੈਨੂੰ ਤੇ ਤਵਨੀਤ ਵੋਟਿੰਗਾਂ ਨੇ ਫੜ ਕੇ ਸਨਮਾਨਿਤ ਕਰ ਦੇਣਾ ਤੈਨੂੰ
2: ਲਾਸਟ ਵੀਕਐਂਡ ਕੀ ਖਾਦਾ ਮੰਮਾ ਨੇ ਚੈੱਕ ਕਰਨਾ ਸੀ ਡੈਡਾ ਕਿਵੇਂ ਬ੍ਰੇਨ ਚੱਲਦਾ ਡੈਡ ਨੂੰ ਕੁਛ ਯਾਦ ਵੀ ਨੀ ਹੈਗਾ ਉਦੋਂ ਯਾਦ ਆ ਜੋ ਅਸੀਂ ਲੜਾਈ ਕੀਤੀ
1: ਮੁਸ਼ਕਿਲ ਹੈ ਪਿਛਲੇ ਹਫਤੇ ਦਾ ਯਾਦ ਰੱਖਣਾ ਤੁਹਾਨੂੰ ਯਾਦ ਰੱਖਦਾ ਪਿਛਲੇ ਹਫਤੇ ਕੀ ਖਾਦਾ ਸ਼ਨੀਵਾਰ
2: ਇਹ
1: ਡਿਨਰ ਤਾਂ ਯਾਦ ਰਹਿਣਾ ਚਾਹੀਦਾ ਦੇਖੋ ਇਹ ਵਾਲਾ ਤਾਂ ਯਾਦ ਰਹਿੰਦਾ
0: ਚਲੋ ਆਪਾਂ ਅੱਜ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ।

0: ਤੁਹਾਨੂੰ
1: ਨਾ ਨਾ ਕਿਹੜੇ ਦਿਨ ਕੀ ਖਾਦਾ ਕੀ ਸੁਣਾਓਗੇ ਫਿਰ ਅੱਜ
2: ਤੁਸੀਂ ਸਾਨੂੰ ਮੰਡੇ ਨੂੰ ਦੱਸਣਾ
1: ਚਲੋ ਠੀਕ ਹੈ ਮੰਡੇ
3: ਨੂੰ ਚਲੋ ਦੋ ਦਿਨ ਹੋਰ ਮਿਲ ਗਏ
1: ਵੈਰੀ ਗੁੱਡ ਗੁੱਡ ਗੁੱਡ ਗੁੱਡ
2: ਮੈਂ ਪੁੱਛਣਾ
1: ਓਕੇ ਜ਼ਰੂਰ ਠੀਕ ਹੈ
3: ਸੁਣਾਓਗੇ
1: ਤੇਰੇ ਕੋ ਤਾਂ ਡਰ ਹੀ ਲੱਗਦਾ ਕੁੜੀਏ
3: ਸਹੀ ਗੱਲ
2: ਮੈਂ ਪੂਤ ਨਹੀਂ ਹੈਗੇ
1: ਭੂਤੋਂ ਸੇ ਕੌਣ ਡਰਤਾ ਹੈ ਸਾਹਿਬ
2: ਮੈਂ ਤੇ ਮੰਮਾ ਇੱਕ ਵੋਟ ਲਾ ਰਹੇ ਸੀ ਕੌਣ ਅੱਜ ਆਊਗਾ ਤੇ ਅੱਜ ਗਾਣਾ ਲੱਗੂਗਾ ਮੰਮਾ ਕਹਿੰਦੇ ਯਸ਼ਪ੍ਰੀਤ ਆਓਗੇ ਤੇ ਗਾਣਾ ਨਹੀਂ ਲੱਗੂਗਾ ਤੇ ਮੈਂ ਕਹਿੰਦੇ ਕ੍ਰਿਸ਼ਨਾ ਵੀਰ ਜੀ ਆਓਗੇ ਤੇ ਗਾਣਾ ਲੱਗੂਗਾ ਤੇ ਮੈਂ ਕਰੈਕਟ ਸੀ
1: ਵੈਰੀ
3: ਗੁੱਡ
1: ਤੁਸੀਂ ਤੇ ਸਾਰਾ ਕੁਛ ਹੀ ਕਰੈਕਟ ਕਰਦੇ ਅੱਜ ਸਕੂਲ ਜਾਣਾ ਵਾ ਚੁੱਪ ਕਰਾਉਂਦੇ ਵੀ ਹੋਰ ਨਾ ਕੁਛ ਕੰਮ ਬੋਲ ਦਿਓ
2: ਮੰਮਾ ਮੇਰੇ ਬੈਡ ਤੇ ਥੱਲੇ ਸੁੱਤਿਆ ਤੇ ਮੈਨੂੰ ਗਰਾਜ ਚ ਲੈ ਕੇ ਆਏ
3: ਹੁਣ ਸਕੂਲ ਜਾਣਾ ਤੇ ਕਾਕਾ ਏਦਾਂ ਹੀ ਜਾਣਾ ਪੈਣਾ
1: ਹਾਂਜੀ
2: ਇੱਕ ਵਾਰ ਬੋਲੀ ਸੁਣਾਓ ਕੇ
1: ਸੁਣਾਓ ਜੀ ਤੁਸੀਂ ਤੇ ਜਿੰਨੀਆਂ ਸੁਣਾਤੀਆਂ ਨਾ ਹੁਣ ਬੋਲੀ ਭਾਵੇਂ ਰਹਿਣ ਦੋ ਹੁਣ ਭਾਵੇਂ ਸੇਵ ਕਰ ਲਓ ਬੋਲੀ ਮੰਡੇ ਲਈ ਸੇਵ ਕਰ ਲਓ ਹੁਣ
3: ਹਾਂ ਇਹ ਵੀ ਗੱਲ ਹੈ
1: ਤੇ ਗੱਲਾਂ ਇੰਨੀਆਂ ਸੋਹਣੀਆਂ ਸੁਣਾਤੀਆਂ
3: ਹਾਂ ਯੂ ਕਾਂਟ ਹਾਂ ਇਸ ਤੋਂ ਟੌਪ ਨਹੀਂ ਹੋ ਸਕਦਾ ਨਾ ਫਿਰ
1: ਇਹ ਤੋਂ ਤਾਂ ਥੋੜੀ ਬੋਲੀ ਨੇ ਲੈ ਜਾਣਾ ਹੁਣ ਹੈ
2: ਐਸ਼ਲੀ ਨਾਲ ਗੱਲ ਕਰ ਲਓ
1: ਹਾਂ ਜੀ ਐਸ਼ਲੀ ਨਾਲ ਕਰਾਓ ਹਾਂ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ
3: ਸਾਡਾ ਵੀ ਠੀਕ ਬੈਸਟ ਬੈਸਟ ਤਿਆਰੀਆਂ ਸਕੂਲ ਦੀਆਂ
1: ਇਹਦੇ ਪਹਿਲਾਂ ਪਹੁੰਚ ਗਏ ਹੋਣੇ
3: ਸਹੀ ਗੱਲ ਹੈ
1: ਐਸ਼ਲੀਨ ਇੱਦਾਂ ਹੁੰਦਾ ਨਾ ਮੰਮਾ ਇਹਨਾਂ ਨੂੰ ਨੀ ਕੁਛ ਕਹਿੰਦੇ ਹਾਂ ਤੇ ਨਾਲੇ ਬੱਚੇ ਨੂੰ ਇਹ ਰਹਿੰਦਾ ਵੀ ਮੈਨੂੰ ਨੀ ਮੰਮਾ ਕੁਛ ਕਹਿੰਦੇ
3: ਸੁਣਾਓਗੇ
1: ਫਿਰ ਹਾਂਜੀ
2: ਇੱਕ ਬੋਲੀ ਵਾਲੀ ਬਸੀ ਖੱਟਰ ਗਿਆ ਸੀ ਵਾਲੀ ਬਸੀ ਖੱਟਰ ਗਿਆ ਸੀ ਦੇ ਨਾਲ
1: ਮੈਂ ਪੰਜਾਬਨ ਜੱਟੀ ਮੇਰਾ ਸ਼ਹਿਰ ਬਟਾਲਾ ਮੇਰਾ ਵੀਰਾ ਸਭ ਤੋਂ ਪਿਆਰਾ ਮੇਰਾ ਵੀਰਾ ਸਭ ਤੋਂ ਪਿਆਰਾ ਮੇਰਾ ਵੀਰਾ ਸਭ ਤੋਂ ਪਿਆਰਾ ਵੀਰ ਜੀ ਸਾਡੇ ਪਿਆਰੇ ਵੀਰ ਜੀ
3: ਨਾ ਕੁੱਟਿਆ ਕਰੋ ਵੀਰ ਜੀ ਨੂੰ
1: ਸਾਡੇ ਪਿਆਰੇ ਵੀਰ ਜੀ ਅੱਜ ਬੜੀ ਸੁਲਾਹ ਹੋਈ ਆ ਹੈ
3: ਹਾਂ ਲੈ ਅੱਜ ਤਾਂ ਵੀਰ ਵੀਰੇ ਦੀ ਬੜੀ ਇਜ਼ਤਮਾਨ ਹੋਇਆ ਵੇ ਕਿਆ ਬਾਤ
1: ਅੱਜ ਤਾਂ ਬੜੀ ਹਾਂ ਅੱਜ ਤੇ ਵੀਰ ਦੀ ਬੜੀ ਸੁਲਾਹ ਹੋਈ ਹੈ ਲੱਗਦੀ ਹੈ
3: ਵਾਹ ਵਾਹ
1: ਰੱਖੜੀ ਆਉਣ ਵਾਲੀ ਆ ਵੈਰੀ ਸਮਾਰਟ ਥੈਂਕ ਯੂ ਥੈਂਕ ਯੂ ਐਸ਼ਲੀਨ
2: ਜੀ ਮੈਂ ਮੰਮਾ ਨਾਲ ਗੱਲ ਕਰ ਲਵਾਂ
1: ਹਾਂਜੀ ਹਾਂਜੀ
2: ਮੈਂ ਮੰਮਾ ਨਹੀਂ ਹੈਗੇ
1: ਅੱਛਾ
2: ਸ਼ਸ਼ੀ ਕਾਲ ਅੰਕਲ ਜੀ ਤੇ ਸੰਤ ਅੰਕਲ ਜੀ
1: ਸਤਿ ਸ੍ਰੀ ਅਕਾਲ ਕੀ ਹਾਲ
2: ਹੈ
1: ਸਾਡਾ ਠੀਕ ਹੈ
3: ਤੁਸੀਂ ਦੱਸੋ ਤੁਹਾਡਾ ਠੀਕ ਹੈ ਨਾ ਹਾਲ ਚਾਲ ਓਕੇ ਹੈ
2: ਮੇਰਾ ਵੀ ਠੀਕ ਹੈ
1: ਅੱਜ ਯਾਰ ਭੈਣ ਨੇ ਬੜੀ ਤੁਹਾਡੀ ਸਿਫਤ ਕੀਤੀ ਆ
2: ਅੱਜ ਸਾਲੇ ਨੂੰ ਕਹਿਣਾ ਜੇ ਟਰੱਕ ਦੀ ਸਰਵਿਸ ਕਿਰਾਇਆ ਕੋਲੋ
1: ਅੱਛਾ ਟਰੱਕ ਦੀ ਸਰਵਿਸ ਕਰਾਇਆ ਕਰੋ
2: ਤੇ ਟਰੱਕ ਖਰਾਬ ਹੋਇਆ
1: ਅੱਛਾ
2: ਤੇ ਟ੍ਰੈਫਿਕ ਹੋਇਆ
1: ਟਰੱਕ ਦੇ ਵਿਚ
2: ਟਰੱਕ ਖਰਾਬ ਹੋ ਗਿਆ ਜਦੋਂ ਟਰੱਕ ਦੇ ਵਿਚ ਵਲਿਆ
1: ਹਾਂ ਟਰੱਕ ਪੁੱਤੋਂ ਖਰਾਬ ਹੋ ਗਿਆ ਸੀ ਤੇ ਫਿਰ ਉਹ ਪਿੱਛੋਂ ਪਤਾ ਨੀ ਲੱਗਾ ਤੇ ਪਿੱਛੋਂ ਟਰੱਕ ਚ ਟਰੱਕ ਵੱਜ ਗਈ
2: ਫਿਰ ਟਰੱਕ ਉਲਟਾ ਹੋ ਗਿਆ
1: ਨਹੀਂ ਟਰੱਕ ਨਹੀਂ ਉਲਟਾ ਹੋਇਆ
3: ਟਰੱਕ ਨਹੀਂ ਉਲਟਾ ਹੋਇਆ ਬਈ ਇਸ ਗੱਲੋਂ ਬਚਾ ਰਹੇ
2: ਉਹਦੇ ਤੇ ਉਹਨੂੰ ਲਾਈਕ ਗੱਡੀ ਸਾਲੀ ਅੰਦਰ ਤੋਂ ਸੱਲ ਗਈ
1: ਤੁਸੀਂ ਕਿੱਥੋਂ ਸੁਣੀ ਆ ਇਹ ਗੱਲ ਪਹਿਲਾਂ ਦੱਸੋ ਮੈਨੂੰ ਕਿੱਥੇ ਵੇਖੀ ਕਿੱਥੋਂ ਸੁਣੀ ਤੁਸੀਂ
2: ਜਿੱਥੇ ਜਿੱਥੇ ਅਸੀਂ ਮੂਵੀ ਦੇਖੀ ਲਾਈਕ ਜਿੱਥੇ ਲਾਈਕ ਅਗਰ ਅਸੀਂ ਜਿੱਥੇ ਜਦੋਂ ਮੰਮਾ ਦੀ ਭੰਗੜਾ ਕਲਾਸ ਸੀ ਅਸੀਂ ਫਿਰ ਦਾਦਾ ਤੇ ਮੈਂ ਗੱਡੀ ਲਾਈਕ
1: ਅੱਛਾ ਤੁਸੀਂ ਗੱਡੀ ਦੇ ਵਿੱਚ
2: ਖੇਡਦੇ ਸੀ ਫਿਰ
1: ਵੀਡੀਓ
2: ਵੇਖਦੇ ਸੀ ਇੱਕ ਗੱਡੀ ਪਾਰਕ ਤੇ ਖੇਡਦੇ ਸੀ ਫਿਰ ਮੈਂ ਇੱਕ ਗੱਡੀ ਦੇਖੀ ਕੇਜ ਦੇ ਅੰਦਰ ਸਲੀ ਸੀ
1: ਚਲੋ ਆਪਾਂ ਫਿਰ ਨਾ ਡੈਡਾ ਕੋਲੋਂ ਪੁੱਛ ਕੇ ਫਿਰ ਦੱਸਾਂਗੇ
2: ਤੁਹਾਨੂੰ ਫਿਰ ਅੰਦਰ ਤੋਂ ਵੀ ਸਰੀ ਸੀ
1: ਓਕੇ
3: ਕੋਈ ਨਹੀਂ ਆਪਾਂ ਫਿਰ
1: ਆਪਾਂ ਫਿਰ ਪਹਿਲਾਂ ਉਹ ਵਾਲੀ ਵੀਡੀਓ ਲਵਾਂਗੇ ਨਾ ਡੈਡਾ ਕੋਲੋਂ ਤੇ ਫਿਰ ਤੁਹਾਨੂੰ
3: ਦੱਸਾਂਗੇ
1: ਠੀਕ ਹੈ ਉਹ ਮੈਨੂੰ ਲੱਗਦਾ ਤੁਸੀਂ ਫਿਲਮ ਵੇਖੀ ਆ ਉਹ ਫਿਲਮਾਂ ਦੇ ਵਿੱਚ ਨਾ ਉਦਾਂ ਹੀ ਸਾੜਦੇ ਆ ਗੱਡੀਆਂ
3: ਹਾਂ
1: ਉਹ ਫਿਲਮਾਂ ਦਾ ਸੀਨ ਬਣਾਉਂਦੇ ਆ ਪੁੱਤ
3: ਹਾਂ ਫੇਕ ਸੀਨਸ ਹੁੰਦੇ ਨਾ ਫਿਲਮਾਂ 'ਚ ਉਹ ਬਣਾਇਆ ਉਹਨਾਂ ਨੇ
1: ਉਹ ਫਿਲਮ ਫਿਲਮ ਖੇਡਦੇ ਆ ਨਾ ਤਾਂ ਕਰਕੇ ਤੇ ਤੁਸੀਂ ਕੀ ਸੁਣਾਓਗੇ ਖਬਰਾਂ
3: ਸੁਣਾਉਣੀਆਂ
1: ਥੈਂਕ ਯੂ ਵੀਰ ਜੀ
3: ਥੈਂਕ ਯੂ
1: ਸਾਡੇ ਨਾਲ ਕੌਣ ਆ ਗਿਆ ਸਾਡੇ ਨਾਲ ਸੁਖਨ ਜੀ ਸਤਿ ਸ੍ਰੀ ਅਕਾਲ ਸੁਖਨ ਕੀ ਹਾਲ ਹੈ ਸਤਿ ਸ੍ਰੀ ਅਕਾਲ ਕੀ ਹਾਲ ਤੁਹਾਡਾ ਹਾਂਜੀ ਠੀਕ ਹੈ ਬੁੱਧੂ ਤੁਹਾਡਾ ਕੀ ਹਾਲ ਹੈ ਓਕੇ ਗੁੱਡ ਗੁੱਡ ਗੁੱਡ ਗੁੱਡ ਗੁੱਡ ਕੀ ਕਰਦੇ ਸੀ ਨਾ ਵੀ ਲਿਆ
3: ਵਾਹ
1: ਓਏ
3: ਸੋ ਅਰਲੀ
1: ਬੱਲੇ
3: ਵੈਰੀ ਗੁੱਡ
1: ਇਹ ਤੇ ਡਡਵਾਲ ਸਾਹਿਬ ਸਟੀਲ ਬੋਡੀ ਆ ਇਹਨਾਂ ਨੂੰ ਠੰਡ ਠੁੰਡ ਨੀ ਲੱਗਦੀ ਏਡੇ ਸਟਰੋਂਗ ਆ ਇਹ
3: ਕੀ ਬਾਤਾਂ ਨੇ
1: ਇਹ ਤੇ ਜੰਪ ਮਾਰ ਕੇ ਤੇ ਐ ਨਿਕਲ ਜਾਂਦੇ ਸੋਫੇ ਦੇ ਉੱਤੋਂ ਦੀ
3: ਅੱਛਾ ਓ ਗੁੱਡ ਯਾਰ
1: ਹੈਨਾ
3: ਸੱਚੀ ਗੱਲ ਹੈ ਇਹ ਡਡਵਾਲ ਸਾਹਿਬ
1: ਇਹ ਤੇ ਵੀਰ ਜੀ ਤੇ ਵੀ ਤੇਜ ਭੱਜਦੇ ਆ
3: ਅੱਛਾ ਬੱਲੇ ਬੱਲੇ
1: ਵੀਰ ਜੀ ਤੋਂ ਇਹਨਾਂ ਤੋਂ ਅੱਗੇ ਨਹੀਂ ਲੰਘ ਸਕਦਾ ਵੀਰ ਜੀ
3: ਲੈ ਵੈਰੀ ਗੁੱਡ
2: ਵੀਰਾ ਛੋੜ ਕੇ ਸੋਏ ਮੇਰੇ ਤੋਂ ਤੇਜ ਭੱਜ
1: ਥੋੜਾ ਜਿਹਾ ਤੇਜ ਭੱਜਦਾ ਨਾ ਹਾਂ ਥੋੜਾ ਜਿਹਾ ਹੀ ਤੇਜ ਭੱਜਦਾ ਵਾ
3: ਥੋੜਾ ਹੀ ਹਜੇ
1: ਕਿਉਂਕਿ ਵੱਡਾ ਵਾ ਨਾ
3: ਵੱਡਾ ਜਦੋਂ ਵੱਡੇ ਹੋ ਗਏ ਇਹਨਾਂ ਨੇ ਹੋਰ ਤੇਜ ਹੋ ਜਾਣਾ
1: ਵੈਰੀ ਓਨੈਸਟ ਯਾਰ
3: ਗੁੱਡ ਯਾਰ ਵੈਰੀ ਗੁੱਡ
1: ਕੀ ਸੁਣਾਓਗੇ ਫਿਰ ਅੱਜ ਓਕੇ
3: ਲਿਆਓ ਜੀ ਲਿਆਓ
1: ਹਾਂਜੀ ਥੜੇ ਉੱਤੇ ਥੜਾ ਉੱਤੇ ਲਾਲ ਕਬੂਤਰ ਖੜਾ ਅੱਛਾ ਅੱਛਾ ਲਾਲ ਜੀ ਵੀ ਉਲਟਦੇ ਆ ਤੇ ਚੇਤਾ ਹੀ ਆ ਗਿਆ ਤੇ ਥੜੇ ਉੱਤੇ ਥੜਾ ਤੇ ਉੱਤੇ ਲਾਲ
3: ਕਬੂਤਰ
1: ਕਬੂਤਰ ਖੜਾ ਹੈ ਵੇ ਕਬੂਤਰਾ ਹਾਂਜੀ
3: ਅੱਛਾ
1: ਹਾਂਜੀ ਥੜੇ ਉੱਤੇ ਥੜਾ ਤੇ ਉੱਤੇ ਲਾਲ ਕਬੂਤਰ ਖੜਾ
3: ਇਹ ਕੀ ਹੋ ਸਕਦਾ
1: ਓਹੋ
3: ਮਾਚਿਸ
1: ਹੈ
3: ਸੂਈ ਧਾਗਾ
2: नहीं।
3: चलो ठीक है फिर, मेरी छुट्टी है।
1: कुत्ता।
3: डोगी।
2: नहीं।
1: कोठे ते चढ़िया कुत्ता
3: लाल रंग दा।
2: दिवाली ते यूज कर दे
1: आ। अच्छा
3: किते यूज कर दे?
1: दिवाली ते यूज कर दे आ। हवाइया।
2: हाँ।
1: फूल चढ़िया।
2: नहीं।
1: हाँ। मठियाइया।
2: नहीं।
3: अनार।
1: दीवा।
3: गुड ट्रिक यार, वेरी वेल ट्रिक डडवाल साहब,
1: वेरी गुड,
3: वेरी
1: थैंक यू सोगन। थैंक यू वाह सुखन, तुम तो कमाल ही करती। ओ हस के सच हस के नहीं बखाया।
2: अज
1: कदी छुट्टी कर ली?
2: असी नहीं की, मैं अटेंडेंस 100% पई आ।
1: अच्छा
3: बल्ले,
1: फिर जो 100% हाजरी होगी तो तुम कुछ देंगे?
2: नहीं,
1: एप्रिशिएशन अवार्ड कुछ
3: देंगे होंगे वैसे तो, है ना?
2: पता नहीं, साड़ी स्कूल में कभी देता नहीं किसी नू, पर मैंनू नहीं पता।
1: ओके,
2: साल है जिदे इन्ने जुलाई तक अटेंडेंस मेरी 100% आ, दूजे तो मेरी कदे 70 हुई कदे 80 हुई।
3: अच्छा ओके ओके, वेरी गुड यार, वेरी
1: गुड। वैसे इत्थे अपने कोल भी मन्नत दी 100% या अटेंडेंस।
3: हां ये भी गल सही है,
1: पर विच एक दो छुट्टियां आईयां मैं देखा।
3: अच्छा चलो कोई नहीं, इन्ना तो बनदा।
1: आहो
3: इन्ना तो बनदा
1: है मन्नत।
2: हां जी, क्योंकि मैं जब छुट्टियां सी मैं सुते पे रह गई सी, फिर कल फतेह नु गल करनी पई।
3: ऑनेस्ट है जी, ऑनेस्ट
1: मन्नत, पूरी ऑनेस्ट मन्नत, नहीं झूठ बोलती। प्रधान जी बस।
3: हां नहीं ठीक है, प्रधान दा सच्चा होना बहुत जरूरी है। वेरी गुड,
1: की सुनाओगे फिर प्रधान जी?
2: आज मैं सुनाऊंगी एक बोली।
1: ओके
2: सस मरी ने ऐड कर देता, सस मरी ने ऐड कर देता, देखिए फल फुट फल देखिए पार्टी जुली नहीं मैं जुटली ले।

0: ਬੱਲੇ
1: ਉਹ ਬੱਸ ਭਰਾ
0: ਇੰਨੀਆਂ ਗੱਡੀਆਂ ਸਾਹ ਲੈ ਲਓ ਇੰਨੀਆਂ ਗੱਡੀਆਂ ਦੇ ਨਾਮ ਪਤਾ
2: ਤੁਹਾਨੂੰ ਵੱਧ ਮੈਨੂੰ ਇਹ ਤੋਂ ਵੱਧ ਪਤਾ ਵਾ
3: ਗ੍ਰੀਨ ਜੇ ਕਲਰ ਦੀ ਆਂਦੀ ਲੈਂਬਰਗਿਨੀ ਉਹ ਵਾਲੀ ਇਹ
2: ਹਾਂਜੀ ਉਹ ਸਭ ਤੋਂ ਸੋਹਣੀ
3: ਚਲਦੇ ਫਿਰ ਲੈ ਕੇ
2: ਆਉਂਦੇ
0: ਮਿਲੀਅਨ
3: ਡਾਲਰ ਆਹੋ
2: ਤੇ ਇੱਕ ਗੱਡੀ ਚ
3: ਦੇਖੋ ਬੱਚਿਆਂ ਨੂੰ ਇਕੋਨਮੀ ਪਤਾ ਮਿਲਣ ਦੀ
2: ਜਿਹੜੀ ਬੁਗਾਟੀ ਆ ਆਸਟ੍ਰੇਲੀਆ ਚ ਉਹ ਲੀਗਲ ਆ ਕਿਉਂਕਿ ਓਨਲੀ ਲੈਫਟ ਸਾਈਡ ਸਟੀਅਰਿੰਗ ਵੀਲ ਬਣਾਉਂਦੇ ਇੱਥੇ ਰਾਈਟ ਆ
3: ਅੱਛਾ
0: ਯਾਰ ਬੜੀ ਜਾਣਕਾਰੀ
2: ਲੈਂਬਰਗਿਨੀ ਇਵੈਂਟ ਸ਼ੁਕਰੀਆ ਕਹਿੰਦੇ ਲੈਂਬਰਗਿਨੀ ਜਿਹੜੇ ਆ ਲੈਂਬਰਗਿਨੀ ਵਾਲੇ ਉਹਨਾਂ ਨੇ ਰਾਈਟ ਸਾਈਡ ਤੇ ਲੈਫਟ ਸਾਈਡ ਕੀਤੀ ਆ
3: ਓਕੇ ਓਕੇ
0: ਗੁੱਡ ਵੈਰੀ ਨਾਈਸ ਪਤਾ ਯਾਰ
3: ਵੈਰੀ ਨਾਈਸ
0: ਨੋਲੇਜ ਹੈ ਤੁਹਾਨੂੰ ਤੇ ਅਸੀਂ ਤੇ ਐਵੇਂ ਸਮਝਾਈ ਯਾਰ
3: ਗੁੱਡ ਯਾਰ
0: ਹਾਂ ਤੁਸੀਂ ਤੇ ਓਕੇ ਰਿਪੋਰਟ ਬੰਦੇ ਹੋ ਥੈਂਕ ਯੂ ਫਤਿਹ
2: ਥੈਂਕ ਯੂ ਹੈਵ ਅ ਨਾਈਸ ਡੇ ਬਾਏ
0: ਬਾਏ ਬਾਏ ਮੋਹੀ ਤਰੋੜਾ ਨੂੰ ਪਿੱਛੇ ਪਾਸ ਲਿਆ
3: ਮੈਂ ਕਾਰ ਵਾਲਿਓ ਧਿਆਨ ਰੱਖਿਓ
0: ਮੈਂ ਕਾਰ ਵਾਲਿਓ ਤੁਸੀਂ ਬਚ ਕੇ ਰਹੋ ਜਰਾ ਹਾਂਜੀ ਲਾਲ ਜੀ ਕੁਇਕਲੀ ਜਰਾ ਜਾ ਲੇਟ ਜੇ ਆਪਾਂ
4: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਸਤਿ
3: ਸ਼੍ਰੀ ਅਕਾਲ
4: ਤੁਹਾਡਾ ਕੁਇਕਲੀ ਨਾ ਮੈਂ ਦੋ ਮਿੰਟ ਲੈਣੇ ਆ
0: ਹਾਂਜੀ ਹਾਂਜੀ ਹਾਂਜੀ
4: ਆਪਣੇ ਸੈਮੀ ਸਾਹਿਬ ਨਾ ਸੈਮੀ ਸਾਹਿਬ ਤੁਹਾਡੀ ਕੋਈ ਗਰਲਫ੍ਰੈਂਡ ਸੀ
3: ਨਹੀਂ ਯਾਰ ਲਾਲ ਜੀ ਬਹੁਤ ਯਾਰ ਗਲਤ ਬੰਦੇ ਹੋ ਯਾਰ ਤੁਸੀਂ ਵੈਰੀ ਬੈਡ
4: ਆਪਣੇ ਜਸਵਾਲ ਭਾਈ ਨੇ ਨਾ ਆਪਣੇ ਵਿਆਹ ਵੱਲ ਨਾ ਇੱਕ ਹੋਰ ਆਪਣਾ ਨਾ ਰਿਸ਼ਤਾ ਚੱਲ ਰਿਹਾ ਸੀ ਜਸਵਾਲ ਭਾਈ ਨੇ ਆਪਣੀ ਫੋਟੋ ਭੇਜ ਦੀ ਤੇ ਰਿਸ਼ਤਾ ਰਿਜੈਕਟ ਹੋ ਗਿਆ
3: ਉੱਥੋਂ
4: ਘਰ ਦੇ ਕਹਿੰਦੇ ਤੂੰ ਫੋਟੋ ਕਿਹੜੀ ਭੇਜੀ ਉਹਨਾਂ ਫੋਟੋ ਦਿਖਾਈ ਜਸਵਾਲ ਭਾਈ ਨੇ ਆਪਣਾ ਫੜੇ ਗਏ ਸੀ ਆਪਣਾ ਕੋਈ ਆਪਣਾ ਜਿਵੇਂ
3: ਮੌਕੇ ਤੇ ਜੋ ਉਹੀ ਦੇਣਾ ਪਏਗਾ ਯਾਰ ਬੱਲੇ
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
6: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
6: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
7: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
6: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
7: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
8: सुनो जी, गड्डी अक्षरा ज्वेलर्स वल ले लो।
9: ओ जो हुकम मेरी सरकार।
8: ओ आ किधर, हैरी स्पार्क वल जाना, तुसी आ किथे जा रहे हो?
9: अक्षरा ज्वेलर्स दी दूजी लोकेशन रिवर्स तंच।
8: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन से मिलनगे।
9: आहो जी आहो,
7: अक्षरा ज्वेलर अपनी दूजी लोकेशन 56 गारफील्ड रोड ईस्ट रिवर्स्टन विच वी तुहाडी सेवा विच।
0: रेडियो हां जी 1600 छात्र आस करते हैं दिन थोड़ा वधिया जा रहा होएगा। चढ़दी कला दे विच हो गए, चेहरे ते होएगी मुस्कुराहट, जेकर नहीं ते आओ सब तो पहला चेहरे ते खुशी लेके आइए। तो बिल्कुल इस तरह के नाल इस खुशी नू अपने चेहरे ते बना के रखियो, इस मुस्कुराहट नू अपने चेहरे ते सजा के रखियो। समा चुका अज की कहानी का। मीत का विआह बड़ी सोहनी कुड़ी दे नाल होया सी, उसका नाम सी रमन। मीत उहनू बहुत प्यार करता है। इन्ना प्यार के एक दिन उस प्यार नू नजर लग गई। रमन नू चमड़ी का रोग हो गया। चमड़ी का रोग होने के करके दिनों दिनों उसकी सुंदरता घटन लग पी। हाले शायद इस घर से होर कैर टुटने से। एक दिन मीत किसी सफर से निकलिया, जब वापस आ रहा सी तां एक्सीडेंट हो गया। पता लगा कि उहदियां अखां दी रोशनी चली गई, हुण उह वेख नहीं सकदा। पर हुण वी दोवां दे विच प्यार उन्ना ही सी। उहनां दे विच कोई खास फर्क कोई लभिया वी ना लभ सकदा। जिदा जिदा दिन बीतते गए, हौली हौली रमन का रोग होर वधदा गया। हौली हौली उहदा चेहरा होर भी विगड़ता गया, उहदी खूबसूरती हौली हौली होर घटती गई। पर हुण अन्ने होए मीत नूं कोई फर्क नहीं सी पैंदा, उह नहीं सी वेख सकदा। लोग कहिंदे शायद इस वजह करके इन्हां दे प्यार च कोई फर्क नहीं आया, शायद इस करके इन्हां दा विवाहिक जीवन बड़ा वधिया चली जान रहा। दोवें जाने एक दूसरे नूं उन्ना ही प्यार करदे जिन्ना पहले दिन करदे सी जदों उन्हां ने एक दूसरे नूं वेख्या सी, ते वेखते रह गए। समा अगे वध्या, बीमारी होर वध गई। आखिर एक दिन रमन इस दुनिया तो चली गई। उसकी मौत ने मीत नूं वड्डा झटका दिता। मीत ने सारे रिवाज पूरे किते, जो कुछ भी रीति रिवाज सी वह सारे पूरे करन तो बाद अपने नेड़लियां नूं दस्या कि वह हुण शहर छड के किसी दूसरी जगह जाना चाहुंदा। वह इस शहर दे विच इस घर दे विच उन्हां लोकां च नहीं रहना चाहुंदा जिथे उस नूं रमन दी याद आवे। वह अपना इरादा पक्का कर चुका। रिश्तेदारी दे विचों एक आदमी ने अगे हो के कहा, अखां तो तैनू दिसदा नहीं, किते होर जाके गुजारा किदां करेंगा, इत्थे अपणियां दे विच रहेंगा तां फिर भी कोई तेरी मदद कर दू, तू साडे घर चल, साडे वर रह ला, जो रुखी मिसी आपां खाने आ उह तुम ही खांदा रही, नाले आ जिहड़े शहर की तू गल करदा, जिहड़े घर की गल करदा, ਜਿਨ੍ਹਾਂ ਲੋਕਾਂ ਦੀ ਗੱਲ ਕਰਦਾ ਉਹ ਭਲਿਆ ਇਹਨਾਂ ਨੂੰ ਤੇ ਤੂੰ ਵੇਖ ਵੀ ਨਹੀਂ ਸਕਦਾ। ਫਿਰ ਇਹਦੇ ਨਾਲ ਤੈਨੂੰ ਕੀ ਫਰਕ ਪੈਂਦਾ ਤੂੰ ਇੱਥੇ ਰਵੇਂ ਜਾਂ ਕਿਤੇ ਹੋਰ। ਪਹਿਲਾਂ ਤੇਰੀ ਵਹੁਟੀ ਤੈਨੂੰ ਰਾਹ ਵਿਖਾ ਦਿੰਦੀ ਸੀ, ਉਹ ਤੇਰੀਆਂ ਅੱਖਾਂ ਬਣ ਕੇ ਨਾਲ ਚੱਲਦੀ ਸੀ, ਪਰ ਹੁਣ ਮੈਨੂੰ ਨਹੀਂ ਲੱਗਦਾ ਤੈਨੂੰ ਇਹ ਫੈਸਲਾ ਲੈਣਾ ਚਾਹੀਦਾ। ਕੁਛ ਦੇਰ ਬਾਅਦ ਮੀਤ ਨੇ ਚੁੱਪੀ ਪਤੋੜੀ ਤੇ ਕਹਿਣ ਲੱਗਾ, ਮੈਨੂੰ ਵਧੀਆ ਲੱਗਾ, ਮੈਨੂੰ ਵਧੀਆ ਲੱਗਾ, ਮੇਰੇ ਆਪਣੇ ਮੇਰੇ ਆਸ ਪਾਸ ਨੇ, ਤੁਸੀਂ ਮੇਰੇ ਨਾਲ ਆਪਣਾ ਤਾਂ ਜਿਤਾਈ, ਤੁਸੀਂ ਸੋਚ ਨਹੀਂ ਸਕਦੇ ਮੈਨੂੰ ਕਿੰਨਾ ਹੌਸਲਾ ਮਿਲਿਆ, ਪਰ ਮੈਂ ਤੁਹਾਡੇ ਆਪਣਿਆਂ ਦੇ ਨਾਲ ਹੋਰ ਝੂਠ ਨਹੀਂ ਬੋਲ ਸਕਦਾ। ਝੂਠ ਇਹ ਕਿ ਮੈਨੂੰ ਦਿਸਦਾ ਜਾਂ ਇੱਦਾਂ ਕਹਿ ਲਓ ਕਿ ਮੈਂ ਨਾਟਕ ਕਰਦਾ ਸੀ ਆਪਣੀ ਵਹੁਟੀ ਦੇ ਸਾਹਮਣੇ, ਮੇਰੀਆਂ ਅੱਖਾਂ ਚਲੇ ਗਈਆਂ ਨੇ। ਨਾਟਕ ਇਸ ਕਰਕੇ ਕਿ ਮੈਂ ਨਹੀਂ ਸੀ ਚਾਹੁੰਦਾ, ਮੈਂ ਨਹੀਂ ਸੀ ਚਾਹੁੰਦਾ ਕਿ ਰਮਨ ਨੂੰ ਕਦੀ ਵੀ ਇਹ ਲੱਗੇ ਕਿ ਹੁਣ ਸ਼ਾਇਦ ਉਹ ਮੈਨੂੰ ਕੁਰੂਪ ਦੇਖਦੀ। ਉਹਦਾ ਹੁਸਨ ਜਾਂਦਾ ਰਿਹਾ ਇੱਕ ਬਿਮਾਰੀ ਦੇ ਕਰਕੇ, ਅੰਨੇ ਹੋਣ ਦਾ ਨਾਟਕ ਕਰਕੇ। ਮੈਂ ਹਰ ਰੋਜ਼ ਉਹਨੂੰ ਪਹਿਲਾਂ ਨਾਲੋਂ ਵੀ ਖੂਬਸੂਰਤ ਹੋਣ ਦਾ ਕਮੈਂਟ ਪਾਸ ਕਰਦਾ ਅਤੇ ਉਹ ਬੜੀ ਖੁਸ਼ ਹੋ ਜਾਂਦੀ। ਸ਼ਾਇਦ ਉਹਨੇ ਚਾਰ ਦਿਨ ਵੱਧ ਜੀ ਲਿਆ, ਜੇਕਰ ਉਹਨੂੰ ਇਹ ਪਤਾ ਲੱਗਦਾ ਮੈਂ ਉਹਨੂੰ ਵੇਖ ਸਕਦਾ ਅਤੇ ਉਹਦੀ ਖੂਬਸੂਰਤੀ ਉਹ ਨਹੀਂ ਰਹੀ, ਸ਼ਾਇਦ ਉਹ ਆਤਮ ਵਿਸ਼ਵਾਸ ਗਵਾ ਪੈਂਦੀ। ਗਲਤ ਜਾਂ ਸਹੀ, ਮੈਂ ਇਸੇ ਕਰਕੇ ਇੱਕ ਦਿਨ ਇਹ ਫੈਸਲਾ ਲਿਆ ਕਿ ਐਕਸੀਡੈਂਟ ਤੋਂ ਬਾਅਦ ਮੈਂ ਅੱਖਾਂ ਚਲੀਆਂ ਜਾਣ ਦਾ ਨਾਟਕ ਕਰਾਂਗਾ। ਇਹ ਝੂਠ ਮੇਰੇ ਲਈ ਚੰਗਾ ਸਾਬਤ ਹੋਇਆ। ਉਹ ਬਹੁਤ ਵਧੀਆ ਪਤਨੀ ਸੀ, ਉਹ ਬਹੁਤੇ ਬਹੁਤ ਵਧੀਆ ਦੋਸਤ ਸੀ, ਬੜੀ ਵਧੀਆ ਹਮਸਫ਼ਰ ਸੀ, ਬੜੀ ਵਧੀਆ ਮੇਰੇ ਸੁੱਖ ਦੁੱਖ ਦੀ ਸਾਥੀ ਸੀ। ਉਹਦਾ ਸਿਰਫ ਇੱਕੋ ਮਕਸਦ ਸੀ, ਮੈਂ ਖੁਸ਼ ਕਿੱਦਾਂ ਰਹਿ ਸਕਦਾ। ਅਤੇ ਹੌਲੀ ਹੌਲੀ ਮੇਰਾ ਮਕਸਦ ਵੀ ਇਹੋ ਹੀ ਹੋ ਗਿਆ, ਮੈਂ ਉਹਨੂੰ ਖੁਸ਼ ਕਿੱਦਾਂ ਰੱਖ ਸਕਦਾ। ਹੁਣ ਸ਼ਾਇਦ ਉਹਨਾਂ ਹੀ ਥਾਵਾਂ ਦੇ ਵਿੱਚੋਂ ਵਾਰ ਵਾਰ ਮੈਨੂੰ ਚੇਤਾ ਆਵੇ। ਗਲਤ ਜਾਂ ਸਹੀ, ਇਹ ਫੈਸਲਾ ਵੀ ਮੈਂ ਇਸੇ ਕਰਕੇ ਲਿਆ। ਇਸ ਘਰ ਦੇ ਵਿੱਚ ਰਹਿ ਕੇ, ਇਸ ਜਗ੍ਹਾ ਦੇ ਉੱਤੇ ਰਹਿ ਕੇ, ਇਹਨਾਂ ਲੋਕਾਂ ਦੇ ਵਿੱਚ ਰਹਿ ਕੇ ਮੈਨੂੰ ਉਹਦੀ ਯਾਦ ਨਾ ਆਵੇ। ਕਹਾਣੀ ਲਿਖਣ ਵਾਲੇ ਦਾ ਨਾਂ ਤਾਂ ਨਹੀਂ ਹੈਗਾ ਥੱਲੇ, ਪਰ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਲਿਖਣ ਵਾਲਿਆਂ ਤੋਂ ਮਾਫ਼ੀ ਚਾਹੁੰਦੇ, ਉਹਨਾਂ ਦਾ ਨਾਂ ਨਹੀਂ ਸ਼ਾਮਿਲ ਕਰ ਸਕੇ ਕਿਉਂਕਿ ਸਾਡੇ ਤੱਕ ਨਹੀਂ ਪਹੁੰਚਿਆ, ਪਰ ਇਹ ਕਹਾਣੀ ਲਿਖਣ ਦੇ ਲਈ ਧੰਨਵਾਦ। ਸੱਚੀ ਵਾਪਰੀ ਜਾਂ ਇੱਕ ਸੋਚ ਸੋਚੀ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਕਹਾਣੀਆਂ ਹਮੇਸ਼ਾ ਸਾਨੂੰ ਸਮਝਾਉਣ ਦੇ ਲਈ ਹੁੰਦੀਆਂ ਨੇ। ਇਹ ਕਹਾਣੀ ਸਾਨੂੰ ਇਹ ਸਮਝਾਉਂਦੀ ਹੈ, ਇਹ ਸਾਨੂੰ ਇਹ ਦੱਸਦੀ ਆ ਕਿ ਸਾਡੇ ਜਿਹੜੇ ਆਪਣੇ ਨੇ ਉਹਨਾਂ ਦੀਆਂ ਕਮੀਆਂ ਪੇਸ਼ੀਆਂ ਨੂੰ ਅੱਖੋਂ ਪਰੋਖੇ ਕਰਕੇ ਜ਼ਿੰਦਗੀ ਜ਼ਿਆਦਾ ਵਧੀਆ ਬਸਰ ਹੁੰਦੀ ਹੈ। ਕਈ ਵਾਰੀ ਆਪਾਂ ਸਾਰੀ ਜ਼ਿੰਦਗੀ ਇੱਕ ਦੂਸਰੇ ਦੇ ਵਿੱਚ ਕਮੀਆਂ ਲੱਭਦੇ ਕੱਢ ਦਿੰਦੇ, ਅਤੇ ਜਦੋਂ ਕਮੀਆਂ ਲੱਭਣਾ ਸਾਡਾ ਕੰਮ ਹੋ ਜਾਵੇ ਫਿਰ ਸਾਨੂੰ ਕਿਸੇ ਦੀ ਚੰਗਿਆਈ ਹੌਲੀ ਹੌਲੀ ਨਜ਼ਰ ਆਉਣੋਂ ਅੜ ਜਾਂਦੀ ਹੈ। ਫਿਰ ਉਹ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਫੋਰ ਗਰੰਟਿਡ, ਉਹ ਆਪਾਂ ਲੈਣਾ ਸ਼ੁਰੂ ਕਰ ਦਿੰਦੇ ਹਾਂ। ਇਹ ਤਾਂ ਸਾਡਾ ਹੀ ਆ, ਇਹ ਤਾਂ ਇਸੇ ਘਰ ਦੀ ਇੱਕ ਸ਼ੈ, ਇਹਨੇ ਕਿੱਥੇ ਜਾਣਾ। ਇਹ ਤਾਂ ਹੁਣ ਜਿੱਦਾਂ ਆਪਣੀ ਇੱਕ ਮਲਕੀਅਤ ਬਣ ਗਈ, ਜਾਇਦਾਦ ਬਣ ਗਈ, ਇਹਦੇ ਨਾਲ ਜਿਵੇਂ ਮਰਜ਼ੀ ਵਿਵਹਾਰ ਕਰੋ। ਇਸੇ ਕਰਕੇ ਘਰ ਕਈ ਵਾਰੀ ਟੁੱਟ ਵੀ ਜਾਂਦੇ ਨੇ, ਨਾ ਵੀ ਟੁੱਟਣ ਤੇ ਕਈ ਵਾਰੀ ਇੱਕੋ ਛੱਤ ਥੱਲੇ ਰਹਿੰਦਿਆਂ, ਇੱਕੋ ਘਰ ਦੇ ਵਿੱਚ ਰਹਿੰਦਿਆਂ ਵੀ ਤੁਸੀਂ ਇੱਕ ਦੂਸਰੇ ਦੇ ਮਨੋਂ ਲੱਥ ਜਾਂਦੇ ਹੋ। ਤੇ ਜੇਕਰ ਆਪਾਂ ਇੱਕ ਦੂਸਰੇ ਦੀਆਂ ਕਮੀਆਂ ਕੱਢਣੀਆਂ, ਕਮੀਆਂ ਖਾਮੀਆਂ ਵੇਖਣੀਆਂ ਬੰਦ ਕਰ ਦਈਏ, ਤਾਂ ਫਿਰ ਜ਼ਿੰਦਗੀ ਕਿੰਨੀ ਸੌਖੀ ਹੋ ਜਾਵੇ। ਅਸਲ ਦੇ ਵਿੱਚ ਇਹੋ ਜਿਹੀਆਂ ਕਮੀਆਂ ਪੇਸ਼ੀਆਂ ਜਿਨ੍ਹਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਜਾਂ ਫਿਰ ਜਿਹੜੀਆਂ ਕਿਸੇ ਦੇ ਹੱਥ ਵੱਸ ਨਹੀਂ, ਉਹਨਾਂ ਪ੍ਰਤੀ ਅੰਨੇ ਹੋ ਜਾਣਾ ਹੀ ਬਿਹਤਰ ਹੈ। ਅੰਨੇ ਹੋ ਜਾਣਾ ਤੁਹਾਨੂੰ ਵੀ ਖੁਸ਼ੀ ਦਊਗਾ ਤੇ ਅਗਲੇ ਨੂੰ ਵੀ। ਤੇ ਜਿਹੜੇ ਘਰ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖੁਸ਼ੀ ਬਣੀ ਰਹੇ, ਸਾਦਗੀ ਬਣੀ ਰਹੇ, ਉਸ ਘਰ ਦੇ ਵਿੱਚ ਬਰਕਤਾਂ ਪੈਂਦੀਆਂ ਨੇ, ਰਹਿਮਤਾਂ ਵਰਸਦੀਆਂ ਨੇ। ਤੇ ਤੋਂ ਵੱਧ ਹੋਰ ਕਿਸੇ ਨੂੰ ਚਾਹੀਦਾ ਵੀ ਕੀ ਹੈ? ਸੋ ਆਪਾਂ ਜੇਕਰ ਨਜਾਇਜ਼ ਕਿਸੇ ਦੀਆਂ ਕਮੀਆਂ ਪੇਸ਼ੀਆਂ ਨੂੰ ਮਨ ਦੇ ਵਿੱਚ ਧਾਰ ਕੇ, ਜਾਂ ਅਗਲੇ ਨੂੰ ਉਹਦੀਆਂ ਕਮੀਆਂ ਪੇਸ਼ੀਆਂ ਗਿਣਾ ਕੇ ਆਪਾਂ ਸੋਚਦੇ ਹਾਂ ਕਿ ਬੜਾ ਵੱਡਾ ਮਾਰਕਾ ਮਾਰਿਆ, ਪਰ ਉਹਦੇ ਨਾਲ ਤੁਹਾਡਾ ਰਿਸ਼ਤਾ ਦਿਨੋਂ ਦਿਨ ਖੁਰਦਾ। ਇੱਦਾਂ ਸਮਝ ਲਓ ਕਿ ਤੁਹਾਡੇ ਰਿਸ਼ਤੇ ਨੂੰ ਇੱਕ ਸਿਉਂਕ ਲੱਗੀ ਹੈ। ਤੇ ਸਿਉਂਕ ਲੱਗੀ ਚੀਜ਼ ਕਿੰਨਾ ਕੁ ਚਿਰ ਚੱਲੂਗੀ? ਕੋਸ਼ਿਸ਼ ਕਰੀਏ ਇੱਕ ਦੂਸਰੇ ਦੀਆਂ ਨਿੱਕੀਆਂ ਨਿੱਕੀਆਂ ਨਜ਼ਰ ਅੰਦਾਜ਼ ਕਰਕੇ ਇਸ ਜ਼ਿੰਦਗੀ ਦਾ ਲੁਤਫ ਲਈਏ। ਧੰਨਵਾਦ, ਆਸ ਕਰਦੇ ਹਾਂ ਤੁਸੀਂ ਕਹਾਣੀ ਪਸੰਦ ਕੀਤੀ ਹੋਵੇਗੀ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ ਜੁਲਾਈ ਮਹੀਨੇ ਦੀ 24 ਤਾਰੀਖ ਸਾਲ 2026 ਔਰ ਸ਼ੁੱਕਰਵਾਰ ਦਾ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਆਓ ਸ਼ੁਰੂਆਤ ਕਰਦੇ ਹਾਂ।

ਗਲਾਸਗੋ ਦੇ ਵਿੱਚ ਕਾਮਨਵੈਲਥ ਖੇਡਾਂ ਦੀ ਸ਼ੁਰੂਆਤ ਕੱਲ ਤੋਂ ਹੋ ਚੁੱਕੀ। ਅੱਜ ਦੇ ਦਿਨ ਤੁਹਾਨੂੰ ਦੱਸਾਂਗੇ ਕਿ ਆਸਟ੍ਰੇਲੀਆ ਦੀਆਂ ਕਿਹੜੀਆਂ ਖੇਡਾਂ ਨੇ ਉੱਥੇ। ਇਸ ਵਾਰ ਬਿਲਕੁਲ ਵੱਖਰੀਆਂ ਕਾਮਨਵੈਲਥ ਖੇਡਾਂ ਨੇ, ਉਹਨਾਂ ਜੋਸ਼ ਜਲਾਲ ਨਹੀਂ ਹੈ, ਪਰ ਫਿਰ ਵੀ ਇਸ ਦੇ ਪਿੱਛੇ ਦੀ ਵਜ੍ਹਾ ਕੀ ਹੈ ਅੱਗੇ ਚੱਲ ਕੇ ਸਾਂਝੀ ਕਰਦੇ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਜੁੜੀਆਂ ਹੋਈਆਂ ਸ਼ੁਰੂਆਤੀ ਕੁਝ ਖਬਰਾਂ ਨੇ। ਪਹਿਲੀ ਖ਼ਬਰ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਅਮਰੀਕਾ ਅਤੇ ਸਾਊਦੀ ਅਰਬ ਦੇ ਦਰਮਿਆਨ ਸਿਵਲ ਨਿਊਕਲੀਅਰ ਐਨਰਜੀ ਸਮਝੌਤਾ ਉਦੋਂ ਹੀ ਲਾਗੂ ਹੋਏਗਾ ਜਦੋਂ ਸਾਊਦੀ ਅਰਬ ਇਜ਼ਰਾਈਲ ਨੂੰ ਇੱਕ ਸੋਵੇਰੀਅਨ ਦੇਸ਼ ਦੇ ਤੌਰ ਦੇ ਉੱਤੇ ਮਾਨਤਾ ਦੇਵੇਗਾ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਟਰੂਥ ਸੋਸ਼ਲ ਦੇ ਉੱਤੇ ਲਿਖਿਆ ਕਿ ਸਿਵਲ ਨਿਊਕਲੀਅਰ ਐਨਰਜੀ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਜਾਏਗੀ। ਇਹ ਸਮਝੌਤਾ ਸਿਰਫ ਸਿਵਲ ਮਕਸਦ ਦੇ ਲਈ ਹੀ ਹੈ ਔਰ ਇਸ ਦੀ ਮਨਜ਼ੂਰੀ ਪੂਰੇ ਤਰੀਕੇ ਦੇ ਨਾਲ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਸਾਊਦੀ ਅਰਬ ਕਿਸ ਤਰੀਕੇ ਦੇ ਨਾਲ ਅਬਰਾਹਮ ਐਕੋਰਡ ਨੂੰ ਲਾਗੂ ਕਰ ਪਾਉਂਦਾ। ਹਾਲਾਂਕਿ ਇਹ ਤੁਰੰਤ ਸਾਫ਼ ਨਹੀਂ ਕੀਤਾ ਗਿਆ ਕਿ ਇਜ਼ਰਾਈਲ ਨੂੰ ਮਾਨਤਾ ਦੇਣ ਅਤੇ ਅਬਰਾਹਮ ਐਕੋਰਡ ਦੇ ਵਿੱਚ ਸ਼ਾਮਲ ਸਮਝੌਤਿਆਂ ਦੀਆਂ ਸਾਰੀਆਂ ਮਦਾਂ ਦੀ ਉਲੰਘਣਾ ਕਰਨ ਪਾਲਣ ਕਰਨ ਦੇ ਉੱਤੇ ਕੀ ਪਰਮਾਣੂ ਸਮਝੌਤੇ ਦਾ ਮੂਲ ਦਸਤਾਵੇਜ਼ ਇਸ ਦੇ ਵਿੱਚ ਸ਼ਾਮਲ ਕੀਤਾ ਗਿਆ ਕਿ ਨਹੀਂ। ਇਸ ਸਮਝੌਤੇ ਦਾ ਟੈਕਸਟ ਵੀ ਹਾਲੇ ਤੱਕ ਜਨਤਕ ਨਹੀਂ ਕੀਤਾ ਗਿਆ। ਖਬਰਾਂ ਬਹੁਤ ਸਾਰੀਆਂ ਆ ਗਈਆਂ, ਅਸੀਂ ਖੁਦ ਤੁਹਾਡੇ ਨਾਲ ਇਹ ਖਬਰਾਂ ਪਿਛਲੇ ਕਈ ਦਿਨਾਂ ਤੋਂ ਸਾਂਝੀਆਂ ਕਰ ਰਹੇ ਹਾਂ ਔਰ ਇਹ ਵੀ ਸਪਸ਼ਟ ਨਹੀਂ ਹੈ ਕਿ ਸਾਊਦੀ ਅਰਬ ਨੇ ਇਸ ਨੂੰ ਸ਼ਰਤਾਂ ਦੇ ਨਾਲ ਸਵੀਕਾਰ ਕਰਨਾ ਹੈ ਜਾਂ ਬਗੈਰ ਕਿਸੇ ਸ਼ਰਤ। ਖੈਰ, ਦੂਜੀ ਖਬਰ ਟੈਰਿਫ ਦੇ ਨਾਲ ਜੁੜੀ ਹੋਈ। ਡੋਨਲਡ ਟਰੰਪ ਟੈਰਿਫ ਨੇ ਆਪਣੇ ਲਗਭਗ 60 ਟ੍ਰੇਡ ਪਾਰਟਨਰਸ ਮੁਲਕਾਂ ਦੇ ਉੱਤੇ ਟੈਰਿਫ ਲਗਾਉਣ ਦਾ ਨਵਾਂ ਫੈਸਲਾ ਲਿਆ। ਉਹਨਾਂ ਕਿਹਾ ਕਿ ਇਹ ਦੇਸ਼ ਜਬਰਨ ਮਜ਼ਦੂਰੀ ਰੋਕਣ ਯਾਨੀ ਫੋਰਸਡ ਲੇਬਰ ਰੋਕਣ ਦੇ ਲਈ ਸਹੀ ਕਦਮ ਨਹੀਂ ਚੁੱਕ ਰਹੇ, ਇਸ ਦੇ ਲਈ ਇਹ ਟੈਰਿਫ ਲਗਾਏ ਜਾ ਰਹੇ ਨੇ। 10.5% ਤੱਕ ਦੇ ਇਹ ਟੈਰਿਫ ਅਮਰੀਕਾ ਦੇ ਪ੍ਰਮੁੱਖ ਟ੍ਰੇਡ ਪਾਰਟਨਰ ਦੇਸ਼ਾਂ ਦੇ ਉੱਤੇ ਲਾਗੂ ਹੋਣਗੇ। ਇਹਨਾਂ ਦੇ ਵਿੱਚ ਭਾਰਤ, ਬਰਤਾਨੀਆ, ਚੀਨ, ਯੂਰਪੀ ਯੂਨੀਅਨ, ਕੈਨੇਡਾ, ਜਾਪਾਨ ਅਤੇ ਆਸਟ੍ਰੇਲੀਆ ਵੀ ਸ਼ਾਮਲ ਹੈ। ਇਹ ਟੈਰਿਫ ਅੱਜ ਦੇ ਹੀ ਦਿਨ ਤੋਂ ਲਾਗੂ ਹੋ ਜਾਣੇ ਆ। ਇਸ ਤੋਂ ਪਹਿਲਾਂ ਇਸੇ ਸਾਲ ਵਿਦੇਸ਼ੀ ਸਮਾਨ ਦੇ ਉੱਤੇ ਲਗਾਇਆ ਗਿਆ ਅਸਥਾਈ 10% ਦਾ ਟੈਰਿਫ ਹੁਣ ਖਤਮ ਹੋ ਰਿਹਾ, ਯਾਨੀ 10 ਦੀ ਬਜਾਏ ਹੁਣ ਇਹ 12.5% ਦਾ ਟੈਰਿਫ ਲੱਗ ਰਿਹਾ। ਡੋਨਲਡ ਟਰੰਪ ਨੇ ਪਿਛਲੇ ਸਾਲ ਦੁਬਾਰਾ ਰਾਸ਼ਟਰਪਤੀ ਬਣਨ ਤੋਂ ਬਾਅਦ ਟ੍ਰੇਡ ਵਾਰ ਸ਼ੁਰੂ ਕਰ ਦਿੱਤੀ ਸੀ ਸਾਰੇ ਦੇਸ਼ਾਂ ਦੇ ਖਿਲਾਫ਼। ਇਸ ਸਾਲ ਅਮਰੀਕੀ ਸੁਪਰੀਮ ਕੋਰਟ ਨੇ ਫੈਸਲਾ ਵੀ ਦਿੱਤਾ ਸੀ ਕਿ ਐਮਰਜੈਂਸੀ ਅਧਿਕਾਰੀਆਂ ਦਾ ਇਸਤੇਮਾਲ ਕਰਕੇ ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਦੇਸ਼ਾਂ ਦੇ ਉੱਤੇ ਲਗਾਈਆਂ ਗਈਆਂ ਟੈਰਿਫ ਕਾਨੂੰਨੀ ਰੂਪ ਦੇ ਵਿੱਚ ਵੈਧ ਨਹੀਂ ਨੇ। ਇਸ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਆਪਣੀ ਪ੍ਰਮੁੱਖ ਵਪਾਰ ਨੀਤੀ ਨੂੰ ਲਾਗੂ ਕਰਨ ਦੇ ਲਈ ਦੂਸਰੇ ਕਾਨੂੰਨੀ ਰਸਤੇ ਆਜ਼ਾਦ ਕਰਨੇ ਸ਼ੁਰੂ ਕੀਤੇ ਸੀ। ਪਿਛਲੇ ਮਹੀਨੇ ਵਾਈਟ ਹਾਊਸ ਨੇ ਪਹਿਲੀ ਵਾਰ ਪ੍ਰਸਤਾਵ ਰੱਖਿਆ ਸੀ ਕਿ ਜਿਨ੍ਹਾਂ ਦੇਸ਼ਾਂ ਦੇ ਉੱਤੇ ਜਬਰਨ ਮਜ਼ਦੂਰੀ ਰੋਕਣ ਦੇ ਲਈ ਕੋਸ਼ਿਸ਼ਾਂ ਸਫਲ ਨਹੀਂ ਹੋ ਸਕੀਆਂ ਉਹਨਾਂ ਦੇਸ਼ਾਂ ਦੇ ਅਮਰੀਕਾ ਦੇ ਵਿੱਚ ਪਹੁੰਚਣ ਵਾਲੇ ਸਮਾਨ ਦੇ ਉੱਤੇ ਟੈਰਿਫ ਲਗਾ ਦਿੱਤਾ ਜਾਏਗਾ। ਇਸੇ ਦੇ ਤਹਿਤ ਹੁਣ ਆਸਟ੍ਰੇਲੀਆ ਵੀ ਇਸ ਲਪੇਟ ਦੇ ਵਿੱਚ ਆਇਆ। ਅੱਗੇ ਚੱਲ ਕੇ ਉਹਦੀ ਖਬਰ ਸਾਂਝੀ ਕਰਦੇ ਹਾਂ। ਉੱਥੇ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਵਿੱਚ ਵੀਰਵਾਰ ਦੇ ਦਿਨ ਯਾਨੀ 23 ਜੁਲਾਈ ਨੂੰ ਇੱਕ ਵਿਅਕਤੀ ਨੇ ਅੱਲਾਹੂ ਅਕਬਰ ਚਲਾਉਂਦੇ ਹੋਏ 2 ਲੋਕਾਂ ਦੇ ਉੱਤੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ। ਨਿਊਜ਼ ਏਜੰਸੀ AFP ਦੀ ਰਿਪੋਰਟ ਦੇ ਮੁਤਾਬਕ ਸਥਾਨਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ਦੇ ਵਿੱਚ ਹਮਲਾਵਰ ਨੂੰ ਵੀ ਫੜ ਲਿਆ ਗਿਆ। ਹਮਲੇ ਦੇ ਵਿੱਚ ਜ਼ਖਮੀ 2 ਲੋਕ ਮੈਨਹੈਟਨ ਦੇ ਸੈਂਟਰਲ ਪਾਰਕ ਦੇ ਅਲੱਗ ਅਲੱਗ ਥਾਵਾਂ ਦੇ ਉੱਤੇ ਨਿਸ਼ਾਨੇ ਬਣਾਏ ਗਏ ਨੇ। ਇਹਨਾਂ ਦੇ ਵਿੱਚ ਪੁਲਿਸ ਨੇ ਦੱਸਿਆ ਕਿ ਜ਼ਖਮੀਆਂ 'ਚ ਇੱਕ ਏਸ਼ੀਆਈ ਮੁਲਕ ਦਾ ਪੁਰਸ਼ ਵੀ ਹੈ ਅਤੇ ਇੱਕ ਯਹੂਦੀ ਮੂਲ ਦਾ ਪੁਰਸ਼ ਹੈ। ਹਾਲਾਂਕਿ ਬਾਅਦ ਦੇ ਵਿੱਚ ਦੋਹਾਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਜਿੱਥੇ ਦੋਹਾਂ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ। ਨਿਊਯਾਰਕ ਪੁਲਿਸ ਯਾਨੀ NYPD ਨੇ ਇਸ ਮਾਮਲੇ ਦੇ ਵਿੱਚ 51 ਸਾਲ ਦੇ ਇੱਕ ਕਥਿਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ, ਜਿਸਦਾ ਨਾਂ ਰਾਹੁਲ ਮੋਰਾਲੇਸ ਦੱਸਿਆ ਗਿਆ, ਉਸਦੇ ਉੱਤੇ ਦੋਸ਼ ਆਇਦ ਕੀਤੇ ਨੇ। ਰਿਪੋਰਟ ਦੇ ਮੁਤਾਬਕ ਨਿਊਯਾਰਕ ਪੁਲਿਸ ਦੇ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਹਾਲੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਿਰਕਾਰ ਇਸਨੇ ਅੱਲਾਹੂ ਅਕਬਰ ਦੇ ਨਾਰੇ ਕਿਉਂ ਲਗਾਏ। ਇਹ ਹੇਟ ਕ੍ਰਾਈਮ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਜਾਂ ਫਿਰ ਇਸ ਦੀ ਕੋਈ ਮਾਨਸਿਕ ਬਿਮਾਰੀ ਹੈ ਜਿਸਦਾ ਹਾਲੇ ਤੱਕ ਤਾਂ ਕੋਈ ਰਿਕਾਰਡ ਨਹੀਂ ਮਿਲ ਸਕਿਆ। ਹਾਲਾਂਕਿ ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਕਿਹਾ ਹੈ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਕਿ ਦੋਸ਼ੀ ਦੀ ਮਾਨਸਿਕ ਹਾਲਤ ਦਾ ਇਸ ਦੇ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੋ ਸਕਦਾ। ਇਸ ਤਰ੍ਹਾਂ ਦੇ ਨਾਲ ਸਾਡੇ ਸ਼ਹਿਰ ਦੇ ਵਿੱਚ ਤਾਂ ਘੱਟੋ ਘੱਟ ਨਫ਼ਰਤ ਫੈਲਾਉਣ ਦੀ ਕੋਈ ਥਾਂ ਨਹੀਂ ਹੈ। ਉੱਥੇ ਮਿਡਲ ਈਸਟ ਦੇ ਹਾਲਾਤ ਹਰ ਘੰਟੇ ਹਰ ਦਿਨ ਹੋਰ ਵੀ ਖਤਰਨਾਕ ਹੁੰਦੇ ਜਾ ਰਹੇ ਨੇ। ਅਮਰੀਕਾ ਨੇ ਲਗਾਤਾਰ 13ਵੀਂ ਰਾਤ ਵੀ ਈਰਾਨ ਦੇ ਉੱਤੇ ਹਮਲਾ ਜਾਰੀ ਰੱਖਿਆ ਔਰ ਕਿਸੇ ਵੀ ਸੂਰਤ ਦੇ ਵਿੱਚ ਇਹ ਲੜਾਈ ਸਿਰਫ ਦੋਹਾਂ ਦੇਸ਼ਾਂ ਤੱਕ ਤਾਂ ਸੀਮਤ ਬਿਲਕੁਲ ਨਹੀਂ ਕਹੀ ਜਾ ਸਕਦੀ। ਖਾਸ ਤੌਰ ਦੇ ਉੱਤੇ ਅਮਰੀਕਾ ਨੂੰ ਤਾਂ ਇਸ ਲੜਾਈ ਦੇ ਨਾਲ ਕੋਈ ਖਾਸ ਫਰਕ ਪੈ ਵੀ ਨਹੀਂ ਰਿਹਾ, ਬਲਕਿ ਕੁਵੈਤ,
ਲਾਲ ਸਾਗਰ ਤੇ ਹੋਰਮੁਜ਼ ਸਟ੍ਰੇਟ ਦੇ ਵਿੱਚ ਦੁਨੀਆ ਦੇ ਤੇਲ ਕਾਰੋਬਾਰ ਦੇ ਉੱਤੇ ਇਸ ਦਾ ਅਸਰ ਹੋਣ ਲੱਗ ਪਿਆ। ਤੇਲ ਦੀਆਂ ਕੀਮਤਾਂ ਹੁਣ $100 ਪ੍ਰਤੀ ਬੈਰਲ ਤੋਂ ਵੀ ਪਾਰ ਹੋ ਚੁੱਕੀਆਂ ਨੇ। ਇਹ ਡਾਲਰ ਅਸੀਂ ਅਮਰੀਕੀ ਡਾਲਰ 'ਚ ਗੱਲ ਕਰ ਰਹੇ ਹਾਂ। ਉਦੋਂ ਯੂਨਾਈਟਿਡ ਨੇਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਕਈ ਦੇਸ਼ਾਂ ਨੇ ਇਸ ਸੰਘਰਸ਼ ਨੂੰ ਰੋਕਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਅਮਰੀਕੀ ਫੌਜ ਨੇ ਵੀਰਵਾਰ ਦੀ ਰਾਤ ਵੀ ਲਗਾਤਾਰ ਹਮਲੇ ਫੌਜੀ ਟਿਕਾਣਿਆਂ ਦੇ ਉੱਤੇ, ਜਿਹੜੇ ਈਰਾਨ ਦੇ ਫੌਜੀ ਟਿਕਾਣੇ ਉਹਨਾਂ 'ਤੇ ਜਾਰੀ ਰੱਖੇ। ਹੋਰਮੁਜ਼ ਸਟ੍ਰੇਟ ਦੇ ਕੋਲ ਬੰਦਰਗਾਹੀ ਸ਼ਹਿਰ ਬੰਦਰ ਅਬਾਸ ਅਤੇ ਓਮੇਦੀਏ ਵਿੱਚ ਵੀ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਨੇ। ਈਰਾਨ ਹਾਲੇ ਚੁੱਪ ਨਹੀਂ ਬੈਠੇਗਾ। ਈਰਾਨ ਦੀ ਤਰਫ ਤੋਂ ਵੀ ਜਿਹੜੇ ਅਮਰੀਕੀ ਫੌਜੀ ਟਿਕਾਣੇ ਨੇ ਉਹਨਾਂ ਥਾਵਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ। ਹਾਲਾਂਕਿ ਈਰਾਨ ਦੇ ਗੁਆਂਢੀ ਦੇਸ਼ ਨੇ ਕੁਵੈਤ ਨੇ ਕਿਹਾ ਕਿ ਉਹਨਾਂ ਨੇ ਏਅਰ ਡਿਫੈਂਸ ਸਿਸਟਮ ਦੇ ਨਾਲ ਈਰਾਨ ਤੋਂ ਆਈਆਂ ਮਿਜ਼ਾਈਲਾਂ ਅਤੇ ਡਰੋਨਸ ਦੇ ਉੱਤੇ ਜਵਾਬੀ ਕਾਰਵਾਈ ਕੀਤੀ ਹੈ। ਉੱਧਰ ਅਮਰੀਕੀ ਸੰਸਦ ਦੇ ਹਾਊਸ ਆਫ ਰਿਪ੍ਰੈਜੈਂਟੇਟਿਵ, ਜਿਵੇਂ ਹੇਠਲਾ ਪਾਰਲੀਮੈਂਟ, ਹੇਠਲਾ ਹਾਊਸ ਹੁੰਦਾ, ਉਸਨੇ ਇੱਕ ਪ੍ਰਸਤਾਵ ਪਾਸ ਕੀਤਾ ਜਿਸ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਦੇ ਖਿਲਾਫ ਫੌਜੀ ਕਾਰਵਾਈ ਰੋਕਣ ਦੀ ਮੰਗ ਕੀਤੀ ਸੀ। ਦੱਸ ਦਈਏ ਕਿ ਵੈਸੇ ਤਾਂ ਇਹ ਪ੍ਰਸਤਾਵ ਇੱਕ ਕਿਸਮ ਦੇ ਨਾਲ ਸਿੰਬੋਲਿਕ ਹੀ ਮੰਨਿਆ ਜਾ ਰਿਹਾ, ਪਰ ਮਿਡਲ ਈਸਟ ਦੇ ਵਿੱਚ ਵੱਧ ਰਹੀਆਂ ਜੰਗ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਉਸਨੂੰ ਧਿਆਨ ਦੇ ਵਿੱਚ ਰੱਖਦੇ ਆਇਆ ਇਹ ਟਰੰਪ ਦੇ ਲਈ ਇੱਕ ਝਟਕਾ ਮੰਨਿਆ ਜਾ ਸਕਦਾ ਹੈ। ਉਧਰ ਐਸੇ ਖਬਰਾਂ ਦੇ ਦਰਮਿਆਨ ਸੰਯੁਕਤ ਰਾਸ਼ਟਰ ਦੇ ਮਹਾਸਕੱਤਰ ਐਂਤੋਨੀਓ ਗੁਤਾਰੇਸ ਨੇ ਵੀ ਕਿਹਾ ਕਿ ਮਿਡਲ ਈਸਟ ਦਾ ਸੰਘਰਸ਼ ਕੰਟਰੋਲ ਤੋਂ ਹੁਣ ਬਾਹਰ ਹੁੰਦਾ ਜਾ ਰਿਹਾ। ਉਹਨਾਂ ਕਿਹਾ ਕਿ ਅਜਿਹੀ ਸਥਿਤੀ ਦੇ ਬਿਲਕੁਲ ਕਿਨਾਰੇ ਦੇ ਉੱਤੇ ਹੁਣ ਦੁਨੀਆ ਪਹੁੰਚ ਗਈ ਹੈ, ਜਿਸ ਦੀ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ। ਯਮਨ ਦੇ ਹੁਤੀ ਵਿਦਰੋਹੀਆਂ ਨੇ ਲਾਲ ਸਾਗਰ ਦੇ ਵਿੱਚ ਤੇਲ ਟੈਂਕਰਾਂ ਦੇ ਉੱਤੇ ਹਮਲੇ ਕਰਕੇ, ਬਾਅਦ ਦੇ ਵਿੱਚ ਕਿਹਾ ਗਿਆ ਕਿ ਕੱਲ੍ਹ ਸ਼ਾਮ ਹੁੰਦਿਆਂ ਕੱਚੇ ਤੇਲ ਦੀਆਂ ਕੀਮਤਾਂ 'ਚ 8% ਤੋਂ ਵੀ ਜ਼ਿਆਦਾ ਇਜ਼ਾਫਾ ਹੋ ਗਿਆ, ਕਿਉਂਕਿ ਲਗਾਤਾਰ ਇਹਨਾਂ ਥਾਵਾਂ ਦੇ ਉੱਤੇ ਇਹ ਹਮਲੇ ਹੋ ਰਹੇ ਨੇ। ਉੱਥੇ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ, ਜਿੱਥੇ ਕਾਂਗਰਸ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਹੋਰ ਤੇਜ਼ ਤਿੱਖੇ ਹੁੰਦੇ ਜਾ ਰਹੇ ਨੇ। ਸਰਕਾਰ ਦੇ ਫਾਸਟ ਟਰੈਕ ਕੋਰਟ ਦੇ ਇੱਕ ਭਰੋਸੇ ਦੇ ਬਾਵਜੂਦ ਕਾਂਗਰਸ ਜਨਤਾ ਪਾਰਟੀ ਦੇ ਉੱਤੇ ਨੌਜਵਾਨਾਂ ਨੂੰ ਸਰਕਾਰ ਦੇ ਉੱਤੇ ਕੋਈ ਬਹੁਤਾ ਭਰੋਸਾ ਨਹੀਂ ਰਿਹਾ, ਕਿਉਂਕਿ CJP ਦਾ ਇਹ ਕਹਿਣਾ ਹੈ ਕਿ ਜਿਨ੍ਹਾਂ ਮੰਗਾਂ ਨੂੰ ਸਰਕਾਰ ਤੱਕ ਰੱਖਿਆ ਗਿਆ ਸੀ ਉਸ ਨੂੰ ਪੂਰੀ ਨਾ ਕਰਕੇ ਆਲੇ ਦੁਆਲੇ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ, ਅੰਦੋਲਨ ਨੂੰ ਵੀ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਂਝ ਦੱਸ ਦਈਏ ਕਿ ਅੱਜ ਦੇ ਦਿਨ ਪੇਪਰ ਲੀਕ ਮਾਮਲੇ ਦੇ ਵਿੱਚ ਅਤੇ ਨਕਲ ਦੇ ਖਿਲਾਫ਼ ਮੌਜੂਦਾ ਕਾਨੂੰਨ ਨੂੰ ਹੋਰ ਸਖ਼ਤ ਕਰਨ ਦੀ ਤਿਆਰੀ ਕੀਤੀ ਜਾ ਸਕਦੀ ਹੈ। ਜਨਤਕ ਪ੍ਰੀਖਿਆ ਨਿਯਮ ਸਾਲ 2024 ਦੇ ਵਿੱਚ ਕੁਝ ਸੋਧਾਂ ਅੱਜ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਕੀਤੀਆਂ ਜਾ ਸਕਦੀਆਂ ਨੇ। ਹਾਲਾਂਕਿ ਵਿਰੋਧੀ ਮੈਂਬਰਾਂ ਦੀ ਤਰਫ ਤੋਂ ਪਾਰਲੀਮੈਂਟਰੀ ਸੈਸ਼ਨ ਦੇ ਦਰਮਿਆਨ ਹੀ ਮਕਰ ਦੁਆਰ ਜਿਹੜਾ ਹੈ ਪਾਰਲੀਮੈਂਟ ਦਾ, ਉਸ ਦੇ ਬਾਹਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਲਗਾਤਾਰ ਹੋ ਰਹੀ ਹੈ। ਕਾਂਗਰਸ ਦੇ ਪ੍ਰਮੁੱਖ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਅੱਜ ਪਾਰਲੀਮੈਂਟ ਦੇ ਵਿੱਚ ਆਉਣ ਤੋਂ ਪਹਿਲਾਂ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਲੈ ਕੇ ਆਇਓ, ਨਹੀਂ ਤਾਂ ਗੱਲਬਾਤ ਦੀ ਕੋਈ ਜ਼ਿਆਦਾ ਸੰਭਾਵਨਾ ਬਣਦੀ ਨਹੀਂ। ਪ੍ਰਧਾਨ ਮੰਤਰੀ ਮੋਦੀ ਦੇ ਵੀਡੀਓ ਮੈਸੇਜ ਦੇ ਉੱਤੇ ਵੀ ਮਲਿਕਾਰਜੁਨ ਖੜਗੇ ਦਾ ਤੰਜ ਸਾਹਮਣੇ ਆਇਆ। ਅਸਲ ਦੇ ਵਿੱਚ ਮੋਦੀ ਨੇ ਕੱਲ੍ਹ ਦੇ ਦਿਨ ਇੱਕ ਪੋਸਟ ਪਾਈ ਸੀ ਜਿਸ ਦੇ ਵਿੱਚ ਮਨ ਦੀ ਬਾਤ ਦੇ ਬਾਰੇ ਉਹਨਾਂ ਨੇ ਗੱਲ ਕੀਤੀ ਸੀ ਅਤੇ ਕਿਹਾ ਸੀ ਕਿ ਇਹ ਇੱਕ ਇਸ ਕਿਸਮ ਦੀ ਫਾਸਟ ਟਰੈਕ ਕੋਰਟ ਤਿਆਰ ਕਰਨਾ ਚਾਹੁੰਦੇ ਨੇ। ਉੱਧਰ ਮਲਿਕਾਰਜੁਨ ਖੜਗੇ ਨੇ ਇਸ ਵੀਡੀਓ ਦੇ ਉੱਤੇ ਲਿਖਿਆ ਕਿ ਜਦੋਂ ਸੰਸਦ ਚੱਲ ਰਹੀ ਹੋਵੇ ਤਾਂ ਪ੍ਰਧਾਨ ਮੰਤਰੀ ਨੂੰ ਸੰਸਦ ਦੇ ਟੇਬਲ ਦੇ ਉੱਤੇ ਸਟੇਟਮੈਂਟ ਦੇਣੀ ਹੁੰਦੀ ਹੈ। ਦੇਰ ਰਾਤ ਇੱਕ ਵੀਡੀਓ ਬਣਾ ਕੇ ਸੰਸਦ ਦੇ ਬਾਹਰ ਇੱਕ ਤਰਫਾ ਗੱਲ ਨਹੀਂ ਕਰਨੀ ਚਾਹੀਦੀ। ਅੱਜ ਸੰਸਦ ਆਉਣ ਤੋਂ ਪਹਿਲਾਂ, ਪਾਰਲੀਮੈਂਟ ਆਉਣ ਤੋਂ ਪਹਿਲਾਂ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਲੈ ਕੇ ਆਓ, ਵਿਦਿਆਰਥੀਆਂ ਤੋਂ ਮਾਫ਼ੀ ਮੰਗੋ ਅਤੇ ਇਸ ਮਾਮਲੇ ਦੇ ਵਿੱਚ ਫਿਰ ਜਾ ਕੇ ਜਿਹੜੀ ਪਾਰਲੀਮੈਂਟਰੀ ਕਾਰਵਾਈ ਅੱਗੇ ਤੁਰ ਸਕਦੀ ਹੈ। ਉੱਧਰ ਇਸ ਦਰਮਿਆਨ ਲਗਾਤਾਰ ਇਹ ਖਬਰਾਂ ਸਾਹਮਣੇ ਆਈਆਂ ਨੇ ਕਿ CJP ਦੇ ਮੁੱਖ ਬੁਲਾਰੇ ਸੌਰਭ ਦਾਸ ਨੇ ਦੱਸਿਆ ਹੈ ਕਿ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਸਣੇ ਸਾਰੀਆਂ ਮੰਗਾਂ ਹਾਲੇ ਵੀ ਬਰਕਰਾਰ ਨੇ, ਬਾਵਜੂਦ ਇਸ ਦੇ ਜਿਹੜੇ ਸੋਨਮ ਵਾਂਗਚੂਕ ਨੇ ਉਹਨਾਂ ਦੀ ਭੁੱਖ ਹੜਤਾਲ ਖਤਮ ਹੋ ਗਈ ਹੋਵੇ। ਸੌਰਭ ਦਾਸ ਨੇ ਕਿਹਾ ਕਿ ਕਿਸੇ ਨਿਊਟਰਲ ਥਾਂ ਦੇ ਉੱਤੇ ਸਾਡੀ ਗੱਲਬਾਤ ਦੀ ਮੰਗ ਨੂੰ ਸਰਕਾਰ ਨੇ ਮੰਨ ਵੀ ਲਿਆ, ਸਾਨੂੰ ਇਸ ਗੱਲ ਦੀ ਖੁਸ਼ੀ ਹੈ। ਗੱਲਬਾਤ ਦੇ ਲਈ ਕੌਂਸਟੀਟਿਊਸ਼ਨ ਕਲੱਬ ਆਫ ਇੰਡੀਆ ਨੂੰ ਚੁਣਿਆ ਗਿਆ। ਇਸ ਗੱਲ ਦੀ ਖੁਸ਼ੀ ਹੈ ਕਿ ਸਰਕਾਰ ਖੁੱਲ੍ਹੇ ਦਿਮਾਗ ਦੇ ਨਾਲ ਸਾਡੇ ਸਾਹਮਣੇ ਆਏਗੀ। ਅਸੀਂ ਸੜਕਾਂ ਦੇ ਉੱਤੇ ਉਤਰੇ ਹੋਏ ਲੋਕਾਂ ਦੀਆਂ ਗੱਲਾਂ ਨੂੰ ਉਹਨਾਂ ਤੱਕ ਲੈ ਕੇ ਜਾਵਾਂਗੇ। ਸੌਰਭ ਦਾਸ ਨੇ ਕਿਹਾ ਕਿ ਉਹ ਜੰਤਰ ਮੰਤਰ ਵੀ ਆ ਸਕਦੇ ਸੀ, ਪਰ ਉਹਨਾਂ ਨੇ ਸਾਡੇ ਸਾਹਮਣੇ ਇੱਕ ਵਿਕਲਪ ਰੱਖਿਆ। ਅਸੀਂ ਸਮਝ ਸਕਦੇ ਹਾਂ ਕਿ ਜੰਤਰ ਮੰਤਰ ਦੇ ਆਉਣ ਦੇ ਵਿੱਚ ਸਰਕਾਰ ਨੂੰ ਥੋੜ੍ਹੀ ਸਮੱਸਿਆ ਹੈ, ਕਿਉਂਕਿ ਇੱਥੇ ਪੜ੍ਹੇ ਲਿਖੇ ਸਮਝਦਾਰ ਲੋਕ ਨੇ। ਅਸੀਂ ਨਿਊਟਰਲ ਵਿਕਲਪ ਵੀ ਰੱਖਿਆ ਸੀ ਜਿਸ ਨੂੰ ਹੁਣ ਸਰਕਾਰ ਨੇ ਮੰਨਿਆ, ਅਤੇ ਉਸੇ ਥਾਂ ਦੇ ਉੱਤੇ
ਇਹ ਮੁਲਾਕਾਤ ਹੋਏਗੀ। ਹਾਲਾਂਕਿ ਸੋਨਮ ਵਾਂਗਚੁਕ ਇਸ ਮੁਲਾਕਾਤ ਦੇ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ ਇਹ ਨਹੀਂ ਕਿਹਾ ਜਾ ਸਕਦਾ। ਉੱਧਰ ਕਾਂਗਰਸ ਦੀ ਸੰਸਦੀ ਦਲ ਦੀ ਨੇਤਾ ਸੋਨੀਆ ਗਾਂਧੀ ਨੇ ਅੱਜ ਸਵੇਰ ਵੇਲੇ ਕਿਹਾ ਕਿ ਸਟੂਡੈਂਟਸ ਦੀ ਜਵਾਬਦੇਹੀ ਅਤੇ ਸਿੱਖਿਆ ਵਿਵਸਥਾ ਦੇ ਵਿੱਚ ਸੁਧਾਰ ਹੋਣਾ ਚਾਹੀਦਾ, ਪਰ ਮੋਦੀ ਸਰਕਾਰ ਨੇ ਜਿਸ ਹਿੰਮਤ ਦੇ ਨਾਲ ਔਰ ਜਿਸ ਬਰਬਰਤਾ ਦੇ ਨਾਲ ਵਿਦਿਆਰਥੀਆਂ ਦੇ ਸਾਹਮਣੇ ਇਸ ਦਾ ਜਵਾਬ ਰੱਖਿਆ, ਹਿੰਮਤ ਤਾਂ ਨਹੀਂ ਕਹਿ ਸਕਦੇ ਕਾਇਰਤਾ ਹੀ ਕਹਿ ਸਕਦੇ ਹਾਂ, ਉਸ ਨੂੰ ਵੀ ਭਾਰਤ ਦੇਸ਼ ਦੇਖ ਰਿਹਾ। ਉਹਨਾਂ ਸਰਕਾਰ ਨੇ ਉਹਨਾਂ ਕਿਹਾ ਕਿ ਸਰਕਾਰ ਨੇ ਵਿਦਿਆਰਥੀਆਂ ਨੂੰ ਦੇਸ਼ ਦੇ ਭਵਿੱਖ ਦਾ ਨਿਰਮਾਣ ਕਰਨ ਵਾਲੇ ਨਾਗਰਿਕ ਮੰਨਣ ਦੀ ਬਜਾਏ ਉਹਨਾਂ ਨੂੰ ਦੇਸ਼ ਦੇ ਦੁਸ਼ਮਣ ਸਮਝ ਕੇ ਉਹਨਾਂ ਦੇ ਨਾਲ ਵਿਵਹਾਰ ਕੀਤਾ। ਉਹਨਾਂ ਦੋਸ਼ ਮੜਿਆ ਕਿ ਮੋਦੀ ਸਰਕਾਰ ਨੇ ਭਾਰਤ ਦੀ ਸਿੱਖਿਆ ਵਿਵਸਥਾ ਨੂੰ ਕਮਜ਼ੋਰ ਕਰ ਦਿੱਤਾ। ਦੇਸ਼ ਦੇ ਵਿਦਿਆਰਥੀਆਂ ਨੇ ਮੋਦੀ ਸਰਕਾਰ ਦੇ ਦਾਅਵਿਆਂ 'ਤੇ ਜਿਹੜੇ ਫੋਕੇ ਫੈਂਟਰ ਨੇ ਉਹਨਾਂ ਦੀ ਪੋਲ ਖੋਲ੍ਹ ਦਿੱਤੀ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਸਟੂਡੈਂਟਸ ਦੇ ਨਾਲ ਖੜ੍ਹਾ ਹੋਣਾ, ਭਵਿੱਖ ਦੀ ਰੱਖਿਆ ਕਰਨਾ ਸਾਡੀ ਨੈਤਿਕ ਅਤੇ ਸੰਵਿਧਾਨਕ ਦੋਵੇਂ ਜ਼ਿੰਮੇਵਾਰੀਆਂ। ਨੀਟ ਯੂ ਜੀ ਪ੍ਰੀਖਿਆ ਦੇ ਉੱਤੇ ਪੇਪਰ ਲੀਕ ਹੋਣ ਤੋਂ ਬਾਅਦ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਹੀ ਜੰਤਰ ਮੰਤਰ ਦੇ ਉੱਤੇ ਨੌਜਵਾਨਾਂ ਦਾ ਇਹ ਧਰਨਾ ਜਾਰੀ ਹੈ। ਉੱਧਰ ਸੋਸ਼ਲ ਐਕਟੀਵਿਸਟ ਸੋਨਮ ਵਾਂਗਚੁਕ ਦੇ ਭੁੱਖ ਹੜਤਾਲ ਤੋੜਨ ਦੇ ਉੱਤੇ ਅਲੱਗ ਅਲੱਗ ਟਿੱਪਣੀਆਂ ਸਾਹਮਣੇ ਆ ਰਹੀਆਂ ਨੇ। ਤ੍ਰਿਣਮੂਲ ਕਾਂਗਰਸ ਦੀ ਨੇਤਾ ਮਹੁਆ ਮੋਇਤਰਾ ਨੇ ਵਾਂਗਚੁਕ ਦੀ ਤਸਵੀਰ ਨੂੰ ਸਾਂਝੇ ਕਰਦੇ ਹੋਏ ਐਕਸ ਦੇ ਉੱਤੇ ਪੋਸਟ ਕੀਤਾ, ਜਿਸ ਦੇ ਵਿੱਚ ਵਾਂਗਚੁਕ ਕੇਂਦਰੀ ਮੰਤਰੀ ਜੇ ਪੀ ਨੱਡਾ ਦਾ ਹੱਥ ਫੜ ਕੇ ਜੂਸ ਪੀ ਕੇ ਆਪਣੇ ਭੁੱਖ ਹੜਤਾਲ ਨੂੰ ਤੋੜ ਰਹੇ ਨੇ। ਮਹੁਆ ਮੋਇਤਰਾ ਨੇ ਲਿਖਿਆ ਕਿ ਭੁੱਖ ਹੜਤਾਲ ਤਾਂ ਤੋੜਨੀ ਹੀ ਸੀ, ਕਿਸੇ ਹੋਰ ਦੇ ਹੱਥ ਤੋਂ ਤੋੜ ਲੈਂਦੇ ਸਰ, ਆਪਟਿਕਸ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ। ਉਹਨਾਂ ਨੇ ਇੱਕ ਦੂਸਰੀ ਪੋਸਟ ਦੇ ਵਿੱਚ ਲਿਖਿਆ ਕਿ ਪ੍ਰਿਆ ਵਾਂਗਚੁਕ, ਅਸੀਂ ਤੁਹਾਡੀ ਇੱਜ਼ਤ ਕਰਦੇ ਹਾਂ, ਪਰ ਪ੍ਰਦਰਸ਼ਨਕਾਰੀਆਂ ਨੇ ਦੇਸ਼ ਭਰ ਦੇ ਵਿੱਚ ਘੁੰਮ ਕੇ ਪ੍ਰਧਾਨ ਮੰਤਰੀ ਜੀ ਨੂੰ ਇੱਕ ਰਿਪੋਰਟ ਸਪੁਰਦ ਕਰਨ ਦਾ ਸੁਝਾਅ ਜਿਹੜਾ ਦਿੱਤਾ ਉਹ ਕੰਮ ਨਹੀਂ ਕਰੇਗਾ, ਕਿਰਪਾ ਕਰਕੇ ਸਰਕਾਰ ਦੇ ਜਾਲ ਦੇ ਵਿੱਚ ਨਾ ਫਸੋ ਅਤੇ 26 ਦਿਨਾਂ ਦੀ ਹਾਸਲ ਕੀਤੀ ਗਈ ਨੈਤਿਕ ਬੜਤ ਨੂੰ ਕਮਜ਼ੋਰ ਨਾ ਕਰੋ, ਇਹ ਅੰਦੋਲਨ ਇਸ ਤੋਂ ਕਿਤੇ ਅੱਗੇ ਜਾ ਚੁੱਕਿਆ। ਉਹਨਾਂ ਲਿਖਿਆ ਕਿ ਤੁਸੀਂ ਭੁੱਖ ਹੜਤਾਲ ਖਤਮ ਕੀਤੀ ਤਾਂ ਦੇਖ ਕੇ ਬਹੁਤ ਖੁਸ਼ੀ ਹੋਈ, ਕਿਰਪਾ ਕਰਕੇ ਆਰਾਮ ਕਰੋ, ਆਪਣੀ ਸਿਹਤ ਦਾ ਖਿਆਲ ਰੱਖੋ, ਨਾਲ ਹੀ ਕਿਰਪਾ ਕਰਕੇ ਇਹ ਵੀ ਤੈਅ ਕਰੋ ਕਿ ਸਰਕਾਰ ਹੁਣ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ਼ ਦੇ ਲਈ ਤੁਹਾਡੀ ਇਸ ਆਵਾਜ਼ ਦਾ ਇਸਤੇਮਾਲ ਕਰਕੇ ਇੱਕ ਔਜ਼ਾਰ ਦੇ ਇੱਕ ਟੂਲ ਦੇ ਰੂਪ ਦੇ ਵਿੱਚ ਇਸ ਨੂੰ ਵਰਤੇਗੀ। ਵੈਸੇ ਜੰਤਰ ਮੰਤਰ ਤੋਂ ਹੋਰ ਵੀ ਬਹੁਤ ਸਾਰੀਆਂ ਖਬਰਾਂ ਅੱਜ ਦੇ ਦਿਨ ਸਾਹਮਣੇ ਆ ਰਹੀਆਂ। ਅੱਜ ਦੇਸ਼ ਭਰ ਦੇ ਵਿੱਚ ਇਸ ਕਿਸਮ ਦੇ ਪ੍ਰਦਰਸ਼ਨ ਹੋਣੇ ਨੇ ਔਰ ਇਸ ਦੇ ਖਾਤਰ ਅਲੱਗ ਅਲੱਗ ਥਾਵਾਂ ਦੇ ਉੱਤੇ ਸੁਰੱਖਿਆ ਪ੍ਰਬੰਧ ਵੀ ਜਿਹੜੇ ਨੇ ਉਹ ਕੀਤੇ ਗਏ ਨੇ। ਜਦੋਂ ਕੰਸਟੀਟਿਊਸ਼ਨ ਕਲੱਬ ਦੇ ਵਿੱਚ ਮੀਟਿੰਗ ਹੋਏਗੀ ਉਸ ਦੇ ਬਾਰੇ ਵੀ ਜੁੜੀਆਂ ਖਬਰਾਂ ਤੁਹਾਡੇ ਨਾਲ ਕੱਲ੍ਹ ਸਵੇਰ ਦੇ ਬੁਲੇਟਿਨ ਦੇ ਵਿੱਚ ਸਾਂਝੀਆਂ ਕਰ ਦੇਵਾਂਗੇ, ਸ਼ਨੀਵਾਰੀ ਬੁਲੇਟਿਨ ਦੇ ਵਿੱਚ। ਉੱਧਰ ਦਿੱਲੀ ਪੁਲਿਸ ਨੇ ਜੰਤਰ ਮੰਤਰ ਦੇ ਉੱਤੇ ਕਾਂਗਰਸ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨਾਂ ਦੇ ਉੱਤੇ ਕਾਰਵਾਈ ਕਰਦਿਆਂ ਹੋਇਆਂ ਪਾਕਿਸਤਾਨ ਤੋਂ ਕੰਮ ਕਰਨ ਵਾਲੇ 480 ਸੋਸ਼ਲ ਮੀਡੀਆ ਹੈਂਡਲਸ ਦੀ ਪਛਾਣ ਕਰਕੇ ਉਹਨਾਂ ਨੂੰ ਬਲੌਕ ਕਰ ਦਿੱਤਾ। ਇਹ ਹੈਂਡਲ ਇੱਕ ਤਾਲਮੇਲ ਵਾਲੇ ਢੰਗ ਦੇ ਨਾਲ ਜਾਲੀ ਖਬਰਾਂ ਅਤੇ ਪ੍ਰਚਾਰ ਕਰ ਰਹੇ ਸੀ, ਪੁਲਿਸ ਨੇ ਦਾਅਵਾ ਕੀਤਾ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਨਕਲੀ ਸਮੱਗਰੀ ਜਿਹੜੀ ਹੈ ਸੋਸ਼ਲ ਮੀਡੀਆ 'ਤੇ ਫੈਲਾਈ ਜਾ ਰਹੀ ਸੀ। ਹੁਣ ਤੱਕ 400 ਤੋਂ ਵਧੇਰੇ ਪਾਕਿਸਤਾਨੀ ਸੋਸ਼ਲ ਮੀਡੀਆ ਅਕਾਊਂਟਸ ਦੀ ਪਛਾਣ ਕਰਕੇ ਜਿਹੜੇ ਝੂਠ ਅਤੇ ਅਫਵਾਹਾਂ ਫੈਲਾ ਰਹੇ ਸੀ ਉਹਨਾਂ ਨੂੰ ਬਲਾਕ ਕੀਤਾ ਜਾ ਚੁੱਕਿਆ। ਪੋਸਟਾਂ ਸਾਂਝੀ ਕਰਨ ਤੋਂ ਪਹਿਲਾਂ ਉਹਨਾਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰੋ। ਅਤੇ ਇਸ ਕਿਸਮ ਦੇ ਨਾਲ ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜਿਹੜੇ ਲੋਕ ਵੀ ਪੋਸਟਾਂ ਨੂੰ ਅੱਗੇ ਸ਼ੇਅਰ ਕਰ ਰਹੇ ਨੇ ਉਹ ਵੀ ਇਹਨਾਂ ਨੂੰ ਧਿਆਨ ਦੇ ਨਾਲ ਘੋਖ ਪੜਤਾਲ ਕਰਕੇ ਹੀ ਅੱਗੇ ਸਾਂਝੀਆਂ ਕਰਨ। ਉੱਥੇ ਹੀ ਜਿਵੇਂ ਦੱਸਿਆ ਕਿ ਅੱਜ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਹੋਣੇ ਨੇ ਨੀਟ ਪੇਪਰ ਪ੍ਰੀਖਿਆ ਲੀਕ ਮਾਮਲੇ ਨੂੰ ਲੈ ਕੇ, ਐਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਵੀ ਅਲੱਗ ਅਲੱਗ ਥਾਵਾਂ 'ਤੇ ਪ੍ਰਦਰਸ਼ਨ ਹੋ ਰਹੇ ਨੇ ਔਰ ਇਸੇ ਨੂੰ ਧਿਆਨ 'ਚ ਰੱਖਦਿਆਂ ਹੈ ਸੈਕਟਰ 33 ਸਥਿਤ ਚੰਡੀਗੜ੍ਹ ਦੇ ਵਿੱਚ ਭਾਜਪਾ ਦਾ ਹੈੱਡਕੁਆਟਰ ਔਰ ਸੈਕਟਰ 37 ਸਥਿਤ ਪੰਜਾਬ ਭਾਜਪਾ ਪ੍ਰਦੇਸ਼ ਦੇ ਦਫ਼ਤਰ ਦੇ ਬਾਹਰ ਭਾਰੀ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਹੈ। ਪੁਲਿਸ ਦੇ ਮੁਤਾਬਕ ਇਨਪੁੱਟ ਮਿਲੇ ਸੀ ਕਿ ਪੰਜਾਬ ਤੋਂ ਕੁਝ ਨੌਜਵਾਨ ਭਾਜਪਾ ਦੇ ਦਫ਼ਤਰਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਦਿਆਂ ਹੋਇਆਂ ਕੁਝ ਤੋੜ ਫੋੜ ਕਰ ਸਕਦੇ ਨੇ, ਇਸੇ ਕਰਕੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਨੂੰ ਤੈਨਾਤ ਕਰ ਦਿੱਤਾ ਗਿਆ। ਭਾਜਪਾ ਦਫ਼ਤਰਾਂ ਦੇ ਬਾਹਰ ਸੜਕਾਂ ਦੇ ਦੋਵੇਂ ਪਾਸੇ ਬੈਰੀਕੇਡਿੰਗ ਵੀ ਕੀਤੀ ਜਾ ਚੁੱਕੀ ਹੈ ਤਾਂ ਕਿ ਅਚਾਨਕ ਕੋਈ ਇਕੱਠ ਜਾਂ ਪ੍ਰਦਰਸ਼ਨ ਇੱਥੇ ਸ਼ੁਰੂ ਨਾ ਹੋ ਜਾਵੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀ ਹੋਈ, ਜਿੱਥੇ ਉੱਤਰੀ ਭਾਰਤ ਦੇ ਵਿੱਚ ਮਾਨਸੂਨ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਹੋ ਚੁੱਕਿਆ ਹੈ ਔਰ ਕਈ ਥਾਵਾਂ ਦੇ ਉੱਤੇ ਭਾਰੀ ਬਾਰਿਸ਼ ਪੈਣ ਦੇ ਕਿਆਸ ਅੱਜ ਦੇ ਦਿਨ ਦੱਸੇ ਗਏ ਨੇ। ਹਿਮਾਚਲ ਦੇ ਚੁਰਾਹ ਸਬ ਡਿਵੀਜ਼ਨ ਦੇ ਵਿੱਚ ਬੇਹੱਦ ਸੰਵੇਦਨਸ਼ੀਲ ਮਾਹੌਲ ਬਣਿਆ ਹੋਇਆ। ਇੱਥੇ ਬੈਰਾਗੜ੍ਹ ਸਚੇਜੋਤ ਕਿਲਾਰ ਮਾਰਗ ਦੇ ਉੱਤੇ ਮਾਨਸੂਨ ਨੇ ਭਾਰੀ ਤਬਾਹੀ ਮਚਾਈ ਹੈ। ਮੌਲੇਧਾਰ ਮੀਂਹ ਦੇ ਚੱਲਦਿਆਂ
ਕਈ ਥਾਵਾਂ ਦੇ ਉੱਤੇ ਜ਼ਮੀਨ ਖਿਸਕਣ ਤੇ ਸੜਕਾਂ ਰੁੜ ਜਾਣ ਦੇ ਚੱਲਦਿਆਂ ਆਮ ਜਨ ਜੀਵਨ ਵੀ ਪ੍ਰਭਾਵਿਤ ਹੋਇਆ। ਇਸ ਤੋਂ ਇਲਾਵਾ ਸੁਤਰੁੰਡੀ ਨਾਲਾ, ਰਣੀਕੋਟ ਤੇ ਕਰਥ ਨਾਲਾ ਵੀ ਜਿਹੜਾ ਉਹ ਬੱਦਲ ਫਟਣ ਦੇ ਚੱਲਦਿਆਂ ਅਚਾਨਕ ਪਾਣੀ ਦੇ ਵਹਾਅ ਦੇ ਚੱਲਦਿਆਂ ਤੇਜ਼ ਵਗਣ ਲੱਗ ਪਿਆ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ 'ਚ ਬੀਤੇ 24 ਘੰਟਿਆਂ ਦੇ ਅੰਦਰ 400 mm ਤੋਂ ਵੱਧ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਹਰਿਆਣਾ 'ਚ ਵੀ ਕਈ ਥਾਵਾਂ ਦੇ ਉੱਤੇ ਮੀਂਹ ਅਤੇ ਤੇਜ਼ ਹਵਾਵਾਂ ਦਾ ਅਸਰ ਦੇਖਣ ਨੂੰ ਮਿਲਿਆ। ਹਾਲਾਂਕਿ ਸੂਬੇ 'ਚ ਔਸਤ ਵੱਧ ਤੋਂ ਵੱਧ ਤਾਪਮਾਨ 0.5 degree ਸੈਲਸੀਅਸ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾ ਲਈਏ ਅਤੇ ਆਸਟ੍ਰੇਲੀਆ ਦੇ ਵਿੱਚ ਵੀ ਪੈਟਰੋਲ ਦੇ ਅਸਰ ਜਿਹੜੇ ਨੇ ਉਹ ਦੇਖੇ ਜਾਣਗੇ। ਪੈਟਰੋਲ ਦੀਆਂ ਕੀਮਤਾਂ $100 ਪ੍ਰਤੀ ਬੈਰਲ ਤੋਂ ਉੱਪਰ ਹੋ ਚੁੱਕੀਆਂ ਨੇ ਔਰ ਇਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਆ ਈਰਾਨ ਦੀ ਹਮਾਇਤ ਵਾਲੇ ਜਿਹੜੇ ਹੂਤੀ ਸੰਗਠਨ ਨੇ ਉਹਨਾਂ ਨੇ ਸਾਊਦੀ ਅਰਬ ਦੇ ਵਿੱਚ ਜਿਹੜੇ ਟੈਂਕਰਾਂ ਦੇ ਉੱਤੇ ਹਮਲਾ ਕੀਤਾ ਉਸ ਦਾ ਅਸਰ ਆਸਟ੍ਰੇਲੀਆ ਦੇ ਵਿੱਚ ਵੀ ਪਏਗਾ। ਹੌਰਮੁਜ਼ ਸਟ੍ਰੇਟ ਦਾ ਅਸਰ ਤਾਂ ਪਹਿਲਾਂ ਪੈ ਹੀ ਰਿਹਾ। ਲਗਭਗ $143 ਪ੍ਰਤੀ ਬੈਰਲ ਇਹ ਕੀਮਤਾਂ ਜਾ ਚੁੱਕੀਆਂ ਨੇ ਔਰ ਇਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਜਿਹੜੀਆਂ ਕਦੇ $100-$110 ਪ੍ਰਤੀ ਬੈਰਲ ਦੇ ਆਸ ਪਾਸ ਚੱਲ ਰਹੀਆਂ ਸੀ ਇਹਨਾਂ ਨੂੰ ਹੀ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਆਸਟ੍ਰੇਲੀਆ ਦੇ ਵਿੱਚ ਹੁਣ ਪੈਨਿਕ ਬਾਇੰਗ ਨਾ ਕੀਤੀ ਜਾਵੇ ਇਸ ਕਿਸਮ ਦੀ ਇੱਕ ਚੇਤਾਵਨੀ ਜਾਂ ਇੱਕ ਸੁਝਾਅ ਦਿੱਤਾ ਗਿਆ। NRMA ਦੇ ਬੁਲਾਰੇ ਪੀਟਰ ਖੋਰੇ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਇੱਕ ਬੜੀ ਲੰਮੀ ਜੰਗ ਵੀ ਸਾਹਮਣੇ ਹੋ ਸਕਦੀ ਹੈ। ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਹ ਗੱਲ ਜ਼ਰੂਰ ਹੈ ਕਿ ਆਸਟ੍ਰੇਲੀਆ ਦੇ ਵਿੱਚ ਤੇਲ ਦੀ ਹਾਲ ਫਿਲਹਾਲ ਕੋਈ ਕਮੀ ਨਹੀਂ ਹੈ ਇਸ ਕਰਕੇ ਕੋਈ ਪੈਨਿਕ ਬਾਇੰਗ ਨਾ ਸ਼ੁਰੂ ਕਰ ਦਿੱਤੀ ਜਾਵੇ। ਕਿਹਾ ਗਿਆ ਹੈ ਕਿ ਡੀਜ਼ਲ ਦੀਆਂ ਕੀਮਤਾਂ ਵੀ $2.26 ਔਨ ਐਂਡ ਐਵਰੇਜ ਵਧੀਆਂ ਨੇ 4-6 cents ਤੱਕ ਪ੍ਰਤੀ ਲੀਟਰ ਇਹਨਾਂ ਦੇ ਵਿੱਚ ਇਜ਼ਾਫਾ ਹੋਇਆ ਜਦਕਿ ਤੇਲ ਦੀਆਂ ਕੀਮਤਾਂ ਵੀ ਦੇਸ਼ ਭਰ ਦੇ ਵਿੱਚ ਪਿਛਲੇ 24 hours 'ਚ 3 cents ਪ੍ਰਤੀ ਲੀਟਰ ਤੋਂ ਜ਼ਿਆਦਾ ਦੀਆਂ ਵਧੀਆ ਦੱਸੀਆਂ ਗਈਆਂ ਨੇ। ਡੀਜ਼ਲ ਦੇ ਉੱਤੇ ਮਾਰ ਦਾ ਮਤਲਬ ਇਹ ਹੈ ਕਿ ਟਰਾਂਸਪੋਰਟ ਇੰਡਸਟਰੀ ਦੇ ਉੱਤੇ ਇਸ ਦੀ ਮਾਰ ਪੈ ਸਕਦੀ ਹੈ। ਇਸ ਦਾ ਮਤਲਬ ਇਹ ਹੈ ਕਿ ਜੇਬ ਦੇ ਉੱਤੇ ਇੱਕ ਹੋਰ ਖਰਚ ਇੱਕ ਹੋਰ ਬੋਝ ਪੈਣ ਦੀ ਇੱਕ ਸੰਭਾਵਨਾ। ਉੱਥੇ ਹੀ ਅੱਜ ਦੇ ਦਿਨ ਲੇਬਰ ਪਾਰਟੀ ਦੀ ਕਾਨਫਰੰਸ ਦਾ ਦੂਸਰਾ ਦਿਨ ਚੱਲ ਰਿਹਾ ਸੀ ਕਿਉਂਕਿ ਹੁਣ ਹੋਰ ਵੀ ਕੁਝ ਭਾਸ਼ਣ ਬਚੇ ਨੇ ਪਰ ਅੱਜ ਦੇ ਦਿਨ ਦੇ ਪ੍ਰਮੁੱਖ ਭਾਸ਼ਣ ਮੁੱਕ ਚੁੱਕੇ ਨੇ। ਸਵੇਰ ਵੇਲੇ ਪਹਿਲਾਂ ਡਿਪਟੀ ਪ੍ਰਧਾਨ ਮੰਤਰੀ ਰਿਚਰਡ ਮਾਲਸ ਨੇ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਪੀਟਰ ਮੈਲੇਨਾਸਕਾਸ ਦੇ ਨਾਲ ਰਲ ਕੇ ਔਸਬਰਨ ਸ਼ਿਪਯਾਰਡ ਦੇ ਵਿੱਚ $4.5 billion ਦੀ ਲਾਗਤ ਦੇ ਨਾਲ ਔਕਸ ਸਮਝੌਤੇ ਦੇ ਤਹਿਤ ਸਟੀਲ ਕੱਟਣ ਦਾ ਕੰਮ ਸ਼ੁਰੂ ਕਰਨ ਦਾ ਐਲਾਨ ਕੀਤਾ। ਦੱਸ ਦਈਏ ਕਿ ਸਵੇਰ ਵੇਲੇ ਵੀ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਔਰ ਰਿਚਰਡ ਮਾਲਸ ਨੇ ਕਿਹਾ ਕਿ ਲੇਬਰ ਦੇ ਅੰਦਰ ਕੁਝ ਲੋਕਾਂ ਨੂੰ ਇਸ ਤੋਂ ਇਤਰਾਜ਼ ਜ਼ਰੂਰ ਹੈ ਪਰ ਔਕਸ ਸਮਝੌਤਾ ਆਸਟ੍ਰੇਲੀਆ ਦੇ ਵਧੇਰੇ ਹਿੱਤਾਂ ਦੇ ਵਿੱਚ ਹੈ। ਵੈਸੇ ਜਿਸ ਵਕਤ ਕਾਨਫਰੰਸ ਐਡੀਲੇਡ ਦੇ ਕਨਵੈਨਸ਼ਨ ਸੈਂਟਰ 'ਚ ਚੱਲ ਰਹੀ ਸੀ ਉਸ ਦੇ ਬਾਹਰ ਔਕਸ ਸਮਝੌਤੇ ਦੇ ਖਿਲਾਫ ਕੁਝ ਲੋਕ ਸ਼ਾਂਤਮਈ ਅਤੇ ਬੜਾ ਵਿਲੱਖਣ ਪ੍ਰਦਰਸ਼ਨ ਕਰਦੇ ਦਿਖਾਈ ਦਿੱਤੇ। ਉੱਧਰ ਇਸ ਦਰਮਿਆਨ ਅੱਜ ਦੇ ਦਿਨ ਕੁਝ ਵੱਡੀਆਂ ਖਬਰਾਂ ਸਾਹਮਣੇ ਆ ਸਕਦੀਆਂ ਸੀ ਇਸ ਕਾਨਫਰੰਸ ਦੇ ਵਿੱਚੋਂ ਪਰ ਸਰਕਾਰ ਦੀ ਤਰਫ ਤੋਂ ਹਾਲੇ ਤੱਕ ਜਿਹੜਾ ਮੈਡੀਕੇਅਰ ਦੇ ਵਿੱਚ ਡੈਂਟਲ ਜਾਂ ਫਿਰ ਦੂਸਰੀਆਂ ਗਜ਼ਾ ਤੋਂ ਲੈ ਕੇ ਦੇਸ਼ ਦੀ ਸਿਕਿਉਰਿਟੀ ਤੱਕ ਦੇ ਮੁੱਦੇ ਔਰ ਔਕਸ ਸਮਝੌਤੇ ਵਰਗੇ ਕਈ ਮਸਲਿਆਂ ਦੇ ਉੱਤੇ ਕੋਈ ਹਾਲੇ ਤੱਕ ਬਿਆਨ ਨਹੀਂ ਦਿੱਤਾ ਹੈ। ਉੱਧਰ ਦੱਸ ਦਈਏ ਕਿ ਇਸ ਦਰਮਿਆਨ ਮੰਨਿਆ ਜਾ ਰਿਹਾ ਸੀ ਕਿ ਮੈਡੀਕੇਅਰ ਦੇ ਵਿੱਚ ਫ੍ਰੀ ਡੈਂਟਲ ਦੀ ਸਹੂਲਤ ਦਾ ਐਲਾਨ ਅੱਜ ਦੇ ਦਿਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਕਰ ਸਕਦੇ ਨੇ ਜਾਂ ਲੇਬਰ ਪਾਰਟੀ ਦੇ ਡਿਪਟੀ ਪ੍ਰਧਾਨ ਮੰਤਰੀ ਰਿਚਰਡ ਮਾਲਸ ਕਰ ਸਕਦੇ ਨੇ ਪਰ ਦੋਹਾਂ ਦੇ ਵਿੱਚੋਂ ਕਿਸੇ ਨੇ ਵੀ ਹਾਲੇ ਫਿਲਹਾਲ ਇਸ ਦਾ ਐਲਾਨ ਨਹੀਂ ਕੀਤਾ। ਪਰ ਘਬਰਾਉਣ ਦੀ ਲੋੜ ਨਹੀਂ ਹੈ, ਇਹ ਕਾਨਫਰੰਸ 3 ਦਿਨਾਂ ਦੇ ਲਈ ਚੱਲਣੀ ਹੈ। ਉੱਧਰ ਇਸ ਦਰਮਿਆਨ ਕੁਝ ਹੋਰ ਨਾ ਖਬਰਾਂ

ਨੂੰ ਮੈਸੇਜ ਭੇਜਦਿਆਂ ਹੋਇਆ ਲਿਖਿਆ ਕਿ ਹੇ ਗਲੈਡ ਵੁੱਡ ਰੀਲੀ ਲਾਈਕ ਟੂ ਟਾਕ ਟੂ ਯੂ ਅਬਾਊਟ ਦੀ ਰਾਈਟ ਟਰਾਇੰਗ ਟੂ ਮੂਵ 3 ਬ੍ਰਾਂਚਿਸ ਇਨ ਟੂ ਆਰ ਲੋਕਲ ਗਾਓ ਕਾਨਫਰੰਸ। ਇਸ ਦਾ ਮਤਲਬ ਇਹ ਹੋਇਆ ਕਿ ਜਿਹੜੇ ਰਾਈਟਸ ਨੇ ਉਹ ਲਿਬਰਲ ਨੈਸ਼ਨਲ ਗੱਠਜੋੜ ਦੇ ਅੰਦਰ ਹੀ ਦੱਖਣਪੰਥੀ ਜਿਹੜੇ ਕੱਟੜ ਨੇ ਉਹਨਾਂ ਦੇ ਵੱਲ ਰੇ ਵਿਲੀਅਮਸ ਦਾ ਇਹ ਇਸ਼ਾਰਾ ਸੀ ਅਤੇ ਨਾਲ ਹੀ ਆਪਣੀ ਪ੍ਰੀਮੀਅਰ ਨੂੰ ਇਸ ਬਾਰੇ ਚੇਤੇ ਵੀ ਕਰਾਇਆ ਜਾਣਾ ਸੀ ਕਿ ਉਹਨਾਂ ਦੀਆਂ 3 ਬ੍ਰਾਂਚਿਸ ਦੇ ਵਿੱਚ ਘੇਰਾਬੰਦੀ ਜਿਹੜੀ ਉਹ ਬਦਲੀ ਜਾ ਰਹੀ ਹੈ, ਜਿਸ ਨੂੰ ਲੈ ਕੇ ਕੋਈ ਵੀ ਜਿਹੜਾ ਸਥਾਨਕ MLA ਤੋਂ ਲੈ ਕੇ ਫੈਡਰਲ MP ਹੈ ਉਹ ਪਰੇਸ਼ਾਨ ਹੋ ਜਾਂਦੇ ਨੇ, ਕਿਉਂਕਿ ਇੱਕ ਕਿਸਮ ਦੀ ਬਣੀ ਹੋਈ ਵੋਟਰ ਦਾ ਜਿਹੜਾ ਆਧਾਰ ਹੈ ਉਹ ਹਿੱਲ ਜਾਂਦਾ ਹੈ। ਅਜਿਹੇ ਦੇ ਵਿੱਚ ਹਿਲਸ ਸ਼ਹਿਰ ਕੌਂਸਲ ਦੀਆਂ ਕੁਝ ਇੱਕ ਸੀਟਾਂ ਦੇ ਵਿੱਚ ਤਬਦੀਲੀਆਂ ਦੇ ਬਾਰੇ ਰੇ ਵਿਲੀਅਮਸ ਨੇ ਪ੍ਰੀਮੀਅਰ ਗਲੈਡਿਸ ਬ੍ਰੈਜਿਕਲੀਅਨ ਦੇ ਨਾਲ ਇਸ਼ਾਰਾ ਕੀਤਾ ਸੀ। ਉੱਥੇ ਕੁਈਨਜ਼ਲੈਂਡ ਹੁਣ ਨਵਾਂ ਸੂਬਾ ਬਣ ਗਿਆ ਜਿੱਥੇ H5 ਬਰਡ ਫਲੂ ਦੇ ਸੰਕੇਤ ਸਾਹਮਣੇ ਆਏ ਨੇ। ਦੱਸਦੀ ਹੈ ਕਿ ਘਾਤਕ H5 ਬਰਡ ਫਲੂ ਦੇ ਕੁਈਨਜ਼ਲੈਂਡ ਦੇ ਤਟੀ ਇਲਾਕਿਆਂ ਦੇ ਵਿੱਚੋਂ ਪਹਿਲੀ ਵਾਰ ਕੇਸ ਸਾਹਮਣੇ ਆਉਣ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਲਗਾਤਾਰ ਹਰ ਇੱਕ ਸੂਬੇ ਦੇ ਵਿੱਚ ਬਰਡ ਫਲੂ ਦੇ ਕੇਸ ਆਉਣੇ ਸ਼ੁਰੂ ਹੋ ਗਏ ਨੇ। ਵੈਸੇ ਇਹਨਾਂ ਦੇ ਸੈਂਪਲ ਲੈ ਕੇ ਪੰਛੀਆਂ ਦੀ CSIRO ਦੀ ਤਰਫੋਂ ਆਸਟ੍ਰੇਲੀਅਨ ਸੈਂਟਰ ਫਾਰ ਰਿਸਰਚ ਪ੍ਰਪੇਅਰਨੈਸ ਨੂੰ ਭੇਜ ਦਿੱਤੀ ਗਈ ਹੈ, ਬਲਕਿ ਇਸ ਦੇ ਨਤੀਜੇ ਸਾਹਮਣੇ ਆ ਜਾਣ ਤੋਂ ਬਾਅਦ ਵੀ ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਹੁਣ ਕੁਈਨਜ਼ਲੈਂਡ ਦੇ ਵਿੱਚ ਬਰਡ ਫਲੂ ਦਾ ਇੱਕ ਨਵਾਂ ਕੇਸ ਆ ਗਿਆ। H5 ਬਰਡ ਫਲੂ ਦੇ 20 ਜੂਨ ਤੱਕ ਆਸਟ੍ਰੇਲੀਆ ਭਰ ਦੇ ਵਿੱਚ ਜਾਨਵਰਾਂ ਦੇ ਅੰਦਰ, ਪੰਛੀਆਂ ਜਨੌਰਾਂ ਦੇ ਅੰਦਰ H5 ਦੇ ਨਵੇਂ ਸਟ੍ਰੇਨ ਪਾਏ ਗਏ ਨੇ ਔਰ 17 ਦੇ ਕਰੀਬ ਹੁਣ ਤੱਕ ਇਹ ਜਾਨਵਰ ਜਿਹੜੇ ਨੇ ਇਹਨਾਂ ਦੇ ਨਾਲ ਗ੍ਰਸਤ ਦੱਸੇ ਜਾ ਚੁੱਕੇ ਨੇ। ਅਜਿਹੇ ਦੇ ਵਿੱਚ ਇਹ ਕਾਫੀ ਇੱਕ ਗੰਭੀਰ ਮਸਲਾ ਜਿਹੜਾ ਉਹ ਹੋ ਸਕਦਾ ਹੈ। ਆਖਰੀ ਖਬਰ ਦੀ ਸਾਂਝ ਪਾਈਏ ਤਾਂ ਕਾਮਨਵੈਲਥ ਖੇਡਾਂ ਸਾਲ 2026 ਗਲਾਸਗੋ ਦੇ ਵਿੱਚ ਹੋ ਰਹੀਆਂ ਨੇ। ਵੈਸੇ ਇਹ ਇਵੈਂਟ ਜਿਹੜਾ ਹੈ ਕਾਮਨਵੈਲਥ ਖੇਡਾਂ ਦਾ ਇਸ ਵਾਰ ਬਹੁਤ ਛੋਟਾ ਰੱਖਿਆ ਗਿਆ। 23 ਜੁਲਾਈ ਤੋਂ ਇਹ ਖੇਡਾਂ ਸ਼ੁਰੂ ਹੋਈਆਂ ਨੇ ਔਰ ਇਹ 2 ਅਗਸਤ ਤੱਕ ਖੇਡਾਂ ਚੱਲਣਗੀਆਂ। ਓਪਨਿੰਗ ਸੈਰੇਮਨੀ 23 ਜੁਲਾਈ ਦੇ ਦਿਨ ਕੀਤੀ ਗਈ। ਅੱਜ ਦੇ ਦਿਨ ਬਾਸਕਟਬਾਲ ਜਿਹੜੀ ਵੀਲਚੇਅਰ ਦੇ ਉੱਤੇ ਹੈ ਉਸਦਾ ਅੱਜ ਆਸਟ੍ਰੇਲੀਆ ਦੀ ਤਰਫ ਤੋਂ ਕੁਝ ਖਿਡਾਰੀ ਜਾਣਗੇ। ਅਥਲੈਟਿਕਸ ਅਤੇ ਪੈਰਾ ਅਥਲੈਟਿਕਸ ਦੇ ਨਾਲ ਨਾਲ ਬਾਕਸਿੰਗ, ਜੂਡੋ, ਨੈਟਬਾਲ ਔਰ ਸਵਿਮਿੰਗ ਅਤੇ ਪੈਰਾ ਸਵਿਮਿੰਗ ਦੇ ਜਿਹੜੇ ਮੁਕਾਬਲੇ ਅੱਜ ਦੇ ਦਿਨ ਹੋਣੇ ਨੇ। ਆਸਟ੍ਰੇਲੀਆ ਹਾਲੇ ਇਸ ਖੇਡਾਂ ਦੇ ਟੂਰਨਾਮੈਂਟ ਦੇ ਵਿੱਚ ਕਿੱਥੇ ਖੜ੍ਹਦਾ, ਇਸ ਦੇ ਹਾਲੇ ਜਿਹੜੇ ਮੈਡਲ ਮਿਲਣੇ ਸ਼ੁਰੂ ਨਹੀਂ ਹੋਏ, ਇਸ ਕਰਕੇ ਹਾਲੇ ਪਤਾ ਨਹੀਂ ਚੱਲ ਸਕੇਗਾ। ਪਰ ਅਗਲੇ ਹਫ਼ਤੇ ਤੱਕ ਤੁਹਾਨੂੰ ਗਲਾਸਗੋ ਖੇਡਾਂ ਦੀ ਕਾਫੀ ਤਸਵੀਰ ਕਾਫੀ ਹੱਦ ਤੱਕ ਸਪਸ਼ਟ ਹੋ ਜਾਏਗੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇਹ ਨਹੀਂ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।

ਇਹ ਤੁਹਾਡੀ ਮਰਦਮਸ਼ੁਮਾਰੀ ਨੂੰ ਪੂਰਾ ਕਰਨ ਦਾ ਸਮਾਂ ਹੈ। ਮੰਗਲਵਾਰ 11 ਅਗਸਤ 2026 ਨੂੰ ਆਸਟ੍ਰੇਲੀਆ ਵਿੱਚ ਹਰ ਕਿਸੇ ਨੂੰ ਗਿਣਿਆ ਜਾਵੇਗਾ। ਇਸ ਵਿੱਚ ਨਾਗਰਿਕ, ਪੱਕੇ ਨਿਵਾਸੀ, ਅੰਤਰਰਾਸ਼ਟਰੀ ਵਿਦਿਆਰਥੀ, ਅਸਥਾਈ ਵੀਜ਼ਾ ਧਾਰਕ ਅਤੇ ਸੈਲਾਨੀ ਸ਼ਾਮਲ ਹਨ। ਤੁਸੀਂ ਆਨਲਾਈਨ ਕਾਗਜ਼ੀ ਫਾਰਮ ਤੇ ਜਾਂ ਜੇ ਤੁਹਾਨੂੰ ਲੋੜ ਪੈਂਦੀ ਹੈ ਤਾਂ ਮਦਦ ਦੇ ਨਾਲ ਹਿੱਸਾ ਲੈ ਸਕਦੇ ਹੋ। ਸਹਾਇਤਾ ਵਿਭਿੰਨ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਇਸ ਦੀ ਪੇਸ਼ਕਸ਼ ਆਨਲਾਈਨ ਅਤੇ ਫੋਨ ਰਾਹੀਂ ਕੀਤੀ ਜਾਂਦੀ ਹੈ। ਅਤੇ ਯਾਦ ਰੱਖੋ, ਮਰਦਮਸ਼ੁਮਾਰੀ ਦੀ ਰਾਤ ਨੂੰ ਤੁਹਾਡੇ ਘਰ ਵਿੱਚ ਠਹਿਰਨ ਵਾਲੇ ਹਰ ਕਿਸੇ ਨੂੰ ਸ਼ਾਮਲ ਕਰੋ, ਜਿਸ ਵਿੱਚ ਬੱਚੇ ਅਤੇ ਪੁਰਾਣੇ ਸ਼ਾਮਲ ਹਨ। ਮਰਦਮਸ਼ੁਮਾਰੀ ਆਸਟ੍ਰੇਲੀਆ ਦੀ ਤਸਵੀਰ ਖਿੱਚਣ ਵਿੱਚ ਮਦਦ ਕਰਦੀ ਹੈ। ਇਹ ਸਕੂਲਾਂ, ਭਾਈਚਾਰਕ ਸੇਵਾਵਾਂ, ਸਿਹਤ ਸੰਭਾਲ ਅਤੇ ਆਵਾਜਾਈ ਵਰਗੀਆਂ ਚੀਜ਼ਾਂ ਵਾਸਤੇ ਯੋਜਨਾਬੰਦੀ ਬਾਰੇ ਦੱਸਦੀ ਹੈ। ਜਦ ਤੁਸੀਂ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹੋ ਕਿ ਤੁਹਾਡੀ ਭਾਸ਼ਾ, ਸੱਭਿਆਚਾਰ ਅਤੇ ਭਾਈਚਾਰੇ ਦੀ ਪ੍ਰਤੀਨਿਧਤਾ ਕੀਤੀ ਜਾਂਦੀ ਹੈ। 2026 ਦੀ ਮਰਦਮਸ਼ੁਮਾਰੀ ਹਰ ਜਵਾਬ ਮਾਇਨੇ ਰੱਖਦਾ ਹੈ। www.census.abs.gov.au/punjabi ਤੇ ਵਾਧੂ ਜਾਣਕਾਰੀ ਲਵੋ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ, ਕੈਨਬਰਾ ਦੁਆਰਾ ਅਧਿਕਾਰਤ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station. Radio Hanji, 1674 AM.

0: ਗੱਭਰੂ ਨੇ ਜ਼ਿੰਦਗੀ ਚ ਕੀ ਖੱਟਿਆ ਬਈ ਕੱਠ ਬਹੁਤ ਤਗੜਾ ਖੱਟ ਲਿਆ ਗੱਭਰੂ ਅਭਿਜੀਤ ਦੀਪਕੇ ਨੇ ਸੀਜੀਆਈ ਵਾਲੇ ਨੇ
1: ਕੀ ਕਹਿਣ ਡੇ ਜੇ
2: ਬੜਾ ਪੰਗਾ ਪਿਆ ਹੋਇਆ ਬਈ
1: ਪੰਗਾ ਤੇ ਯਾਰ ਇਦਾਂ ਹੀ ਆ ਨਾ
2: ਮਸਲੇ
1: ਗੱਭਰੂ ਆ ਫਿਰ ਜ਼ਿੰਦਗੀ ਚ ਕੁਛ ਨਾ ਕੁਛ ਤੇ ਵੇਖੋ ਖੱਟਣਾ ਹੀ ਖੱਟਿਆ ਨਹੀਂ ਤੇ ਫਿਰ ਗੱਭਰੂ ਕਾਹਦਾ
0: ਨਾਲੇ ਹਨਾ ਮਤਲਬ ਜੋ ਦੇਸ਼ ਕੇ ਕਾਮ ਨਾ ਹੈ ਵੋ ਕਿਆ ਖਾਕ ਜਵਾਨੀ ਹੈ ਗਾਇਸ ਬਿਲਕੁਲ ਸਹੀ ਕਹਿੰਦੇ
1: ਜਿਹੜਾ ਤੁਸੀਂ ਵਿੱਚ ਹੋ ਜੇ ਡਾਇਲੋਗ ਛੱਡਦੇ ਹੋ ਨਾ
0: ਪੜਦੇ
1: ਤੇ ਹੋਣਾ ਚਾਹੀਦਾ
0: ਮੈਂ ਸਮਝ ਗਿਆ ਕਿ ਇਹਦੇ ਪਿੱਛੇ ਖੜੇ ਹੋਣਾ ਚਾਹੀਦਾ ਬਾਕੀ ਜੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਮੈਂ ਹਾਂ ਕ੍ਰਿਸ਼ਨਾ ਮੇਰੇ ਨਾਲ ਬਲਕੀਰਤ ਤੁਸੀਂ ਜੁੜ ਚੁੱਕੇ ਹੋ ਬੋਇਜ਼ ਮੀਟਅਪ ਦੇ ਇੱਕ ਹੋਰ ਘੈਂਟ ਜਿਹੇ ਐਪੀਸੋਡ ਦੇ ਨਾਲ
1: ਕਈ ਚੀਜ਼ਾਂ ਚੱਲ ਰਹੀਆਂ ਨੇ ਕਈ ਉੱਤੇ ਚੱਲ ਰਹੀਆਂ ਨੇ ਕਈ ਥੱਲੇ ਚੱਲ ਰਹੀਆਂ ਨੇ ਪਰ ਉਹ ਚੀਜ਼ਾਂ ਦੇ ਵਿਚਕਾਰ ਆਪਣੀ ਜ਼ਿੰਦਗੀ ਚੱਲ ਰਹੀ ਆ
0: ਕਿਆ ਬਾਤ ਹੈ
1: ਤੇ ਉਹ ਚੱਲੀ ਜਾਂਦੀ
0: ਕਿਆ ਬਾਤ ਹੈ
1: ਤੇ ਨੈਵਰ ਕੀ ਕਹਿੰਦੇ ਹੁੰਦੇ ਨੈਵਰ ਰਿਗਰੈਟ
0: ਨੈਵਰ ਰਿਗਰੈਟ ਉਹ ਤਾਂ ਗੱਲ ਸਹੀ ਹੈ ਰਿਗਰੈਟ ਕਿਸੇ ਚੀਜ਼ ਦਾ ਨਹੀਂ ਹੋਣਾ ਚਾਹੀਦਾ
1: ਆਲਵੇਜ਼ ਬੀ ਪੋਜ਼ਿਟਿਵ
0: ਬੀ ਇਨ ਪ੍ਰੈਜ਼ੈਂਟ
1: ਬਿਮਾਰ ਹੋ ਕਿਤੇ ਜਾ ਨਹੀਂ ਪਾ ਰਹੇ ਕੁਛ ਖਲੋ ਗਿਆ ਵਾ ਕੁਛ ਹੋ ਨਹੀਂ ਰਿਹਾ ਤੇ ਉਸ ਸਮੇਂ ਦੇ ਵਿੱਚ ਤੁਸੀਂ ਪੋਜ਼ਿਟਿਵ ਰਹਿਣਾ
0: ਪੋਜ਼ਿਟਿਵ
1: ਕਿਉਂਕਿ ਅੱਜ ਖਲੋ ਸਕਦਾ ਵਾ ਪਰ ਪਰਸੋਂ ਨੂੰ ਤੁਰ ਪੈਣਾ ਜੇ ਇਹ ਚੀਜ਼ ਦੇ ਉੱਤੇ ਜ਼ਰੂਰ ਯਕੀਨ ਰੱਖਿਓ ਜੇ ਨਹੀਂ ਰੱਖੋਗੇ ਤੇ ਫਿਰ ਤੁਸੀਂ ਆਪ ਵੀ ਖਲੋ ਜਾਓਗੇ ਤੇ ਫਿਰ ਜਿਹੜੀ ਚੀਜ਼ ਨੇ ਪਰਸੋਂ ਤੁਰਨਾ ਵਾ ਉਹ ਤੁਹਾਨੂੰ ਵੇਖ ਕੇ ਖਲੋ ਜਾਊਗੀ ਦੋਵੇਂ ਚੀਜ਼ਾਂ ਖਲੋ ਗਈਆਂ ਤੇ ਗੱਡੀ ਕਿੱਦਾਂ ਚੱਲੂ
0: ਕਿਆ ਬਾਬਾ
1: ਵੇਖੋ
0: ਬਾਬਾ ਰਣਜੋਤ ਸਿੰਘ ਕੇ ਬਾਅਦ ਬਾਬਾ ਬਲਕੀਰਤ ਸਿੰਘ ਵੀ ਆ ਗਏ ਹੈ
1: ਬਾਬਾ ਕ੍ਰਿਸ਼ਨਾ ਜੀ
0: ਹਾਂਜੀ
1: ਬਾਤ ਯਹਾਂ ਸੇ ਆਪਨੇ ਸ਼ੁਰੂ ਕਰੀ
0: ਹਾਂਜੀ
1: ਕਿ ਦੀਪਕੇ ਸਾਹਿਬ ਕੀ ਆਪਣੇ ਬਾਤ ਕਰੀ ਹੈ ਨਾ ਸਾਹਿਬ ਵੇਲੋ ਨਾਲ ਲਾਤਾ ਹੀ
0: ਐਵੇਂ
1: ਉਹ ਆਪਣਾ ਉੱਥੋਂ ਛੱਡ ਛੁੱਟ ਕੇ ਵੇਖ ਲਿਓ ਹਨਾ ਅਮਰੀਕਾ ਤੋਂ ਦਾਮਾ ਕਿੱਥੋਂ ਵਾਪਸ ਆ ਗਿਆ ਹਨਾ ਵੀ ਚਲੋ ਜਾ ਕੇ ਤੇ ਉੱਥੇ ਕਿਉਂਕਿ ਉਹਨੂੰ ਪਤਾ ਸੀਗਾ ਵੀ ਆਪਣੇ ਬੰਦੇ ਜਿਹੜੇ ਆ ਉੱਥੇ ਆਲਰੇਡੀ ਇਕੱਠੇ ਉਹਨੂੰ ਫਿਰਨ ਡੇ ਆ ਉਹਨਾਂ ਨੂੰ ਕੀ ਚਾਹੀਦਾ ਇੱਕ ਮੇਨ ਮੁੱਢ ਚਾਹੀਦਾ ਮੁੱਢ ਮਿਲ ਗਿਆ ਤੇ ਟਾਣੀਆਂ ਐਂ ਨੂੰ ਜਾਣੀਆਂ ਪਤਾ ਹੀ ਨੀ ਲੱਗਣਾ ਕਿਉਂਕਿ ਵੇਖੋ ਮੇਰੇ ਵਰਗੇ ਵੀਰ ਭਰਾ ਉੱਥੇ ਵੇਲੇ ਨੀ ਮੈਂ ਕਹੂੰਗਾ ਕਈ ਤੇ
0: ਪਰ ਲੋਕ ਭੱਖੇ ਹੋਏ ਆ ਆਪਾਂ ਇਹ ਕਹਿ ਸਕਦੇ ਨਾ ਲੋਕੀ ਕਲਪੇ ਹੋਏ ਆ ਤੰਗ ਨੇ ਨੀਟ ਦੇ ਪੇਪਰ ਬਹਾਨਾ ਬਣ ਜਾਂਦੇ ਪਰ ਹੁਣ ਗੱਲਬਾਤ ਤਾਂ ਸ਼ੁਰੂ ਹੋਈ ਸੀਗੀ ਜਸਟਿਸ ਚੀਫ ਜਸਟਿਸ ਸੂਰਿਆ ਕਾਂਤ ਨੇ ਕਿਹਾ ਕਿ ਜਿਹੜਾ ਯੂਥ ਹੈ ਐਵੇਂ ਆਰਟੀਆਈਆਂ ਪਾਉਂਦਾ ਰਹਿੰਦਾ ਸੋਸ਼ਲ ਮੀਡੀਆ ਤੇ ਬੋਲਦਾ ਕਿ ਦੇਸ਼ 'ਚ ਕੁਛ ਸਹੀ ਨਹੀਂ ਚੱਲ ਰਿਹਾ ਸਾਰੇ ਕੋਕਰੋਚ ਨੇ ਹਨਾ ਗੱਲ ਉੱਥੋਂ ਤੁਰ ਪਈ ਅੱਛਾ ਵੱਡੀ ਗੱਲ ਦੇਖ ਇਹ ਨਾ ਫੁੱਲ ਸਰਕਲ ਹੋ ਗਈ ਗੱਲ ਹੁਣ ਬਣੀ ਪਤਾ ਕਿੱਦਾਂ ਕਿਉਂਕਿ ਉਹੀ ਚੀਫ ਜਸਟਿਸ ਸੂਰਿਆ ਕਾਂਤ ਜਿਹਦੇ ਬਿਆਨ ਦੇ ਕਾਰਨ ਇਹ ਪੰਗਾ ਪਿਆ ਕੋਕਰੋਚ ਜਨਤਾ ਪਾਰਟੀ ਬਣੀ ਫਿਰ ਬਾਅਦ ਚੋ ਜੰਤਰ ਮੰਤਰ ਪ੍ਰੋਟੈਸਟ ਹੋ ਗਿਆ ਵਾਂਗ ਚੁੱਕ ਆ ਗਏ 20-22 ਦਿਨ ਹੋ ਗਏ ਉਹ ਵੀ ਭੁੱਖੇ ਭਾਣੇ ਬੈਠੇ ਪਏ ਆ ਸਰਕਾਰ ਤੰਗ ਕਰਨੀ ਸ਼ੁਰੂ ਹੁਣ ਕਰਤੀ ਹੁਣ ਸਰਕਾਰ ਪਹਿਲੀ ਵਾਰ ਹੈ ਜੀ ਕਿ ਹੋਮ ਮਿਨਿਸਟਰੀ ਜਾਂ ਫਿਰ ਜਿਹੜੇ ਬੀਜੇਪੀ ਅਧਿਕਸ਼ ਵੀ ਹੈ ਜੇਪੀ ਨੱਡਾ ਹਨਾ ਉਹਨਾਂ ਨੇ ਵੀ ਸਿੱਧੇ ਤੌਰ ਤੇ ਇਹਨਾਂ ਲੋਕਾਂ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਹੈ 70,000 ਤੋਂ 75,000 ਬੰਦਾ 20 ਜੁਲਾਈ ਨੂੰ ਇਕੱਠਾ ਹੋਇਆ ਜੰਤਰ ਮੰਤਰ ਪਾਰਲੀਮੈਂਟ ਪਹੁੰਚਣ ਲਈ ਉੱਥੇ ਮਾਰਚ ਕਰਨ ਲਈ ਐਂਡ ਵੀ ਆਲ ਨੋ ਮੇਨ ਸਟ੍ਰੀਮ ਮੀਡੀਆ ਨੇ ਤਾਂ ਚਲੋ ਬਹੁਤੀਆਂ ਚੀਜ਼ਾਂ ਨਹੀਂ ਦਿਖਾਈਆਂ ਪਰ ਇੰਡੀਪੈਂਡੈਂਟ ਮੀਡੀਆ ਦੇ ਕਾਰਨ ਸੋਸ਼ਲ ਮੀਡੀਆ ਦੇ ਥਰੂ ਸਾਨੂੰ ਪਤਾ ਲੱਗਾ ਕਿ ਬਹੁਤ ਜ਼ਿਆਦਾ ਟੀਅਰ ਗੈਸ ਲਾਠੀ ਚਾਰਜ ਵਾਟਰ ਕੈਨਨ ਵੀ ਮੇਰੇ ਖਿਆਲ ਨਾਲ ਚੱਲਿਆ ਕਿ ਕੁਛ 150 ਤੋਂ ਉੱਪਰ ਪ੍ਰੋਟੈਸਟਰ ਹਸਪਤਾਲ ਗਿਆ ਹਨਾ ਤੇ ਬਹੁਤਿਆਂ ਨੂੰ ਡਿਟੇਨ ਵੀ ਕੀਤਾ ਗਿਆ ਫਿਰ ਇਹ ਲੋਕ ਜਾ ਕੇ ਪੁਲਿਸ ਚੌਂਕੀ ਪਹੁੰਚੇ ਆ ਜਿਹੜੇ ਡਿਟੇਨ ਕੀਤੇ ਕਹਿੰਦੇ ਹੁਣ ਸਾਰਿਆਂ ਨੂੰ ਛੱਡਤਾ ਹੋਇਆ ਇਹਨਾਂ ਨੇ ਕਿ ਉਸ ਦਿਨ ਦਾ ਜੋ ਉਸ ਦਿਨ ਦਾ ਰੌਲਾ ਲੱਪਾ ਸੀ ਪਰ ਫੁੱਲ ਸਰਕਲ ਪਤਾ ਕਿੱਥੇ ਪਹੁੰਚਿਆ ਜਦੋਂ ਸਾਰੀ ਚੀਜ਼ਾਂ ਦੀ ਵੀਡੀਓ ਬਣਾ ਕੇ ਆਪਣਾ ਚੀਫ ਜਸਟਿਸ ਕੋਲ ਗਏ ਆ ਸੁਪਰੀਮ ਕੋਰਟ ਕੋਲ ਗਏ ਕਿ ਆਹ ਦੇਖੋ ਜੀ ਬੱਚਿਆਂ ਉੱਪਰ ਐਟਰੋਸਿਟੀਜ਼ ਹੋਈਆਂ ਇਹ ਬੱਚਿਆਂ ਨੂੰ ਕੁੱਟਿਆ ਗਿਆ ਮਾਰਿਆ ਗਿਆ ਪੁਲਿਸ ਵੱਲੋਂ ਐਂਡ ਪੁਲਿਸ ਵਾਲਿਆਂ ਨੇ ਨੇਮ ਟੈਗ ਨਹੀਂ ਪਾਏ ਹੋਏ ਪੁਲਿਸ ਵਾਲੇ ਸਿਵਲ ਡਰੈਸਾਂ 'ਚ ਨੇ ਹਨਾ ਕਿ ਮਾਰਿਆ ਗਿਆ ਅਤੇ ਸੁਪਰੀਮ ਕੋਰਟ ਜੱਜ ਸੂਰਿਆ ਕਾਂਤ ਜੀ ਕਹਿੰਦੇ ਸਾਨੂੰ ਵੀਡੀਓਜ਼ ਨਾ ਦਿਖਾਓ ਸਾਡਾ ਕੋਈ ਇੰਟਰਸਟ ਨਹੀਂ ਸਾਡੇ ਕੋਲ ਹੋਰ ਵੀ ਬਹੁਤ ਮਾਈ ਗੋਡ ਮਤਲਬ ਆਪਣੇ ਹੀ ਮੁਲਕ ਦੇ ਲੋਕ ਆ ਕੇ ਕਹਿ ਰਹੇ ਕਿ ਸਾਡੇ ਤੇ ਕੋਈ ਆਪਦਾ ਵਿਪਦਾ ਹੀ ਹੈ ਉਹ ਕਹਿ ਰਹੇ ਸਾਡੇ ਕੋਲ ਹੋਰ ਬਹੁਤ ਕੰਮ ਨੇ ਐਂਡ ਇਹੀ ਚੀਫ ਮੈਂ ਇੱਕ ਉੱਦਾਂ ਮੈਂ ਲੋਕਾਂ ਨੂੰ ਇੱਕ ਆਈਡੀਆ ਦੇਣਾ ਚਾਹੁੰਦਾ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਜਿਸ ਦਾ ਮੈਂ ਕੰਪੈਰੀਜ਼ਨ ਬਿਠਾਉਣ ਲੱਗਾ ਉਹ ਬੰਦਾ ਸਹੀ ਹੈ ਗਲਤ ਹੈ ਹਨਾ। ਪਰ ਇੱਕ ਗੱਲ ਹੈ ਕਿ ਇੱਕ ਪਿਛਲੇ ਸਾਲ ਦੋ ਕੋਮੇਡੀਅਨਸ ਦੇ ਕਿਸੇ ਇੱਕ ਜੋਕ ਕਰਕੇ ਕੁਛ 3-4 ਮਹੀਨੇ ਮਸਰੂਫ ਰਹੀ ਸੀ ਇਹੀ ਵਾਲੀ ਸੁਪਰੀਮ ਕੋਰਟ। ਇੱਕ ਜੋਕ ਦੀ ਡਾਇਸੈਕਸ਼ਨ ਕਰਨ ਚ, ਇੱਕ ਜੋਕ ਦਾ ਪੈਮਾਨਾ ਸੈੱਟ ਕਰਨ ਚ, ਤੇ ਉਹ ਬੰਦੇ ਨੂੰ ਅੱਗੋਂ ਜੋਕ ਬੋਲਣੇ ਚਾਹੀਦੇ ਨਹੀਂ ਬੋਲਣੇ ਚਾਹੀਦੇ, ਯੂਟਿਊਬ ਤੇ ਆਉਣਾ ਚਾਹੀਦਾ ਨਹੀਂ ਆਉਣਾ ਚਾਹੀਦਾ, ਇਹ ਸਭ ਚੀਜ਼ਾਂ ਸੈੱਟ ਕਰਨ ਲਈ ਕੁਛ 3-4 ਮਹੀਨੇ ਲੱਗੇ ਸੁਪਰੀਮ ਕੋਰਟ ਨੂੰ। ਪਰ ਲੋਕਾਂ ਤੇ ਸਿਰ ਫਟ ਗਏ, ਹੱਡੀਆਂ ਟੁੱਟ ਗਈਆਂ, ਪਰ ਉਹ ਦੇਖਣ ਦਾ ਕੋਈ ਇੱਛਾ ਨਹੀਂ ਸੀਗੀ। ਸੋ ਅੱਜ ਆਪਾਂ ਗੱਲਬਾਤ ਵੀ ਜਿਹੜੀ ਆ
1: ਉਹ, ਕਿਉਂਕਿ ਉਹਨਾਂ ਲਈ ਉਹ ਹੋ ਸਕਦਾ ਨਾ ਇੰਪੋਰਟੈਂਟ ਹੋਵੇ।
0: ਹਾਂ ਇੰਪੋਰਟੈਂਟ ਇਸ ਕਰਕੇ ਨਹੀਂ ਹੈ ਕਿ ਮਤਲਬ ਹੁਣ ਸਿਸਟਮ ਡੈਡ ਹੈ, ਐਂਡ ਪ੍ਰੋਬਲਮ ਇਹ ਹੈ ਕਿ ਜੀ ਸਿਸਟਮ ਡੈਡ ਹੋਣ ਦੇ ਕਾਰਨ ਲੋਕਾਂ 'ਚ ਰੋਸ਼ ਆਉਂਦਾ, ਅਤੇ ਰੋਸ਼ ਜਦੋਂ ਵੱਧਦਾ ਤਾਂ ਲੋਕ ਸੜਕਾਂ 'ਤੇ ਉਤਰਦੇ ਆ, ਜਦੋਂ ਲੋਕ ਸੜਕਾਂ 'ਤੇ ਉਤਰਦੇ ਆ ਤਾਂ ਉਹਨਾਂ ਦਾ ਸਪੋਰਟ ਕਰਨਾ ਜਿਸ ਤਰੀਕੇ ਨਾਲ ਹੋ ਸਕੇ ਜ਼ਰੂਰੀ ਹੁੰਦਾ। ਪਰ ਸਾਡੇ ਵਿੱਚ ਹੀ ਹੋਰ ਵੀ ਲੋਕ ਹੁੰਦੇ ਨੇ ਜਿਨ੍ਹਾਂ ਦੀ ਮਾਇੰਡਸੈੱਟ ਵੱਖਰਾ ਹੁੰਦਾ, ਕਿਉਂਕਿ ਉਹ ਸ਼ਾਇਦ ਉਸ ਪਾਰਟੀ ਦੇ ਜੋ ਵੀ ਰੂਲਿੰਗ ਪਾਰਟੀ ਹੁੰਦੀ ਹੈ ਨਾ। ਇਹ ਹਰ ਸਮੇਂ ਦੀਆਂ ਗੱਲਾਂ ਨੇ। ਕਾਂਗਰਸ ਵੇਲੇ ਦੇਖੋ ਅੰਨਾ ਹਜ਼ਾਰੇ ਬੈਠੇ ਸੀ ਲੋਕਪਾਲ ਵਾਸਤੇ, ਲੋਕਪਾਲ ਬਿੱਲ ਪਾਸ ਕਰਵਾ ਲਿਆ ਉਸ ਬੰਦੇ ਨੇ, ਆਲਦੋ ਲੋਕਪਾਲ ਦੀ ਕੀ ਵੈਲਿਊ ਕੀ ਨਹੀਂ, ਕਿਸੇ ਨੂੰ ਇੰਡੀਆ ਦਾ ਲੋਕਪਾਲ ਵੀ ਕੌਣ ਆ ਨਹੀਂ ਪਤਾ ਹੋਏਗਾ, ਉਹ ਮਤਲਬ ਉਹ ਚੀਜ਼ ਬਿਲਕੁਲ ਹੀ ਖਤਮ। ਪੁਆਇੰਟ ਇਹ ਕਿ ਜਿਹੜੀ ਵੀ ਸਮੇਂ ਦੀ ਸਰਕਾਰ ਹੁੰਦੀ ਆ ਉਹਦੇ ਨਾਲ ਰਿਲੇਸ਼ਨ ਇੱਕ ਵੋਟਰ ਦਾ, ਇੱਕ ਸਿਟੀਜ਼ਨ ਦਾ ਇਹੀ ਹੁੰਦਾ ਕਿ ਤੇਰੇ ਤੋਂ ਕੰਮ ਕਰਾਉਣਾ ਬਈ ਮੈਂ,
1: ਕਿਉਂਕਿ ਜਦੋਂ ਤੁਸੀਂ ਚੁਣਿਆ ਵਾ, ਮੰਨ ਲਓ ਤੁਸੀਂ ਵੋਟ ਦਿੱਤੀ ਕਿਸੇ ਨੂੰ, ਤੇ ਕਾਹਦੇ ਲਈ ਤਾਂ ਕਿ ਤੈਨੂੰ ਮੈਂ ਚਾਹੁੰਦਾ ਕਿ ਤੂੰ ਮੇਰੇ ਵਾਸਤੇ ਕੰਮ ਕਰੇਗਾ। ਹੁਣ ਸਰਕਾਰ ਕੀ ਆ, ਲੋਕਾਂ ਵਾਸਤੇ ਕੰਮ ਕਰਨ ਦਾ ਇੱਕ ਤਰੀਕਾ ਕਿ ਤੁਸੀਂ ਸਰਕਾਰ ਬਣਾਓ, ਤੁਸੀਂ ਸਰਕਾਰ ਚਾਹੋ ਤੇ ਸਾਡੇ ਲਈ ਕੰਮ ਕਰੋ।
0: ਬਿਲਕੁਲ,
1: ਹੁਣ ਇੱਕ ਜ਼ਿੰਮੇਵਾਰੀ ਉਹਨਾਂ ਨੂੰ ਪੇ ਮਿਲਦੀ ਨਾ।
0: ਬਿਲਕੁਲ,
1: ਆਪਣੀਆਂ
0: ਸਾਡੇ ਹੀ ਟੈਕਸ ਤੋਂ ਜਾਂਦਾ ਪੈਸਾ।
1: ਆਹ ਜਦੋਂ ਹੁਣ ਆਪਣੀਆਂ $2 ਵਧੀ ਆ ਤੇ ਉਹਨਾਂ ਦੀ ਇੰਨੀ ਵੱਧ ਗਈ ਆ ਕਿ ਉਹਨੂੰ ਉਹ ਕਾਹਦੇ ਲਈ ਵਧੀ ਆ, ਕਿਉਂਕਿ ਜਿਹੜੇ ਵਿਚਾਰੇ $2 ਵਧੀ ਤੇ ਕੰਮ ਕਰਨੇ ਉਹਨਾਂ ਦੀ ਸਾਥ ਦੇਣ ਲਈ ਜਾਂ ਉਹਨਾਂ ਦੀ ਸੇਵਾ ਕਰਨ ਦੇ ਲਈ, ਸੇਵਾ ਇਨ ਦਾ ਸੈਂਸ ਕਿ ਉਹਨਾਂ ਦਾ ਸਾਥ ਦੇਣ ਦੇ ਲਈ, ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਲਈ, ਜਿਹੜੀਆਂ ਚੀਜ਼ਾਂ ਉਹਨਾਂ ਨੂੰ ਚਾਹੀਦੀਆਂ ਨੇ ਉਹ ਪੂਰੀਆਂ ਕਰਨ ਦੇ ਲਈ, ਨਾ ਕਿ ਉਹ ਤੁਹਾਡੇ ਕੋਲ ਆਉਣ ਤੇ ਤੁਹਾਨੂੰ ਕਹਿਣ ਵੀ ਯਾਰ ਹੁਣ ਮੰਨ ਲਓ ਇੱਥੇ ਜੇ ਆਪਾਂ ਮੰਨ ਲਓ ਪ੍ਰਾਈਮ ਮਿਨਿਸਟਰ ਕੋਈ ਸਾਨੂੰ ਕਿਸੇ ਚੀਜ਼ ਦੀ ਦਿੱਕਤ ਆਉਣ ਡੀ ਆ, ਜਾਂ ਮੰਨ ਲਓ ਕਿਸੇ ਡਿਪਾਰਟਮੈਂਟ ਕੋਲ ਜਾਣਾ ਤੇ ਉਹਨਾਂ ਨੂੰ ਆਪਾਂ ਜਾ ਕੇ ਇੱਕ ਈਮੇਲ ਕਰੋ ਜਾਂ ਚਿੱਠੀ ਪੱਤਰ ਦਿਓ ਵੀ ਯਾਰ ਆਹ ਆਹ ਚੀਜ਼ਾਂ ਦੀ ਸਾਨੂੰ ਮੁਸ਼ਕਿਲ ਆਉਣ ਡੀ ਆ, ਤੇ ਉਹ ਜੇ ਅੱਗੋਂ ਕਹਿ ਦੇ ਕਿ ਕਿੱਧਰ ਭਾਜੀ ਸਾਨੂੰ ਆਹ ਕੰਮ ਆ ਹੋਰ ਤੇ ਤੁਹਾਡੀ ਓਕੇ ਆ ਤੁਹਾਡਾ, ਮਤਲਬ ਤੁਸੀਂ ਅਕਨੋਲੇਜ ਹੀ ਨਹੀਂ ਕੀਤਾ ਅਗਲੇ ਦੀ ਕੰਪਲੇਂਟ ਨੂੰ, ਕਿੱਦਾਂ ਪੋਸੀਬਲ ਹੋ ਸਕਦਾ, ਕਿਉਂਕਿ ਤੁਸੀਂ ਉਹਨਾਂ ਲਈ ਕੰਮ ਕਰਨ ਡੇ ਹੋ।
0: ਬਿਲਕੁਲ,
1: ਉਹਨਾਂ ਦੇ ਤੁਸੀਂ ਨਮਾਉਂਦੇ ਹੋ ਤੇ ਤੁਸੀਂ ਕਿੱਦਾਂ
0: ਬਿਲਕੁਲ
1: ਇਗਨੋਰ ਕਿੱਦਾਂ ਕਰਦੇ
0: ਹੋ। ਮੈਂ ਤੇ ਯਾਰ ਇਹ ਕਹਿੰਦਾ ਦੇਖ ਕਿ ਹੁਣ ਜੇ ਜਿੰਨੇ ਵੀ ਤੁਸੀਂ ਦ੍ਰਿਸ਼ ਵੇਖੋ ਕੋਈ ਉਹਦੇ 'ਚ ਕਿਸੇ ਵੀ ਮਤਲਬ ਰੂਲਿੰਗ ਪਾਰਟੀ ਤਾਂ ਚਲੋ ਓਬਵੀਅਸਲੀ ਨਹੀਂ ਹੈ ਨਾ, ਕੋਈ ਓਪੋਜੀਸ਼ਨ ਪਾਰਟੀ ਦੇ ਵੀ ਐਮ ਪੀ ਐਮ ਐਲ ਏ ਕਿਸੇ ਤਗੜੇ ਬਿਜ਼ਨਸਮੈਨ ਦੇ ਬੱਚੇ ਥੋੜ੍ਹੇ ਨਾ ਸੀਗੇ, ਨੋਰਮਲ ਵਰਕਿੰਗ ਕਲਾਸ ਲੋਕਾਂ ਦੇ ਘਰ ਦੇ ਬੱਚੇ ਆ, ਤਾਂ ਹੀ ਡਾਂਗ ਸੁੱਟੇ ਪੈ ਗਏ ਖਾ ਲਏ ਉਹਨਾਂ ਨੇ। ਫਿਰ ਇਹ ਵੀ ਹੈ ਕਿ ਜਿਹੜੇ ਕੁੱਟਦੇ ਮਾਰਦੇ ਪਏ ਆ ਉਹ ਵੀ ਤਾਂ ਕਰਦੇ ਪਏ ਕਿ ਨੌਕਰੀ ਆ, ਉਹ ਵੀ ਗਰੀਬ,
1: ਉਹ ਤੇ ਮਜਬੂਰੀ ਕਹਿ ਲਓ,
0: ਖਾਣ ਵਾਲਾ ਵੀ ਗਰੀਬ, ਮਾਰਨ ਵਾਲਾ ਵੀ ਗਰੀਬ, ਪਰ ਜਿਹੜਾ ਡਿਸੈਂਟ ਹੈ ਜਿਹੜੀ ਆਵਾਜ਼ ਆ ਉਹ ਜਿਹੜੇ ਆਹ ਮੇਨ 2-4-5 ਲੋਕ ਹੁੰਦੇ ਲੀਡਰਸ਼ਿਪ 'ਚ ਉਹਨਾਂ ਨੂੰ ਸੁੱਤਿਆਂ ਨੂੰ ਜਗਾਉਣ ਵਾਸਤੇ ਹੁੰਦੀ ਆ ਹਮੇਸ਼ਾ। ਐਂਡ ਜੋ ਤੁਸੀਂ ਪੁਆਇੰਟ ਰੱਖਿਆ ਨਾ ਉਹਨੇ ਕਿ ਇਹਨਾਂ ਇਹ ਇਹਨਾਂ ਨੂੰ ਹੈ ਨਾ ਨੌਕਰੀਆਂ ਨੇ ਇਸੇ ਚੀਜ਼ ਲਈ ਆ, ਯੂ ਆਰ ਸੋ ਰਾਈਟ। ਇੱਕ ਸਿੰਪਲ ਐਗਜ਼ਾਮਪਲ ਆ, ਜਦੋਂ ਕੋਈ ਇਲੈਕਸ਼ਨ ਹੁੰਦਾ, ਇਲੈਕਸ਼ਨ ਦਾ ਪੁਆਇੰਟ ਕੀ ਹੈ ਜੀ ਕਿ ਹੁਣ ਮਤਲਬ ਇੱਕ ਬੇਸਿਕ ਪੁਆਇੰਟ ਕਿੱਥੋਂ ਆਇਆ, ਜੋ ਆਪਾਂ ਕਹਿੰਦੇ ਰੋਮ ਦੀ ਫੈਸਿਲਿਟੀ ਤੋਂ ਆਇਆ, ਰੋਮ ਲੈ ਕੇ ਆਈ ਜੀ ਸਭ ਤੋਂ ਪਹਿਲੇ ਹੈ ਨਾ ਡੈਮੋਕ੍ਰੇਸੀ, ਉਹਨੂੰ ਜੇ ਤੋੜ ਭੱਜ ਕੇ ਮੈਂ ਲਿੰਕਨ ਦੀ ਫਿਲੋਸਫੀ 'ਤੇ ਲਿਆਵਾਂ, ਅਬਰਾਹਮ ਲਿੰਕਨ ਵਨ ਆਫ ਦ ਗ੍ਰੇਟੈਸਟ ਪ੍ਰੈਜ਼ੀਡੈਂਟਸ ਆਫ ਅਮੈਰੀਕਾ ਜਿਹਨੇ ਸਲੇਵਰੀ ਬੈਨ ਕੀਤੀ ਸੀ, ਉਹਨੇ ਕਿਹਾ ਸੀ ਕਿ ਡੈਮੋਕ੍ਰੇਸੀ ਇਜ਼ ਫੋਰ ਦਾ ਪੀਪਲ, ਆਫ ਦਾ ਪੀਪਲ, ਬਾਏ ਦਾ ਪੀਪਲ, ਲੋਕਾਂ ਵਾਸਤੇ, ਲੋਕਾਂ ਵੱਲੋਂ, ਲੋਕਾਂ ਲਈ। ਸਿੱਧਾ ਹਿਸਾਬ ਹੈ। ਹੁਣ ਉਹਦੇ ਅੰਦਰ ਇਹ ਕਿ 4 ਪਾਰਟੀਆਂ ਆਉਣਗੀਆਂ, ਉਹ ਕਹਿਣਗੇ ਜੀ ਆਹ ਮੇਰਾ ਮੈਨਿਊ ਹੈ, ਆਹ ਮੇਰਾ ਮੈਨੀਫੈਸਟੋ ਹੈ, ਮੈਂ ਆਹ ਕਰੂੰਗਾ। ਹਰ ਪਾਰਟੀ ਆਪਣਾ ਮੈਨੀਫੈਸਟੋ ਦਿੰਦੀ ਹੈ, ਤੁਹਾਨੂੰ ਲੱਗਦਾ ਕਿ ਯਾਰ ਇਹਦੀ ਆਈਡੀਓਲੋਜੀ ਬੈਸਟ ਹੈ, ਤੁਸੀਂ ਚੂਜ਼ ਕਰਦੇ ਹੋ। ਹੁਣ ਉਹ ਚੂਜ਼ ਕਰਨ ਤੋਂ ਬਾਅਦ ਇਹ ਜ਼ਰੂਰੀ ਨਹੀਂ ਹੈ ਕਿ ਜੇ ਤੁਸੀਂ ਇੱਕ ਵਾਰੀ ਇੱਕ ਬੰਦੇ ਨੂੰ ਚੂਜ਼ ਕਰ ਲਿਆ, ਕਿਸੇ ਦੀ ਆਈਡੀਓਲੋਜੀ ਤੁਹਾਨੂੰ ਪਸੰਦ ਆ ਗਈ, ਤੇ ਮਰਦੇ ਦਮ ਤੱਕ ਸਾਥ ਦੇਣਾ। ਸਾਡੇ ਮੁਲਕ ਦੀ ਪ੍ਰੋਬਲਮ ਇਹ ਹੈ, ਸਾਨੂੰ ਕ੍ਰਿਕਟਰ ਹੋਵੇ, ਸਿੰਗਰ ਹੋਵੇ, ਐਕਟਰ ਹੋਵੇ, ਨੇਤਾ ਹੋਵੇ, ਸਾਡੀ ਪਰਸਨੈਲਿਟੀ ਤੋਂ ਵੱਧ ਜ਼ਰੂਰੀ ਲੱਗਣਾ ਸ਼ੁਰੂ ਹੋ ਜਾਂਦਾ। ਅਸੀਂ ਇੰਨੀ ਜ਼ਿਆਦਾ ਭਗਤੀ 'ਚ ਲੀਨ ਹੋ ਜਾਂਦੇ ਇੱਕ ਬੇਗਾਨੇ ਬੰਦੇ ਦੀ ਜੋ ਸਾਨੂੰ ਜਾਣਦਾ ਤੱਕ ਨਹੀਂ ਪਰਸਨਲ ਲੈਵਲ 'ਤੇ, ਕਿ ਅਸੀਂ ਆਪਣੇ ਰਿਸ਼ਤੇ ਖਰਾਬ ਕਰ ਲੈਂਦੇ, ਆਪਣੀ ਸੋਚ ਖਰਾਬ ਕਰ ਲੈਂਦੇ ਹਾਂ। ਮੈਂ ਹਜੇ ਵੀ ਹੈਰਾਨ ਹਾਂ ਕਿਸ ਤਰ੍ਹਾਂ ਲੋਕ ਇਸ ਚੀਜ਼ ਨੂੰ ਕਹਿ ਰਹੇ ਕਿ ਜੀ ਇਹ ਪ੍ਰੋਪਾਗੈਂਡਾ ਜਾਂ ਫਿਰ ਨਾ CIA ਨੇ ਪੈਸਾ ਲਾਇਆ ਜਾਂ ਜੋਰਜ ਸੋਰੋਸ ਨੇ ਪੈਸਾ ਲਾਇਆ।
1: ਪਰ ਆਪਣੇ ਨਾ ਇਹ ਗੱਲ ਦੀ ਜਿਹੜੀ ਤੁਸੀਂ ਗੱਲ ਕਹੀ ਹੈ ਨਾ, ਇਹਦੇ ਨਾਲ ਮੈਨੂੰ ਲੱਗਦਾ ਕਿ ਆਪਣੇ ਦੀ ਲੋਕਾਂ ਦੀ ਕਹਿ ਲਓ ਜਾਂ ਜਿਹੜੀ ਸਾਈਕੀ ਹੈ ਨਾ ਜਾਂ ਜਿਹੜੀ ਜਿੱਥੋਂ ਕਿ ਸਾਡੀ ਸੋਚ ਸ਼ੁਰੂ ਹੁੰਦੀ ਆ, ਉਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਛੋਟੀ ਆ। ਹੁਣ ਉਹ ਛੋਟੀ ਕਿਉਂ ਆ? ਕਿਉਂਕਿ ਮੈਂ ਤੁਹਾਨੂੰ ਅੱਜ ਦੋ ਚਾਰ ਗੱਲਾਂ ਕਹਿ ਦਾਂ ਵੀ ਕ੍ਰਿਸ਼ਨਾ ਜੀ, ਮੰਨ ਲਓ ਮੈਂ ਤੁਹਾਨੂੰ ਗੱਲਾਂ ਸੁਪਨੇ ਜੇ ਦਿਖਾ ਦਾਂ ਹੈ ਨਾ, ਦੋ ਚਾਰ ਗੱਲਾਂ ਕਰਦਾ ਅਤੇ ਤੁਸੀਂ ਸੋਚੀ ਪੈ ਜਾਣਾ, ਤੁਸੀਂ ਕਹਿਣਾ ਵੀ ਹੈ ਯਾਰ ਇੱਦਾਂ ਹੋ ਜਾਊਗਾ। ਜੇ ਮੰਨ ਲਓ ਤੁਸੀਂ ਮੈਨੂੰ ਅੱਜ ਕੋਈ ਚਾਰ ਤਿੰਨ ਚੀਜ਼ਾਂ ਕਹਿ ਦਿਓ ਕਿ ਯਾਰ ਇੱਦਾਂ ਇੱਦਾਂ ਇੱਦਾਂ, ਅਤੇ ਮੈਂ ਤਾਂ ਉਸੇ ਵੇਲੇ ਸੋਚੀ ਪੈ ਜਾਣਾ। ਉਹ ਪਤਾ ਨਹੀਂ ਮੈਂ ਕਿੰਨਾ ਚਿਰ ਸੋਚਦੇ ਰਹਾਂ। ਮੈਨੂੰ, ਮੈਂ ਤੁਹਾਨੂੰ ਪਰਸੋਂ ਫੇਰ ਫੋਨ ਕਰੂੰਗਾ ਵੀ ਯਾਰ ਕ੍ਰਿਸ਼ਨਾ ਜੀ ਤੁਸੀਂ ਪਰਸੋਂ ਉਹ ਚੀਜ਼ਾਂ ਕਹਿਣ ਡੇ ਹੋਣਾ, ਹੈ ਨਾ, ਵੀ ਉਹ ਕਿੱਦਾਂ ਕਿੱਥੋਂ ਤੱਕ ਪਹੁੰਚੀਆਂ ਜਾਂ ਹੋ ਜਾਣਗੀਆਂ। ਇਹ ਚੀਜ਼ ਹੈ ਨਾ ਜਿਹੜੀ ਇਹ ਇੱਦਾਂ ਹੀ ਸਰਕਾਰਾਂ ਸਾਡੇ ਨਾਲ ਖੇਡਦੀਆਂ ਕਿ ਮੰਨ ਲਓ ਤੁਸੀਂ ਆ ਕੇ ਇੱਕ ਆਪਣਾ ਚਿੱਠਾ ਪੱਤਰ ਦਿੱਤਾ ਵੀ ਆਹ ਅਸੀਂ ਕਰਾਂਗੇ ਅਤੇ ਸਾਨੂੰ ਲੱਗਦਾ ਵੀ ਯਾਰ ਹਾਂ ਵੀ ਇਹ ਕਰੂਗਾ। ਹੁਣ ਉਹ ਕੋਈ ਸਟਾਂਪ ਪੇਪਰ 'ਤੇ ਲਿਖ ਕੇ ਦੇ ਨਹੀਂ ਦਿੰਦੇ, ਉਹ ਦੇ ਵੀ ਦਿੰਦੇ ਆ ਪਰ ਤਾਂ ਵੀ ਨਹੀਂ
3: ਕਰਦੇ,
1: ਸਹੁੰ ਚੁੱਕ ਲੈਂਦੇ, ਸਾਰਾ ਕੁਝ ਹੋ ਜਾਂਦਾ, ਪਰ ਉਹ ਕੀ ਹੋਣਾ ਕੀ ਨਹੀਂ ਹੋਣਾ ਇਹ ਦੱਸਦਾ ਸਮਾਂ। ਹੁਣ ਮੰਨ ਲਓ ਜਦੋਂ ਤੁਸੀਂ ਆ ਕੇ ਉਹ ਚੀਜ਼ ਨੂੰ ਵੇਖ ਲਿਆ ਵੀ ਹਾਂ ਆਹ ਚੀਜ਼ ਤੁਸੀਂ ਕਰਨੀ ਆ, ਹੁਣ ਉਹ ਸਾਲ ਲੰਘਿਆ, ਦੋ ਸਾਲ ਲੰਘੇ, ਤਿੰਨ ਸਾਲ ਲੰਘੇ, ਨਹੀਂ ਕੀਤੀ, ਪਰ ਮੈਂ ਤਾਂ ਵੀ ਤੁਹਾਡੇ ਨਾਲ ਹੀ ਹਾਂ ਵੀ ਕ੍ਰਿਸ਼ਨਾ ਜੀ ਉਹ ਕਦੋਂ ਕਰਨੀ ਆ, ਤੁਸੀਂ ਮੈਨੂੰ ਕਹੋ ਕਰਦੇ ਹਾਂ ਯਾਰ ਕਰਦੇ ਹਾਂ, ਮੈਂ ਫਿਰ ਵੀ ਹਾਂ ਯਾਰ ਕਰੂਗਾ ਕਰੂਗਾ। ਮਤਲਬ ਆਪਾਂ ਕਦੀ ਇਹ ਸੀ ਸੋਚ ਕੇ ਨਹੀਂ ਜਾਂ ਇਹ ਚੀਜ਼ ਨਹੀਂ ਸੋਚਦੇ ਵੀ ਯਾਰ ਉਹਨੇ ਨਹੀਂ ਕਰਨੀ,
0: ਹਾਂ
1: ਉਹ ਸਿਰਫ ਕਹਿ ਗਿਆ ਵਾ,
0: ਉਹ ਕਹਿ ਗਿਆ,
1: ਸਾਨੂੰ ਲੱਗਦਾ ਵੀ ਕਰੂਗਾ ਕਰੂਗਾ,
0: ਬੰਦਾ ਦਿੰਦਾ ਵੀ ਨਹੀਂ ਬਾਅਦ ਚੋਂ ਚਾਰ ਪੰਜ ਸਾਲ, ਉਹ ਦੁਬਾਰਾ ਫਿਰ ਉਦੋਂ ਹੀ ਆਉਂਦਾ ਹੱਥ ਜੋੜ ਕੇ ਹਾਂਜੀ ਜੀ ਆ ਗਏ, ਹੈ ਨਾ,
1: ਵੀ ਆਪਾਂ ਵਾਪਸ।
0: ਇਹ ਪਤਾ ਹੀ ਗੱਲ ਹੈ, ਇੱਕ ਹੋਰ ਬੜਾ ਇਸ਼ੂ ਆ, ਐਂਡ ਮੈਂ ਹੁਣ ਇਸ ਕਨਵਰਸੇਸ਼ਨ ਨੂੰ ਨਾ ਕੰਪੈਰੀਜ਼ਨ ਤੌਰ 'ਤੇ ਲੈ ਕੇ ਆਉਣਾ ਚਾਹੂੰਗਾ।
1: ਹਾਂਜੀ,
0: ਇੱਕ ਪਾਸੇ ਤਾਂ ਆਪਾਂ ਚਲੋ ਕਹਿ ਸਕਦੇ ਕਿ ਇਹ ਸੁਣਨ ਵਾਲੇ ਵੀ ਸਮਝ ਸਕਦੇ ਕਿ ਯਾਰ ਇਹ ਬੜਾ ਪਾਰਸ਼ਲ ਜਿਹਾ ਕੰਪੈਰੀਜ਼ਨ ਹੈ, ਕਿੱਥੇ ਇੱਕ ਮੁਲਕ ਜਿੱਥੇ 150 ਕਰੋੜ ਬੰਦਾ ਰਹਿੰਦਾ, ਕਿੱਥੇ ਇੱਕ ਮੁਲਕ ਜਿੱਥੇ ਉਹਦੇ ਹੈ ਨਾ ਮਤਲਬ ਦਿੱਲੀ ਜਿੰਨੀ ਪਾਪੂਲੇਸ਼ਨ ਇੱਥੇ ਰਹਿੰਦੀ ਹੈ, ਅਤੇ ਤੁਸੀਂ ਕਿਸ ਤਰ੍ਹਾਂ ਮੈਚ ਕਰ ਸਕਦੇ। ਮੈਂ ਪਾਪੂਲੇਸ਼ਨ ਵਾਈਜ਼ ਨਹੀਂ ਮੈਚ ਕਰਾਂਗਾ, ਮੈਂ ਇਹ ਨਹੀਂ ਕਹਾਂਗਾ ਇੱਥੇ ਸੜਕਾਂ ਬੈਟਰ, ਆਬੋ ਹਵਾ ਬੈਟਰ, ਉਹ ਸਭ ਗੱਲਾਂ ਨਹੀਂ ਮੈਂ ਕਰਾਂਗਾ, ਮੈਂ ਸਿਰਫ ਮਾਨਸਿਕਤਾ ਦੀ ਗੱਲ ਕਰਾਂਗਾ। ਮਾਨਸਿਕਤਾ ਤੇ ਉਹਦੇ ਤੇ ਤਾਂ ਪੈਸਾ ਨਹੀਂ ਲੱਗਦਾ ਨਾ ਕੋਈ। ਅਸੀਂ ਜੋ ਇੰਨਾ ਹੀਰੋ ਬਣਾਉਂਦੇ ਹਾਂ ਆਪਣੇ ਨੇਤਾ ਜਿੰਨੇ ਵੀ ਨੇ, ਹੈ ਨਾ, ਉਹਨਾਂ ਦੀ ਵਰਸ਼ਿਪ ਕਰਦੇ, ਉਹਨਾਂ ਨੂੰ ਰੱਬ ਖੁਦਾ ਹੀ ਬਣਾ ਦਿੰਦੇ ਹਾਂ, ਇੱਥੇ ਉਹ ਸਭ ਨਹੀਂ ਹੈ। ਇੱਥੇ ਕਿਉਂਕਿ ਉਹ ਸਭ ਨਹੀਂ ਹੈ ਤਾਂ ਇੱਕ ਮਿਆਰ ਸੈੱਟ ਹੈ, ਇੱਕ ਬੈਂਚਮਾਰਕ ਸੈੱਟ ਹੈ, ਇੱਥੇ ਵੀ ਸਰਕਾਰਾਂ ਪੁੱਠੇ ਕੰਮ ਕਰਦੀਆਂ ਹੀ ਆ, ਪਰ ਪਤਾ ਕਿ ਮਤਲਬ 100 ਚੋਂ 70 ਤਾਂ ਵਾਪਸ ਕਰਨਾ ਪਏਗਾ ਇਹਨਾਂ ਲੋਕਾਂ ਨੂੰ, ਤਾਂ ਹੀ ਚੁਣ ਕੇ ਆਵਾਂਗੇ।
1: 70 ਵੀ ਨਹੀਂ ਮੈਨੂੰ ਲੱਗਦਾ, ਉਸ ਤੋਂ ਵੀ ਵੱਧ ਕੇ।
0: ਹਾਂ, ਕਿ ਮਤਲਬ ਐਂਡ ਉਹ ਆਪਸ 'ਚ ਡੀਪ ਸਟੇਟ ਵਾਲੀ ਗੱਲ ਹੋ ਗਈ ਹੈ ਕਿ ਓਪੋਜੀਸ਼ਨ ਹੋਵੇ, ਭਾਵੇਂ ਰੂਲਿੰਗ ਪਾਰਟੀ ਹੋਵੇ, ਭਾਵੇਂ ਲੇਬਰ ਹੋਵੇ, ਲਿਬਰਲ ਹੋਵੇ, ਇਹਨਾਂ ਨੂੰ ਆਪਸ 'ਚ ਸਾਰਿਆਂ ਨੂੰ ਪਤਾ ਕਿ 100 ਚੋਂ 70-75 ਲੋਕਾਂ ਨੂੰ ਓਕੇ ਕਰਕੇ ਦੇਣੀ ਹੀ ਪੈਣੀ ਹੈ ਚੀਜ਼ਾਂ, ਨਹੀਂ ਤਾਂ ਸਾਡੀ ਕੋਈ ਵੈਲਿਊ ਨਹੀਂ। ਇੱਕ ਮਿਆਰ ਸੈੱਟ ਹੈ, ਆਪਣੇ ਉੱਥੇ ਮਿਆਰ ਨਹੀਂ ਸੈੱਟ, ਆਪਣੇ ਉੱਥੇ ਬਸ ਮਿਆਰ ਇਹ ਸੈੱਟ ਹੈ, ਤੁਸੀਂ ਪਿੱਛੇ ਕਿੱਦਾਂ ਲਾ ਸਕਦੇ ਹੋ ਬੰਦੇ ਨੂੰ, ਭਾਵੇਂ ਤੁਸੀਂ ਉਹਦਾ ਘਰ ਖਾਲੀ ਕਰਾ ਲਓ। ਇੱਕ ਵੱਡੀ ਟ੍ਰਾਈਬਲ ਸੈੱਟ ਵਾਲੀ ਗੱਲਬਾਤ ਹੈ ਆਪਣੇ ਸਾਡੇ ਕਲਚਰ ਦੀ, ਕਿ ਜਿੰਨੇ ਕੁ ਤੁਸੀਂ ਪਾਵਰਫੁਲ, ਜਿੰਨਾ ਕੁ ਤੁਹਾਡੀ ਜੇਬ 'ਚ ਪੈਸਾ ਢੇਲਾ ਹੋਊਗਾ, ਓਨਾ ਹੀ ਤੁਹਾਡਾ ਉਸ ਟ੍ਰਾਈਬ ਦੇ ਅੰਦਰ, ਉਸ ਪਿੰਡ ਦੇ ਅੰਦਰ ਰਹਿੰਦੇ ਹੋਏ ਜਾਂ ਫਿਰ ਲੋਕਾਂ ਦੇ ਅੰਦਰ ਵਿਚਰਦੇ ਹੋਏ ਖਰਚਾ ਘੱਟ ਹੋਊਗਾ। ਬੰਦਾ ਬੜਾ ਪਾਵਰਫੁਲ ਹੈ ਨਾ, ਉਹਨੂੰ ਕਿਸੇ ਦੁਕਾਨ 'ਤੇ ਜਾਏਗਾ ਉਹਨੂੰ ਡਿਸਕਾਊਂਟ ਵੀ ਬੈਟਰ ਮਿਲਣਾ, ਕਿਸੇ ਪਿੰਡ ਫੇਰੀ ਤੇ ਜਾਊਗਾ ਬੈਠਾ ਪਿਆ ਤਾਂ ਲੋਕਾਂ ਨੇ ਘਰੋਂ ਚੀਜ਼ਾਂ ਲਿਆ ਕੇ ਦੇਣੀਆਂ, ਹਨਾ, ਗਿਫਟ ਆਉਣੇ ਆ 100-100 ਬੈਠੇ ਬੰਦੇ ਨੂੰ, ਹਨਾ, ਕਿ ਮੈਂ ਕੋਈ ਇਹਨੂੰ ਚੀਜ਼ ਦੇ ਦੇਵਾਂ ਕਿ ਹਨਾ ਯਾਦ ਰੱਖੇ, ਹਨਾ, ਤੇ ਜਿਹੜਾ ਗਰੀਬ ਮਾਤੜ ਬੰਦਾ ਜਿਹਨੂੰ ਵਾਕਈ ਲੋੜ ਹੋਏਗੀ ਉਹਨਾਂ ਚੀਜ਼ਾਂ ਦੀ, ਉਹਨੂੰ ਕਰਕੇ
1: ਉਹਨੂੰ ਛਿਲਣਾ ਆ,
0: ਉਹਨੂੰ ਛਿਲਦੇ ਆ, ਸਹੀ ਗੱਲ ਆ, ਮਿਡਲ ਕਲਾਸ ਨੂੰ ਛਿਲਦੇ ਆ ਆਪਾਂ। ਤੇ ਫਿਲਹਾਲ
1: ਮੈਂ ਇੱਕ ਨਿੱਕੀ ਜੀ ਤੁਹਾਨੂੰ ਐਗਜ਼ਾਮਪਲ ਦਿੰਦਾ ਵਾਂ, ਨਾ ਨਹੀਂ ਚਲੋ ਆਪਾਂ ਲੈਂਦੇ ਕਿਸੇ ਦਾ, ਉਹਦੇ 'ਚ ਇਹ ਆ ਕਿ ਮੰਨ ਲਓ ਆਪਣੇ ਇੱਥੇ ਹੁਣ ਮੈਲਬਨ ਦੇ ਵਿੱਚ ਪ੍ਰੋਗਰਾਮ ਹੁੰਦੇ ਆ, ਹੈ ਨਾ, ਹਿੱਟ ਪੁੱਟਿਆ ਪ੍ਰੋਗਰਾਮ ਹੁੰਦੇ ਆ, ਉਹਦੇ ਵਿੱਚ ਸਪੋਂਸਰ ਕਰੀਦਾ ਵਾ। ਹੁਣ ਮੰਨ ਲਓ ਕੋਈ ਵੀ ਬਿਜ਼ਨਸ ਹੋ ਸਕਦਾ ਵਾ XYZ, ਅਤੇ ਉਹ ਜਿਹੜੇ ਬਿਜ਼ਨਸ ਸਪੋਂਸਰ ਕਰਦੇ ਆ, ਜਿਹੜੇ ਆਰਟਿਸਟ ਆਉਂਦੇ ਪਰਫੋਰਮ ਕਰਨ, ਹੈ ਨਾ, ਉਹ ਉਹਨਾਂ ਨੂੰ ਮਤਲਬ ਫ੍ਰੀ 'ਚ, ਫ੍ਰੀ ਦੇ ਵਿੱਚ ਹੋ ਸਕਦਾ 5,000, 7,000, 8,000 $10,000 ਦੀ, ਇਹਨਾਂ ਦੇ ਦਰਮਿਆਨ ਕੋਈ ਵੀ ਚੀਜ਼ ਹੋ ਸਕਦੀ ਆ, ਅਤੇ ਉਹ ਉਹਨਾਂ ਨੂੰ ਗਿਫਟ ਕਰ ਦਿੰਦੇ ਆ।
3: ਹਾਂ,
1: ਠੀਕ ਆ, ਮੰਨ ਲਓ ਕੋਈ ਸੋਨੇ ਦੀ ਚੀਜ਼ ਹੀ ਆ, ਫੋਰ ਐਗਜ਼ਾਮਪਲ, ਹੈ ਨਾ, ਕੋਈ ਗੋਲਡ ਹੀ ਆ ਮੰਨ ਲਓ, ਜਾਂ ਕੋਈ ਪਾਉਣ ਵਾਲੀ, ਕੋਈ ਪਰਸ ਲਾ ਲਓ, ਕੋਈ ਗੋਲਡ ਲਾ ਲਓ, ਕੋਈ ਵੀ ਚੀਜ਼, ਮੰਨ ਲਓ ਤੁਹਾਡਾ ਜੇ ਮੇਰਾ ਬੂਟਾਂ ਦਾ ਬ੍ਰਾਂਡ ਆ ਅਤੇ ਮੈਂ ਬੂਟ ਗਿਫਟ ਕਰੂੰਗਾ, ਹੈ ਨਾ, ਜਿਹੜੀ ਵੀ, ਮੈਂ ਉੱਥੇ 5,000 ਦੀ ਉਹਨੂੰ ਗਿਫਟ ਕਰਤੀ। ਹੁਣ ਮੰਨ ਲਓ 6 ਮਹੀਨਿਆਂ ਦੇ ਵਿੱਚ 50 ਕਨਸਰਟ ਹੁੰਦੇ ਫੋਰ ਐਗਜ਼ਾਮਪਲ, ਉਹਨਾਂ ਦੇ ਵਿੱਚੋਂ ਮੈਂ 20 ਨੂੰ ਸਪੌਂਸਰ ਕੀਤਾ ਤੇ ਮੈਂ 20 ਨੂੰ ਹੀ ਉਹ ਚੀਜ਼ਾਂ ਗਿਫਟ ਕਰਤੀਆਂ, ਠੀਕ ਹੈ, ਮੰਨ ਲਓ 2,000 ਦੀਆਂ ਦਿੱਤੀਆਂ। ਕਰਕੇ ਕੀ ਹੋਇਆ ਕਿ ਜਿਹੜਾ ਬੰਦਾ ਆਮ ਕਸਟਮਰ ਮੇਰੇ ਕੋਲ ਆਇਆ ਚੀਜ਼ ਖਰੀਦਣ ਲਈ ਮੇਰੀ ਦੁਕਾਨ ਦੇ ਉੱਤੇ, ਉਹਨੂੰ ਮੈਂ ਕਿਹਾ ਕਿ ਤੈਨੂੰ ਇੰਨੇ ਪੈਸੇ ਹੀ ਲੱਗਣੇ ਹੀ, ਵੀ ਇਹਦੇ ਚ ਤੇਰੀ ਕੋਈ ਰਿਆਇਤ ਨਹੀਂ ਹੋ ਸਕਦੀ।
0: ਉਲਟਾ
1: ਉਲਟਾ ਮੈਂ ਉਹ ਵੀ ਜਿਹੜੇ ਦਿੱਤੇ ਆ ਉਹ ਮੈਂ 50-50 ਕਰਕੇ 20-20 ਕਰਕੇ ਇੱਥੋਂ ਹੀ ਕੱਢਣੇ ਆ।
0: ਬਿਲਕੁਲ ਬਿਲਕੁਲ।
1: ਤੇ ਵੇਖੋ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਉਹ ਚੀਜ਼ ਦੀ ਕਿ ਤੁਸੀਂ ਇੱਕ ਬ੍ਰਾਂਡ ਬਣਾਇਆ। ਮਤਲਬ ਇਹ ਗੱਲ ਤੁਹਾਨੂੰ ਲੱਗਦਾ ਹੋਊਗਾ ਕਿ ਬਿਲਕੁਲ ਡਿਫਰੈਂਟ ਆ, ਪਰ ਇਹ ਰਿਲੇਟ ਕਿਤੇ ਨਾ ਕਿਤੇ
0: ਨਹੀਂ। ਹਾਂ ਕਿਉਂਕਿ ਕਰਨੀ ਆ, ਕਿਉਂਕਿ ਆਪਾਂ ਬੇਸਿਕਲੀ ਮਾਨਸਿਕਤਾ ਦੀ ਹੀ ਗੱਲ ਕਰਦੇ ਪਏ ਨਾ ਮੇਨ ਕੀ ਯਾਰ
1: ਕਿ ਹਾਉ ਵੀ ਥਿੰਕ।
0: ਕੀ ਚੱਕਰ ਹੈ ਕਿ ਆਪਾਂ ਜ਼ਿਆਦਾ ਖਰੇ ਬੰਦੇ ਨੂੰ ਦੇਖ ਕੇ ਹੋਰ ਉਹਦੇ ਥੱਲੇ ਪਤਾ ਨਹੀਂ ਝੁਕਣ ਵਾਲੀ ਜਿਹੜੀ ਪ੍ਰੋਬਲਮ ਹੈ ਸਾਨੂੰ, ਹਨਾ, ਉਹ ਪਤਾ ਨਹੀਂ ਕਿਉਂ। ਇੱਕ ਨਾ ਫਿਲਮ ਆਈ ਸੀ ਜੈਂਗੋ ਅਨਚੇਨਡ, ਬਹੁਤ ਘੈਂਟ ਫਿਲਮ ਹੈ, ਦੇਖਿਓ ਜਿਨ੍ਹਾਂ ਨੇ ਦੇਖੀ ਹੈ ਤਾਂ ਯਾਰ ਕਿਸੇ ਤਰੀਕੇ ਮੈਸੇਜ ਪਹੁੰਚਾ ਦਿਓ ਸਾਡੇ ਤੱਕ, ਪਰ ਬਹੁਤ ਘੈਂਟ ਫਿਲਮ ਹੈ। ਉਹ ਨਾ ਸਟੋਰੀ ਦਿਖਾਈ ਹੈ ਬਣੀ ਉਹਨਾਂ ਨੇ ਸਲੇਵਰੀ ਦੇ ਟਾਈਮ ਦੀ, ਉਹ ਦਿਖਾਇਆ ਕਿ ਇੱਕ ਨਾ ਬੰਦਾ ਅਮੈਰੀਕਾ ਆਇਆ ਹੋਇਆ, ਜਰਮਨ ਬੰਦਾ, ਉਹ ਅਮੈਰੀਕਾ ਆਇਆ ਹੋਇਆ ਅਤੇ ਜਰਮਨੀ 'ਚ ਉਹ ਵਾਲੇ ਤਦ ਨਹੀਂ ਹੋਣੇ ਰੁਝਾਨ ਜਦੋਂ ਦਾ ਤੁਸੀਂ ਕਾਲਿਆਂ ਨੂੰ ਐਜ਼ ਅ ਸਲੇਵ ਖਰੀਦ ਸਕਦੇ ਹੋ ਆਪਣੇ ਘਰਾਂ ਦੇ ਕੰਮ ਵਾਸਤੇ, ਗੁਲਾਮੀ ਲਈ, ਠੀਕ ਹੈ। ਉਹ ਆਉਂਦਾ ਅਤੇ ਉਹ ਆ ਕੇ ਨਾ ਬਾਉਂਟੀ ਹੰਟਿੰਗ ਦਾ ਕੰਮ ਕਰਦਾ। ਬਾਉਂਟੀ ਹੰਟਿੰਗ ਸਮਝਦਾ, ਜਿਹੜਾ 1800s ਦਾ ਟਾਈਮ ਸੀਗਾ ਨਾ, ਉਦੋਂ ਪੋਸਟਰ ਲੱਗਦੇ ਹੁੰਦੇ ਸੀਗੇ ਇੱਥੇ ਸੋਵਰਿਨ ਹਿੱਲ ਵੀ ਨਾ, ਉਹਨਾਂ ਨੇ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਹੋਇਆ ਅਤੇ ਉੱਥੇ ਪੋਸਟਰ ਅਜੇ ਵੀ ਲੱਗੇ ਹੋਏ ਆ। ਉਹ ਕਿਸੇ ਕਹਿ ਲੈਣ ਕੋਈ ਚੋਰ ਡਕੈਤ ਹੋਵੇ ਉਹਦੀ ਫੋਟੋ ਸਕੈਚ ਕਰਕੇ ਨੀਚੇ ਲਿਖ ਦੇਣਾ ਵਾਂਟਡ ਡੈਡ ਔਰ ਅਲਾਈਵ, ਇਨਾਮ $2,500, ਇਨਾਮ $250। ਸੋ ਉਹ ਜਿਹੜਾ ਬੰਦਾ ਸਿਰਫ ਪੂਰਾ ਵਕਤ ਕੰਮ ਹੀ ਇਹ ਕਰਦਾ ਪੋਸਟਰ ਪੜ੍ਹਨਾ ਅਤੇ ਬੰਦਾ ਲੱਭਣਾ ਅਤੇ ਮਾਰ ਕੇ ਫਿਰ ਸਰਕਾਰ ਨੂੰ ਦੇਣਾ ਅਤੇ ਬਾਅਦ 'ਚੋਂ ਪੈਸੇ ਲੈਣੇ ਜਿਹੜੇ ਉਹ ਮਿਲਣੇ ਆ ਇਨਾਮ, ਉਹਨੂੰ ਬਾਉਂਟੀ ਹੰਟਰ ਕਹਿੰਦੇ ਕਿਉਂਕਿ ਉਹਨੂੰ ਬਾਉਂਟੀ ਕਹਿੰਦੇ ਜਿਹੜਾ ਉਹ ਇਨਾਮ ਹੈ ਨਾ। ਉਹ ਨਾ ਇੱਕ ਕਾਲੇ ਨੂੰ ਇੰਪਲੋਈ ਕਰਦਾ ਤੇ ਕਹਿੰਦਾ ਮੈਂ ਤੈਨੂੰ ਫ੍ਰੀ ਕਰਦਾ, ਮੈਂ ਨਾ ਤੇਰੇ ਪੁਰਾਣੇ ਮਾਲਕਾਂ ਨੂੰ ਮਾਰਨਾ ਚਾਹੁੰਦਾ ਤੂੰ ਮੈਨੂੰ ਲੈ ਕੇ ਚੱਲ। ਉਹ ਹੈਲਪ ਕਰ ਦਿੰਦਾ, ਪੁਰਾਣੇ ਮਾਲਕ ਮਰਵਾ ਦਿੰਦਾ। ਹੁਣ ਉਹ ਕਹਿੰਦਾ ਮੰਗ ਜੋ ਮੰਗਦਾ, ਕਹਿੰਦਾ ਮੇਰੀ ਨਾ ਵਾਈਫ ਨਾ ਕੋਈ ਹੋਰ ਗੋਰਾ ਖਰੀਦ ਕੇ ਲੈ ਗਿਆ, ਮੈਨੂੰ ਨਾ ਉੱਥੇ ਮੈਨੂੰ ਮੇਰੀ ਵਾਈਫ ਦਿਲਵਾ ਦੇ। ਕਹਿੰਦਾ ਕੋਈ ਚੱਕਰ ਨਹੀਂ। ਇਹ ਨਾ ਉਹਨੂੰ ਨਾਲ ਲੈ ਕੇ ਜਾਂਦਾ ਉੱਥੇ, ਇਸ ਤਰ੍ਹਾਂ ਗੱਲ ਕਰਦਾ ਕਿ ਮੈਂ ਤੇਰੇ ਘਰ ਨਾ ਕਾਲੇ ਖਰੀਦਣ ਆਇਆ। ਖੈਰ ਲੌਂਗ ਸਟੋਰੀ ਸ਼ੋਰਟ, ਉਹ ਨਾ ਬੰਦਾ ਜਿਹੜਾ ਮੇਰਾ ਜਿਹੜਾ ਆਪਣਾ ਮੇਨ ਵਿਲਨ ਆ, ਉਹ ਕਾਲਾ ਜਦੋਂ ਉਹਦੇ ਟੇਬਲ ਤੇ ਬੈਠਦਾ ਉਹਨੂੰ ਪਤਾ ਕਿੱਸਾ ਸਮਝਾਉਂਦਾ, ਕਹਿੰਦਾ ਇਹ ਨਾ ਸਾਇੰਸ ਹੈ, ਮੈਂ ਤੁਹਾਨੂੰ ਦੱਸਦਾ। ਉਹ ਨਾ ਡਾਇਨਿੰਗ ਟੇਬਲ ਤੇ ਲੈ ਕੇ ਆਉਂਦਾ ਇੱਕ ਸਕਲ, ਇੱਕ ਸਕੈਲਟਨ ਵਾਲਾ ਸਕਲ, ਹਨਾ, ਖੋਪੜ ਜਿਹਾ ਲੈ ਕੇ ਆਉਂਦਾ, ਖੋਪੜੀ ਲੈ ਕੇ ਆਉਂਦਾ, ਉਹਨਾਂ ਨੂੰ ਬੈਕ ਤੋਂ ਤੋੜਦਾ। ਕਹਿੰਦਾ ਇੱਥੇ ਹੁੰਦਾ ਬੈਕ ਵਾਲਾ ਮਾਇੰਡ ਆਪਣਾ, ਜਿਹਨੂੰ ਆਪਾਂ ਕਹਿੰਦੇ ਹਾਂ ਸਬਕੌਂਸ਼ੀਅਸ। ਕਹਿੰਦਾ ਆ ਦੇਖ ਇੱਕ ਨਾ ਇਹ ਸਕਲ ਦੇ ਅੰਦਰ ਡੈਂਟ ਪਿਆ ਹੋਇਆ। ਕਹਿੰਦਾ ਡੈਂਟ ਪਤਾ ਕਿਉਂ ਪਿਆ? ਕਹਿੰਦਾ ਡੈਂਟ ਇਸ ਕਰਕੇ ਪਿਆ ਕਿ ਇੱਥੇ ਨਾ ਉਹ ਵਾਲੀ ਨਾੜ ਹੁੰਦੀ ਜਿਹੜੀ ਤੁਹਾਨੂੰ ਗੁਲਾਮ ਬਣਾਉਂਦੀ ਆ। ਕਹਿੰਦਾ ਕਾਲਿਆਂ ਦੇ ਅੰਦਰ ਜਿੰਨੇ ਵੀ, ਮਤਲਬ ਜਿਹੜਾ ਬੰਦਾ ਚਿੱਟਾ ਨਹੀਂ ਹੈ ਨਾ, ਗੋਰਾ ਨਹੀਂ ਹੈ, ਇਹਨਾਂ ਸਾਰਿਆਂ ਦਾ ਨਾ ਨਾੜ ਬਹੁਤ ਵੱਡੀ ਆ, ਇਹ ਤਾਂ ਹੀ ਗੁਲਾਮ ਬਣਦੇ। ਮੈਨੂੰ ਨਾ ਉਹ ਸੀਨ ਅੱਜ ਤੱਕ, ਮਤਲਬ ਮੈਂ ਕਿੰਨੇ ਸਾਲ ਪਹਿਲੇ ਦੇਖੀ ਆ, ਉਹ ਸੀਨ ਅੱਜ ਤੱਕ ਘਰ ਕਰ ਗਿਆ, ਕਿਉਂਕਿ ਇਹ ਨਾ ਮੈਂ ਉਸ ਸ਼ਾਇਦ ਆਬਜ਼ਰਵੇਸ਼ਨ ਨਾਲ ਵੇਖਦਾ,
1: ਗੁਲਾਮੀ ਵੀ ਵੇਖੀ ਆ,
0: ਕਿਉਂਕਿ ਅਸੀਂ
1: ਕਰਦੇ ਆ ਆਪਾਂ ਗੁਲਾਮੀ।
0: ਹਾਂ ਕਿ ਆਪਾਂ ਆਪਣਾ ਇੱਕ ਮਾਈਂਡਸੈਟ ਹੈ,
1: ਕਿਉਂਕਿ ਤੁਹਾਨੂੰ ਅਸਲੀ ਲੱਗੀ ਉਹ ਚੀਜ਼,
0: ਹਾਂ, ਤੁਸੀਂ ਰਿਲੇਟ ਕਰ ਲਈ। ਆਪਾਂ ਗੋਰੇ ਨੂੰ ਵੇਖਦੇ ਆ ਤੇ ਆਪਣੇ ਆਪਣੇ ਹਮੇਸ਼ਾ ਮਾਈਂਡ 'ਚ ਰਹਿੰਦਾ ਕਿ ਯਾਰ ਦੇ ਆਰ ਬੈਟਰ, ਕਿ ਕਿਸ ਤਰੀਕੇ ਨਾਲ ਕਿ ਬੰਦਾ ਥੋੜਾ ਵਧੀਆ ਤਿਆਰ ਜੋ ਰਹੋ ਯਾਰ, ਤੂੰ ਗੋਰਿਆਂ ਵਾਂਗ, ਤੂੰ ਤਾਂ ਗੋਰਿਆਂ ਵਰਗੀ ਇੰਗਲਿਸ਼ ਬੋਲਦਾ, ਤੂੰ ਗੋਰਾ ਬਣ ਗਿਆ, ਤਿਆਰ ਹੋ ਗਿਆ, ਹਨਾ। ਆਪਾਂ ਗੋਰੇ ਰੰਗ ਨੂੰ ਵੀ ਬਹੁਤਾ ਪਸੰਦ ਕਰਦੇ ਹਾਂ। ਗੱਲ ਫਿਰ ਤੋਂ ਇੱਧਰ ਉੱਧਰ ਡੀਰੇਲ ਹੋ ਜਾਂਦੀ ਹੈ ਸਾਡੀ, ਇੱਕ ਤਾਂ ਸਾਡੀ ਆਹ ਬੜੀ ਪ੍ਰੋਬਲਮ ਹੈ, ਪਰ ਪੁਆਇੰਟ ਇਹ ਕਿ ਮਾਨਸਿਕਤਾ ਦਾ ਇਸ਼ੂ ਹੈ ਬਹੁਤ ਮੇਜਰ ਇਹ, ਐਂਡ ਮਾਨਸਿਕਤਾ ਦਾ ਮੇਜਰ ਇਸ਼ੂ ਇਹ ਹੈ ਕਿ ਅੱਜ ਦੇ ਦੌਰ 'ਚ ਕਿਸੇ ਵੀ ਤਰ੍ਹਾਂ ਦਾ ਓਪੀਨੀਅਨ ਰੱਖਣਾ ਜੋ ਮੈਜੋਰਿਟੀ ਨਾਲੋਂ ਵੱਖਰਾ, ਉਹ ਪਾਪ ਹੋ ਗਿਆ। ਕਿਉਂਕਿ ਤੁਹਾਨੂੰ ਲੋਕ ਬ੍ਰੇਨ ਡੈਡ ਹੋ ਗਏ ਨੇ, ਤੁਹਾਨੂੰ ਵੀ ਬ੍ਰੇਨ ਡੈਡ ਹੋਇਆ ਹੋਇਆ ਦੇਖਣਾ ਚਾਹੁੰਦੇ ਨੇ, ਪਰ ਉਹ ਜਿਹੜੇ ਬ੍ਰੇਨ ਡੈਡ ਹੋਏ ਆ ਉਹਨਾਂ ਦੀ ਗਲਤੀ ਨਹੀਂ, ਕਿਉਂਕਿ ਉਹਨੂੰ ਪਤਾ ਹੀ ਨਹੀਂ ਬ੍ਰੇਨ ਡੈਡ ਹੋ ਗਏ।
1: ਕਿਉਂਕਿ ਪਤਾ ਡੈਡ ਹੁੰਦਾ ਗਾ, ਮੈਨੂੰ ਲੱਗਦਾ ਕਾਰਨ ਕੀ ਆ, ਤੁਸੀਂ ਸੋਚਦੇ ਹੋਗੇ ਕਿ ਯਾਰ ਅੱਗੇ ਤੇ ਇੱਦਾਂ ਦੀਆਂ ਮਤਲਬ ਉਹ ਗੱਲਾਂ ਨਹੀਂ ਕਰਦੇ, ਇੰਨੀਆਂ ਭਾਰੀਆਂ ਭਾਰੀਆਂ ਜਿਹੀਆਂ, ਭਾਰੀਆਂ ਨਹੀਂ ਕਹਿ ਲਓ ਪਰ ਸੀਰੀਅਸ ਕਹਿ ਲਓ,
0: ਹਾਂ ਇੰਨੀਆਂ
1: ਸੀਰੀਅਸ ਜਿਹੀਆਂ, ਪਰ ਬੋਇਜ਼ ਮੀਟਅਪ ਆ ਯਾਰ, ਬੋਇਜ਼ ਕੋਈ ਵੀ ਗੱਲ ਕਰ ਸਕਦੇ ਆ, ਬੋਇਜ਼ ਦੇ ਵਿੱਚ ਤੇ ਵੇਖੋ ਮੁੱਦਾ ਆ ਜਿਹੜਾ ਛਿੜ ਗਿਆ ਛਿੜ ਗਿਆ। ਪਰ ਹੁਣ ਗੱਲ ਪਤਾ ਕੀ ਆ ਇਹਦੇ ਵਿੱਚ, ਕੀ ਹੁੰਦਾ
0: ਗੱਲ ਨਾ ਮੈਂ ਤੁਹਾਨੂੰ ਇੱਕ ਦੱਸਾਂ, ਵੈਸੇ ਮਾਈਂਡ ਤਾਂ ਨਹੀਂ ਕਰੂੰਗੇ,
1: ਨਹੀਂ ਨਹੀਂ ਇੱਕ, ਹਾਂ ਤੁਸੀਂ ਮੈਨੂੰ ਪਤਾ ਕੀ ਦੱਸਣਾ ਦੱਸੋ,
0: ਮੈਂ ਨਾ ਸੋਰੀ ਮੈਂ ਨਾ ਤੁਹਾਨੂੰ ਛੇੜਤਾ, ਕਿਉਂਕਿ ਤੁਸੀਂ ਜਿਹੜੇ ਪੁਆਇੰਟ ਧਿਆਨ ਲੱਗੇ ਸੀ ਨਾ, ਉਹ ਪੁਆਇੰਟ ਸੀ ਲੰਬਾ, ਤੇ ਮੇਰੇ ਤੋਂ ਨਾ ਫਿਰ ਸਾਡੀ ਸਦੀ ਦਾ ਸਭ ਤੋਂ ਬੈਸਟ ਸਿੰਗਰ ਸੁਣਾਏ ਬਿਨਾਂ ਰਿਹਾ ਨਹੀਂ ਆਏ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹਾਂ ਜੀ, 1600

0: ਜੀ ਬਿਲਕੁਲ, ਗਾਣਾ ਚੱਲਿਆ ਵੀ ਬੜਾ ਹੀ ਤੇ ਹੈਗਾ ਵੀ ਸੱਚ ਆ, ਕਿਉਂਕਿ ਹਾਂ ਕਿਉਂਕਿ ਗੱਲ ਇਹੋ ਹੀ ਆ ਕਿ ਜਿਹੜਾ ਬੰਦਾ ਆਵਾਜ਼ ਆਪਣੀ ਚੁੱਕੂਗਾ, ਜਿਹੜਾ ਹੱਕਾਂ ਲਈ ਲੜੂਗਾ, ਜਾਂ ਜਿਹਨੂੰ ਲੱਗਦਾ ਵਾ, ਜਿਹੜੇ ਦਿਮਾਗ ਨੂੰ ਲੱਗਦਾ ਵੀ ਯਾਰ ਆਹ ਗਲਤ ਆ ਅਤੇ ਮੈਂ ਇਸ ਪਾਸੇ ਨੂੰ ਨਹੀਂ ਜਾਣਾ, ਮੈਂ ਦੂਜਾ ਪਾਸਾ ਚੁਰਨਾ ਸਹੀ ਵਾਲਾ, ਅਤੇ ਉਹ ਫਿਰ ਦੁਨੀਆ ਤੋਂ ਵੱਖਰਾ ਹੋ ਜਾਊਗਾ, ਅਤੇ ਜੇ ਵੱਖਰਾ ਹੋਊਗਾ ਤਾਂ ਫਿਰ ਉਹ ਚੁੱਕਿਆ ਵੀ ਜਾਊਗਾ, ਕਿਉਂ ਨਹੀਂ ਚੁੱਕਿਆ ਜਾਊਗਾ।
1: ਅਤੇ
0: ਜੇ ਤੁਹਾਡੇ ਨਾਲ ਸਪੋਰਟ ਆ ਕਿਸੇ ਚੀਜ਼ ਦੇ ਵਿੱਚ, ਤੁਹਾਡੇ ਨਾਲ ਇਕੱਠ ਆ, ਅਤੇ ਫਿਰ ਕਿਤੇ ਨਾ ਕਿਤੇ ਉਹਦੀ ਸੁਣੀ ਵੀ ਜਾਂਦੀ ਆ, ਭਾਵੇਂ ਥੋੜ੍ਹੀ ਭਾਵੇਂ ਬਹੁਤੀ। ਆਪਾਂ
1: ਇੱਕ ਇਹ ਵੀ ਹੈ ਨਾ, ਇੱਕ ਤੁਹਾਡੀ ਮਕਬੂਲੀਅਤ ਹੋ ਜਾਂਦੀ ਹੈ ਤੁਹਾਡੀ ਗੱਲ ਦੀ, ਕਿ ਯਾਰ ਜੋ ਤੁਸੀਂ ਫੀਲ ਕਰ ਰਹੇ ਹੋ ਬਾਕੀ ਵੀ ਫੀਲ ਕਰ ਰਹੇ ਹੈ ਨਾ, ਕਿ ਜੇ ਆਪਾਂ ਪ੍ਰੋਬਲਮ ਐਟ ਹੈਂਡ ਦੇਖੀਏ, ਖਾਸ ਕਰ ਇੰਡੀਆ ਦੇ ਹਿਸਾਬ ਨਾਲ ਜੇ ਆਪਾਂ ਦੇਖੀਏ, ਕਿ ਇਫੈਕਟ ਹੈ ਯਾਰ, ਪੇਪਰ ਹੋਏ ਆ ਲੀਕ 2024 'ਚ ਵੀ ਹੋਏ ਆ, ਹੈ ਨਾ, ਹੁਣ ਇਸ ਵਾਰ ਵੀ ਹੋਇਆ। ਜਿਹੜਾ 24 'ਚ ਹੋਇਆ ਸੀਗਾ ਉਹ ਹੋਇਆ ਸੀਗਾ ਗ੍ਰੈਜੂਏਸ਼ਨ ਵਾਲਾ, ਪੋਸਟ ਗ੍ਰੈਜੂਏਸ਼ਨ ਵਾਲਾ, ਜਿਨ੍ਹਾਂ ਨੇ ਮਤਲਬ ਤੁਸੀਂ MBBS ਡਾਕਟਰ ਬਣ ਗਏ ਹੋ, MBBS ਡਾਕਟਰ ਬਣਨ ਤੋਂ ਬਾਅਦ ਦੁਬਾਰਾ ਨੀਟ ਦੇਣਾ ਪੈਂਦਾ, ਉਸ ਹਿਸਾਬ ਨਾਲ ਤੁਹਾਨੂੰ ਸੀਟ ਮਿਲਦੀ ਆ MD ਡਾਕਟਰੀ ਕਰਨ ਦੀ, ਕਿ ਫਿਜ਼ੀਸ਼ੀਅਨ ਬਣੂਗੇ, ਕਿ ਹਾਰਟ ਦੇ ਬਣੂਗੇ, ਕਿ ਅੱਖਾਂ ਦੇ ਬਣੂਗੇ, ਕਿ ਹੈ ਨਾ ਹੱਡੀਆਂ ਦੇ ਬਣੂਗੇ, ਉਹ ਵਾਲੀ, ਹੈ ਨਾ। ਮੇਰਾ ਬਹੁਤ ਪਿਆਰਾ ਮਿੱਤਰ, ਉਹ MBBS ਡਾਕਟਰ ਆ, ਉਹਨੇ ਕੋਵਿਡ ਦੇ ਟਾਈਮ 'ਚ ਬਹੁਤ ਕੰਮ ਕੀਤਾ, ਵੋਲੰਟਰੀ ਵਰਕ ਵੀ ਕੀਤਾ ਉਹਨੇ,
0: ਓਕੇ
1: ਠੀਕ ਹੈ, ਓਵਰ ਟਾਈਮ ਕੰਮ ਕੀਤੇ। ਉਹ ਜਦੋਂ ਉਹਦਾ ਹੁਣ ਐਗਜ਼ਾਮ ਦੀ ਵਾਰੀ ਆਈ ਹੋਈ ਆ, ਅਤੇ ਉਹ ਐਗਜ਼ਾਮ ਕਿਉਂਕਿ ਲੀਕ ਹੋ ਗਿਆ, ਅਤੇ 7-8 ਮਹੀਨੇ ਅੱਗੇ ਚਲੀ ਗਈ ਡੇਟ। ਹੁਣ ਯੂ ਨੀਡ ਟੂ ਅੰਡਰਸਟੈਂਡ ਕੈਟ ਹੀ ਇਜ਼ ਆਵਰ ਏਜ, ਉਹਨੇ MBBS ਛੱਡੀ, MBBS ਕਰਨ ਤੋਂ ਬਾਅਦ ਆਹ ਡਾਕਟਰੀ ਵਗੈਰਾ ਮਤਲਬ ਛੱਡੀ ਹੋਈ ਸੀ, ਕਿਉਂਕਿ ਪੇਪਰ ਦੀ ਤਿਆਰੀ ਵੀ ਤਾਂ ਕਰਨੀ ਪੈਂਦੀ ਆ, ਕਹਿੰਦਾ ਜੋਬ ਨਹੀਂ ਹੁੰਦੀ। ਹੁਣ ਕਿ 29-30 ਸਾਲ ਦੀ ਉਮਰ ਦਾ ਮੁੰਡਾ 6-7 ਮਹੀਨੇ ਤੋਂ ਜੋਬਲੈਸ ਹੈ, ਕਿਉਂਕਿ ਉਹਨੇ MD ਲਈ ਵਧੀਆ ਸੀਟ ਲੈਣੀ, ਕਿਉਂਕਿ ਉਹਦੀ ਇੱਛਾ ਕਿ ਉਹ ਫਿਜ਼ੀਸ਼ੀਅਨ ਬਣੇ ਜਾਂ ਫਿਰ ਵਟ ਐਵਰ ਹਾਰਟ ਸਪੈਸ਼ਲਿਸਟ ਬਣੇ। ਉਹ ਫਿਰ ਪੇਪਰ ਦੇਣ ਜਾਂਦਾ ਤਾਂ ਪਤਾ ਲੱਗਦਾ ਹੁਣ ਪੇਪਰ ਹੋਰ 2-3 ਮਹੀਨੇ ਬਾਅਦ ਹੋਵੇਗਾ, ਲੀਕ ਹੋ ਗਿਆ। ਦ ਅਮਾਊਂਟ ਆਫ ਸਟ੍ਰੈਸ, ਦ ਅਮਾਊਂਟ ਆਫ ਡਿਪਰੈਸ਼ਨ ਦੈਟ ਦੀਜ਼ ਥਿੰਗਸ ਕੌਜ਼ ਯੂ, ਉਹਦਾ ਕੋਈ ਐਂਡ ਨਹੀਂ ਹੈ
0: ਯਾਰ। ਉਹ ਪਤਾ ਕਿਹਦੇ ਲਈ ਆ, ਉਹ ਹੈਗਾ ਜਿਹੜਾ ਬੰਦਾ ਉਹ ਸਿਚੁਏਸ਼ਨ ਦੇ ਵਿੱਚ ਫਸਿਆ, ਠੀਕ ਹੈ, ਉਹ ਵੀਰਲੀ ਆ,
1: ਹਾਂ, ਜਿਹਦੇ ਤੇ ਬੀਤਦੀ ਹੈ ਨਾ, ਹਾਂ, ਉਹਨੂੰ ਪਤਾ ਲੱਗਦਾ। ਇਸ ਲਈ ਨਾ ਇੱਕ ਐਮਪਥੀ ਬੜੀ ਜ਼ਰੂਰੀ ਆ। ਜੇ ਦੁਨੀਆ ਦੇ ਅੰਦਰ ਖਰਾਬੀਆਂ ਹੈਗੀਆਂ ਤਾਂ ਬੋਲਣ 'ਚ ਕੀ ਖਰਾਬੀ ਹੈ ਯਾਰ। ਹਾਂ, ਆਪਾਂ ਕਈ ਵਾਰੀ ਕੀ ਪਤਾ ਹੀ ਕਰਦੇ ਹਾਂ, ਆਪਾਂ ਇੱਦਾਂ ਹੀ ਗੱਲ ਕਰਦੇ ਨੇ ਕਿ ਯਾਰ ਸਾਡੇ ਨਾਲ ਵੀ ਤਾਂ ਮਾੜਾ ਹੋਇਆ ਸੀ, ਮੇਰੇ ਨਾਲ ਵੀ ਤਾਂ ਇਹ ਹੋਇਆ ਸੀ, ਮੇਰੇ ਵੇਲੇ ਕੌਣ ਯਾਰ, ਤੁਹਾਡੇ ਵੇਲੇ ਕੋਈ ਨਹੀਂ ਆਇਆ, ਪਰ ਤੁਹਾਨੂੰ ਜੇ ਆਪਣੀ ਟੀਸ ਯਾਦ ਆ ਤਾਂ ਤੁਹਾਨੂੰ ਕਿਸੇ ਲਈ ਤਾਂ ਖੜਨਾ ਚਾਹੀਦਾ
0: ਯਾਰ। ਜਿਹਨੂੰ ਹੈਗਾ ਵਾ ਨਾ, ਜਿਹਦੇ ਨਾਲ ਹੋਇਆ ਵਾ ਨਾ, ਉਹ ਬੰਦਾ ਕਦੀ ਇੱਦਾਂ ਕਰੂਗਾ ਨਹੀਂ, ਟੂ ਬੀ ਵੈਰੀ ਓਨੈਸਟ। ਮੰਨ ਲਓ ਅੱਜ ਹੁਣ ਜਿਹੜੀਆਂ ਚੀਜ਼ਾਂ ਮੰਨ ਲਓ ਸਾਡੇ ਨਾਲ ਹੋਈਆਂ, ਜਾਂ ਮੈਂ ਆਪਣੇ ਪਰਸਨਲ ਵੇਖਾਂ ਜੋ ਮੇਰੇ ਨਾਲ ਹੋਈਆਂ ਹੋਣਗੀਆਂ,
2: ਬਿਲਕੁਲ
0: ਨਿੱਕੀ ਮੋਟੀ ਜੋ ਵੀ ਆ, ਮੈਂ ਉਹ ਅੱਗੇ ਜੇ ਤਾਂ ਮੈਂ ਇੱਕ ਕਹਿ ਲਓ ਕਿ ਠੀਕ ਇਨਸਾਨ ਆ, ਤੇ ਫਿਰ ਤੇ ਮੈਂ ਉਹ ਨਹੀਂ ਕਰੂੰਗਾ ਅੱਗੇ, ਜੇ ਤੇ ਮੇਰੀ ਮਾੜੀ ਮੋਟੀ ਵੀ ਜ਼ਮੀਰ ਜਿਹੜੀ ਜਾਗਦੀ ਆ, ਤੇ ਜੇ ਮਰੀ ਆ ਤੇ ਫਿਰ ਤੇ ਕੋਈ ਹੈ ਹੀ ਨਹੀਂ ਲੱਥੀ ਚੜੀ, ਫਿਰ ਤੇ ਮੈਂ ਜੋ ਮਰਜ਼ੀ
1: ਕਰਾਂ।
0: ਪਰ ਜੇ ਉਹ ਮੇਰੇ ਨਾਲ ਹੋਈਆਂ ਵਾ, ਜੇ ਮੇਰੀ ਜ਼ਮੀਰ ਜਾਗਦੀ ਆ, ਤੇ ਮੈਂ ਯਾਰ ਮੈਂ ਸਮਝੂਗਾ ਅਗਲੇ ਦੇ, ਮੈਂ ਨਹੀਂ ਕਰੂੰਗਾ। ਹੁਣ ਮੰਨ ਲਓ ਕੋਈ 4 ਮਹੀਨੇ ਮੇਰੇ ਜਿਹੜੀ ਚੀਜ਼ 'ਚ ਖਰਾਬ ਹੋਏ ਆ, ਮੈਂ ਨਹੀਂ ਚਾਹੂੰਗਾ ਕਿ ਕਿਸੇ ਦੇ ਵੀ ਉਹ 4 ਮਹੀਨੇ ਉਸੇ ਚੀਜ਼ ਦੇ ਵਿੱਚ ਖਰਾਬ ਹੋਣ, ਜਿਹੜੀ ਚੀਜ਼ 'ਚੋਂ ਮੈਂ ਨਿਕਲ ਗਿਆ, ਤੇ ਮੈਂ ਉਹਨੂੰ ਸਹੀ ਤਰੀਕਾ ਦੱਸ ਕੇ, ਜਾਂ ਮੰਨ ਲਓ ਉਹਦਾ ਹੱਲ ਦੱਸ ਕੇ, ਮੈਂ ਉਹਦਾ ਉਹ
1: ਕੋਈ ਹੈਲਪ
0: ਨਹੀਂ ਬਚਾਊਂਗਾ।
1: ਐਂਡ ਜੇ
0: ਕਹੂੰਗਾ ਕਿ ਯਾਰ ਮੇਰੇ 4 ਹੋਏ ਤੇ ਤੇਰੇ 8 ਕਰਾਉਂਗਾ,
1: ਤੇਰੇ 8 ਕਰਾਉਣਾ,
0: ਮੈਂ ਉਹ ਹੀ ਕਹਿੰਦਾ।
1: ਹੁਣ ਜੇ ਸਿਸਟਮ ਫੇਲਿਅਰ ਹੀ ਆ, ਜੇ ਸਿਸਟਮ ਦਾ ਹੀ ਫੇਲਿਅਰ ਆ, ਤੇ ਫੇਲਿਅਰ ਆ ਹੈ ਉਹ ਬੋਲੋ।
0: ਹਾਂ,
1: ਇਹ ਗੱਲ ਦਾ ਪੁਆਇੰਟ ਨਹੀਂ ਕੋਈ ਯਾਰ, ਪਹਿਲੇ ਵੀ ਤਾਂ ਹੁੰਦਾ ਸੀ, ਪਹਿਲੇ ਤਾਂ ਬਹੁਤ ਕੁਛ ਹੁੰਦਾ ਸੀ ਯਾਰ,
0: ਇਦਾਂ
1: ਆਪਾਂ ਹਰ ਰੋਜ਼ ਸਵੇਰੇ ਪਰਸਨਲ ਤੌਰ ਤੇ ਜਦੋਂ ਉੱਠਦੇ ਹਾਂ, ਹੈ ਨਾ, ਆਪਾਂ ਇਹ ਕੋਸ਼ਿਸ਼ ਕਰਦੇ ਹਾਂ ਕਿ ਕੱਲ੍ਹ ਨਾਲੋਂ ਬੈਟਰ ਦਿਨ ਹੋਵੇ।
0: ਐਗਜੈਕਟਲੀ,
1: ਹੈ ਨਾ, ਜੇ ਮੈਂ ਇੱਕ ਸਰਕਾਰ ਚੁਣਦਾ, ਅਗੇਨ ਮੈਂ ਨਾ ਮੈਂ ਐਂਟੀ ਕਰੰਟ ਗਵਰਨਮੈਂਟ ਆ, ਨਾ ਮੈਂ ਐਂਟੀ ਪੁਰਾਣੀ
0: ਗੱਲਬਾਤ,
1: ਆਪਣਾ ਪੁਆਇੰਟ, ਕਿਉਂਕਿ ਹੁਣ ਗੱਲ ਉਹੀ ਹੁੰਦੀ ਹੈ, ਲੋਕੀ ਕਹਿੰਦੇ ਕਿ ਯਾਰ ਗਵਰਨਮੈਂਟ ਦੇ ਖਿਲਾਫ਼, ਹੁਣ ਜਿਹੜਾ ਰਾਜ ਕਰ ਰਿਹਾ ਉਹਨੂੰ ਹੀ ਕਹਾਂਗੇ ਨਾ। ਹੁਣ ਇੰਡੀਆ ਦਾ ਮਸਲਾ ਮੈਂ ਐਲਬਨੀਜ਼ੀ ਨਾਲ ਨਹੀਂ ਕਰ ਸਕਦਾ ਗੱਲ, ਤੇ ਇਹਦੇ ਨਾਲ ਜਿਹੜਾ ਆਪਣਾ ਐਂਥਨੀ ਭਾਜੀ ਨੇ, ਹੈ ਨਾ, ਹੁਣ ਜੋ ਉਹ ਇਸ਼ੂਜ਼ ਲੈ ਕੇ ਆ ਰਹੇ ਹੋਣਗੇ ਇੱਥੇ, ਹੈ ਨਾ, ਉਹ ਇੰਡੀਆ ਦਾ ਜਾਂ ਫਿਰ ਟੋਂਗੇ ਦਾ ਥੋੜਾ ਨਾ ਕੋ ਉੱਥੇ ਦਾ ਜਿਹੜਾ ਰਾਜਾ
0: ਠੀਕ ਕਰੇਗਾ। ਐਂਥਨੀ ਤੇ ਮੋਦੀ ਸਾਹਿਬ ਆਪਸ ਦੇ ਵਿੱਚ ਕਰ ਸਕਦੇ,
1: ਉਹ ਆਪਸ 'ਚ ਉਹਨਾਂ ਨੇ ਬਹੁਤ ਵਧੀਆ ਕੰਸਰਟ ਕੀਤਾ ਸੀ ਮਾਰਵਲ ਸਟੇਡੀਅਮ। ਹੁਣ ਦੇਖੋ ਹੁਣ ਉਹ ਕੰਸਰਟ ਵੀ ਹੋਇਆ ਮਾਰਵਲ ਸਟੇਡੀਅਮ, ਹੋਇਆ ਨਾ
0: ਹੋਇਆ,
1: ਉਹਦਾ ਕੋਈ ਸਿਰ ਪੈਰ ਮੂੰਹ ਮੱਥਾ ਜੋ ਵੀ ਸੀ ਅੱਜ ਤੱਕ ਪਤਾ ਨਹੀਂ,
0: ਜ਼ਰੂਰੀ ਸੀ ਨਾ,
1: ਹਾਂ,
0: ਮਤਲਬ ਉੱਥੋਂ ਦੇ ਮਸਲੇ ਲੈਣੋ,
1: ਹਾਂ,
0: ਇੱਧਰ ਸੈਰ ਕਰਨੀ ਜ਼ਿਆਦਾ ਜ਼ਰੂਰੀ
1: ਫਿਰ। ਹਾਂ, ਫਿਰ ਇਹ ਵੀ ਦੇਖੋ ਕਿ ਉਹ ਕੰਸਰਟ ਹੋਇਆ, ਅਸੀਂ ਜਿੰਨੇ ਵੀ ਇੱਥੇ ਟੈਕਸ ਪੇਅਰਸ ਹੈਗੇ ਆ ਉਹਨਾਂ ਦੀ ਜੇਬ ਤੋਂ ਹੀ ਗਿਆ, ਓਬਵੀਅਸ ਗੱਲ ਹੈ, ਇੰਡੀਆ ਨੇ ਥੋੜਾ ਨਾ ਪੇ ਕੀਤਾ ਕਿ ਜਿਸ ਹੁਣ ਕਰਨ ਔਜਲਾ ਦਾ ਇਵੈਂਟ ਹੈ ਤਾਂ ਉਹ ਤਾਂ ਉਹਨਾਂ ਨੇ ਜਗ੍ਹਾ ਖਰੀਦਣੀ ਹੈ ਉਸ ਦਿਨ ਲਈ, ਲੀਜ਼ ਕਰਨੀ ਹੈ, ਫਿਰ ਤੁਹਾਨੂੰ ਟਿਕਟਾਂ ਲਾ ਦਿੱਤੀਆਂ $200 $250 ਹੈ ਨਾ, ਤੇ ਜਾ ਕੇ ਦੇਖੋ ਤੇ ਪੈਸੇ ਏਦਾਂ ਕਮਾਉਣੇ, ਪੈਸੇ ਕਮਾਉਣ ਵਾਲਾ ਥੋੜਾ ਨਾ ਸੀਗਾ, ਸਰਕਾਰ ਨੇ ਲੋਕਾਂ ਤੇ ਪਾਇਆ। ਤੇ ਉਹੀ ਗੱਲ ਹੈ ਕਿ ਸਰਕਾਰਾਂ ਪੁੱਠੇ ਸਿੱਧੇ ਕੰਮ ਕਰਨਗੀਆਂ ਹੀ, ਪਰ ਜੇ ਆਪਾਂ ਹੀ ਨਹੀਂ ਬੋਲਾਂਗੇ ਕਿ ਹਾਓ ਡੇਅਰ ਯੂ, ਤੂੰ ਮੈਨੂੰ ਦੱਸ, ਮਨਮੋਹਨ ਸਿੰਘ ਦੀ ਸਰਕਾਰ ਵੇਲੇ ਇੰਨਾ ਡਿਸੈਂਟ ਆਇਆ, ਇੰਨਾ ਪੰਗਾ ਪਿਆ ਸੀਗਾ, ਤੇ ਆਰ ਟੀ ਆਈ ਆਇਆ ਨਾ, ਆਰ ਟੀ ਆਈ ਦੇ ਅੰਦਰ ਤੁਸੀਂ ਜਾ ਕੇ ਆਰ ਟੀ ਆਈ ਪਾ ਸਕਦੇ ਹੋ ਕਿ ਹਾਂ ਬਈ ਇਹ ਸਰਕਾਰ ਨੇ ਇਹ ਸਭ ਖਰਚਾ ਕੀਤਾ ਹੈ, ਕਿਉਂ ਕਿੱਦਾਂ ਕੀਤਾ, ਮੈਨੂੰ ਬੈਲੈਂਸ ਸ਼ੀਟ ਦਿਓ, ਆਹ ਜਿਹੜਾ ਜੱਜ ਹੈ ਇਹਦੀ ਆਮਦਨ ਕਿੰਨੀ ਹੈ, ਮੈਨੂੰ ਇਹ ਦਿਓ ਬਿਊਰਾ। ਕਿ ਇਹ ਜਦੋਂ ਲੋਕਾਂ ਨੇ ਇੱਕ ਰੈਵੋਲੂਸ਼ਨ ਉਠਾਈ ਹੋਣੀ ਹੈ, ਕਿਹਾ ਹੋਣਾ ਕਿ ਵੀ ਵਾਂਟ ਮੋਰ ਰਾਈਟਸ, ਤੇ ਮਿਲੇ ਆ,
0: ਤੇ ਉਦੋਂ ਹੀ ਨਿਕਲਿਆ। ਤੇ ਆਪਣੇ ਵੀ ਇੱਥੇ ਹੁਣ ਤੁਸੀਂ ਮੰਨ ਲਓ ਕੋਈ ਵੀ ਤੁਹਾਨੂੰ ਪ੍ਰੋਬਲਮ ਪੈਂਦੀ ਹੈ ਤੇ ਤੁਸੀਂ ਅਪੀਲ ਪਾਓ,
1: ਬਿਲਕੁਲ
0: ਤੁਸੀਂ ਆਪਣਾ ਅਰੇਂਜ ਕਰੋ, ਵੋਟਿੰਗ ਕਰਾਓ, ਜੇ ਜਿੰਨੇ ਤੁਹਾਡੇ ਲੋਕ ਜੇ ਤੁਹਾਡੇ ਨਾਲ ਆ, ਇਕੱਠ ਤੁਹਾਡਾ ਵੱਡਾ ਵਾ, ਉਹ ਪ੍ਰੋਬਲਮ ਜਿਹੜੀ ਉਹ ਜ਼ਿਆਦਾ ਜਾਣਿਆਂ ਦੀ ਆ ਤੇ ਉਹ ਸੁਣੀ ਜਾਂਦੀ ਹੈ।
1: ਮੈਂ ਤੈਨੂੰ ਗੱਲ ਦੱਸਾਂ,
0: ਪਟੀਸ਼ਨ ਪਾਓ,
1: ਇੱਕ ਮਿਆਰ ਦੀ ਗੱਲ, ਉਹੀ ਬੈਂਚਮਾਰਕ ਦੀ ਗੱਲ ਮੈਂ ਦੱਸਦਾ। ਇੱਥੇ ਦੇ ਇੱਕ ਬੈਂਚਮਾਰਕ ਦੀ, ਅੱਜ ਤੋਂ ਕੁਛ ਸਾਲ ਪਹਿਲਾਂ ਇੱਕ ਐਬੋਰੀਜਨਲ ਲੜਕੀ, ਸ਼ੀ ਵਾਸ ਡਰੰਕ, ਪੁਲਿਸ ਨੇ ਪਿੱਕ ਕੀਤਾ ਉਹਨੂੰ, ਕਿਉਂਕਿ ਉਹਨੇ ਕੋਈ ਰਕਸ ਮਚਾ ਰਹੀ ਹੋਣੀ, ਕੋਈ ਕਿਓਸ ਕਰ ਰਹੀ ਹੋਣੀ ਹੈ, ਹੈ ਨਾ, ਪੁਲਿਸ ਨੇ ਡਿਟੇਨ ਕੀਤਾ ਅਤੇ ਉਹ ਪੁਲਿਸ ਕਸਟਡੀ ਦੇ ਵਿੱਚ, ਸ਼ੀ ਡਾਈਡ।
0: ਓਕੇ,
1: ਠੀਕ ਹੈ, ਹੁਣ ਇਹਦਾ ਐਂਡ ਕੀ ਨਿਕਲਿਆ, ਮੈਂ ਤੁਹਾਨੂੰ ਕੰਪੈਰੀਜ਼ਨ ਦੱਸ ਰਿਹਾ। ਉੱਥੇ ਨੀਟ ਜਿਹੜੇ ਆਹ ਲੀਕ ਹੋਇਆ, ਵੀ ਮੈਂ ਕਹਿੰਦਾ ਪ੍ਰੋਪਾਗੈਂਡਾ ਹੋਏਗਾ ਸੋਨਮ ਵਾਂਗ ਚੁੱਕ ਦਾ, ਆਪਣਾ ਖੁਦ ਦਾ, ਮੈਂ ਕਹਿੰਦਾ ਅਭਿਜੀਤ ਦੀਪਕ ਦਾ ਵੀ ਆਪਣਾ ਪ੍ਰੋਪਾਗੈਂਡਾ ਹੋਏਗਾ,
0: ਜੰਤਰ ਮੰਤਰ,
1: ਠੀਕ ਹੈ, ਮੈਂ ਕਹਿੰਦਾ ਕਾਂਗਰਸ ਦਾ ਆਪਣਾ ਪ੍ਰੋਪਾਗੈਂਡਾ ਹੋਏਗਾ, ਸਾਰਿਆਂ ਦੇ ਆਪਣੇ ਪ੍ਰੋਪਾਗੈਂਡਾ। ਪਰ ਉਹ ਵੀ ਮਾਂ ਪਿਓ ਤਾਂ ਸੱਚੇ ਹੋਣਗੇ ਨਾ, ਜਿਨ੍ਹਾਂ ਦੇ ਬੱਚਿਆਂ ਨੇ ਆਪਣੇ ਆਪ ਨੂੰ ਖਤਮ ਕਰਤਾ, ਸੁਸਾਈਡ ਕਰ ਲਈ, ਕਿਉਂਕਿ ਪੇਪਰ ਲੀਕ ਹੋ ਗਏ, ਉਹਨਾਂ ਦੀ ਸਾਰੀ ਕੀਤੀ ਕਰਾਈ ਮਿਹਨਤ ਬੇਕਾਰ ਆ।
0: ਜਿਨ੍ਹਾਂ ਨੇ ਸੁਸਾਈਡ ਕਰ ਲਿਆ ਤੇ ਜਿਹੜੇ ਜੀਂਦੇ ਜਾਗਦੇ ਅੰਦਰੋਂ ਮਰੇ ਨੇ, ਉਹ ਵੱਖਰੇ, ਉਹਨਾਂ ਦੀ ਹਾਲੇ ਗਿਣਤੀ ਨਹੀਂ ਹੋਣੀ,
1: ਉਹਨਾਂ ਦੀ ਕੋਈ ਗਿਣਤੀ ਨਹੀਂ। ਤੇ ਇਹ ਜਿਹੜੀ ਕੁੜੀ ਜਦੋਂ ਪੂਰੀ ਹੋਈ ਆ, ਇੰਨਾ ਨੇਸ਼ਨ ਵਾਈਡ ਕਲੇਸ਼ ਪਿਆ, ਠੀਕ ਆ, ਕਿਸੇ 'ਤੇ ਕੋਈ ਲਾਠੀ ਨਹੀਂ ਪਈ ਆ, ਕੋਈ ਪੰਗਾ ਨਹੀਂ ਪਿਆ, ਕੋਈ ਰਕਸ ਨਹੀਂ ਹੋਇਆ, ਅਤੇ ਗੌਰਮੈਂਟ ਨੇ ਲਾਅ ਕੱਢਿਆ, ਗੌਰਮੈਂਟ ਨੇ ਪ੍ਰੋਗਰਾਮ ਚਲਾਇਆ, ਅਜੇ ਵੀ ਉਹ ਪ੍ਰੋਗਰਾਮ ਚੱਲਦਾ ਪਿਆ ਕਿ ਇਫ ਯੂ ਆਰ ਡਰੰਕ, ਸਾਡੇ ਕੋਈ ਵੈਸੇ ਵਾਲੀ ਫੀਡਬੈਕ ਕੋਈ ਦੇਗਾ ਨਹੀਂ, ਪਰ ਜੇ ਆਪਣੇ ਭਾਈਚਾਰੇ 'ਚੋਂ ਕਿਸੇ ਨਾਲ ਹੋਇਆ ਹੋਵੇ ਤਾਂ ਸਾਨੂੰ ਜ਼ਰੂਰ ਦੱਸਿਓ। ਇਫ ਯੂ ਆਰ ਡਰੰਕ, ਯੂ ਆਰ ਲਾਇੰਗ ਔਨ ਦਾ ਰੋਡ, ਤੇ 000 ਜੇ ਕਾਲ ਕਰੋਗੇ ਤੇ ਐਂਬੂਲੈਂਸ ਨਹੀਂ ਆਉਂਦੀ, ਐਂਬੂਲੈਂਸ ਤੋਂ ਇਲਾਵਾ ਇੱਕ ਹੋਰ ਸਰਵਿਸ ਹੈ, ਠੀਕ ਹੈ ਜੀ, ਉਹਨਾਂ ਨੂੰ ਕਹਿੰਦੇ ਆ ਪਬਲਿਕ ਇੰਟੋਕਸੀਕੇਸ਼ਨ, ਪਬਲਿਕ ਇੰਟੋਕਸੀਕੇਸ਼ਨ ਆਫਿਸਰ ਇੱਦਾਂ ਕਰਕੇ ਕਹਿੰਦੇ ਨਾ ਲੋਕਾਂ ਨੂੰ, ਹੈ ਨਾ, ਉਹ ਲੋਕ ਆਉਂਦੇ ਨੇ, ਉਹ ਅਸੈਸ ਕਰਦੇ, ਨਰਸ ਆਉਂਦੀ, ਉਹ ਅਸੈਸ ਕਰਦੀ ਤੁਹਾਡੇ ਹਾਲਾਤ ਕੀ ਨੇ, ਫਿਰ ਪੇਪਰ ਵਰਕ ਤੋਂ ਪਤਾ ਲੱਗਦਾ ਇਹ ਤਾਂ ਕੋਈ ਕੇਸ ਹੈ ਨਹੀਂ ਹੈ, ਪੁਲਿਸ ਆਉਂਦੀ ਹੈ, ਪੁਲਿਸ ਨਹੀਂ ਕਰਦੀ ਉਹਨਾਂ ਨੂੰ ਅਰੈਸਟ, ਉਹ ਬੰਦੇ ਇੱਕ ਸੈਂਟਰ 'ਚ ਜਾਂਦੇ ਨੇ ਜਦੋਂ ਸੋਬਰ ਹੋ ਜਾਂਦੇ ਆ, ਠੀਕ ਹੈ, ਅਤੇ ਜੇ ਉਹ 'ਤੇ ਕੋਈ ਕੇਸ ਹੈ ਪੁਲਿਸ ਨੂੰ ਫੋਨ ਕਰਤਾ ਜਾਂਦਾ, ਪੁਲਿਸ ਆ ਕੇ ਲੈ ਜਾਂਦੀ ਹੈ, ਜੇ ਉਹ ਠੀਕ ਹੈ ਤਾਂ ਆਪੇ ਬਾਏ ਬਾਏ ਟਾਟਾ ਕਰੇ ਚੱਲ ਜਾਵੇ। ਅਤੇ ਜੇ ਸਮਝੋ ਕੋਈ ਬੰਦਾ ਬਹੁਤ ਜ਼ਰਾ ਸੈੱਟ ਹੈ ਪਰ ਉਹ ਕਹਿੰਦਾ ਮੈਂ ਤੁਹਾਡੇ ਸੈਂਟਰ 'ਚ ਨਹੀਂ ਜਾਣਾ ਚਾਹੁੰਦਾ, ਮੇਰਾ ਇੱਕ ਘਰ ਆ, ਉਹਦੇ ਘਰ ਤੱਕ ਲਾ ਕੇ ਆਉਂਦੇ ਉਹਨੂੰ, ਇੱਕ ਬੰਦੇ ਦੀ ਵੈਲਿਊ। ਐਂਡ ਦੇਖੋ ਕਿੰਨੇ ਸਟੂਪਿਡ ਗੱਲ ਆ, ਮਤਲਬ ਆਪਾਂ ਤਾਂ ਇਹ ਚੀਜ਼ਾਂ ਇੱਦਾਂ ਹੀ ਕਰਦੇ ਹਾਂ ਕਿ ਖਾ ਪੀ ਕੇ ਡਿੱਗ ਜਾਂਦੇ ਹੋ, ਤੁਹਾਨੂੰ ਅਕਲ ਨਹੀਂ ਹੈਗੀ,
0: ਅਸੀਂ ਜ਼ਿੰਮੇਵਾਰੀ ਥੋੜਾ ਚੁੱਕੀ ਤੁਹਾਡੀ,
1: ਹਾਂ,
0: ਕਿ ਤੁਹਾਨੂੰ ਚੁੱਕ ਚੁੱਕ ਕੇ ਘਰ ਛੱਡ ਕੇ,
1: ਜੋ ਕਿ ਬਿਲਕੁਲ ਵੈਸੇ ਨਹੀਂ, ਮਤਲਬ ਇੱਦਾਂ ਦੀ ਨਾ ਖਾਇਆ ਪੀਆ ਕਰੋ ਵੀ ਜੇ ਕੋਈ ਕਰਦਾ ਕਿ ਬੰਦੇ ਨੂੰ ਹੋਸ਼ ਹੀ ਨਹੀਂ ਆਪਣਾ। ਪਰ ਮੈਂ ਕਹਿ ਰਿਹਾ ਕਿ ਇੱਕ ਗੌਰਮੈਂਟ ਕਿਸ ਲੈਵਲ ਤੱਕ ਜੇ ਉਹਨੂੰ ਤੰਗ ਕੀਤਾ ਜਾਵੇ, ਉਹਨੂੰ ਕਿਹਾ ਜਾਵੇ ਮੇਰੇ ਲਈ ਕੰਮ ਕਰ, ਤੂੰ ਤਾਂ ਸੇਵਕ ਹੈ, ਪ੍ਰਧਾਨ ਸੇਵਕ ਹੈ, ਹੈ ਨਾ, ਤੈਨੂੰ ਤਾਂ ਮੈਂ ਆਪਣੇ ਕੰਮ ਵਾਸਤੇ ਰੱਖਿਆ ਕਿ ਮੈਂ ਆਪਣੀ ਜ਼ਿੰਦਗੀ ਚਲਾਉਣੀ ਹੈ, ਸੋ ਮੈਂ ਸਭ ਚੀਜ਼ਾਂ ਨਹੀਂ ਕਰ ਸਕਦਾ, ਬਈ ਇਹ ਸਭ ਤੂੰ ਕਰ, ਤੂੰ ਗੌਰਮੈਂਟ ਆ,
0: ਵੀ ਅਸੀਂ ਆਪਣੇ ਸਾਰੇ ਪੈਸਿਆਂ ਚੋਂ ਇਕੱਠੇ ਕਰਕੇ ਤੇਰੀ ਭੇਜ ਜਾਂਦੀ ਹੈ,
1: ਹੈ ਨਾ, ਕਿ 30% ਤੈਨੂੰ ਦੇ ਰਹੇ ਹਾਂ, ਕਾਹਦੇ ਵਾਸਤੇ ਦੇ ਰਹੇ ਹਾਂ, ਫੈਕਟ ਹੈ ਨਾ, ਜੇ ਹੁਣ ਪੇ ਆ ਰਹੀ ਉਹਦੇ ਵਿੱਚੋਂ ਜੇ 30% ਜਾ ਰਹੇ, ਇੰਡੀਆ ਵੀ ਲੋਕੀ ਜ਼ਿਆਦਾਤਰ ਸੈਲਰੀਡ ਲੋਕ ਹੀ ਨੇ, ਉਹ ਤਾਂ ਚਲੋ ਬਿਜ਼ਨਸ ਵਾਲਾ ਆਦਮੀ ਤਾਂ ਕਿਉਂਕਿ ਇਕੋਨਮੀ 'ਚ ਵਾਧਾ ਵੀ ਕਰ ਰਿਹਾ ਤੇ ਉਹਨੇ ਕੋਈ ਨਾ ਕੋਈ ਟੈਕਸ ਲੂਪ ਹੋਲ ਲੱਭ ਲੈਣੇ, ਉਹ ਇੱਥੇ ਵੀ ਲੱਭ ਲੈਂਦੇ ਹੋਣਗੇ, ਉੱਥੇ ਵੀ ਲੱਭ ਲੈਂਦੇ,
0: ਪਰ ਸਟਿਲ ਕਿਤੇ ਨਾ ਕਿਤੇ ਉਹ ਵੀ ਤਾਂ ਦੇ
1: ਰਹੇ, ਪਰ ਦੇ ਤਾਂ ਹਰ ਕੋਈ ਰਿਹਾ, GST ਤਾਂ ਹਰ ਚੀਜ਼ 'ਤੇ ਹੀ ਦੇ ਰਹੇ ਹੋ, ਇਹ ਸਭ ਤੁਸੀਂ ਇਸ ਕਰਕੇ ਥੋੜ੍ਹਾ ਨਾ ਦੇ ਰਹੇ ਹੋ ਕਿ ਯਾਰ ਐਵੇਂ ਕਿਸੇ ਦੀ ਆਪਾਂ ਕੋਈ ਗਊਸ਼ਾਲਾ ਸੇਵਾ ਥੋੜ੍ਹੀ ਲੱਗੀ ਪਈ ਆ, ਹੈ ਨਾ, ਇਹ ਤੁਸੀਂ ਕੰਮ ਕਰਵਾਉਣਾ ਚਾਹੁੰਦੇ ਹੋ, ਤੁਸੀਂ ਪੁਲਿਸ, ਤੁਹਾਡੇ ਹੀ ਮੁਲਕ ਦੀ ਪੁਲਿਸ ਜੇ ਸਿਵਲ 'ਚ ਆ ਕੇ ਤੁਹਾਨੂੰ ਕੁੱਟਣਾ ਸ਼ੁਰੂ ਕਰਦੇ, ਕਿਉਂ, ਕਿਉਂਕਿ ਤੁਸੀਂ ਪ੍ਰੋਟੈਸਟ 'ਚ ਬੈਠੇ ਹੋ ਸਰਕਾਰ ਦੇ ਖਿਲਾਫ, ਹੱਦ ਹੈ,
0: ਅਤੇ ਉਹਨੂੰ ਮੁੜ ਕੇ ਉੱਥੇ ਇਹ ਕਹਿ ਦੇਣਾ ਕਿ ਨਹੀਂ ਜੀ ਇਹ ਤਾਂ ਇਹਦਾ ਪ੍ਰੋਪੋਗੰਡਾ ਆ ਅਤੇ ਆਪਾਂ ਕਿਉਂ ਸਪੋਰਟ ਕਰੀਏ।
1: ਮੈਂ ਕਹਿੰਦਾ ਕਿ ਸਮਝੋ ਉੱਥੇ
0: ਕਿਤੇ ਨਾ ਕਿਤੇ ਮੰਨ ਲਓ ਯਾਰ, ਕਿਉਂਕਿ ਜਿਹੜੇ ਆ ਦੂਜੀ ਆਪਣਾ ਸਰਕਾਰ ਜਿੱਦਾਂ ਓਪੋਜ਼ਿਟ ਨੇ ਜਿਹੜੇ ਆ ਨਹੀਂ ਆ ਹੁਣ ਮੌਜੂਦਾ ਉੱਥੇ ਇੰਡੀਆ ਦੇ ਵਿੱਚ, ਜਿੱਦਾਂ ਕਿ ਸਾਰੇ ਆਪਾਂ ਜਾਣਦੇ ਹਾਂ
2: ਰਾਹੁਲ ਗਾਂਧੀ ਹੋਣੀ,
0: ਹਾਂਜੀ
2: ਕਾਂਗਰਸ,
0: ਕਾਂਗਰਸ ਪਾਰਟੀ ਹੋ ਗਈ ਜਾਂ ਦੂਜੀਆਂ ਪਾਰਟੀਆਂ ਜਿਹੜੀਆਂ
2: ਯੂਪੀਏ ਅਲਾਇੰਸ ਕਹਿ ਲਿਆ, ਹੁਣ ਤਾਂ ਇੰਡੀਆ ਅਲਾਇੰਸ ਹੋ ਗਿਆ, ਇੰਡੀਆ ਅਲਾਇੰਸ ਕਹਿ ਲਓ,
0: ਤੇ ਉਹਦੇ ਵਿੱਚ ਹੁਣ ਮੰਨ ਲਓ ਕਿ ਉਹਨਾਂ ਨੇ ਤੇ ਆ ਕੇ ਕਹਿਣਾ ਹੀ ਕਹਿਣਾ ਵਾ ਕਿ ਉਹ ਤੇ ਸਿੱਧਾ ਇਹੋ ਹੀ ਆਵਾਜ਼ ਚੁੱਕਣਗੇ ਕਿ ਤੁਸੀਂ ਪ੍ਰਾਈਮ ਮਿਨਿਸਟਰ ਜੀ ਤੁਸੀਂ ਰਿਜ਼ਾਈਨ ਕਰੋ, ਕਿਉਂਕਿ ਮੇਨ ਹੈਡ ਤੇ ਤੁਸੀਂ ਜੇ ਸਾਰਾ ਕੁਝ ਤੇ ਤੁਹਾਡੇ ਅੰਡਰ ਹੋਣ ਡਿਆ ਵਾ, ਤੁਹਾਨੂੰ ਪਤਾ ਨਹੀਂ ਤੁਸੀਂ ਰਿਜ਼ਾਈਨ ਕਰੋ, ਉਹਨਾਂ ਨੇ ਤੇ ਇਹੋ ਹੀ ਮੁੱਦਾ ਚੁੱਕਣਾ ਵਾ, ਕਿਉਂਕਿ ਉਹਨਾਂ ਦਾ ਬਣਦਾ ਹੈ ਕਿਉਂਕਿ ਓਪੋਜੀਸ਼ਨ ਆ ਉਹ ਤੇ ਉਹੀ ਚੁੱਕੂਗੀ। ਪਰ ਆਪਾਂ ਇਹ ਵੇਖਣਾ ਕਿ ਹੁਣ ਇਹ ਜਿਹੜੇ ਆਪਣੀ ਹੁਣ ਵੇਖਿਓ ਹੁਣ ਆਪਣੀ ਜਿਹੜੀ ਉਹ ਆ ਮਾਇੰਡ ਸੈਟ ਆਪਣੇ ਲੋਕਾਂ ਦਾ, ਹੁਣ ਉਹਨਾਂ ਨੇ ਇਸ ਪਾਸੇ ਨੂੰ ਜਾਣਾ ਵਾ ਵੀ ਹਾਂ ਯਾਰ ਵੀ ਉਹਨਾਂ ਦੇ ਮੇਨ ਉਹਨਾਂ ਦੇ ਮੁੱਦੇ ਵੱਲ ਨੂੰ ਤੁਰ ਪੈਣਾ ਵੀ ਹਾਂ ਇਹ ਰਿਜ਼ਾਈਨ ਕਰੇ ਜਾਂ ਇਹ ਕਿਉਂ ਨਾ ਰਿਜ਼ਾਈਨ ਕਰੇ, ਇਹਨੇ ਕੀ ਚੰਗਾ ਕੀਤਾ, ਇਹਨੇ ਕੀ ਮਾੜਾ ਕੀਤਾ, ਅਤੇ ਜਿਹੜੀਆਂ ਵਿੱਚ ਜਿਹੜਾ ਮੇਨ ਮੁੱਦਾ ਸੀ ਜਿਹਦੇ ਕਰਕੇ ਸਾਰਾ ਕੁਛ ਚੱਲਣ ਡਿਆ ਵਾ ਉਹ ਫਿਰ ਉੱਥੇ ਦਾ ਉੱਥੇ ਹੀ ਪਿਆ ਰਹਿਣਾ, ਕਿਉਂਕਿ ਉਹਨਾਂ ਨੇ ਧਿਆਨ ਉੱਧਰ ਹਟਾ ਲੈਣਾ
1: ਤੇ
0: ਤੁਹਾਡੀ ਜਿਹੜੀ ਉਹ ਆ ਤੁਸੀਂ ਉਹਨਾਂ ਦੇ ਮਗਰ ਲੱਗ ਜਾਣਾ।
1: ਇਹ ਹੁਣ
0: ਜਿਹੜਾ ਬੰਦਾ ਕਾਂਗਰਸ ਨੂੰ ਸਪੋਰਟ ਕਰਦਾ ਠੀਕ ਆ, ਉਹ ਜਿਹੜਾ ਕਈ ਬੰਦੇ ਸਪੋਰਟ ਕਰਦੇ ਆ ਉਹ ਦਿਲੋਂ ਕਰਦੇ ਆ ਕਿਸੇ ਵੀ ਪਾਰਟੀ ਨੂੰ ਕਰਦੇ ਹੁਣ ਐਕਸ ਵਾਈ ਜੈਡ, ਹੁਣ ਉਹ ਜੇ ਕਾਂਗਰਸ ਬਹਿ ਗਈ ਮੰਨ ਲਓ ਆ ਕੇ ਥੱਲੇ ਧਰਨਾ ਲਾ ਕੇ ਵੀ ਯਾਰ ਇਹ ਪ੍ਰਾਈਮ ਮਿਨਿਸਟਰ ਅੱਜ ਜਾਂ ਰਿਜ਼ਾਈਨ ਕਰੇ, ਇਹ ਨਹੀਂ ਹੈਲਪ ਕਰ ਪਾ ਰਿਹਾ ਲੋਕਾਂ ਦੀ ਜਾਂ ਇਹ ਨਹੀਂ ਪੂਰਾ ਉੱਤਰ ਪਾ ਰਿਹਾ, ਅਤੇ ਉਹਦੇ ਮਗਰ ਜਿੰਨੇ ਵੀ ਕਾਂਗਰਸ ਨਹੀਂ ਉਹ ਤਾਂ ਸਾਰੇ ਉਹਦੇ ਮਗਰ ਹੀ ਜਾਣੇ ਆ ਨਾ, ਉਹਨਾਂ ਨੇ ਤਾਂ ਘੁੰਮ ਕੇ ਉੱਧਰ ਨੂੰ ਹੋ ਜਾਣਾ ਵਾ ਵੀ ਆਹ ਪੇਪਰਾਂ ਦਾ ਛੱਡੋ ਮਸਲਾ, ਤੁਸੀਂ ਇੱਧਰ ਨੂੰ ਤਰੋ ਵੀ ਤੁਸੀਂ ਇਹਦੇ ਕੋਲ ਰਿਜ਼ਾਈਨ ਕਰਾਓ, ਹੈ ਨਾ ਕਾਂਗਰਸ ਦੀ ਸਪੋਰਟ 'ਚ ਆ ਜਾਣਾ। ਹੁਣ ਉਹ ਸਾਰਾ ਧਿਆਨ ਹਟ ਕੇ ਇੱਧਰ ਨੂੰ ਆ ਗਿਆ ਅਤੇ ਕਿਤੇ ਨਾ ਕਿਤੇ ਮੁੱਦਾ ਵੀ ਉਹੀ ਵੱਡਾ ਵਾ ਕਿਉਂਕਿ ਉਹ ਪ੍ਰਾਈਮ ਮਿਨਿਸਟਰ ਲੈਵਲ ਦਾ ਮੁੱਦਾ ਆ ਗਿਆ।
2: ਬਿਲਕੁਲ,
0: ਹੈ ਨਾ ਕਿੱਥੇ ਉਹ ਚਲੋ ਥੱਲੜਾ ਮੁੱਦਾ ਰਹਿ ਜਾਂਦਾ ਫਿਰ ਵੀ ਉਹ ਇੱਕ ਲੋਕਲ ਮੰਨ ਲਓ ਇੱਕ ਸਟੂਡੈਂਟ ਦਾ ਮੁੱਦਾ ਰਹਿ ਗਿਆ, ਇੱਥੇ ਘੁੰਮ ਕੇ ਫਿਰ ਪੀਐਮ ਦਾ ਆ ਗਿਆ, ਅਤੇ ਉਹ ਇਹੀ ਮਾਨਸਿਕਤਾ ਨਾਲ ਖੇਡੀਆਂ ਜਾਂਦੀਆਂ ਚੀਜ਼ਾਂ ਕਿ ਜਦੋਂ ਆਪਾਂ ਉੱਧਰੋਂ ਛੱਡ ਕੇ ਉੱਧਰ ਤੁਰ ਪਈਦਾ। ਹਾਲਾਂਕਿ ਇਹ ਆਪਾਂ ਨੂੰ ਵੇਖਣਾ ਚਾਹੀਦਾ, ਆਪਣੇ ਲੋਕਾਂ ਨੂੰ ਵੇਖਣਾ ਚਾਹੀਦਾ ਕਿ ਇਸ ਟਾਈਮ ਦੇ ਉੱਤੇ ਮੁੱਦਾ ਇਹ ਨਹੀਂ ਆ ਵੀ ਕੌਣ ਰਿਜ਼ਾਈਨ ਕਰੇ ਕੌਣ ਨਾ ਕਰੇ, ਫਿਲਹਾਲ ਤੇ ਤੁਸੀਂ ਸਿਸਟਮ ਠੀਕ ਕਰੋ, ਕਿਉਂਕਿ ਜੇ ਤੁਹਾਡੀ ਸਰਕਾਰ ਆ ਤੇ ਪੇਪਰ ਤੇ ਉਹੀ ਆਉਣਾ ਸੀ, ਪੇਪਰ ਤੇ ਲੀਕ ਹੋਣਾ ਨਹੀਂ ਹੋਣਾ ਸੀ ਚਲੋ ਬਾਅਦ ਦੀ ਗੱਲ ਸੀ, ਪਰ ਜਿਹੜਾ ਉਹਦਾ ਡਿਪਾਰਟਮੈਂਟ ਸੀਗਾ ਜਿਹੜਾ ਉਹਨੂੰ ਕੰਟਰੋਲ ਕਰ ਰਿਹਾ ਉਹ ਤੇ ਉਹੀ ਰਹਿਣਾ ਸੀ ਨਾ।
1: ਮੈਂ ਤੇ ਕਹਿੰਦਾ ਪੇਪਰ ਲੀਕ ਹੋ ਗਿਆ, ਹੋ ਗਿਆ ਠੀਕ ਹੈ, ਬਹੁਤ ਵੱਡਾ ਮੁਲਕ ਹੈ ਐਂਡ ਕਰਪਟ ਮੁਲਕ ਹੈ। ਮੈਂ ਕਹਿੰਦਾ ਤੁਸੀਂ 16 ਆਨੇ ਸੱਚ 24 ਕੈਰੇਟ ਗੋਲਡ ਆਦਮੀ ਹੋ, ਹਨਾ, ਪਰ ਇੱਕ ਅਕਾਊਂਟੇਬਿਲਿਟੀ ਇੱਕ ਸੌਰੀ ਤਾਂ ਹੋਣੀ ਚਾਹੀਦੀ ਹੈ, ਇੱਕ ਮੰਨਣਾ ਤਾਂ ਚਾਹੀਦਾ ਯਾਰ,
0: ਅਕਨੋਲੇਜ ਹੀ ਨਹੀਂ ਕਰਦੇ,
1: ਅਕਨੋਲੇਜ ਤਾਂ ਕਰੋ। ਮੈਂ ਕੱਲ ਹੀ ਟਵੀਟ ਵੇਖ ਰਿਹਾ ਸੀਗਾ, ਆਪਣਾ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੇ ਕੱਲ ਟਵੀਟ ਕੀਤਾ, ਬਸ ਫਾਈਨਲੀ ਟਵੀਟ ਕੀਤਾ, ਉਹਨੇ ਟਵੀਟ ਕੀਤਾ ਸਾਡੀ ਇੱਕ ਬੈਠਕ ਹੋਈ ਆ ਅੱਜ, ਉਹਦੇ ਅੰਦਰ ਆਪਾਂ ਕਿਸ ਤਰੀਕੇ ਨਾਲ ਉਹੀ ਜੋ ਨੋਰਮਲ ਗੱਲਾਂ ਹੁੰਦੀਆਂ ਦੇਸ਼ ਦੀ ਕਿਸ ਤਰ੍ਹਾਂ ਵਾਧਾ ਕਰ ਸਕਦਾ, ਉਹ ਗੱਲ ਹੀ
0: ਨਹੀਂ ਕੀਤੀ ਨਾ।
1: ਮਤਲਬ ਇਹ ਲੋਕ, ਮਤਲਬ ਯੋਰ ਪੁਆਇੰਟ ਇਸ ਕਿ 70-75 ਹਜ਼ਾਰ ਬੰਦਾ ਜੇ ਇਕੱਠਾ ਹੋ ਗਿਆ ਜੰਤਰ ਮੰਤਰ ਜੇ, ਇੰਨਾ ਜ਼ਿਆਦਾ ਬੰਦਾ ਸੋਸ਼ਲ ਮੀਡੀਆ 'ਤੇ ਇਰੀਟੇਟਡ ਆ, ਹੈ ਨਾ, ਇੰਨਾ ਇੰਨਾ ਡਿਸੈਂਟ ਆ, ਐਂਡ ਟੂ ਮਾਇੰਡ ਯੂ ਪੂਨੇ ਬੋਂਬੇ ਹਰ ਪਾਸੇ ਹੁਣ ਚੱਲਣਾ ਸ਼ੁਰੂ ਹੋ ਗਿਆ ਹੋਇਆ ਪ੍ਰੋਟੈਸਟ, ਐਂਡ ਮਤਲਬ ਉਹ ਆਪਣਾ ਇਮਰਾਨ ਖਾਨ ਯਾਦ ਹੈ ਪੱਪੂ ਕਾ ਡਾਂਸ ਵਾਲਾ, ਬੋਂਬੇ ਤਾਂ ਉਹ ਵੀ ਪਹੁੰਚਿਆ ਹੋਇਆ ਸੀਗਾ, ਰਾਜਕੁਮਾਰ ਰਾਓ ਨੇ ਟਵੀਟ ਕਰਤਾ, ਸੱਲੂ ਭਾਈ ਨੇ ਟਵੀਟ ਤੱਕ ਕਰਤਾ, ਇੰਨੇ ਸਾਰੇ
0: ਇੱਕ ਹੋ ਰਿਹਾ ਯਾਰ ਐਕਟਰ ਬੜਾ ਪੁਰਾਣਾ ਬਾਲੀਵੁੱਡ ਦਾ, ਮੇਰਾ ਨਾਮ ਭੁੱਲ ਗਿਆ, ਚਿੱਟੀ ਜੀ ਦਾੜੀ ਆ,
1: ਨਸੀਰੁਦੀਨ ਸ਼ਾਹ,
0: ਹਾਂ
1: ਉਹ ਤਾਂ ਚਲੋ ਉਹ ਤਾਂ ਬੰਦੇ ਹੀ ਸ਼ੁਰੂ ਤੋਂ ਇੱਦਾਂ ਨਾ ਕਿ ਬਸ ਪੰਗਾ ਪਵੇ ਸਹੀ ਆਪਾਂ ਖੜੇ ਹਾਂ। ਸ਼ਬਾਨਾ ਆਜ਼ਮੀ, ਸ਼ਬਾਨਾ ਆਜ਼ਮੀ ਬੇਚਾਰੀ ਨੂੰ ਉਸੀ ਟਰੱਕ 'ਚ ਪਾ ਕੇ ਲੈ ਗਏ ਜਿਸ ਟਰੱਕ 'ਚ ਬਾਕੀ ਬੰਦੇ ਡਿਟੇਨ ਕੀਤੇ ਹੋਏ ਸੀਗੇ, ਪਰ ਉਹ ਪਾ ਰਹੀ ਵੀਡੀਓ ਕਿ ਹਮ ਦੇਖੇਂਗੇ ਦੇਖੀਆਂ ਕੋਈ ਚੱਕਰ ਵਾਲੀ ਗੱਲ ਨਹੀਂ। ਇੰਨਾ ਕੁਛ ਹੁੰਦਾ ਵੀ ਇੱਕ ਗੱਲ ਤਾਂ ਕਰੋ ਯਾਰ ਕਿ ਇਹ ਤੁਹਾਡਾ ਪੁਆਇੰਟ ਗਲਤ ਆ, ਮੈਂ ਨਹੀਂ ਮੰਨਦਾ, ਕਹੋ ਯਾਰ ਮੇਰੀ ਗਲਤੀ ਨਹੀਂ ਹੈ, ਇਹ ਤਾਂ ਕਹੋ
0: ਜੇ ਹੈਗੀ ਵੀ ਹੈ ਤੇ ਗਲਤੀ ਕਿਦੇ ਕੋ ਨਹੀਂ ਹੋ ਸਕਦੀ।
1: ਮੈਂ ਕਹਿ ਰਿਹਾ ਤੁਸੀਂ ਜਿਹਨੇ ਲੀਕ ਕੀਤੇ ਆ, ਜਿਹੜਾ ਬੰਦਾ ਲੀਕ ਕਰਾ ਰਿਹਾ ਉਹ ਬੰਦਾ ਕਿਉਂ ਨਹੀਂ ਲੱਭ ਪਾਇਆ ਉਹ ਤੇ ਦੱਸੋ।
0: ਹਾਂ ਤੁਸੀਂ ਹੁਣ ਮੰਨ ਲਓ ਅੱਜ ਆਪਣੇ ਕੋਲ ਮੰਨ ਲਓ ਗਲਤੀ ਹੋ ਜਾਊਗੀ, ਹੁਣ ਕੋਈ ਬਟਨ ਹੀ ਮੰਨ ਲਓ ਗਲਤ ਨਾ ਪਿਆ ਗਿਆ,
1: ਹਾਂ
0: ਆਪਾਂ ਹਾਲੇ ਕਿੱਡੀ ਕੁ ਮੰਨ ਲਓ ਬੈਠੇ ਹਾਂ ਤੇ ਆਪਣੇ ਕੋਲ ਤਾਂ ਵੀ ਗਲਤੀ ਹੋ ਜਾਂਦੀ,
1: ਬਿਲਕੁਲ,
0: ਪਰ ਜਦੋਂ ਤੁਸੀਂ ਏਡੇ ਵੱਡੇ ਲੈਵਲ ਤੇ ਬੈਠੇ ਹੋ ਤੇ ਜੇ ਗਲਤੀ ਹੋਊਗੀ ਤੇ ਫਿਰ ਉਹ ਵੀ ਵੱਡੀ ਹੋਊਗੀ ਨਾ, ਉਹ ਨਿੱਕੀ ਥੋੜਾ ਹੋਊਗੀ, ਪਰ ਜੇ ਉਹ ਹੋਈ ਆ ਤੇ ਉਹਨੂੰ ਤੁਸੀਂ ਅਕਨੋਲੇਜ ਕਰੋ ਤੇ ਉਹਨੂੰ ਠੀਕ ਕਰਨ ਦੀ ਗੱਲ ਕਰੋ, ਨਾ ਕਿ ਤੁਸੀਂ ਆ ਏਡੇ ਤਮਾਸ਼ੇ ਕਰੋ ਤੇ ਇੱਕ ਦੂਜੇ ਨਾਲ ਕੁੱਟਮਾਰ ਕਰੋ। ਹੁਣ ਉਹ ਮੰਨ ਲਓ ਸਾਰੀ ਸਾਰੀ ਦਿਹਾੜੀ ਵਿਚਾਰੇ ਉੱਥੇ ਜਾ ਕੇ ਬੈਠੇ ਆ, ਹੈ ਨਾ, ਨਾ ਕੋਈ ਕੰਮ ਕਾਰ ਜਾਂ ਪੜ੍ਹਾਈ ਲਿਖਾਈ ਤੋਂ ਵੀ ਬੰਦਾ ਇੱਕ ਤਰ੍ਹਾਂ ਡਿਸਟਰੈਕਟ ਹੋ ਜਾਂਦਾ। ਹੁਣ ਜਿਹੜੇ ਬੰਦੇ ਨੇ ਉਹ ਸਾਦਾ ਪੜ੍ਹ ਕੇ ਨੰਬਰ ਲੈ ਲੈਣੇ ਸੀ, ਉਹ ਹੁਣ ਹੋ ਸਕਦਾ ਉਹ ਵਿਚਾਰਿਆ ਉਹਨਾਂ ਪੜ੍ਹ ਹੀ ਨਾ ਪਵੇ, ਉਹਨੇ ਨੰਬਰ ਹੀ ਨਾ ਲੈ ਪਵੇ, ਕਿਤੇ ਨਾ ਕਿਤੇ ਇਹ ਵੀ ਇੱਕ ਉਹਦਾ ਰੀਜ਼ਨ ਬਣ ਸਕਦਾ ਉਹਦੀ ਲਾਈਫ ਦੇ ਵਿੱਚ ਕਿੱਡੀ ਵੱਡੀ ਮੂਵਮੈਂਟ ਹੁੰਦੀ ਹੈ ਇਹ ਚੀਜ਼ ਦੀ, ਹੈ ਨਾ, ਕਿਉਂਕਿ ਇੰਨੇ ਹੀ ਤੁਹਾਨੂੰ ਅੱਗੇ ਜਾ ਕੇ ਡਿਵੋਰਸ ਕਰਨਾ ਤੁਸੀਂ ਕਿੱਧਰ ਨੂੰ ਜਾਣਾ।
1: ਸਾਡੇ ਇੱਕ ਸਿੰਗਰ ਸਾਹਿਬ ਵੀ ਵਿਸ਼ਾਲ ਸਾਹਿਬ ਕਰਕੇ ਆਏ ਸੀ ਇੰਟਰਵਿਊ ਸਾਹਿਬ, ਬੱਬੂ ਮਾਨ ਸਾਹਿਬ ਨਾਲ,
0: ਉਹ ਵੀ ਵਿਸ਼ਾਲ ਦੇ ਵੀ ਵਿਚਾਰ ਆਏ ਨੇ।
1: ਸ਼ਾਊਟ ਆਊਟ ਟੂ ਪਹਿਲੇ ਵਿਸ਼ਾਲ ਵਿਜੇ, ਕਿਆ ਬਿਊਟੀਫੁਲ ਇੰਟਰਵਿਊ, ਵੈਲ ਡਨ, ਤਾੜੀਆਂ ਤਾੜੀਆਂ ਤਾੜੀਆਂ,
0: ਵੈਰੀ ਨਾਈਸ,
1: ਬਿਊਟੀਫੁਲ ਇੰਟਰਵਿਊ। ਜਾ ਕੇ ਜ਼ਰੂਰ ਵੇਖਿਓ ਜੀ ਸਾਡੇ ਸੋਸ਼ਲ ਮੀਡੀਆ ਦੇ ਹਰ ਤਰ੍ਹਾਂ ਦੇ ਹੈਂਡਲ ਤੇ, ਹੈ ਨਾ, ਪੋਡਕਾਸਟ, ਹਾਂਜੀ ਪੋਡਕਾਸਟ, ਰੇਡੀਓ, ਹਾਂਜੀ, ਜਿੱਥੇ ਵੀ ਦੇਖ ਸਕਦੇ ਵੇਖੋ। ਉੱਥੇ ਬੱਬੂ ਮਾਨ ਸਾਹਿਬ ਨੇ ਗੱਲ ਕੀਤੀ ਹੈ ਕਿ ਹੈ ਨਾ ਅਸੀਂ ਕੀ ਲੈਣਾ, ਬੇਸਿਕ ਪੁਆਇੰਟ ਇਜ਼ ਹੈ ਕਿ ਪੰਜਾਬ ਕਿਉਂ ਮੋਰੇ ਲੱਗੇ,
0: ਪੰਜਾਬ ਦੇ ਮੁੱਦਿਆਂ ਦੇ ਨਾਲ ਨਹੀਂ ਖੜੇ ਤੇ ਆਪਾਂ ਕਿਉਂ ਜਾ ਕੇ ਖੜੇ।
1: ਬਟ ਅਗੇਨ ਪੰਜਾਬ ਦੇ ਅੰਦਰ, ਸੌਰੀ ਟੂ ਸੇ, ਪੰਜਾਬ ਦੇ ਅੰਦਰ ਕਿਸਾਨੀ ਬਹੁਤ ਵੱਡਾ ਕਿੱਤਾ ਹੈ, ਹੈ ਐਗਰੀਕਲਚਰ ਸਟੇਟ ਹੀ ਹੈ, ਬਿਲਕੁਲ ਸਹੀ ਗੱਲ ਆ। ਅਸੀਂ ਤਾਂ ਦੁਕਾਨਦਾਰੀ ਕੀਤੀ ਸਾਰੀ ਉਮਰ, ਸਾਡਾ ਤਾਂ ਕੰਮ ਹੀ ਸਿਰਫ ਇਸ ਚੀਜ਼ ਦੇ ਆਸੇ ਪਾਸੇ ਹੁੰਦਾ ਸੀਗਾ, ਠੀਕ ਹੈ ਨਾ, ਕੋਈ ਸ਼ਹਿਰੀ ਗਾਹਕ ਨਹੀਂ, ਕੁਛ ਨਹੀਂ। ਪਰ ਪੰਜਾਬ ਦੇ ਅੰਦਰ ਓਨੇ ਹੀ ਲੋਕ ਆਪਣੇ ਸਕੂਲਾਂ 'ਚ ਬੱਚਿਆਂ ਨੂੰ ਭੇਜਦੇ ਆ ਵਧੀਆ ਪੜ੍ਹਾਈ ਵਾਸਤੇ, ਜਿੰਨਾ ਖਰਚਾ ਹੋ ਸਕੇ ਕਰਦੇ ਆ, ਹੈ ਨਾ। ਬੱਚੇ ਵਧੀਆ ਪੜ੍ਹਨ ਨਾ ਪੜ੍ਹਨ ਗੱਲ ਇਹ ਨਹੀਂ ਆ, ਮਾਂ ਬਾਪ ਤਾਂ ਇਹੀ ਕੋਸ਼ਿਸ਼ ਕਰਦੇ ਨੇ ਕਿ ਬੱਚਾ ਵਧੀਆ ਪੜ੍ਹ ਸਕੇ, ਕੰਮ ਇਸ ਕਰਕੇ ਕਰਦਾ
0: ਰਿਜ਼ਲਟਸ ਵੀ ਪੰਜਾਬ ਦੇ ਨਾਟ, ਹਾਂ, ਬਾਕੀਆਂ ਨਾਲੋਂ ਕਿਤੇ ਵਧੀਆ।
1: ਹਾਂ, ਨੀਤੀ ਆਯੋਗ ਦੇ ਰਿਪੋਰਟ 'ਚ ਨੰਬਰ 1 ਆਇਆ ਇਸ ਸਾਲ, ਦੇ ਹੈਵ ਡਨ ਵੈਲ। ਹੁਣ ਜਦੋਂ ਇਹ ਵਾਲੇ ਬੱਚੇ ਵੀ ਤਾਂ ਬੈਠੇ ਹੋਣੇ ਨੀਟ ਦੇ ਐਗਜ਼ਾਮ 'ਚ, ਹੈ ਨਾ, ਉਹਦੇ ਅੰਦਰ ਥੋੜ੍ਹੀ ਉਹਨਾਂ ਨੇ ਸ਼ਾਇਦ, ਮੇਰੇ ਖਿਆਲ ਨਾਲ ਹੀ ਵਾਜ਼ ਨੋਟ ਵੈਲ ਐਜੂਕੇਟਡ ਔਨ ਦਾ ਫੈਕਟ ਕਿ ਨੀਟ ਦਾ ਪੇਪਰ ਬੇਸਿਕਲੀ ਡਾਕਟਰੀ ਦਾ ਐਂਟਰੈਂਸ ਐਗਜ਼ਾਮ ਹੁੰਦਾ, ਜੇ ਤੁਸੀਂ ਉਹ 'ਚ ਕੋਈ ਰੈਂਕ ਨਹੀਂ ਆਉਂਦਾ ਤੁਹਾਡਾ ਤਾਂ ਫਿਰ ਤੁਸੀਂ ਡਾਕਟਰ ਹੀ ਨਹੀਂ ਬਣ ਸਕਦੇ। ਉਹਨਾਂ ਨੇ ਥੋੜ੍ਹੀ ਇਸ ਤਰ੍ਹਾਂ ਕਰਕੇ ਗੱਲ ਕੀਤੀ ਮੇਰੇ ਖਿਆਲ ਨਾਲ ਕਿ
0: ਇਹਦੇ 'ਚ ਕੀ ਜੋਬ ਹੈ ਨਹੀਂ, ਕੀ ਨਹੀਂ। ਜੋਬ ਦੀ ਗੱਲ ਨਹੀਂ ਆ, ਵੇਖੋ ਮੇਰੀ ਗੱਲ ਛੱਡੋ, ਮਤਲਬ ਠੀਕ ਹੈ ਉਹਨਾਂ ਦੇ, ਚਲੋ ਆਪਣੇ ਪੁਆਇੰਟ ਆਫ ਵਿਊ, ਹਰ ਇੱਕ ਦਾ ਆਪਣਾ,
1: ਉਹੀ ਨਾ, ਮਤਲਬ ਸਾਡਾ ਤਾਂ ਉਹੀ ਪੁਆਇੰਟ ਆ, ਆਪਣਾ ਪੁਆਇੂ ਆ, ਵਧੀਆ ਗੱਲ ਆ, ਰੱਖੋ।
0: ਜੇ ਮੰਨ ਲਓ ਮੈਨੂੰ ਕੋਈ ਕਵੇ ਇਹ ਗੱਲ ਆ ਕੇ, ਤੇ ਮੈਨੂੰ ਇਹ ਚੀਜ਼ ਉਹ ਕਹਿੰਦੀ ਕਿ ਉਹ ਪੰਜਾਬ ਦੇ ਜਦੋਂ ਮੁੱਦਾ ਸੀਗਾ ਕਿਸਾਨੀ ਅੰਦੋਲਨ ਹੋਇਆ, ਉਦੋਂ ਉਹ ਨਹੀਂ ਖੜਿਆ ਆ ਕੇ, ਠੀਕ ਹੈ,
1: ਉਹ ਮੁੰਡਾ ਨਹੀਂ,
0: ਹਾਂਜੀ, ਉਹ ਮੁੰਡਾ ਨਹੀਂ ਆਇਆ ਜਿਹਦੇ ਮੂੰਹ ਨੂੰ ਹੁਣ ਲੋਕੀ ਜਾਣ ਡਿਆ, ਠੀਕ ਆ। ਪਰ ਤੁਸੀਂ, ਮਤਲਬ ਜੋ ਮੇਰੀ ਸੋਚ ਆ ਕਿ ਆਪਾਂ ਉਹਦੇ ਦੀਪਿਕੇ ਦੇ ਮੂੰਹ ਨੂੰ ਨਹੀਂ ਜਾਣਾ, ਠੀਕ ਹੈ, ਕਿਉਂਕਿ ਉਹਨੇ ਤੇ ਸਿਰਫ ਇੱਕ ਮੁੱਦਾ ਚੁੱਕਿਆ ਹੈ।
1: ਇਹ ਲੋਕ ਤਾਂ ਸਿੰਬਲ ਹੁੰਦੇ ਆ, ਹੁਣ ਜਦੋਂ ਲੋਕੀ ਮਹਾਤਮਾ ਗਾਂਧੀ ਕਰਦੇ, ਇਕੱਲੇ ਨੇ ਥੋੜ੍ਹਾ ਨਾ ਕਰਾਇਆ, ਮਹਾਤਮਾ ਗਾਂਧੀ ਇਜ਼ ਬੇਸਿਕਲੀ ਸਿੰਬਲ।
0: ਪਰ ਤੁਸੀਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਹਦੇ ਕਰਕੇ ਜਾਣਾ ਜਾਂ ਉਹਦੇ ਮਗਰ ਜਾਣਾ, ਤੁਸੀਂ ਮੁੱਦੇ ਕਰਕੇ ਜਾ ਸਕਦੇ,
1: ਤੁਸੀਂ ਮੁੱਦੇ ਕਰਕੇ ਜਾ
0: ਕਿ ਮੁੱਦਾ ਕੀ ਆ ਇਹ ਵੇਖੋ, ਉਹਨੂੰ ਲੀਡ ਕੌਣ ਕਰ ਰਿਹਾ, ਉਹ ਸੈਕੰਡਰੀ ਥਿੰਗ ਆ।
1: ਇੱਕ ਲੱਖ ਸਕੂਲ ਬੰਦ ਹੋ ਗਿਆ ਸਰਕਾਰੀ ਇੰਡੀਆ ਦੇ ਅੰਦਰ, ਕਾਰਨ ਨਹੀਂ ਪਤਾ ਕਿਸੇ ਨੂੰ, 1,00,000 ਸਕੂਲ ਘਟਾ ਤੇ, ਕਿਉਂਕਿ ਸਕੂਲਸ ਨੂੰ ਬਜਟ ਨਹੀਂ ਦੇ ਰਹੇ ਹੁਣ, ਉਹ ਵਾਲੀ ਥਾਵਾਂ ਤੇ ਜ਼ਿਆਦਾ ਪੈਸੇ ਲਾ ਰਹੇ ਜਿਹੜਾ ਫ੍ਰੀ 'ਚ ਆਹ ਪੈਸੇ ਵੰਡੇ ਨੇ, ਜੋ ਮੇਰੇ ਖਿਆਲ ਭਗਵੰਤ ਮਾਨ ਸਰਕਾਰ ਵੀ ਅੱਜ ਕੱਲ੍ਹ ਕਰ ਰਹੀ ਹੈ ਲੇਡੀਜ਼ ਵਾਸਤੇ, ਹੈ ਨਾ, ਸੈਂਟਰ ਗੌਰਮੈਂਟ ਵੀ ਥਾਵਾਂ ਤੇ ਕਰ ਰਹੇ, ਤਾਂ ਉਹ ਵਾਲੀ ਚੀਜ਼ਾਂ ਤੇ ਇਹਨਾਂ ਨੇ ਪੈਸੇ ਵਧਾਏ ਆ, ਉੱਥੇ ਸਬਸਿਡੀਆਂ ਦੇ ਦਿੱਤੀਆਂ, ਪਰ 1,00,000 ਸਕੂਲ ਇੱਕ ਉਦਾਂ ਦੀ ਕੰਟਰੀ,
0: ਸਕੂਲ ਵਾਲੇ ਬੈਗਾਂ ਦੇ ਉੱਤੇ ਫੋਟੋ ਲੱਗ ਗਈ।
1: ਅੱਛਾ, ਵਾਹ, ਕੀ ਬਾਤ ਆ, ਮੈਂ ਦੇਖੀ ਕੱਲ
0: ਬੈਗ ਬਣ ਰਹੇ ਹਨ,
1: ਨਾਟ ਕੂਲ ਬ੍ਰੋ, ਨਾਟ
0: ਕੂਲ, ਇਹ ਫੋਟੋ ਨਹੀਂ ਕੂਲ ਲੱਗੀ,
1: ਹਾਂ ਨਹੀਂ, ਆਈਡੀਆ ਵੀ ਮਾੜਾ ਹੀ ਸੀਗਾ, ਮਤਲਬ ਚਲੋ ਭਾਵੇਂ ਪਾਰਟੀ ਦਾ ਸਿੰਬਲ ਸਹੀ ਲੱਗੀ ਫੋਟੋ, ਜੇ ਕੁਝ ਕਰਨਾ ਹੀ ਚਾਹਨੂੰ ਕਿ ਹਾਂ ਵੀ ਚੇਤਾ ਰਵੇ ਪਾਰਟੀ ਸਿੰਬਲ ਠੀਕ ਰਹਿੰਦਾ, ਬੰਦੇ ਦੀ ਫੋਟੋ ਵਾਲਾ ਬੈਗ ਤਾਂ ਮੈਂ ਨਹੀਂ ਲੈ ਕੇ ਜਾਊਂਗਾ, ਮੈਂ ਮਤਲਬ ਇਟਸ ਹਾਰਡ, ਪਰ ਚਲੋ
0: ਆਂਟੀ ਨਾਲ ਤੁਹਾਡੇ ਫੈਮਿਲੀ ਦੀ ਕਿਸੇ ਦੀ ਫੋਟੋ ਹੋਵੇ
1: ਨਹੀਂ ਤਾਂ ਉਹ ਵੀ ਬੜਾ ਔਡ ਲੱਗਦਾ ਬਈ, ਕਿੰਨਾ ਅਜੀਬ ਲੱਗਦਾ। ਪਰ ਖੈਰ, ਗੱਲ ਇਹੀ ਹੈ ਮੁੱਕਦੀ, ਆਪਣਾ ਬਲਕੀਰਤ ਜੀ, ਕਿ ਬੰਦੇ ਨੂੰ ਆਪਣਾ ਓਪੀਨੀਅਨ ਰੱਖਣਾ ਚਾਹੀਦਾ, ਐਂਡ ਜੇ ਉਹਦਾ ਕੋਈ ਰੋਸ਼ ਹੈ, ਜੇ ਉਹਨੂੰ ਕੋਈ ਗੁੱਸਾ, ਕੋਈ ਗਿਲਾ ਕਿਸੇ ਸਰਕਾਰ ਨਾਲ, ਤਾਂ ਉਹਨੂੰ ਉਹ ਸ਼ੇਅਰ ਕਰਨਾ ਚਾਹੀਦਾ, ਅਤੇ ਜੇ ਤੁਸੀਂ ਉਹਦੀ ਉਸ ਗੱਲ ਨਾਲ ਸਹਿਮਤ ਹੋ, ਤੁਹਾਨੂੰ ਵੀ ਹੁੰਗਾਰਾ ਭਰਨਾ ਚਾਹੀਦਾ, ਤਾਂ ਹੀ ਸਿਸਟਮ ਸੈੱਟ ਰਹਿੰਦੇ ਆ, ਤਾਂ ਹੀ ਅੱਜ ਜਿਹੜਾ ਜਿਸ ਕੰਟਰੀ 'ਚ ਆਪਾਂ ਬੈਠੇ ਪਏ ਹਾਂ, ਇਹ ਲੋਕ ਅੱਜ ਵੀ ਇਸੇ ਕਰਕੇ ਸਕਸੈਸਫੁਲ ਨੇ ਜਿੰਨੇ ਕੁ ਨੇ, ਬਿਕੋਜ਼ ਦੇ ਟਰੀਟ ਦੇਅਰ ਗੌਰਮੈਂਟ ਐਸ ਦੇਅਰ ਸਰਵੈਂਟ, ਵਿਚ ਇਜ਼ ਅ ਰੀਅਲ ਫੈਕਟ, ਇਟਸ ਨੋਟ ਈਵਨ ਅ ਥਿੰਗ ਆਫ ਫਿਲੋਸਫੀ, ਇਹ ਫੈਕਟ ਹੈ, ਇਹ ਰਿਟਨ ਰੂਲ ਹੈ।
0: ਇੱਦਾਂ ਹੀ ਆ, ਅਤੇ ਆਪਣਿਆਂ ਨੂੰ ਪਰ ਇਹ ਚੀਜ਼ ਨਹੀਂ ਸਮਝ ਆਉਂਦੀ,
1: ਹਾਂ ਨਹੀਂ ਆਉਂਦੀ, ਪਰ
0: ਕਿਉਂਕਿ ਆਪਣਿਆਂ ਨੂੰ ਇਹ ਪਹਿਲਾਂ ਤਾਂ ਇਹ ਸਮਝਣਾ ਪੈਣਾ ਵਾ ਵੀ ਸਰਕਾਰ ਆ ਅਤੇ ਉਹ ਕਾਹਦੇ ਲਈ ਆ, ਉਹਨੇ ਕੀ ਕੰਮ ਕਰਨਾ ਜਾਂ ਸਾਡੇ ਲਈ ਉਹ ਕੀ ਕਰ ਸਕਦੀ, ਆਪਾਂ ਉਹਦੇ ਲਈ ਕੀ ਕਰ ਸਕਦੇ ਹਾਂ, ਇਹ ਚੀਜ਼ਾਂ ਨੂੰ ਵੇਖਣਾ ਪੈਣਾ। ਫਿਰ ਨੈਕਸਟ ਸਟੈਪ ਦੂਜਾ ਆਉਂਦਾ ਵਾ ਕਿ ਕਿਹਦੇ ਕੋਲ ਕਿੱਦਾਂ ਕੰਮ ਕਰਾਉਣਾ, ਕਿੱਦਾਂ ਨਹੀਂ ਕਰਾਉਣਾ। ਪਰ ਆਪਣੇ ਕੀ ਹੈ ਕਿ ਮਤਲਬ ਟੋਟਲੀ ਡਿਫਰੈਂਟ ਚੀਜ਼ ਹੈ, ਕੋਈ ਨਵਾਂ ਉੱਠਿਆ ਮੰਨ ਲਓ ਚਾਰ ਗੱਲਾਂ ਸਾਨੂੰ ਕਹਿ ਦੂਗਾ, ਨਹੀਂ ਵੀ ਨਵਾਂ ਉੱਠਿਆ ਪੁਰਾਣਾ ਹੀ ਮੰਨ ਲਓ ਸਾਨੂੰ ਕੋਈ ਚਾਰ ਦੀ ਥਾਂ 'ਤੇ ਉਹਨੂੰ ਪਰ 16 ਕਹਿਣੀਆਂ ਪੈਣਗੀਆਂ ਕਿਉਂਕਿ ਉਹਦੀਆਂ ਚਾਰ ਚੱਲਣੀਆਂ ਨਹੀਂ, ਅਤੇ ਜੇ ਉਹ 16 ਵੱਡੀਆਂ ਕਹਿ ਦਿੰਦਾ ਵਾ ਤਾਂ ਦੈਨ ਵੀ ਆਰ ਆਲ ਯੂਅਰਸ, ਫਿਰ ਕੋਈ ਚੱਕਰ ਵਾਲੀ ਗੱਲ। ਜਿੱਦਾਂ ਤੁਸੀਂ ਕਹੋਗੇ ਕਰਾਂਗੇ ਹਾਂ ਉਹ ਤੁਸੀਂ ਜਿਹੜੇ ਪੰਜ ਸਾਲ ਕੱਢਣੇ ਆ ਉਹ ਚੰਗੇ ਕੱਢੋ ਮਾੜੇ ਕੱਢੋ ਆਪਾਂ ਫਿਰ ਵੀ ਤੁਹਾਡੇ ਦੇ ਭਰੋਸੇ ਨਾਲ ਚੱਲੀ ਜਾਵਾਂਗੇ ਵੀ ਹਾਂਜੀ ਹਾਂਜੀ ਕਰ ਰਹੇ ਕਰ ਰਹੇ ਕਰ ਰਹੇ ਪਰ ਉਹ ਕਦੋਂ ਕਰ ਰਹੇ ਆ ਕੀ ਕਰ ਰਹੇ ਆ ਇਹ ਕਿਸੇ ਨੂੰ ਨਹੀਂ ਪਤਾ ਅਤੇ ਨਾ ਹੀ ਪਤਾ ਲਾਉਣਾ ਚਾਹੁੰਦੇ ਆਪਾਂ ਅਤੇ ਇਹੀ ਟੋਟਲੀ ਫਰਕ ਆ ਹੁਣ ਆਪਣੇ ਇੱਥੇ ਹੁਣ ਮੰਨ ਲਓ ਦੋ ਜਿਹੜਾ ਉਹ ਵਾਰੀ ਜਦੋਂ ਵੋਟਾਂ ਹੁੰਦੀਆਂ ਨੇ ਮੰਨ ਲਓ ਉਸ ਤੋਂ ਤੀਜੀ ਵਾਰੀ ਤੁਸੀਂ ਸੇਮ ਬਣ ਹੀ ਨਹੀਂ ਸਕਦੇ ਠੀਕ ਹੈ ਔਰ ਇੱਕ ਰੂਲ ਹੀ ਆ ਕਿ ਤੁਸੀਂ ਥਰਡ ਜਿਹੜਾ ਵਾ ਉਹ ਤੁਸੀਂ ਕੰਟੀਨਿਊਟੀ ਦੇ ਵਿੱਚ ਨਹੀਂ ਬਣ ਸਕਦੇ
1: ਬਿਲਕੁਲ
0: ਕਿ ਦੋ ਬਣ ਸਕਦੇ ਹੋ
2: ਇਹ ਵੈਸੇ ਬਹੁਤ ਵਧੀਆ ਪੁਆਇੰਟ ਆ
0: ਭਾਵੇਂ ਤੁਸੀਂ ਸਹੀ ਕੰਮ ਕੀਤਾ ਭਾਵੇਂ ਤੁਸੀਂ ਗਲਤ ਕੰਮ ਕੀਤਾ ਡਸਨਟ ਮੈਟਰ ਚੇਂਜ ਚਾਹੀਦਾ ਆ ਤੀਜੀ ਵਾਰੀ
1: ਇਹ ਬਹੁਤ ਵਧੀਆ ਚੀਜ਼ ਆ ਇਹ ਜਿਹੜਾ ਅਮਰੀਕੀ ਇਫੈਕਟ ਹੈ ਨਾ ਇਹ ਵਾਲਾ ਕਿ ਬੰਦੇ ਨੂੰ ਜਿਹੜਾ ਬੰਦਾ ਆ ਗਿਆ ਉਹ ਪਹਿਲੇ ਫਕੀਰ ਹੋ ਗਿਆ ਅਸਲ 'ਚ ਉਹਨੂੰ ਝੋਲਾ ਉਠਾ ਕੇ ਜਾਣ ਦੀ ਲੋੜ ਨਹੀਂ ਹੈ ਹਮੇ ਜੀ ਇਹ ਕਹਿਣ ਦੀ ਲੋੜ ਨਹੀਂ ਵਾਕਈ ਫਕੀਰੀ ਅੰਦਾਜ਼ ਹੋਵੇ ਪਤਾ ਮੈਂ ਪਹਿਲੇ ਦਿਨ ਤੋਂ ਆਇਆ ਤੇ ਮੈਂ ਤੇ ਬਾਈ ਮੈਕਸੀਮਮ ਇੱਥੇ 8 ਸਾਲ ਕੰਮ ਕਰ ਸਕਦਾ ਰਾਜ ਕਰ ਸਕਦਾ
0: ਬਸ
1: ਫਿਰ ਬੰਦਾ ਅਸਲ 'ਚ ਕੰਮ ਕਰਦਾ ਫਿਰ ਬੰਦਾ ਕਹਿੰਦਾ ਬਾਅਦ 'ਚੋਂ ਸਾਰੀ ਉਮਰ ਇਹਨਾਂ ਲੋਕਾਂ ਨੂੰ ਟੱਕਰਨਾ ਮੈਂ
0: ਬਸ
1: ਹੁਣ ਓਬਾਮਾ ਓਬਾਮਾ ਸੋ ਵੈਲ ਰਿਸਪੈਕਟਡ ਸਾਰੀ ਦੁਨੀਆਂ ਦੇ ਅੰਦਰ ਉਹਨੇ ਚੱਜ ਦੇ ਕੰਮ ਕੀਤੇ ਉਹਨਾਂ ਨੂੰ ਉਸਾਮਾ ਬੀਨ ਉਹਨੇ ਚੁਕਾਇਆ ਠੀਕ ਹੈ ਨਾ ਬੁਸ਼ ਨੇ ਐਂਡ ਤੱਕ ਦਾ ਜੋੜ ਲਾਤਾ ਪੂਰਾ ਅਫਗਾਨਿਸਤਾਨ ਉਜਾੜ ਤਾ ਕੱਖ ਨਹੀਂ ਹੋਇਆ ਹਨਾ ਤੇ ਹੀ ਇਜ਼ ਨੋਟ ਰਿਸਪੈਕਟਡ ਐਟ ਆਲ ਸ਼ਾਹੀਆਂ ਤਾਂ ਹੀ ਸੁੱਟੀਆਂ ਜਾਂਦੀਆਂ ਹੋਏ ਤੇ ਹਨਾ ਬੰਦਾ ਕਦੇ ਨਾ ਕਦੇ ਤੇ ਪਬਲਿਕ ਦੇ ਸਾਹਮਣੇ ਆਉਂਦਾ ਨਾ ਇਹ ਜਿਹੜੀ ਸਾਡੀ ਸੋਚ ਹੈ ਨਾ ਅੱਜ ਵੀ ਉੱਥੇ ਕਿ ਅਸੀਂ ਤਾਂ ਰਾਜੇ ਹਾਂ ਅਸੀਂ ਰਾਜਿਆਂ ਵਾਂ ਅਸੀਂ ਆ ਗਏ ਤੇ ਅਸੀਂ ਰਵਾਂਗੇ ਭਾਵੇਂ ਇਹ ਭਾਵੇਂ ਇਹਨਾਂ ਤੋਂ ਪਹਿਲੇ ਜਦੋਂ ਪੁਰਾਣੇ ਸੀਗੇ ਹਨਾ ਫੈਕਟ ਤੇ ਇਹ ਹੈ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ 70s ਦੇ ਅੰਦਰ ਉਹਦਾ ਹੀ ਇਹ ਸਾਰੇ ਪ੍ਰੋਡਕਟ ਨੇ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਸਭ ਤੋਂ ਵੱਡਾ ਜਿਸ ਤਰ੍ਹਾਂ ਇਹ ਦੀਪ ਕਿਹਾ ਸ਼ਿਆਮਾ ਪ੍ਰਸਾਦ ਮੁਖਰਜੀ ਸੀਗਾ ਉਸ ਟਾਈਮ ਤੇ ਉਹਨਾਂ ਤੋਂ ਜਨਤਾ ਦਲ ਬਣਿਆ ਉਹਨਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਨਿਕਲੀ ਉਹਨਾਂ ਵਿੱਚੋਂ JDU ਨਿਕਲਿਆ ਜਿਹੜਾ ਅਲਟੀਮੇਟਲੀ ਇਹਨਾਂ ਸਾਰੀਆਂ ਉਹ ਪਾਰਟੀਆਂ ਨਿਕਲੀਆਂ ਜਿਹੜੀ NDA ਅਲਾਇੰਸ ਬਣਿਆ ਇੰਨੇ ਸਾਲ ਤੱਕ ਲੜਦੇ ਰਹੇ ਹੁਣ ਤਾਂ ਚਲੋ ਇਕੱਲੇ ਵੀ ਜਿੱਤ ਜਾਂਦੇ ਪਰ ਅੱਜ ਵੀ NDA ਅਲਾਇੰਸ ਹੈ ਸੋ ਜਦੋਂ ਤੁਹਾਡੀ ਹੀ ਹੋਂਦ ਪ੍ਰੋਟੈਸਟ 'ਚੋਂ ਹੈ ਤੁਸੀਂ ਪ੍ਰੋਟੈਸਟ ਨਹੀਂ ਰੋਕ ਸਕਦੇ ਐਂਡ ਤੁਸੀਂ ਲੋਕਾਂ 'ਤੇ ਗਲਤ ਕੰਮ ਨਹੀਂ ਕਰ ਸਕਦੇ ਬਾਕੀ ਜਾਂਦੇ ਜਾਂਦੇ ਕੋਈ ਨਾ ਕੋਈ ਹਮੇਸ਼ਾ ਫੈਕਟ ਅਸੀਂ ਸ਼ੇਅਰ ਕਰਨਾ ਹੁੰਦਾ ਅਤੇ ਜਾਂਦੇ ਜਾਂਦੇ ਇੱਕ ਗਾਣਾ ਸੁਣਨ ਜਾਵਾਂਗੇ ਤੁਹਾਨੂੰ ਵਧੀਆ ਜਿਹਾ
0: ਜੀ ਪਲੀਜ਼
1: ਪਰ ਜਿਹੜਾ ਉਹ ਗਾਣਾ ਨਾ ਉਹ ਗਾਣਾ ਵੀ ਅੱਜ ਦੇ ਮੁੱਦੇ ਦੇ ਹਿਸਾਬ ਦਾ
0: ਓਕੇ
1: ਠੀਕ ਹੈ ਮਨੀ ਹਾਈਸ ਦੇ ਅੰਦਰ ਤੁਸੀਂ ਸੁਣਿਆ ਜੀ ਗਾਣਾ ਬੈਲਾ ਚਾਓ ਤੁਹਾਨੂੰ ਬੈਲਾ ਚਾਓ ਹੀ ਸੁਣਾਵਾਂਗੇ ਕਿਉਂਕਿ ਬੈਲਾ ਚਾਓ ਬੇਸਿਕਲੀ ਜੀ ਇੱਕ ਇਹ ਫੋਕ ਸੌਂਗ ਹੈ ਫੋਕ ਸੌਂਗ ਉਹ ਹੈ ਜਦੋਂ ਇਟਾਲੀਅਨ ਔਰਤਾਂ ਕਹਿ ਲਾ ਇਹ ਗਾਉਂਦੀਆਂ ਸੀਗੀਆਂ ਜਦੋਂ ਖੇਤਾਂ 'ਚ ਕੰਮ ਕਰਦੀਆਂ ਸੀਗੀਆਂ ਬ੍ਰੈਡ ਵਗੈਰਾ ਦਾ ਕੰਮ ਕਰਦੀਆਂ ਸੀਗੀਆਂ ਮੇਰੇ ਖਿਆਲ ਨਾਲ ਸ਼ਾਇਦ ਬ੍ਰੈਡ ਵਿਨਿੰਗ ਦੇ ਟਾਈਮ ਦੀ ਗੱਲ ਹੈ ਜਾਂ ਫਿਰ ਖੇਤਾਂ 'ਚ ਕੰਮ ਪਰ ਇਹ ਉਹਨਾਂ ਦਾ ਉਹ ਵਾਲਾ ਗਾਣਾ ਬਾਅਦ 'ਚ ਉਹਦੇ ਲਿਰਿਕਸ ਚੇਂਜ ਕਰ ਦਿੱਤੇ ਗਏ ਕਿ ਜਦੋਂ ਇਹਨਾਂ ਦੇ ਰੈਵੋਲੂਸ਼ਨਰੀ ਉੱਠੇ ਉੱਥੇ ਉਸ ਸਮੇਂ ਦੀਆਂ ਸਰਕਾਰਾਂ ਨਾਲ ਟੱਕਰ ਲੈਣ ਲਈ ਕਿ ਬਈ ਸਾਨੂੰ ਡੈਮੋਕ੍ਰੇਸੀ ਚਾਹੀਦੀ ਹੈ ਸਭ ਗਲਤ ਹੈ ਅਤੇ ਫਿਰ ਇਹਦਾ ਸਿਸਟਮ ਬਣ ਗਿਆ ਵਾਲਾ ਅਤੇ ਵੈਲਾ ਚਾਓ ਦਾ ਮਤਲਬ ਹੁੰਦਾ ਚਾਓ ਮਤਲਬ ਬਾਏ ਅਤੇ ਵੈਲਾ ਮਤਲਬ ਬਿਊਟੀਫੁਲ ਤਾਂ ਉਹ ਇਹ ਸਾਰੇ ਗਾਣੇ ਦਾ ਪੁਆਇੰਟ ਇਹ ਹੈ ਕਿ ਸੋਲਜਰ ਜਿਹੜਾ ਰੈਵੋਲੂਸ਼ਨ ਕਰਨ ਲਈ ਜਾ ਰਿਹਾ ਕ੍ਰਾਂਤੀ ਕਰਨ ਲਈ ਜਾ ਰਿਹਾ ਉਹ ਜਾਂਦਾ ਜਾਂਦਾ ਖੇਤਾਂ 'ਚ ਕੰਮ ਕਰਦੀ ਆਪਣੀ ਖੂਬਸੂਰਤ ਆਪਣੀ ਫਿਰਦੌਸ ਨੂੰ ਆਪਣੀ ਹਮਦਮ ਆਪਣੀ ਸਾਥੀ ਨੂੰ ਕਹਿ ਰਿਹਾ ਮੈਂ ਸ਼ਾਇਦ ਵਾਪਸ ਨਾ ਮੁੜਾਂ ਮੇਰੀ ਜਾਨ ਆਪਣਾ ਧਿਆਨ ਰੱਖੀ ਬਾਏ ਬਿਊਟੀਫੁਲ ਸੋ ਇਹ ਬਈ ਨਾਮ ਨਹੀਂ ਪਤਾ ਬਈ ਕਿਹਦੀ ਕਿਸ ਬੰਦੇ ਦੀ ਆਵਾਜ਼ 'ਚ ਪਰ ਇੰਜੋਏ ਕਰੋ ਵੈਲਾ ਚਾਓ ਅਤੇ ਸਾਡੇ ਵੱਲੋਂ ਵੀ ਵੈਲਾ ਚਾਓ
0: ਚੱਲੀਏ ਫਿਰ ਆਪਾਂ ਸੀ ਟਾਟਾ
1: ਟਾਟਾ ਬਾਏ
0: ਬਾਕੀ ਹਾਂ ਜਾਂਦੇ ਜਾਂਦੇ ਕਿ ਜੋ ਵੀ ਕਰਨਾ ਵਾ ਉਹ ਇੱਕ ਵਾਰੀ ਤੁਸੀਂ ਆਪਣੇ ਆਪ ਨਾਲ ਸਲਾਹ ਕਰਕੇ ਅਤੇ ਆਪਣੀ ਕਰਨੀ ਆ ਨਾ ਕਿ ਤੁਸੀਂ ਕਿਸੇ ਦੀ ਸੁਣ ਕੇ ਜਾਂ ਕਿਸੇ ਇੱਕ ਮੰਨ ਲਓ ਕੋਈ ਫੇਮਸ ਪਰਸਨੈਲਿਟੀ ਉਹਦੀ ਸੁਣ ਕੇ ਉਹਦੇ ਪਿੱਛੇ ਨਹੀਂ ਲੱਗ ਜਾਣਾ ਆਪਣੀ ਕਿਤੇ ਨਾ ਕਿਤੇ ਆਪਣਾ ਥੋੜ੍ਹਾ
1: ਪਿੱਛੇ ਤਾਂ ਲੱਗਣਾ ਹੀ ਨਹੀਂ ਸਾਰਿਆਂ ਦੀ ਸੁਣੋ ਸਮਝੋ ਆਪਣਾ ਖੁਦ ਦੀ ਪਰਸਨੈਲਿਟੀ ਉਤਾਰੋ
0: ਉਹੀ ਕਰੋ
1: ਤੇ ਫਿਰ ਉਹ ਕਰੋ ਠੀਕ ਹੈ ਤੇ ਸਾਨੂੰ ਫਿਲਹਾਲ ਇਜਾਜ਼ਤ ਦਿਓ ਮੈਂ ਸੀ ਕ੍ਰਿਸ਼ਨ ਮੈਨਾ ਬਣੀ ਐਂਡ ਤੁਸੀਂ ਸੁਣ ਰਹੇ ਰੇਡੀਓ ਹਾਂਜੀ 1674
0: ਏ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. You are listening.
1: Hanji Hanji, Hanji Hanji, Hanji Hanji, Radio Hanji.
2: Radio Hanji, 1674 AM, 24/7 Indian Radio, Sydney ka apna Indian Radio Station.
1: Radio Hanji.
3: Stay tuned.
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨਚ,
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨਚ,
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਤੇ ਸਾਡੇ ਪ੍ਰੋਗਰਾਮ ਦੇ ਵਿੱਚ ਗੱਲ ਨਾ ਹੋਵੇ, ਕਿਵੇਂ ਹੋ ਸਕਦਾ? ਹੌਲੀ ਹੌਲੀ ਉਹ ਕਰੀਏ, ਪਰ ਕਰਾਂਗੇ ਜ਼ਰੂਰ ਗੱਲ ਚਾਹੇ। ਔਰ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਪ੍ਰਧਾਨ ਇਲਾਕਾ ਕਿਹੜਾ ਆਪਣਾ ਦੇ ਵਿੱਚ ਸਾਡੇ ਮਤਲਬ ਮੇਰੇ ਤੇ ਹਰਸਿੰਘ ਜੀ ਦੇ ਨਾਲ ਤੁਸੀਂ ਵੀ ਹੋਵੋਗੇ। ਤੇ ਹਰਸਿੰਘ ਜੀ ਵੈਲਕਮ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ,
0: ਕੈਸੇ ਹੋ? ਹੈਪੀ ਹੋਲੀ ਸੱਚ ਤੁਹਾਨੂੰ।
1: ਹੈਪੀ ਹੋਲੀ,
0: ਹੈਪੀ ਤੇਜ ਹੋਲੀ,
1: ਤੇਜ ਹੋਲੀ। ਮੈਨੂੰ ਤਾਂ ਲੱਗਦਾ ਹੁਣ ਹੌਲੀ ਹੋ ਚੁੱਕੀ ਜਿੱਦਾਂ ਤੁਸੀਂ ਕਹਿੰਦੇ ਹੌਲੀ ਹੌਲੀ। ਐਗਜੈਕਟਲੀ ਕੱਲ ਸੀ ਵੈਸੇ? ਛੋਟੀ ਵੱਡੀ ਹੋਲੀ ਵੀ ਹੁੰਦੀ ਹੈ ਨਾ, ਫਿਰ ਉਹ ਇਸ ਦਾ
0: ਹੋਲੀ ਦੀਵਾਲੀ ਦੀ ਤਰ੍ਹਾਂ ਹੋਲੀਆਂ ਵੀ ਛੋਟੀਆਂ ਵੱਡੀਆਂ
1: ਇੱਦਾਂ ਕਹਿੰਦੇ ਆ। ਹਾਂ, ਫਿਰ ਜਿੱਦਾਂ ਆਪਣੀ
0: ਮੀਡੀਅਮ ਕਹਤੇ ਨਹੀਂ ਹੁੰਦੀ। ਮੀਡੀਅਮ ਦੀਵਾਲੀ, ਮੀਡੀਅਮ
1: ਪੰਜਾਬੀ ਆ, ਜਾਂ ਤਾਂ ਕੋਈ ਕੰਮ ਕਰਦੇ ਆ, ਸਟ੍ਰੀਮ ਕਰਦੇ ਆ, ਜਾਂ ਫਿਰ ਨਹੀਂ ਕਰਦੇ। ਉਹ ਕੰਮ ਹੁੰਦਾ ਵਿੱਚ, ਵਿਚਾਲੇ ਵਾਲਾ ਨਹੀਂ ਹੁੰਦਾ ਸਾਡੇ ਤੋਂ।
0: ਨਹੀਂ, ਮੀਡੀਅਮ ਵੀ ਹੁੰਦੀ ਹੈ,
1: ਹੁੰਦੀ ਹੈ
0: ਵਿੱਚ ਵਿਚਾਲੇ ਵਾਲੀ ਹੁੰਦੀ ਹੈ। ਮਾਡੀ ਗ੍ਰਾਸ ਨਹੀਂ ਹੁੰਦੀ, ਉਹ ਵਿੱਚ ਵਿਚਾਲੇ,
1: ਵਿੱਚ ਵਿਚਾਲੇ, ਉਹ ਵਿੱਚ ਵਿਚਾਲੇ। ਜਦੋਂ ਕਿਤੇ ਟਾਈਮ ਪਾਸ ਕਰਨਾ ਹੋਵੇ, ਫੀਲਿੰਗ ਲੈਣੀ ਹੋਵੇ,
0: ਹਾਂ ਉਹ ਸਿਡਨੀ ਚ ਮਾਡੀ ਗ੍ਰਾਸ ਵੀ ਹੁੰਦੀ ਹੈ। ਚਲੋ, ਕੈਸਾ ਰਹਾ ਆਪਕਾ ਵੀਕਐਂਡ? ਐਤਕੀ ਤਾਂ ਨਹੀਂ ਭੱਜਣ ਭੁੱਜਣ ਗਏ?
1: ਨਹੀਂ, ਓਦਾਂ ਕੰਪੀਟੀਸ਼ਨ ਨਹੀਂ ਸੀ, ਓਦਾਂ ਤੇ ਚਲੋ ਭੱਜਦੇ ਹੀ ਰਹਿੰਦਾ।
0: ਕੰਪੀਟੀਸ਼ਨ ਹੀ ਹੁੰਦਾ, ਓਦਾਂ ਤਾਂ ਭੱਜਦੇ ਰਹਿੰਦੇ।
1: ਹਾਂ ਪਿਛਲੇ, ਹਾਂ ਤਾਂ ਹੀ ਮੈਂ ਸੰਡੇ ਦੀ ਗੱਲ ਕਰ ਰਹੀ ਹਾਂ। ਹੁਣ ਅੱਜ ਕੀ ਸ਼ੁੱਕਰਵਾਰ ਹੋ ਗਿਆ, ਹਫਤਾ ਹੀ ਹੋ ਗਿਆ ਆ। ਸੋ ਸ਼ੁੱਕਰਵਾਰ ਹੀ ਸੀਗਾ ਹੋਲੀ ਦਾ ਫੈਸਟੀਵਲ, ਤੇ ਮੇਰਾ ਪੂਰਾ ਸੀਗਾ ਪਲਾਨ ਜਾਣ ਦਾ ਉੱਥੇ।
0: ਹੁਣ ਵੀ ਹੈਗੇ ਨੇ ਇਸ ਵੀਕਐਂਡ ਵੀ
1: ਹੈਗੇ ਨੇ,
0: ਕੱਲ ਪਰਸੋਂ ਵੀ? ਹਾਂ ਹਾਂ, ਬਹੁਤ ਨੇ,
1: ਚੱਲੀ ਜਾ ਰਹੇ ਨੇ,
0: ਚੱਲੀ ਜਾ ਰਹੇ ਨੇ। ਇਹ ਤਾਂ ਦੋ ਦੋ ਸ਼ਾਇਦ ਇੱਕ ਹਫਤਾ ਹੋਰ ਉੱਤੇ ਵੀ ਚੱਲ ਜੇ।
1: ਇੱਥੇ ਵੀ ਜ਼ਿਆਦਾ ਲੰਬੀ ਹੋਲੀ ਚਲੀ ਜਾਂਦੀ ਆ, ਛੋਟੀ ਹੋਲੀ, ਵੱਡੀ ਹੋਲੀ, ਇੱਕ ਲੰਬੀ ਹੋਲੀ।
0: ਇੱਥੇ ਵਾਕਈ ਹੋਲੀ ਹੋਲੀ ਹੈ,
1: ਜਿਹਨੇ ਜਦੋਂ ਆਉਣਾ ਆ ਜਾਓ ਹਨਾ।
0: ਉੱਥੇ ਲੱਗਦੇ ਹੁੰਦੇ ਸੀਗੇ ਵੈਂਟਵਰਥਵਿਲ, ਪੈਂਡਲ ਹਿੱਲ ਵਾਲੇ ਪਾਸੇ ਅੱਗੇ ਨਾ, ਤੇ ਉਧਰ ਬੜੇ ਵਧੀਆ ਲੱਗਦੇ ਹੁੰਦੇ ਸੀਗੇ। ਹਾਂ, ਹਿੰਦੂ ਕਾਉਂਸਲ ਵਾਲੇ ਕਰਾਉਂਦੇ ਹੁੰਦੇ ਸੀਗੇ ਅੱਗੇ, ਬੜੇ ਵਧੀਆ ਹੁੰਦੇ ਸੀ। ਹਾਂ, ਪੈਰਾਮੈਟਾ, ਪੈਰਾਮੈਟਾ ਵੀ ਬਹੁਤ ਸੋਹਣਾ ਹੁੰਦਾ ਸੀ।
1: ਕਾਸਲ ਹਿੱਲ ਸੀ ਪਿਛਲੀ ਵਾਰ, ਕੋਈ ਉਹ ਮੇਰੇ ਸਾਡੇ ਕੋਲ ਬੱਚੇ ਕਰਦੇ
0: ਟ੍ਰੇਨਿੰਗ, ਤਾਂ ਯਾਰ ਕੋਈ ਇਵੈਂਟ ਸਿਰੇ ਨਹੀਂ ਚੜਦਾ। ਪਤਾ ਨਹੀਂ ਕਾਸਲ ਹਿੱਲ ਦੇ ਨਾਂ ਦੇ ਉੱਤੇ ਕੀ ਹੈ, ਉੱਥੇ ਕੋਈ ਇਵੈਂਟ ਕਰ ਲਓ ਤੁਸੀਂ, ਜਿਹੜੇ ਹਫਤੇ ਉੱਥੇ ਇਵੈਂਟ ਹੋਣਾ ਉਸ ਵੀਕਐਂਡ ਤੇ ਮੀਂਹ ਪੈ ਜਾਂਦਾ,
1: ਮੀਂਹ ਪੈ ਜਾਂਦਾ।
0: ਹਾਂ, ਪੈਂਦਾ ਵੀ ਕਾਸਲ ਹਿੱਲ ਸੀ।
1: ਹਾਂ, ਕੁਛ ਨਾ ਕੁਛ ਚੱਲਦਾ ਰਹਿੰਦਾ। ਹਾਂ, ਉਹਨੇ
0: ਕਾਸਲ ਹਿੱਲ ਨਹੀਂ, ਉਹਦਾ ਨਾਂ ਚਿਰਾਪੁੰਜੀ ਰੱਖ ਦੋ ਬਦਲ ਕੇ।
1: ਹਾਂ, ਉਹੀ ਉਦਣ ਵੀ ਹਲਕੀ ਹਲਕੀ ਸੀਗੀ, ਥੋੜੀ ਸੀਗਾ, ਕਲਾਉਡੀ ਜਿਹਾ ਵੈਦਰ ਸੀਗਾ। ਮੈਂ ਤਾਂ ਚਲੋ ਵੈਸੇ, ਕਿਉਂਕਿ ਉਹਨਾਂ ਕੁ ਟਾਈਮ ਸੀ, ਫਿਰ ਮੈਨੂੰ ਭੱਜ ਨੱਠ ਜ਼ਿਆਦਾ ਪੈ ਜਾਣੀ ਸੀਗੀ। ਸੋ ਉਹ ਇੱਕ ਤੋਂ ਇੱਕ ਵਜੇ ਸਟਾਰਟ ਸੀਗਾ, ਫਿਰ ਮੈਂ ਗਿਆ ਹੋਲੀ ਦਾ ਇਵੈਂਟ ਹੀ। ਉਹ
0: ਮੈਨੂੰ
1: ਨਹੀਂ ਗਈ ਨੀ ਨਾ, ਉਹੀ ਦੱਸਿਆ ਉਹ ਸੀਗੀ ਇੱਕ ਤੇ ਚਲੋ ਕੰਪਨੀ ਹੋਵੇ ਨਾਲ ਨਾ, ਤੋ ਕੁੜੀਆਂ ਸੀਗੀਆਂ, ਚਲੋ ਕੰਪਨੀ ਮੇਰੀ ਦੇਖ ਲਓ 14-15 ਸਾਲ ਦੀਆਂ ਕੁੜੀਆਂ ਨਾਲ ਬਣੀ ਜਾਂਦੀ ਕੰਪਨੀ ਮੇਰੀ।
0: ਮੇਰੀ ਆਪਣੀ ਕੰਪਨੀ,
1: ਮੈਂ 18 ਸਾਲਾਂ ਦੀ, ਉਹ 14 ਸਾਲਾਂ ਦੀ, ਬਸ ਠੀਕ ਹੈ, ਥੋੜਾ ਹੀ ਫਰਕ ਆ। ਅੱਜ ਕੱਲ ਦੇ ਯੰਗਸਟਰਸ ਦੇ ਨਾਲ ਵਧੀਆ ਨਾ, ਕੁਛ ਨਵੀਆਂ ਚੀਜ਼ਾਂ ਵੀ ਸਿੱਖਣ ਨੂੰ ਮਿਲ ਜਾਂਦੀਆਂ। ਹਾਂ, ਕੀ ਚੱਲ ਰਿਹਾ ਇਸ ਜਨਰੇਸ਼ਨ ਦੇ ਵਿੱਚ, ਕੀ ਚੱਲ ਰਿਹਾ ਆ ਹੁਣ, ਜਾਂ ਤਾਂ ਤੁਸੀਂ ਆਪਣੇ ਬੱਚਿਆਂ ਤੋਂ ਸਿੱਖਦੇ ਹੋ ਕਿ ਹਾਂ ਇਹਨਾਂ ਦੇ ਵਿੱਚ ਕੀ ਚੱਲ ਰਿਹਾ ਆ, ਜਾਂ ਫਿਰ ਤੁਹਾਨੂੰ ਡਿਫਰੈਂਟ ਏਜ ਗਰੁੱਪ ਦੇ ਫਰੈਂਡ ਬਣਾਉਣੇ ਪੈਂਦੇ ਆ, ਵੀ ਅੱਛਾ ਇਹਨਾਂ ਦੀ ਲਾਈਫ ਚ ਕੀ ਚੱਲ ਰਿਹਾ।
0: ਤੁਸੀਂ ਆਪਣੀ ਏਜ ਤੋਂ ਜਾਂ ਤਾਂ 5-10 ਸਾਲ ਉਮਰ ਦੇ ਵੱਧ ਦੇ ਫਰੈਂਡ ਰੱਖੋ, ਜਾਂ ਘੱਟ ਦੇ ਰੱਖੋ,
1: ਵੱਧਦਿਆਂ ਦਾ ਕੋਈ ਫਾਇਦਾ ਨਹੀਂ। ਮੈਨੂੰ ਲੱਗਦਾ ਵੀ ਹਾਂ, ਜਿਹੜੇ ਵੱਧ ਵਾਲੇ ਆ, ਮਤਲਬ ਉਹ ਤਾਂ ਤੁਹਾਨੂੰ
0: ਬਹੁਤ ਉਦਾਸ ਨਹੀਂ ਬੰਦਾ ਚਾਹੀਦਾ ਹੈਗਾ,
1: ਸਿਆਣੀਆਂ ਗੱਲਾਂ ਵੀ। ਹਾਂ, ਜਿਆਦਾ ਸਿਆਣੀਆਂ, ਫਿਰ ਤੁਹਾਨੂੰ ਲੱਗਦਾ ਕਿ ਜਿਹੜੀ ਤੁਹਾਡੀ ਲਾਈਫ ਚ ਜੇ ਮਸਤੀ ਮੁਸਤੀ ਬਚੀ ਆ, ਲੱਚਰਪੁਣਾ ਨਹੀਂ ਆ, ਥੋੜਾ ਜਿਹਾ ਸ਼ਲਾਰੂਬਾਜੀ ਬਚੀ ਹੋਈ ਹੈ ਜਿਹੜੀ ਇਸ ਉਮਰ ਚ ਹੁੰਦੀ ਆ, ਮੈਨੂੰ ਲੱਗਦਾ ਉਹ ਵੀ ਤੁਸੀਂ ਬਹੁਤ ਡੀਸੈਂਟ ਬਿਹੇਵ ਕਰਦੇ ਹੋ।
0: ਉਹ ਤਾਂ ਜਿਵੇਂ ਕਹਿੰਦੇ ਹੁੰਦੇ ਆ ਕਿ ਅੰਦਰ ਦਾ ਜਵਾਕ ਜਿਹੜਾ, ਉਹ
1: ਜਵਾਕ ਜਾਂ ਥੋੜੀ ਸ਼ਲਾਰੂਪੰਤੀ ਜਿਹਨੂੰ ਕਹਿ ਦਿੰਦੇ ਜਿਹੜੇ ਸਿਆਣੇ, ਉਹ ਤੇ ਜਵਾਕਾਂ ਦੀ ਖੇਡ ਆ, ਮੈਨੂੰ ਲੱਗਦਾ ਉਹ ਠੀਕ ਆ, ਰਹਿਣ ਦੋ ਤੁਸੀਂ,
0: ਉਹ ਜ਼ਰੂਰੀ ਆ, ਖੇਡਣੀਆਂ ਚਾਹੀਦੀਆਂ ਨੇ ਕਦੇ ਕਦੇ। ਇਹ ਵੈਸੇ ਸੋਚ ਕੇ ਕਿ ਹੋਰ 2 ਸਾਲਾਂ ਤੱਕ ਮੇਰੇ ਬਾਰੇ ਲੋਕੀ ਕੀ
1: ਕਹਿਣਗੇ, ਹਾਂ ਉਦੋਂ ਤਾਂ ਤੁਸੀਂ ਆਪ ਹੀ ਹੋਈ ਜਾਣਾ। ਹੁਣ ਵੀ ਆਪਾਂ ਵੀ ਦੇਖੀਏ, ਜਿੱਦਾਂ ਜਿੱਦਾਂ ਤੁਸੀਂ ਆਪਣੇ ਆਪ ਤੁਸੀਂ ਠਹਿਰਾਵ ਉਦਾਂ ਦਾ ਆਉਂਦਾ ਰਹਿੰਦਾ ਆ, ਤੇ ਜਿੱਦਾਂ ਕਹਿੰਦੇ ਕਿ ਕਈ ਵੀ ਤੁਸੀਂ ਆਪਣੀਆਂ ਪੁਰਾਣੀਆਂ ਫੋਟੋਜ਼ ਦੇਖੋਗੇ ਜਾਂ ਮੈਮਰੀਜ਼ ਦੇਖੋਗੇ, ਹਾਸਾ ਆਉਂਦਾ, ਤਾਂ ਉਹ ਉਮਰ ਹੀ ਹੱਸਣ ਵਾਲੀ ਸੀਗੀ। ਹੁਣੇ ਜੇ ਤੁਸੀਂ ਆਪਾਂ ਸੋਚ ਵੀ ਮੈਂ ਉਦੋਂ ਇਹ ਨਹੀਂ ਕੀਤਾ, ਫਿਰ ਕੀਤਾ ਹੀ ਕੀ ਤੁਸੀਂ, ਵੀ ਉਹ ਇੰਨਾ ਸੋਚ ਵਿਚਾਰ ਕੇ ਜੇ ਕੁਛ ਕੀਤਾ ਰਿਹਾ
0: ਉਦੋਂ। ਸਾਡੇ ਕੰਪਿਊਟਰ ਟੀਚਰ ਹੁੰਦੇ ਹੁੰਦੇ ਸੀਗੇ, ਤੇ ਉਹ ਮਤਲਬ ਉਮਰ ਚ ਕਾਫੀ ਵੱਡਾ ਹਨਾ, ਜਦੋਂ ਅਸੀਂ ਯੰਗ ਹੁੰਦੇ ਸੀਗੇ, ਤੇ ਉਹ ਕਹਿੰਦੇ ਕਿ ਮੈਂ ਮਤਲਬ ਉਹ ਏਜ ਦੇ ਵਿੱਚ ਕਹਿੰਦੇ ਕਿ ਮੈਂ ਨਾ ਜਿਵੇਂ ਜੀਨ ਪਾਉਣ ਲੱਗਿਆ ਵੀ ਹੁਣ ਸੰਕੋਚ ਕਰਦਾ, ਵੀ ਕਿਉਂਕਿ ਜਿਹੜੀ ਉਮਰ ਸੀਗੀ ਉਦੋਂ ਮੈਂ ਪਾਈ ਨਹੀਂ
1: ਹਾਂ
0: ਤੇ ਹੁਣ ਕਹਿੰਦੇ ਵੀ ਉਹ ਕਹਿੰਦੇ ਵੀ ਐਂ ਹੁੰਦਾ ਵੀ ਕਈ ਕੰਮ ਜਿਹੜੇ ਨੇ ਉਮਰ ਚ ਕਰ ਲੈਣੇ
1: ਚਾਹੀਦੇ
0: ਉਸ ਉਮਰ ਦੇ ਵਿੱਚ ਉਹ ਤਜਰਬੇ ਹੰਢਾ ਲਓ ਤੇ ਫਿਰ ਇਹ ਸੋਚੀ ਜਾਓਗੇ ਕੋਈ ਨੀ ਹੋਰ ਦੋ ਚਾਰ ਸਾਲ ਤੱਕ ਪੈਸੇ ਪੂਹੇ ਇਕੱਠੇ ਕਰਕੇ ਕੱਢ ਲਾਂਗੇ ਫੇਰ ਨੀ ਹੋਣਾ ਤੇ ਪਰ ਉਹ ਇਹ ਟਾਈਮ ਟਾਈਮ ਦੀ ਗੱਲ ਹੈਗੀ ਟਾਈਮ ਬਦਲ ਜਾਂਦਾ ਆਪਾਂ ਆਪਣੀ ਉਮਰ ਦੇ ਵਿੱਚ ਜਿਹੜੇ ਜਿਹੜੇ ਜਦੋਂ ਛੋਟੇ ਹੁੰਦੇ ਸੀਗੇ ਉਹ ਕੰਮ ਕਰਿਆ ਹੈ ਜਵਾਨੀ ਵਾਲੇ ਜਵਾਨੀ ਚ ਕੱਢ ਲਏ ਇੱਕ ਅਲਹੜਪਣੇ ਦੇ ਵਿੱਚ ਉਹ ਸ਼ਲਾਰੂਪਣ ਦੇ ਵਿੱਚ ਜਿਹੜੇ ਕੰਮ ਹੋ ਗਏ ਉਹ ਹੋ ਗਏ ਉਹ ਸ਼ਰਾਰਤਾਂ ਹੋ ਗਈਆਂ ਹਨਾ ਹੁਣ ਉਹ ਬਾਈਕ ਦੇ ਚਲਦੇ ਚਲਦੇ ਉਹ ਐ ਪਾਣੀ ਦੇ ਗੁਬਾਰੇ ਹੁਣ ਨੀ ਸੁੱਟੇ ਜਾਣੇ ਹੈਗੇ
1: ਪਰਸਨੈਲਿਟੀ ਤੁਹਾਨੂੰ ਕਹਿੰਦੀ ਉਹ ਛੱਡ ਪਰਾ ਕਿਸੇ ਨੇ ਦੇਖ ਲਿਆ ਫੇਰ ਮੈਨੂੰ ਛੱਡ ਪਰਾ ਦੇਖਦਾ
0: ਕਿਉਂਕਿ
1: ਜਦੋਂ ਟ੍ਰੈਫਿਕ ਲਾਈਟ ਮਤਲਬ ਮੋਸਟਲੀ ਮੈਂ ਰਾਤ ਨੂੰ ਕਰਦੀ ਹੁੰਦੀ ਹਾਂ ਜਦੋਂ ਆਲੇ ਦੁਆਲੇ ਮੇਰੇ ਗੱਡੀਆਂ ਨਾ ਹੋਣ ਕੋਈ ਹੋਵੇ ਬਟ ਉਹ ਹੈ ਕਿ ਜੇ ਦਿਲ ਕਰਦਾ ਤਾਂ ਫਿਰ ਕਰ ਲਓ ਠੀਕ ਹੈ ਉੱਚੀ ਲਾਊਡ ਮਿਊਜ਼ਿਕ ਕਰਕੇ ਇਕੱਲੇ ਗੇੜੀ ਮਾਰੋ ਹਨਾ ਤੁਸੀਂ
0: ਰੋਡ ਰੂਲ ਤੋੜਨ
1: ਵਾਲੀ
0: ਮਤਲਬ ਤੁਸੀਂ ਇੰਜੋਏ ਕਰੋ ਆਪਣੇ ਤੱਕ ਜਦੋਂ ਤੁਸੀਂ ਕਿਸੇ ਦੂਸਰੇ ਨੂੰ ਡਿਸਟਰਬ ਕਰਦੇ ਹੋ ਤਾਂ ਉਸੇ ਚ ਵਧੀਆ ਲੱਗਦੇ ਨੇ ਜਵਾਕਾਂ ਨੂੰ ਵੀ ਆਪਾਂ ਇਹੀ ਕਹਿੰਦੇ ਹੁੰਦੇ ਆ ਕਿ ਜਿੱਦਾਂ ਦੇ ਜਵਾਕ ਨੇ ਇੱਥੇ ਜਿਵੇਂ ਪਲਦੇ ਨੇ ਪਲਾਂ ਦੋ ਰਾਈਟ ਆ ਤੇ ਪਰ ਆਹ ਜਿਹੜੀ ਹੁੱਲੜਬਾਜੀ ਦੀ ਗੱਲ ਹੈ ਅੱਜ ਜਦੋਂ ਆਪਾਂ ਮਥੁਰਾ ਦੀ ਗੱਲ ਮੇਰੇ ਨਾ ਪਿੱਛੇ ਜੇ ਕਿਉਂਕਿ ਆਪਾਂ ਇਹ ਐਪੀਸੋਡ ਕਰਨਾ ਸੀਗਾ ਅੱਜ ਤੇ ਉਹ ਕੰਟੀਨਿਊ ਇਸ ਕਿਸਮ ਦੀਆਂ ਰੀਲਸ ਦੇਖਣ ਨੂੰ
1: ਆਈ ਜਾ ਰਹੀ ਹੈ
0: ਇੱਕ ਦੋ ਦੇਖ ਲਿਆ ਤਾਂ ਐਲਗੋਰਿਥਮ ਖਰਾਬ ਹੋ ਜਾਂਦਾ
1: ਸਾਰਾ ਹਾਂਜੀ
0: ਉਹ ਐਡਾ ਕੁਥੇ ਮਤਲਬ ਗੰਦ ਪੈ ਗਿਆ
1: ਹੋਲੀ ਦਾ
0: ਹਾਂ
1: ਅੱਛਾ
0: ਯੂਪੀ ਦਿੱਲੀ ਚੰਡੀਗੜ੍ਹ ਪੰਜਾਬ ਸਾਰੇ ਕਿਤੇ ਤੇ ਹੋਲੀ ਜਿਹੜੀ ਮਰਜ਼ੀ ਦੇ ਨਾਲ ਹੋਣੀ ਚਾਹੀਦੀ ਸੀ ਉਹ ਫੋਰਸਫੁਲੀ ਹੋ ਰਹੀ ਹੈ ਫੜ ਫੜ ਕੇ ਆਏ ਕੱਪੜਿਆਂ ਤੋਂ ਆਏ ਲਗਾਉਣਾ ਹਨਾ ਚੱਕ ਚੱਕ ਕੇ ਆਏ ਸਿੱਟ ਦੇਣਾ ਕਿਸੇ ਵੀ ਚੀਜ਼ ਦੇ ਉੱਤੇ ਉਹ ਮਤਲਬ ਉਹ ਟੂ ਮੱਚ ਹੋ ਰਿਹਾ
1: ਉੱਥੇ
0: ਔਰ ਉਹ ਫਿਰ ਗੱਲ ਗੱਲ ਤੇ ਲੜਾਈਆਂ ਹੋ ਰਹੀਆਂ ਨੇ ਉੱਥੇ
1: ਅੱਛਾ ਓਕੇ
0: ਕੱਲ ਪਰਸੋਂ ਦੀ ਮੈਂ ਉਹ ਰੀਲ ਵੀ ਦੇਖੀ ਉੱਥੇ ਆਨੰਦਪੁਰ ਸਾਹਿਬ ਚ ਵੀ ਜਿਹੜਾ ਹੋਲਾ ਮਹੱਲਾ ਉੱਥੇ ਵੀ ਉਹ ਮੁੰਡੇ ਪੰਜਾਬ ਤੋਂ ਆਉਂਦੇ ਨੇ ਅਲੱਗ ਅਲੱਗ ਹਿੱਸਿਆਂ ਤੋਂ ਨਾ ਉਹ ਕਈਆਂ ਨੇ ਆਏ ਦੋ ਦੋ ਚਾਰ ਐਂ ਕਰਕੇ ਸਪੀਕਰ ਐਂ ਲਗਾਏ ਹੋਏ
1: ਅੱਛਾ
0: ਮੋਟਰਸਾਈਕਲਾਂ ਦੇ ਉੱਤੇ
1: ਅੱਛਾ
0: ਉਹ ਪੁਲਿਸ ਨੇ ਫੜ ਫੜ ਕੇ ਲਾਠੀਆਂ ਮਾਰ ਮਾਰ ਕੇ ਲੱਤਾਂ ਕਿੱਕਾਂ ਤੋੜੇ ਨੇ ਤੁਸੀਂ ਆਓ ਇੱਥੇ ਹਨਾ ਹੋਲੇ ਮਹੱਲੇ ਦੇ ਉੱਤੇ ਐਡੇ ਉੱਚੀ ਉੱਚੀ ਮੋਟਰਸਾਈਕਲ ਦੇ ਉੱਤੇ ਗਾਣੇ ਲਗਾਉਂਦਾ ਉਹ ਲਗਾ ਕੇ USB ਦੇ ਵਿੱਚ ਤੇ ਆਪਣੇ ਮੋਬਾਈਲ ਦੇ ਉੱਤੇ ਉੱਚੀ ਉੱਚੀ
1: ਨੋਇਸ ਪੋਲੂਸ਼ਨ ਕਿੰਨਾ ਹੋਊਗਾ ਹਾਂ ਉਹ
0: ਫੇਰ ਉਹਨਾਂ ਦੇ ਹਾਰਨ ਜਿਹੜੇ ਹੈਗੇ ਨੇ
1: ਉਹ ਵੀ ਬਹੁਤ ਡਰਾਉਣੇ
0: ਵਾਲੇ ਏਅਰਕ੍ਰਾਫਟ ਵਾਲੇ ਹਾਰਨ ਨੇ ਉਹਨਾਂ ਦੇ
1: ਉਹ ਵੀ ਕੋਈ ਉਹ ਏਅਰਕ੍ਰਾਫਟ ਵਾਲੇ ਹਾਰਨ ਲਗਾ ਲਓ ਲਾਈਟਸ ਲਗਾ ਲਓ ਯੈਲੋ ਲਾਈਟਸ ਜਿਹੜੀਆਂ ਉੱਥੇ ਯੂਜ਼ ਕਰਦੇ ਚਲੋ
0: ਉਹ ਬਹੁਤ ਗੰਦੀਆਂ
1: ਉਹ ਕਿੰਨੀਆਂ ਆ ਵੀ ਬੰਦਾ ਵੈਸੇ ਅੰਨਾ ਹੋ ਜਾਂਦਾ ਤੁਹਾਡੀ ਅੱਖ ਮੋਰੇ ਪੈ ਜਾਣ
0: ਉਹ ਚੀਜ਼ਾਂ ਦੇ ਉੱਤੇ ਕੰਟਰੋਲ ਕਰਨ ਦੀ ਜਿਹੜਾ ਉਹ ਲੋੜ ਹੈਗੀ ਹੈ ਹੋਲੀ ਫੋਰਸਫੁਲੀ ਜਿਹੜੀ ਮਨਾਉਣ ਲੱਗ ਗਏ ਨਾ ਉੱਥੇ ਮਤਲਬ ਉਹ ਥੋੜਾ ਜਿਹਾ ਕੰਮ ਬ੍ਰਿਜ ਦੀ ਹੋਲੀ ਤਾਂ ਵਧੀਆ ਹੁੰਦੀ ਹੁੰਦੀ ਸੀਗੀ
1: ਇੰਜੋਏ ਕਰੋ ਫਨ
0: ਕਰਨ ਵਾਲੀ
1: ਤੁਸੀਂ ਆਪਣੇ ਗਰੁੱਪ ਦੇ ਵਿੱਚ ਜਾ ਰਹੇ ਹੋ ਤੇ ਵਧੀਆ ਜਿਹੜੇ
0: ਅੱਗੇ ਫੁੱਲਾਂ ਦੀ ਹੋਲੀ ਹੁੰਦੀ ਸੀ ਹੁਣ ਉਹ ਕਲਰਸ ਤੇ ਆ ਗਈ ਹੈ
1: ਕਲਰਸ ਤੇ ਆ ਗਈ
0: ਹਰ ਜਗ੍ਹਾ ਦੀ ਆਪਣੀ ਆਪਣੀ ਹੋਲੀ ਹੈ ਨਾ ਇੱਕ ਲੱਠ ਹੋਲੀ ਹੁੰਦੀ ਹੈ
1: ਹਾਂਜੀ
0: ਲੱਠ ਦੀ
1: ਉਹ
0: ਵੀ ਤੁਸੀਂ ਫੋਰਸਫੁਲੀ ਨਹੀਂ ਮਾਰ ਸਕਦੇ ਜਿਹਨੇ ਆਉਣਾ ਇੰਜੋਏ ਕਰਨਾ ਉਹਨੇ ਲੱਠ ਹਨਾ ਤੁਸੀਂ ਮਾਰੋਗੇ ਫਿਰ ਉਹ ਮਾਰੂਗਾ ਏਦਾਂ ਲੱਠ ਹੋਲੀ ਹੋ ਗਈ ਫੁੱਲਾਂ ਦੀ ਹੋਲੀ ਹੋ ਗਈ ਕਲਰਸ ਦੀ ਹੋਲੀ ਹੋ ਗਈ ਤੇ ਕਲਰਸ ਵਿੱਚ ਵੀ ਅੱਜ ਕੱਲ ਉਹ ਹਰ ਚੀਜ਼ ਜਿਹੜੀ ਗੰਦੇ ਗੰਦੇ ਜੇ ਕਲਰ ਹੋ ਰਹੇ ਤਰ੍ਹਾਂ ਦੇ
1: ਡਰਾਵਣੇ ਜੇ
0: ਹਾਂ ਮਤਲਬ ਉਹ ਦੇਖਿਆ ਵੀ ਇਹੋ ਜਿਹਾ ਗਾੜੇ ਰੰਗ ਦਾ ਹਰਾ ਰੰਗ
1: ਗਾੜੇ ਰੰਗ ਦਾ ਹਰਾ ਜਾਂ ਬਲੂ ਇੱਦਾਂ ਦਾ ਉਹ ਬੰਦੇ ਦੇ ਲੱਗਾ ਹੁੰਦਾ ਜਾਂ ਦੰਦਾਂ ਚ ਪੈ ਜਾਂਦਾ ਮੂੰਹ ਤੇ ਬੰਦਾ ਕੁਝ ਹੋਰ ਸੋਹਣੇ ਲੱਗਦੇ ਆ ਜਿਹੜਾ ਯੈਲੋ ਹੋ ਗਿਆ ਪਿੰਕ ਹੋ ਗਿਆ ਗੁਲਾਲ ਜਿਹੜੇ ਹੈ ਨਾ ਇਹ ਦੋ ਕਲਰ ਸੋਹਣੇ ਲੱਗਦੇ ਆ
0: ਪੀਲਾ
1: ਗੁਲਾਬੀ ਹਲਕਾ ਜਿਹਾ ਇਹ ਦੋ ਸੋਹਣੇ ਲੱਗਦੇ ਆ ਬਾਕੀ ਦਾ ਜਿਹੜਾ ਡਾਰਕ ਗ੍ਰੀਨ ਹੋ ਗਿਆ ਇੱਦਾਂ ਦਾ ਚਲੋ ਠੀਕ ਹੈ ਕਲਰ ਐਸ ਲੌਂਗ ਐਸ ਇਟ ਇਜ਼ ਸੇਫ ਹਨਾ ਤੇ ਉਹ ਹੀ ਫਿਰ ਜਦੋਂ ਲਾਉਂਦੇ ਆ ਤਾਂ ਉਹ ਤਾਂ ਪੂਰਾ ਮਤਲਬ ਫੇਸ ਦੇ ਉੱਤੇ ਵੀ ਆ ਰਗੜ ਰਗੜ ਕੇ ਲਾਉਂਦੇ ਵੀ ਬੰਦੇ ਦੀ ਸਕਿਨ ਹੀ ਚਾਹੇ ਛਿੱਲੀ ਜਾਵੇ ਜਿਹੜਾ ਹੱਥ ਆ ਗਿਆ ਬਾਲ ਫੜੋ ਜੇ ਫੜੋ ਨਾ
0: ਸਹੀ ਗੱਲ ਸਾਡੇ ਉੱਥੇ ਸ਼ਹਿਰ ਦੇ ਵਿੱਚ ਉਹਦੀਆਂ ਵੀ ਮੈਂ ਦੋ ਚਾਰ ਰੀਲਾਂ ਸਾਡੇ ਉੱਥੇ ਨਾ ਉਹ ਨਾਈਜੀਰੀਅਨ ਜਾਂ ਹੋਰ ਜਿਹੜੇ ਕਮਿਊਨਿਟੀ ਦੇ ਬੱਚੇ ਨੇ ਕਿਉਂਕਿ ਆਲੇ ਦੁਆਲੇ ਸਕੂਲ ਯੂਨੀਵਰਸਿਟੀਆਂ ਬਹੁਤ ਨੇ ਵੱਡੇ ਵੱਡੇ ਤੇ ਉਹ ਹੈਗੇ ਨੇ ਉਹ ਲੱਗੇ ਹੋਏ ਨੇ ਮੈਂ ਕਿਹਾ ਉਹ ਤਾਂ ਤੁਹਾਡੇ ਤਾਂ ਬਗੈਰ ਹੋਲੀ ਤੋਂ ਨਹੀਂ ਪਛਾਣ ਹੁੰਦੀ ਭਲੇ ਮਾਨ ਤੋਂ ਹਰ ਅੰਕ ਲਗਾ ਲੇ ਕਾਲਾ ਤਾਂ ਪੀਲਾ ਰਲ ਕੇ ਹਰਾ ਹੀ ਬਣਨਗੇ
1: ਪੀਲਾ ਪੂਲਾ ਜਿਹੜਾ ਹੈਗਾ ਉਹ ਲਾਓ ਫਿਰ ਦਿਸ ਜਾਵੇ ਸ਼ਾਇਦ ਜਾਂ
0: ਫਿਰ ਉਹ ਹਰਾ ਹੋ ਜਾਂਦਾ
1: ਹਾਂ ਹਰਾ ਹੋ ਜਾਂਦਾ ਉਹਨਾਂ ਦੇ ਉੱਤੇ ਲਾ ਕੇ
0: ਤੁਸੀਂ ਬਚਪਨ ਚ ਪੜਿਆ ਨਹੀਂ ਉਹ ਕਲਰ ਕੰਬੀਨੇਸ਼ਨ
1: ਨਹੀਂ ਉਹ ਜਦੋਂ ਡਿਜ਼ੋਲਵ ਹੋ ਗਿਆ ਉਦੋਂ ਹੋਇਆ ਕਿ ਤਾਂ ਉਹਦੇ ਉੱਤੇ ਦਿਸ ਜਾਣਾ ਆ
0: ਨਹੀਂ ਮਤਲਬ ਉਹਨਾਂ ਦੇ
1: ਭੁੰਡੀ ਹੁੰਦੀ ਭੁੰਡੀ ਦੇ ਵੀ ਜਿਹੜੇ ਖੰਭ ਹੁੰਦੇ ਯੈਲੋ ਹੁੰਦੇ ਦਿਸਦੇ ਆ ਕਿੰਨੇ ਹਾਈਲਾਈਟ ਹੁੰਦੇ ਮੈਂ ਤਾਂ ਕਿਹਾ ਵੀ ਉਹ ਜ਼ਿਆਦਾ ਹਾਈਲਾਈਟ ਹੋਏਗਾ
0: ਉਹਨਾਂ ਨੇ ਤਾਂ ਫਿਰ ਜੋ ਉੱਥੇ ਮਨਾਈ ਹੈ ਅਲੱਗ ਅਲੱਗ ਸ਼ਹਿਰਾਂ ਚ ਚੰਡੀਗੜ੍ਹ ਚ ਫਿਰ ਇੱਕ ਹੋਰ ਤਰ੍ਹਾਂ ਦੀ ਹੋਲੀ ਇੱਕ ਇਹ ਹੋ ਗਈ ਇਹ ਹਨਾ ਇੱਕ ਧਾਰਮਿਕ ਹੋਲੀ ਹੋ ਗਈ ਇੱਕ ਲੋ ਸਟੈਂਡਰਡ ਦੀ ਹੋਲੀ ਹੋ ਗਈ ਜਿਹੜੀ
1: ਲੋ ਸਟੈਂਡਰਡ ਕਿਹੜੀ
0: ਹਾਂ ਉਹ ਜਿਹੜੇ ਆਪਣੇ ਪੰਜਾਬ ਚ ਮੁੰਡੇ ਖੇਡਦੇ ਨੇ
1: ਗੁਬਾਰੇ ਸਿੱਟਦੇ
0: ਚੰਡੀਗੜ੍ਹ ਮੋਹਾਲੀ ਦੇ ਵਿੱਚ ਹਨਾ ਉਹ ਲੋ ਸਟੈਂਡਰਡ ਦੀ ਹੋ ਗਈ ਆ ਯੂਪੀ ਆਪੀ ਦੇ ਵਿੱਚ
1: ਹਾਂਜੀ
0: ਫਿਰ ਇੱਕ ਹੁੰਦੀ ਹੈ ਸੋਫਿਸਟੀਕੇਟਿਡ ਬਾਲੀਵੁੱਡ ਹੀਰੋਇਨਸ ਹੋਲੀ ਉਹ ਐ ਦੋਂਗ ਲੈਤੇ ਐ ਇੱਥੇ ਕਾਲੀ ਐਨਕਾ ਅੱਖਾਂ ਤੋਂ ਥੱਲੇ ਵਾਈਟ ਕਲਰ ਦੀ ਸਾੜੀ
1: ਜਿਹੜੀਆਂ ਅਸੀਂ ਸੋਸ਼ਲ ਮੀਡੀਆ ਦੇ ਫੋਟੋਆਂ ਦੇਖਦੇ ਆਪਾਂ ਹਨਾ ਤੇ
0: ਹਾਂ ਉਹ ਮੁੰਡੇ ਵੀ ਫਿਰ ਹੀਰੋ ਵੀ
1: ਹਾਂਜੀ ਵਾਈਟ
0: ਬਟਨ ਖੁੱਲੇ
1: ਪਹਿਲੀ ਗੱਲ ਹਾਂ ਵਾਈਟ ਕੱਪੜੇ ਪਾਣਗੇ ਹਨਾ
0: ਤੇ
1: ਮੈਂ ਇਹ ਸੋਚਦੀ ਹੁੰਨੀ ਲੈ ਯਾਰ ਇਹਨਾਂ ਨੇ ਇੱਕ ਤਾਂ ਨਵਾਂ ਕੱਪੜੇ ਸਵਾਏ ਖਰਾਬ ਕੀਤੇ ਉਹ ਕਿਹੜਾ ਕਿਤੇ ਬਾਅਦ ਚੋਂ ਸਹੀ ਹੋਣੇ ਆ ਵਾਈਟ ਵਾਲੇ ਉਹ ਸਪੈਸ਼ਲ ਉਸ ਫੈਸਟੀਵਲ ਦੇ ਲਈ ਹੀ ਬਣਾਉਂਦੇ ਆ
0: ਪਰ ਉੱਥੋਂ ਉਹਨਾਂ ਨੂੰ ਕੰਮ ਬਹੁਤ ਮਿਲਦਾ
1: ਅੱਛਾ
0: ਹਨਾ ਜਦੋਂ ਤੁਸੀਂ ਹੋਲੀ ਦੇ ਉੱਤੇ ਇੱਕ ਇਹੋ ਜਿਹੇ ਲੁੱਕ ਦੇ ਵਿੱਚ ਆਓਗੇ ਉੱਥੋਂ ਹੋਲੀ ਦਾ ਕੋਈ ਨਾ ਕੋਈ ਗਾਣਾ ਮਿਲ ਹੀ ਜਾਣਾ ਇੱਕ ਗਾਣਾ ਵੀ ਮਿਲ ਗਿਆ ਕਮਾਈ ਪੂਰੀ
1: ਨੱਕ
0: ਤੇ ਨੀ ਹੁੰਦਾ ਮੱਥੇ ਤੇ ਨੀ ਹੁੰਦਾ ਸਿਰਫ ਗੱਲਾਂ ਦੇ ਉੱਤੇ ਸਾਈਡਾਂ ਤੇ ਬਸ
1: ਇੱਥੇ ਬਾਹਰ ਵੀ ਸਾਡੇ ਉਹ ਜਿਆਦਾ ਸੋਫਿਸਟੀਕੇਟਡ ਵਾਲੀ ਖੇਡਦੇ ਇੱਥੇ ਜਿਹੜਾ ਫੋਟੋਜ਼ ਦੇਖਦੇ ਆ ਨਾ ਮੋਸਟਲੀ
0: ਉੱਦਾਂ ਤਾਂ ਨਹੀਂ ਤੁਸੀਂ ਉਹ ਜਿਵੇਂ ਵਾਈਟ ਜੇ ਕੱਪੜੇ ਪਾ ਕੇ ਤੇ ਐਨਕਾਂ ਅੱਖ ਤੋਂ ਥੱਲੇ ਰੱਖ ਕੇ ਹਨਾ ਉਹ ਵੀ ਛੋਟੇ ਲੈ ਉਹਦੇ ਵਾਲੀਆਂ ਗਲਾਸਿਸ ਵਾਲੀ
1: ਠੀਕ ਹੈ
0: ਮੈਂ ਤੁਹਾਨੂੰ ਦਿਖਾਉਂਦਾ ਫੋਟੋ ਤੁਸੀਂ ਕਹੋ ਕੇ ਵਾਹ ਹੋਲੀ ਤਾਂ ਇਹ ਹੁੰਦੀ ਹੈ
1: ਫਿਰ ਤੁਸੀਂ ਦੇਖੀ ਹੋਣੀ
0: ਸੋਫਿਸਟੀਕੇਟਿਡ ਹੋਲੀ
1: ਇੱਥੇ ਵੀ ਖੇਡਦੇ ਮੈਂ ਦੇਖੀਆਂ ਨਾ ਕਈਆਂ ਦੀਆਂ ਮੈਂ ਤਾਂ ਗੱਲ ਕਰ ਰਹੀ ਹਾਂ ਇੱਥੇ ਵੀ ਕਈ ਖੇਡਦੇ ਆ ਜਿਨ੍ਹਾਂ ਦੀਆਂ ਮੈਂ ਦੇਖੀਆਂ
0: ਗੋਡਿਆ ਵੇ ਇਹੋ ਜਿਹੀ ਹੋਲੀ ਇਹੋ
1: ਜਿਹੀ ਹੁੰਦੀ ਆ
0: ਸੋ ਤੁਸੀਂ ਕਿਹੜੀ ਹੋਲੀ ਖੇਡਦੇ ਹੋ ਭਾਈ ਤੁਸੀਂ ਆਪਣਾ ਦੱਸਿਓ ਸਾਨੂੰ ਪ੍ਰੋਗਰਾਮ ਪ੍ਰਧਾਨ ਇਲਾਕਾ ਕਿਹੜਾ ਆਪਣਾ ਦੇ ਵਿੱਚ ਅੱਜ ਮਥੁਰਾ ਵਰਿੰਦਾਵਨ ਦੀ ਗੱਲ ਕਰਾਂਗੇ ਔਰ ਫਿਰ ਤੁਸੀਂ ਕਹਿਣਾ ਤੁਸੀਂ ਐਵੇਂ ਰਿਚਰਡ ਜੀ ਬਣੀ ਜਾਂਦੇ ਹੋ ਤੇ ਮੈਂ ਇੱਥੇ ਵੀ ਗਿਆ ਹੋਇਆ
1: ਨਹੀਂ ਜਾਣਾ ਬਣਦਾ ਆ ਇੱਥੇ ਗਏ ਹੋਏ ਆ ਫਿਰ ਤਾਂ ਵਧੀਆ ਤੁਹਾਡੇ ਕੋਲ ਗੱਲਾਂ ਵਾਵਾ ਹੋਣਗੀਆਂ
0: ਬ੍ਰਜ ਭੂਮੀ ਹੈਗੀ ਹੈ ਮਥੁਰਾ ਮਥੁਰਾ ਸਟਿਲ ਥੋੜਾ ਜਿਹਾ ਮਤਲਬ ਸਟਿਲ ਨਹੀਂ ਮਥੁਰਾ ਥੋੜਾ ਵੱਡਾ ਸ਼ਹਿਰ ਵੀ ਹੈ ਵਰਿੰਦਾਵਨ ਦੇ
1: ਮੁਕਾਬਲੇ
0: ਪੁਰਾਣੇ ਤਾਂ ਦੋਨੋਂ ਹੀ ਨੇ
1: ਪੁਰਾਣਾ ਹੀ ਹਾਂਜੀ ਹਾਂ
0: ਬਟ ਮਥੁਰਾ ਥੋੜਾ ਜਿਹਾ ਸ਼ਹਿਰੀਕਰਨ ਜਿਹਾ
1: ਓਕੇ
0: ਵਰਿੰਦਾਵਨ ਔਨ ਦੀ ਅਦਰ ਹੈਂਡ ਤੁਸੀਂ ਜਾਓਗੇ
1: ਜ਼ਿਆਦਾ ਰਿਲੀਜੀਅਸ
0: ਨਹੀਂ ਉਹ ਤਾਂ ਜਮੇ ਹੀ ਉਹੀ ਗਲੀਆਂ ਨਹੀਂ ਬਣੀਆਂ ਉਹਨਾਂ ਉੱਥੇ ਦੀਆਂ ਸੇਮ ਉਹੀ ਉਹਨਾਂ ਨੇ ਰੱਖਿਆ ਹੋਇਆ
1: ਕੁਛ ਉਹਨਾਂ ਨੇ ਚੇਂਜਸ ਨਹੀਂ ਕੀਤੇ
0: ਹੁਣ ਥੋੜੇ ਜਿਹੇ ਚੇਂਜਸ ਆਉਣ ਦੀ ਗੱਲ ਹੋ ਰਹੀ ਹੈ ਪਰ ਉੱਥੋਂ ਦੇ ਲੋਕ ਵਿਰੋਧ ਕਰ ਰਹੇ ਨੇ ਜਿਹੜਾ ਵਰਿੰਦਾਵਨ ਦਾ ਮੇਨ ਸਭ ਤੋਂ ਵੱਡਾ ਸਭ ਤੋਂ ਵੱਡਾ ਨਹੀਂ ਪਰ ਜਿੱਥੇ ਵੱਡਾ ਮੰਦਰ ਇੱਕ ਤਾਂ ਸਾਈਜ਼ ਦੇ ਅਕੋਰਡਿੰਗ ਹੋ ਗਿਆ ਇੱਕ ਮਸ਼ਹੂਰ ਜਿਹਦੇ ਕਰਕੇ ਵਰਿੰਦਾਵਨ ਬਣਿਆ ਸੀ ਜਿਵੇਂ ਦਰਬਾਰ ਸਾਹਿਬ ਦੇ ਕਰਕੇ ਅੰਮ੍ਰਿਤਸਰ ਬਣਿਆ ਹੋਵੇ ਉੱਦਾਂ ਦਾ ਗੁਰੂ ਘਰ ਬਹੁਤ ਹੈਗੇ ਨੇ ਉੱਦਾਂ ਹੀ ਜਿਹੜਾ ਉੱਥੇ ਦਾ ਬਾਂਕੇ ਬਿਹਾਰੀ ਮੰਦਰ ਹੈ ਉਹ ਐਡਾ ਹਰਸਿੰਘ ਜੀ ਮਤਲਬ ਵੀ ਤੁਸੀਂ ਕਹੋਗੇ ਕਿ ਅੱਛਾ ਐਡਾ ਵੱਡਾ ਮੰਦਰ ਹੈ ਕਿੱਥੇ ਤੁਹਾਨੂੰ ਲੱਭਣਾ ਪੈਣਾ ਮਤਲਬ ਉਹ ਐਦਾਂ ਗਲੀਆਂ ਦੇ ਵਿੱਚ ਖੋਇਆ ਹੋਇਆ
1: ਆਲੇ
0: ਦੁਆਲੇ ਘਰ ਦੁਕਾਨਾਂ ਐਵੇਂ ਨੇ ਤਾਂ ਉੱਦਾਂ ਉਹਦੀ ਕੋਈ ਐਡਾ ਕੋਈ ਬਹੁਤ ਗ੍ਰੈਂਡ ਬਿਲਡਿੰਗ ਨਹੀਂ ਹੈਗੀ ਬੜੋ ਬਿਗੈਸਟ ਹੈ ਇਨਫੈਕਟ ਉਹ ਇੰਡੀਆ ਦੇ ਬਿਗੈਸਟ ਮੰਦਰ ਦੇ ਵਿੱਚੋਂ ਹੈ ਜਿੰਨਾ ਉੱਥੇ ਚੜਾਵਾ ਚੜਦਾ ਗਲੀ ਮਹੱਲਿਆਂ ਦੇ ਵਿੱਚ ਹੈ ਤੁਹਾਨੂੰ ਕਹੋਗੇ ਉਹ ਕਿੱਥੇ ਗਿਆ ਮੰਦਰ ਕਿੱਥੇ ਹੈ ਪਰ ਕਿਉਂਕਿ ਉੱਥੇ ਭੀੜ ਇੰਨੀ ਹੁੰਦੀ ਹੈ ਵੀਕਡੇ ਵੀਕਐਂਡ
1: ਸਵੇਰੇ
0: ਪਿਛਲੀ ਵਾਰ ਗਏ ਸੀ ਉੱਥੇ ਜਿਵੇਂ ਆਪਣਾ ਟੇਬਲ ਹੈ ਨਾ ਜਿੱਡਾ
1: ਹਾਂਜੀ
0: ਇਹ ਸ਼ਾਇਦ ਗਲੀ ਹੈ ਇਹ ਸ਼ਾਇਦ ਥੋੜਾ ਵੱਡਾ
1: ਅੱਛਾ
0: ਕਿਉਂਕਿ ਇਹਦੇ ਆਲੇ ਦੁਆਲੇ ਦੁਕਾਨਾਂ ਵੀ ਨੇ ਨਾ ਤੇ ਦੁਕਾਨਾਂ ਨੇ ਟੇਬਲ ਵੀ ਬਾਹਰ ਕੱਢੇ ਹੋਏ ਨੇ
1: ਵੀ ਉਹ ਤੁਹਾਨੂੰ
0: ਉਹ ਦੇਣ ਨੂੰ ਆਪਣੇ ਭੋਗ ਦੇਣ
1: ਹਾਂਜੀ ਬਸ ਇੱਕ ਬੰਦੇ ਜੋਗੀ ਥਾਂ ਹੀ ਆ
0: ਆਲੇ ਦੁਆਲੇ ਬਾਹਰ ਉਹ ਗਲੀ ਤੁਸੀਂ ਲਗਾ ਲਓ ਕਿ ਜਿਵੇਂ ਉਹ ਤੁਸੀਂ ਉੱਥੋਂ ਕੋਰੀਡੋਰ ਆਪਣਾ ਸ਼ੁਰੂ ਹੁੰਦਾ ਉਹਦਾ ਪਿਛਲਾ ਤੇ ਇੱਥੇ ਤੱਕ ਉਹ ਐਂਡ ਤੱਕ ਉਹ ਕਿੱਡੇ ਮੀਟਰ ਹੋਇਆ 50 ਮੀਟਰ ਗਲੀ ਦੇ ਵਿੱਚ ਗੜਚ ਹੋ ਜਾਂਦਾ ਕੰਮ ਤੇ ਉੱਥੇ ਫੇਰ
1: ਕੁਛ ਨਹੀਂ ਪਤਾ ਕਿਹੜਾ ਗਵਾਚਿਆ
0: ਜਵਾਕਾਂ ਨੂੰ ਆਏ ਚੱਕ ਲੋ ਕਿਉਂਕਿ ਨਹੀਂ ਤੇ ਸਾਹ ਘੁੱਟ ਜਾਂਦਾ ਤੇ ਹੁਣ ਉਹ ਗਵਰਨਮੈਂਟ ਕੀ ਕਹਿ ਰਹੀ ਹੈ ਕਿ ਉਹ ਬਾਂਕੇ ਬਿਹਾਰੀ ਮੰਦਰ ਦੇ ਲਈ ਉਹ ਦੁਕਾਨਾਂ ਦੁਕਾਨਾਂ ਤੋੜਨੀਆਂ ਨੇ ਤੇ ਉਹ ਚੌੜਾ ਕਰਨਾ ਤੇ ਵਧੀਆ ਬਣਾਉਣਾ ਜਿਵੇਂ ਇੱਥੇ ਆਹ ਕਿਹੜਾ ਕੀਤਾ ਸੀਗਾ ਅਯੋਧਿਆ ਦਾ ਕੀਤਾ ਸੀ ਅਯੋਧਿਆ ਦਾ ਕੋਰੀਡੋਰ ਉਹਨਾਂ ਨੇ ਵੱਡਾ ਬਣਾਇਆ ਨਾ ਆਹ ਜਿਹੜਾ ਕੋਰੀਡੋਰ ਵਾਲਾ ਸਿਸਟਮ ਹੈ ਨਾ ਇਹ ਮੇਰੇ ਪਰਸਨਲੀ ਮੈਨੂੰ ਨਹੀਂ ਜਚਦਾ ਜਿਵੇਂ ਅੰਮ੍ਰਿਤਸਰ ਬਣਾਤਾ ਬਣਾ ਤਾਂ ਦਿੱਤਾ ਠੀਕ ਹੈ ਉਹ ਖੁੱਲਾ ਕਰਤਾ ਸੋਹਣਾ ਲੱਗਦਾ ਹੈਗਾ ਅਥੈਂਟੀਸਿਟੀ ਨਹੀਂ ਰਹੀ ਵੀ ਉਦੋਂ ਕਹਿ ਜਾ
1: ਉਦੋਂ ਕਿਹੋ ਜਿਹਾ
0: ਸਨ 1700 ਚ ਅੰਮ੍ਰਿਤਸਰ ਕਹਿ ਜਾ ਸੀ ਹਨਾ ਜਾਂ 1000 ਦੇ ਵਿੱਚ ਬ੍ਰਿਜ ਕਹਿ ਜਾ ਸੀ ਸੋ ਉਹ ਅਥੈਂਟੀਸਿਟੀ ਖਤਮ ਹੋ ਗਈ ਪਰ ਉਹੀ ਹੈ ਫਿਰ ਉੱਥੇ ਬਹਿਸ ਹੁੰਦੀ ਹੈ ਵੀ ਤੁਹਾਨੂੰ ਡੈਵਲਪਮੈਂਟ ਚਾਹੀਦੀ ਹੈ ਸੇਫਟੀ ਚਾਹੀਦੀ ਹੈ ਜਾਂ ਫਿਰ ਤੁਹਾਨੂੰ ਅਥੈਂਟੀਸਿਟੀ ਚਾਹੀਦੀ ਹੈ ਤੇ ਹਨਾ ਥੋੜਾ ਜਿਹਾ ਲੈਸ ਸੇਫ
1: ਐਨਵਾਇਰਨਮੈਂਟ ਰੂਲ ਨਹੀਂ ਨਾ ਇੰਪਲੀਮੈਂਟ ਹੋ ਸਕਦੇ ਜੇ ਉਹਨੂੰ ਉਦਾਂ ਹੀ ਰੱਖਣਾ ਜਾਂ ਤਾਂ ਫਿਰ ਕੁਝ ਹੋਵੇ ਕਿ ਇੰਨੀ ਕ੍ਰਾਊਡ ਇਦਾਂ ਦਾ ਕੁਝ ਨਾ ਕੁਝ
0: ਲੱਕੀਲੀ ਅੱਜ ਪਤਾ ਨਹੀਂ ਮੈਂ ਸੁਣਿਆ ਨਹੀਂ ਪਰ ਜੇ ਕਿਸੇ ਨੂੰ ਪਤਾ ਹੋਵੇ ਤਾਂ ਦੱਸਿਓ ਪਰ ਅੱਜ ਤੱਕ ਕਦੇ ਕੋਈ ਐਕਸੀਡੈਂਟ ਹੋਇਆ ਨਹੀਂ ਉੱਥੇ
1: ਓਕੇ ਹਾਂ ਵੀ ਇੰਨੀ ਕ੍ਰਾਊਡ
0: ਜਾਂ ਹੋਇਆ ਹੋਊਗਾ ਤਾਂ ਰਿਪੋਰਟ ਨਹੀਂ ਹੋਇਆ
1: ਨਹੀਂ ਕਰਦੇ ਨਹੀਂ ਹੋਵੇ
0: ਜੇ ਰਿਪੋਰਟ ਹੋਇਆ ਤਾਂ ਸਾਨੂੰ ਨਹੀਂ ਸੁਣਿਆ ਪਰ ਅੱਜ ਤੱਕ ਕਦੇ ਕੋਈ ਉੱਡਾ ਮਤਲਬ ਤੁਸੀਂ ਐਡੇ ਉਹ ਮਤਲਬ ਉਹਦੇ ਸੁਣੀਆਂ ਹੋਣਗੀਆਂ ਵੀ ਭੀੜ ਦੀਆਂ ਖਬਰਾਂ ਵੀ ਇੱਥੇ ਜਿਵੇਂ ਉਹਦਾ ਵੀ ਸੁਣਿਆ ਹੋਊਗਾ ਤੁਸੀਂ ਆਪਣਾ ਕਿਹੜਾ ਹੁੰਦਾ ਕੁੰਭ ਦਾ ਮੇਲਾ
1: ਹਨਾ
0: ਉੱਥੇ ਵੀ ਭਗਦੜ ਮੱਚ ਗਈ ਸਾਊਥ ਚ ਵੀ ਮੱਚ ਜਾਂਦੀ ਹੈ ਉਹ ਸਬਰੀਮਾਲਾ ਦੇ ਮੰਦਰ ਚ ਮੱਚੀ ਵਰਿੰਦਾਵਨ ਚ ਨਹੀਂ ਅੱਜ ਤੱਕ ਕਦੇ ਭਜਦੜ ਮੱਚੀ ਸੋ ਇਹ ਇੱਥੇ ਅਦਰਵਾਈਜ਼ ਉਹ ਮੰਦਰਾਂ ਦਾ ਸ਼ਹਿਰ ਹੈਗਾ ਤੇ ਵਰਿੰਦਾਵਨ ਜਦੋਂ ਤੁਸੀਂ ਗਲੀਆਂ ਦੇ ਵਿੱਚੋਂ ਗੁਜ਼ਰਦੇ ਹੋ ਤੇ ਤੁਹਾਨੂੰ ਕਿਤੋਂ ਵੀ ਗਾਂ ਨਿਕਲਦੀ ਦਿਖ ਜੂ ਕਿਤੋਂ ਵੀ
1: ਓਕੇ ਇੰਨੇ ਕਰਾਊਡਡ ਪਲੇਸ ਦੇ ਵਿੱਚ ਵੀ
0: ਹਾਂ ਹਾਂ ਔਰ ਸਾਰੇ ਇੱਕ ਗਾਂ ਦੇ ਟੱਲੀ ਵੱਜੀ ਹੁੰਦੀ ਹੈ
1: ਓਕੇ
0: ਸਾਰੀਆਂ ਸਜੀਆਂ ਹੁੰਦੀਆਂ ਨੇ ਉੱਥੇ ਮਤਲਬ ਵਰਿੰਦਾਵਨ ਇੱਕ ਅਲੱਗ ਇੰਡੀਆ
1: ਹੈ ਇੱਕ ਅਲੱਗ ਡਿਫਰੈਂਟ ਵਾਈਬ
0: ਉੱਥੇ ਤੁਹਾਨੂੰ ਗਲੀਆਂ ਦੇ ਵਿੱਚੋਂ ਆਹ ਬਿਸਕਿਟ ਵਾਲੇ ਬਾਬਾ ਜੀ ਦਿਖ ਜਾਣਗੇ
1: ਅੱਛਾ
0: ਅਨਿਰੁੱਧਾ ਚਾਰਿਆ ਦਿਖ ਜਾਣਗੇ ਹਨਾ ਫਿਰ ਉਹ ਦਿਖ ਜਾਣਗੇ ਉਹ ਤਿਲਕ ਵਾਲੇ ਕਿਹੜੇ ਨੇ
1: ਤਿਲਕ ਯੈਲੋ
0: ਆਪਣੇ ਹਾਂਜੀ ਕਿਹੜੇ ਨੇ
1: ਆਪਾਂ ਗੱਲ ਕਰ ਰਹੇ ਸੀ
0: ਮਤਲਬ ਸਾਰੇ ਜਿੰਨੇ ਹੈਗੇ ਨੇ ਵਰਿੰਦਾਵਨ ਦੇ ਵਿੱਚ ਟੌਪ ਦੇ ਬਾਬੇ ਸਾਰੇ ਉੱਥੇ ਬੈਠੇ ਨੇ ਹਰ ਇੱਕ ਜਗ੍ਹਾ ਤੇ ਉਹਨਾਂ ਦਾ ਆਸ਼ਰਮ ਹੈ ਹਨਾ ਤੇ ਗਲੀਆਂ ਸਾਰੀਆਂ ਤੰਗ ਭੀੜੀਆਂ ਉਹਨਾਂ ਚ ਛੋਟੇ ਛੋਟੇ ਜੇ ਉਹ ਚੱਲਦੇ ਨੇ ਰਿਕਸ਼ਾ ਜੇ ਚੱਲਦੇ ਨੇ ਪੈਦਲ ਵਾਲੇ ਨੀ
1: ਸਿੰਗਲ ਬੰਦੇ ਵਾਲੇ
0: ਆਟੋ ਰਿਕਸ਼ਾ ਜੇ ਛੋਟੇ ਛੋਟੇ ਜੇ ਹਾਂ ਚਾਰ ਕੁ ਬੰਦੇ ਬਹਿ ਜਾਂਦੇ ਨੇ ਪਰ ਉਹ ਤਿੰਨ ਦਿੰਦੇ ਨੇ ਉਹ ਛੇ ਵੀ ਬਹਿ ਜਾਂਦੇ
1: ਅੱਛਾ
0: ਮਤਲਬ ਡਰਾਈਵਰ ਦੇ ਆਲੇ ਦੁਆਲੇ ਵੀ ਦੋ ਬਹਿ ਜਾਂਦੇ
1: ਡਰਾਈਵਰ ਤਾਂ ਵਿਚਾਰਾ ਐ ਹੋ ਕੇ ਬੈਠਾ ਹੁੰਦਾ ਕੁਕੜੀ ਜੀ ਬਣ ਕੇ
0: ਨਹੀਂ ਡਰਾਈਵਰ ਉਹ ਹੈਗੇ ਹੀ ਕੁਕੜੇ ਜਿਹੇ ਨੇ ਉੱਤੇ ਸਾਰੇ ਹੀ ਸੁਕੜੇ ਜਿਹੇ ਬੰਦੇ ਨੇ ਹਨਾ ਹਾਂ ਤੇ ਸਕੂਲਾਂ ਦੇ ਬੱਚੇ ਵੀ ਉਦਾਂ ਹੀ ਤਿਲਕ ਲਗਾ ਕੇ ਸਵੇਰੇ ਜਾਂਦੇ ਨੇ ਸਾਰੇ ਮਤਲਬ ਸਕੂਲ ਜਾਂਦੇ ਹਰ ਇੱਕ ਗਲੀ ਦੇ ਵਿੱਚ ਮੰਦਰ ਹੈ ਹਨਾ ਤੇ ਤੁਸੀਂ ਮੰਦਰ ਦੀ ਘੰਟੀਆਂ ਦੇ ਨਾਲ ਸਵੇਰੇ ਉੱਠਣਾ
1: ਸਹੀ ਗੱਲ ਸੋ
0: ਬੜਾ ਡਿਫਰੈਂਟ ਜਿਹਾ ਮਾਹੌਲ ਹੈ ਬਹੁਤ ਐਂਸ਼ੀਅੰਟ ਸਿਟੀ ਹੈ ਜਮਾ ਹੀ ਉਹਨਾਂ ਨੇ ਉਦਾਂ ਹੀ ਰੱਖਿਆ ਹੋਇਆ ਜੇ ਜੇ ਸਾਨੂੰ ਲੱਗਦਾ ਹੈ ਕਿ ਜਿੱਦਾਂ ਸ਼੍ਰੀ ਕ੍ਰਿਸ਼ਨ ਨਗਰੀ ਕਹਿੰਦੇ ਹੁੰਦੇ ਨੇ ਵਰਿੰਦਾਵਨ ਨੂੰ ਜੇ ਉਦੋਂ ਐਦਾਂ ਦਾ ਸੀਗਾ ਤਾਂ ਉਦਾਂ ਦਾ ਹੀ ਹੈ
1: ਇੱਦਾਂ ਦਾ ਹੀ ਹੈ
0: ਮਤਲਬ ਇਹ ਉੱਥੇ ਦੀ ਫੀਲਿੰਗ ਹੈਗੀ ਬਾਕੀ
1: ਹਾਂ ਵੀ ਮਤਲਬ ਤੁਸੀਂ ਉਹ ਫੀਲ ਕਰਦੇ ਹੋ ਇੱਕ ਪੁਰਾਣਾ ਜਿਹੜਾ ਤੁਸੀਂ ਸਮੇਂ ਚ ਜਾਣਾ ਚਾਹੁੰਦੇ ਹੁੰਦੇ ਹੋ ਜਿੱਦਾਂ ਆਪਾਂ ਸੁਣੀਦਾ ਆ ਸਾਡਾ ਮੇਨ ਤਾਂ ਐਕਸਪੀਰੀਅੰਸ ਇਹੀ ਕਰਨਾ ਚਾਹੁੰਦੇ ਹੁੰਦੇ ਆ ਕਿ ਉਹ ਤੁਹਾਨੂੰ ਐਂਸ਼ੀਅੰਟ ਟਾਈਮ ਦੇ ਵਿੱਚ ਤੁਹਾਨੂੰ ਮੈਮਰੀਜ਼ ਦੇ ਵਿੱਚ ਲੈ ਜਾਏ ਇੱਕ ਤੁਸੀਂ ਤੁਹਾਡੀ ਇਮੈਜੀਨੇਸ਼ਨ ਹੁੰਦੀ ਆ ਜੋ ਅਸੀਂ ਸੁਣਦੇ ਆ ਪੜ੍ਹਦੇ ਆ ਤੇ ਉਦਾਂ ਦਾ ਵੀ ਉਹ ਜਸਟਿਸ ਕਰਦੀ ਆ ਜਗ੍ਹਾ ਤੋਂ ਜਿੱਦਾਂ ਹੁਣ ਜਿਹੜੀ ਨਿਊ ਡਿਵੈਲਪਮੈਂਟ ਆਪਾਂ ਕਰ ਦਿੰਦੇ ਹਾਂ ਤੁਹਾਨੂੰ ਨਹੀਂ ਉਹੋ ਜਿਹੀ
0: ਹੋਈ ਹੈ ਡਿਵੈਲਪਮੈਂਟ ਵੀ ਹੋਈ ਹੈ ਜਿਵੇਂ ਕਿਤੇ ਕਿਤੇ ਸੜਕਾਂ ਵੀ ਬਣੀਆਂ ਹੋਈਆਂ ਇੱਕ ਰਾਧਾ ਮੰਦਰ ਹੈ ਟੌਪ ਹਾਂ ਮਤਲਬ ਉਹ ਮੰਦਰ ਘੱਟ ਉਹ ਟੂਰਿਸਟ ਡੈਸਟੀਨੇਸ਼ਨ ਜ਼ਿਆਦਾ ਹੈ
1: ਓਕੇ
0: ਉਹ
1: ਨਵਾਂ ਬਣਿਆ ਹੋਇਆ
0: ਹਾਂ
1: ਉਹ ਵੀ ਉੱਥੇ ਉਹਨਾਂ ਨੇ ਪੀੜੀਆਂ ਗਲੀਆਂ ਚ ਹੀ ਬਣਾਇਆ ਜਾਂ ਆਸੇ ਪਾਸੇ ਬਣਾਇਆ
0: ਪ੍ਰੋਪਰ ਸੜਕ ਤੇ ਬਣਿਆ ਹੋਇਆ ਬਟ ਵੈਸੇ ਸੜਕ ਵੀ ਇੰਨੀ ਧੱਕੇ ਦੇ ਨਾਲ ਭਰੀ ਹੋਈ ਰਹਿੰਦੀ ਹੈ ਉਹ ਤੇ ਉਹ ਮੰਦਰ ਦੀ ਲਾਈਟਿੰਗ ਐਵਰੀ ਡੇ ਡਿਫਰੈਂਟ ਹੈ ਕਹਿੰਦੇ बड़िया मतलब हर एक जगह फोटो खिंचन का मौका मिलूगा भी अच्छा एंट्री ते भी फोटो ले लवा थोड़ी जी अगे गए इथे भी फोटो ले लवा
1: अलग अलग
0: उन्होंने इन चीजा क्रिएट कितिया हुई ने ना मंदिर के अंदर बड़न तक झाकिया बनाई हुई कदे कित कुछ है कितने लाइट एंड साउंड शो है कितने पार्क है कितने कुछ है वेरी डिफरेंट
1: राधा
0: वल्लभ मंदिर है बरसाना
1: अच्छा
0: एक गाना बड़ा मशहूर होया सी राधे राधे राधे बरसाने वाली हाँ, बड़ा चलिया सी गाना
1: हां जी हां जी हां जी हां जी
0: सो गाना
1: ओके
0: सो ये मिनट दा सी
1: मंदिर ते बनया होया बरसाना
0: बरसाना बेसिकली कहंदे ने के जेडे राधा जी सी ओ बरसाने दी सी
1: ओके ठीक है
0: कृष्ण जी उत्थे सी के सो उना दे पेके कह लंदे ने
1: ठीक है
0: ते बरसाने दा जेड़ा मंदिर है ओदे लई तुसी मेरे मतलब उत्थे बेस्ट ए रहंदा है क्योंकि हाँ। वो पहाड़ी जी ते उत्ते जाके ड्राई पहाड़ी है वो सो उत्थों बसा चलदियां ने तुसी थल्ले कार पार्क दे विच अपनियां गड्डियां लगा दो फिर बसा तुहानू लैके जाणगियां जे तुसी अपनी गड्डी लै भी गए स्पेशल परमिट ते एक्स्ट्रा फीस दे के फिर तुसी फस जाओगे
1: ओके
0: क्योंकि प्रायोरिटी बसा नू है
1: सिर्फ जेडे सामने जो करते भी हो शो ऑफ सामने आम क्राउड सामने नी शो ऑफ चलता
0: थोड़ा निकल जाता है मैं दो तीन गाने शो तो बाद सुनाऊंगा गाने तो नहीं भेंटा भूटा ने बड़िया मशहूर हुई ने
1: सही
0: है तुसी देखोगे के जेड़ा एक राधा वल्लभ मंदिर भी है ना उथे जेडी भजन कीर्तन हुंदे पता नहीं इस्कॉन है पता नहीं राधा वल्लभ है शायद उथे जेडी भजन कीर्तन करदे ने ओ इंडियन पंडित नहीं करदे ओ हां ओ जेडे आहा इस्कॉन ही है शायद ओ उथे जिथों आहा कदे कोई अमेरिकन आ गया कदे कोई ओ जेडे कई कई सालां तों उथे रह रहे ने ओ फिर हौली हौली ट्रेंड हो रहे ने अप हो रहे ने उहनां दे सिंगिंग स्किल्स तुसीं
1: ओए होए होए अच्छा
0: मतलब मूड कर नच लो कहंदी ने ना जो आप सड़कां ते भी देखिया जो इन्हां दी निकल दी हुंदी ने झाकियां जी नचन लग जांदे ने जिथे नचना नचो ओही तुहाडे अंदर दी गल जिहड़ी तुसीं कह रहे सी सो तुहानू उत्थे जाके सो डिफरेंट डिफरेंट चीजा इत्थे तुहानू मिलणगियां ते दिस इज वृंदावन फ्रॉम मी मथुरा दे बारे ज्यादा तुसी दस्सो मथुरा तो असीं पेड़े ही लैन गए सीगे ज्यादा कुछ नहीं गए
1: मथुरे दे पेड़े मैनू आही तुसी गल कर रहे सीगे कि जदों तक तुसी उत्थों निकलोगे तुसी तां अपना आप तिलक लगाउण वाले हो जाने बट मैं उही सोच रही सीगी कि अपना चलो जे रिलीजियस प्लेस अपने कोल गल हमेशा करदे हुंने कि अपने इंडिया अपने कोल इन्ना रिच कल्चर हैगा आ हना सो उत्थे जदों जाने हो बंदा उही इक ओ वाले वर्ल्ड दे विच तगवाच ही जांदा है कि तुहानू अगे पिछे की हो रहा तुसी भुल जांदे हो हना यही ਤੁਹਾਡਾ ਮੋਟਿਵ ਵੀ ਇਹੀ ਹੁੰਦਾ ਕਿ ਜਦੋਂ ਤੁਸੀਂ ਗਏ ਹੋ ਉੱਥੇ ਉਸ ਟਾਈਮ ਦੇ ਲਈ ਤੁਸੀਂ ਤੁਹਾਡੇ ਅੱਗੇ ਪਿੱਛੇ ਕੀ ਹੋ ਰਿਹਾ ਸਾਰਾ ਕੁਝ ਭੁੱਲ ਜਾਓ
0: ਤੁਹਾਨੂੰ ਆਲੇ ਦਾਲੇ ਦੇ ਲੋਕਾਂ ਨੇ ਭੁੱਲਣ ਲਾ ਦੇਣਾ
1: ਹਾਂ ਨਾ ਤੇ ਉਹ ਨਹੀਂ ਹੁੰਦਾ ਫੋਨ ਫਾਨ ਵੈਸੇ ਤੁਹਾਡੇ ਬੰਦ ਹੁੰਦੇ ਸਾਰਾ ਕੁਝ ਹੁੰਦਾ ਹੈ ਐਂਡ ਬੰਦਾ ਉੱਥੇ ਬਸ ਇਹੀ ਸੋਚਦਾ ਹੁੰਦਾ ਕਿ ਛੱਡੋ ਦੀਨ ਦੁਨੀਆ ਇੱਥੇ ਹੀ ਆ ਜਾਓ ਹਨਾ ਕੀ ਰੱਖਿਆ ਆ
0: ਬਹੁਤ ਰਹਿੰਦੇ ਨੇ
1: ਕੀ ਰੱਖਿਆ ਆ
0: ਬਹੁਤ ਜਣੇ ਰਹਿ ਬੰਦੇ ਨੇ
1: ਹਾਂ ਵੀ ਉਹੀ ਹੈ ਵੀ ਖਾਣਾ ਫਿਰ ਜਿਹੜੀ ਅਸੀਂ ਅਸਲ ਜਿਹੜੀ ਗੱਲ ਹੁੰਦੀ ਆ ਆਪਣੀ ਵੀ ਖਾਣੀ ਤਾਂ ਰੋਟੀ ਆ ਹਨਾ ਰੋਟੀ ਇੱਕ ਛੱਤ ਚਾਹੀਦੀ ਆ ਉਹ ਇੱਥੇ ਮਿਲ ਰਹੀ ਆ ਨਾ ਤੋ ਬੰਦਾ ਮਤਲਬ ਉਹ ਪੂਰਾ ਐਕਸਟ੍ਰੀਮ ਪੁਆਇੰਟ ਤੇ ਪਹੁੰਚ ਜਾਂਦਾ
0: ਕਿਉਂਕਿ ਉੱਥੇ ਜਾ ਕੇ ਉਹੀ ਤੁਹਾਡੀ ਗੱਲ ਠੀਕ ਆ
1: ਸ਼ਾਂਤੀ ਜਿਹੜੀ ਚਾਹੀਦੀ ਹੁੰਦੀ ਬੰਦੇ ਨੂੰ ਮਿਲ ਜਾਂਦੀ
0: ਸ਼ਾਂਤੀ ਕਹਿ ਲੋ ਜਾਂ ਉੱਥੇ ਜਾ ਕੇ ਇੱਕ ਜਿਵੇਂ ਐਂਡ ਹੋ ਜਾਂਦਾ
1: ਹਾਂ
0: ਵੀ ਅੱਛਾ ਵੀ ਆਹੀ ਸਾਰੀ ਸੀਗੀ ਦੌੜ ਚੱਲ ਫਿਰ ਦੌੜ ਤਾਂ ਮੇਰੀ ਮੁੱਕ ਗਈ ਇੱਥੇ ਤਾਂ ਮੈਂ ਆਈ ਗਿਆ ਹੁਣ ਕੀ ਕਰਨਾ ਅੱਗੇ ਜਾ ਕੇ ਹਨਾ
1: ਸਹੀ
0: ਹੈ ਉਹ ਵਾਲੀ ਫੀਲਿੰਗ ਉੱਥੇ ਆ ਜਾਂਦੀ ਹੈਗੀ ਹੈ ਕਿ ਔਰ ਫਿਰ ਤੁਸੀਂ ਉਹ ਜਿਹੜੀ ਮਟੀਰੀਅਲਿਜ਼ਮ ਹੈ ਉਹਦੇ ਤੋਂ ਆਪਣੇ ਆਪ ਨੂੰ ਡਿਟੈਚ ਕਰਨ ਲੱਗ ਜਾਂਦੇ ਕਿ ਯਾਰ ਫਿਰ ਉਹਨਾਂ ਹੀ ਗੱਲਾਂ ਦੇ ਵਿੱਚ ਉਲਝਣਾ ਉੱਥੇ ਫਿਰ ਖੱਜਲ ਖੁਆਰ ਹੋਣਾ ਐਵੇਂ ਫਾਈਨ ਭਰਨੇ ਨੇ ਕਰਜ਼ੇ ਕਰਨੇ ਨੇ ਕਦੇ ਮੋਰਟਗੇਜ ਦੇ ਦਿਓ ਜੀ ਕਦੇ ਇਹ ਦੇ ਦਿਓ ਜੀ ਕਦੇ ਉਹ ਕਰ ਦਿਓ ਜੀ ਹਨਾ ਕਦੇ ਕਿਸੇ ਨਾਲ ਲੜਾਈ ਕਦੇ ਕੁਛ ਕਦੇ ਕੁਛ ਉਹ ਬੰਦਾ ਕਹਿੰਦਾ ਠੀਕ ਹੈ ਯਾਰ ਇਹ ਦਿਸ ਇਜ਼ ਮੱਚ ਬੈਟਰ ਦੈਨ ਦੈਟ ਪਰ ਹਾਂ ਕਈ ਹੋ ਜਾਂਦੇ ਨੇ ਬੜੇ ਜਾਣੇ ਉੱਥੇ ਮੰਦਰਾਂ ਮੁੰਦਰਾਂ ਚ ਬੱਚੇ ਜਿਹੜੇ ਹੈਗੇ ਨੇ ਉਹਨਾਂ ਨੂੰ ਕਹਿੰਦੇ ਵੀ ਇੱਥੇ ਵੱਡੇ ਹੋਵੋ ਫੇਰ ਜਿਵੇਂ ਅੱਗੇ ਪੁਰਾਣੇ ਟਾਈਮਾਂ ਚ ਸੁਣਦੇ ਹੁੰਦੇ ਸੀਗੇ ਆਪਾਂ ਕਿ ਆਸ਼ਰਮਾਂ ਚ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ ਉਹ ਆਪਣੇ ਬੱਚਿਆਂ ਨੂੰ ਦੇ ਦਿੰਦੇ ਹੁੰਦੇ ਸੀ ਵੀ ਜਦੋਂ ਤੋਂ ਇਹ ਰਾਜ ਗੱਦੀ ਸੰਭਾਲੂਗਾ ਉਹ ਤੋਂ ਪਹਿਲਾਂ ਪਹਿਲਾਂ ਇਹਨੂੰ ਤੁਸੀਂ ਰੱਖੋ
1: ਅੱਛਾ ਓਕੇ
0: ਇਹਨੂੰ ਪਾਲੋ ਪੋਸੋ ਹਨਾ ਇਹਨੂੰ ਪੜਾਓ
1: ਇਹਨੂੰ ਦੀਨ ਦੁਨੀਆ ਦੀ ਸਮਝ ਹੋਵੇ
0: ਤੀਰਅੰਦਾਜ਼ੀ ਸਿਖਾਓ ਘੋੜਾ ਸਿਖਾਓ ਇਹਨੂੰ ਗ੍ਰੰਥ ਗ੍ਰੰਥ ਪੜ੍ਹਨੇ ਸਿਖਾਓ ਹਨਾ ਸਾਰੇ ਆਪਾਂ ਅੱਗੇ ਕੁਆਲੀਫਿਕੇਸ਼ਨ ਇਹੀ ਪੜ੍ਹਦੇ ਹੁੰਦੇ ਸੀਗੇ
1: ਇਹੀ ਕੁਆਲੀਫਿਕੇਸ਼ਨ
0: ਮੇਰੇ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਮੈਂ ਗੁਰੂ ਨਾਨਕ ਦੇਵ ਦੇ ਐਸੇ ਦੀ ਗੱਲ ਫੇਰ ਆ ਜਾਂਦੀ ਜਦੋਂ ਮੈਂ ਪੜ੍ਹ ਲਿਖਦਾ ਹੁੰਦਾ ਸੀ ਕਿ ਉਹਨਾਂ ਨੂੰ ਫਾਰਸੀ ਦਾ ਗਿਆਨ ਸੀ ਅਰਬੀ ਦਾ ਗਿਆਨ ਸੀ ਸੰਸਕ੍ਰਿਤ ਉਹ ਫਲਾਣੇ ਪੰਡਿਤ ਕੋਲ ਸਿੱਖਣਗੇ ਫਾਰਸੀ ਉਹ ਫਲਾਣੇ ਮੌਲਵੀ ਕੋਲ ਸਿੱਖਣਗੇ ਹਨਾ ਸੋ ਜਿਹੜੀ ਅੱਗੇ ਨੌਲੇਜ ਗੇਨ ਕਰਨ ਦਾ ਇੱਕ ਤਰੀਕਾ ਹੁੰਦਾ ਸੀਗਾ
1: ਉਹ ਇਦਾਂ ਹੀ ਹੁੰਦਾ ਸੀ ਇੱਧਰ ਜਾ ਕੇ
0: ਆਲੇ ਦਾਲੇ ਹੋਸਟਲ ਲਾਈਫ
1: ਕਿ ਤੁਸੀਂ ਐਕਸਪਲੋਰ ਕਰੋ
0: ਹਨਾ
1: ਵੀ ਇਹ ਨਹੀਂ ਕਿ ਉਹੀ ਵੀ ਜਿੱਦਾਂ ਦੇਖਦੇ ਵੀ ਅਸੀਂ ਤਾਂ ਮੂਵੀਜ਼ ਥਰੂ ਹੀ ਦੇਖਦੇ ਹਾਂ ਜਾਂ ਬੁੱਕਸ ਦੇ ਥਰੂ ਪਤਾ ਚੱਲਦਾ

0: ਡਿਪੈਂਡੈਂਟ ਹੋ ਕੇ ਕੀ ਕੁਛ ਕੀਤਾ ਜਾਂ ਕਿਹੜਿਆਂ ਦੇ ਗੁਰੂਆਂ ਦੇ ਕੋਲ ਗਏ ਹਨਾ ਸੋ ਉਦੋਂ ਇਹ ਹੁੰਦਾ ਸੀਗਾ ਤਾਂ ਅੱਜ ਕੱਲ ਵੀ ਉਹ ਸੇਮ ਹੀ ਫਿਰ ਚੀਜ਼ ਇੰਪਲੀਮੈਂਟ ਹੁੰਦੀ ਹੈ ਕਿ ਜਿੰਨਾ ਬੰਦਾ ਛੋਟੀ ਏਜ ਤੋਂ ਛੋਟੀ ਏਜ ਤੋਂ ਤੁਸੀਂ ਉਹਨੂੰ ਇੰਡੀਪੈਂਡੈਂਟ ਕਰ ਦਿੰਦੇ ਹੋ ਹਨਾ ਤੇ ਇੱਕ ਤਾਂ ਉਹਦੀ ਡਿਸੀਜਨ ਮੇਕਿੰਗ ਪਾਵਰ ਜਿਹੜੀ ਹੈਗੀ ਆ ਹਨਾ ਵੀ ਹਾਂ ਰਿਸਕ ਲੈਣਾ ਛੋਟੀ ਉਮਰ ਤੋਂ ਤੁਸੀਂ ਉਹ ਸਿੱਖ ਲੈਂਦੇ ਹੋ
1: ਜਪਾਨ ਵਾਲੀ ਕਹਿ ਰਿਹਾ ਸੀਗਾ ਡਾਕੂਮੈਂਟਰੀ ਉੱਥੇ ਜਿਹੜੇ 7-8 ਸਾਲ ਦੇ ਬੱਚੇ ਹੁੰਦੇ ਨੇ ਆਪ ਟ੍ਰੇਨ ਚੜ ਕੇ ਜਾਂਦੇ ਨੇ ਸਕੂਲਾਂ ਨੂੰ
0: ਅੱਛਾ
1: ਹਨਾ ਆਪ ਹੀ ਰੈਡੀ ਹੁੰਦੇ ਨੇ ਆਪਣਾ ਲੰਚ ਵਗੈਰਾ ਪੈਕ ਕੀਤਾ ਤੇ ਆਪ ਹੀ ਫਿਰ ਟ੍ਰੇਨ ਫੜ ਕੇ ਜਾਂ ਬੱਸ ਫੜ ਕੇ ਚਲੇ ਗਏ ਸਕੂਲ ਤੋਂ ਆਪ ਹੀ ਵਾਪਸ ਆ ਗਏ ਅੱਠ ਅੱਠ ਦੋ ਹਾਂ ਪਹਿਲੀ ਕਲਾਸ ਦੇ ਬੱਚੇ ਸੈਕਿੰਡ ਕਲਾਸ ਦੇ ਬੱਚੇ ਔਰ ਇੰਨਾ ਸੇਫ ਵੀ ਆ ਉਹ
0: ਸੇਫ ਆ ਇਸੇ ਕਰਕੇ ਹਾਂ
1: ਪਰ ਉਹ ਕਲਚਰ ਉੱਥੋਂ ਸ਼ੁਰੂ ਤੋਂ ਹੀ ਦਿੱਤਾ ਜਾਂਦਾ ਇੰਡੀਪੈਂਡੈਂਟ ਹੋ
0: ਤੁਸੀਂ ਆਪ ਹੀ ਆਪਣਾ ਸਾਰਾ ਕੁਝ ਕਰੋ
1: ਬਟ ਐਨੀਵੇਜ਼ ਚਲੋ ਆਪਣੇ ਮਥੁਰਾ ਤੋਂ ਗੱਲ ਇੱਧਰ ਦੀ ਹੈਗੀ ਤੇ ਮਥੁਰਾ ਅਦਰਵਾਈਜ਼ ਕੰਪੈਰੀਟਿਵਲੀ ਸੇਫ ਹੈ ਸਿਟੀ ਜਿਵੇਂ ਆਪਾਂ ਕਹਿ ਦਿੰਦੇ ਹਾਂ ਹਾਂ ਨਹੀਂ ਬ੍ਰਿੰਦਾਵਨ ਤਾਂ ਹੋਰ ਵੀ ਜ਼ਿਆਦਾ ਸੇਫ ਹੈ
0: ਸੇਫ ਆ ਹਾਂਜੀ ਵੈਸੇ ਐਸ ਕੰਪੈਰੀਟਿਵ ਟੂ ਅਦਰ ਸਿਟੀਜ਼
1: ਇੰਨਾ ਜ਼ਿਆਦਾ ਸੇਫ ਹੈ ਮੈਂ ਤੁਹਾਨੂੰ ਦੱਸਿਆ ਉਹ ਬਾਂਕੇ ਬਿਹਾਰੀ ਮੰਦਿਰ ਜਿਵੇਂ ਹਨਾ ਤੇ ਉੱਥੇ ਮਤਲਬ ਮੈਂ ਆਪਣੇ ਜੀਜਾਈ ਹੋਣਾ ਹੋਰ ਬਾਕੀ ਸਾਰੀ ਫੈਮਿਲੀ ਉਹਨਾਂ ਦੇ ਨਾਲ ਗਏ ਤੇ ਮੇਰੀ ਉੱਥੇ ਚੱਪਲ ਕਿਤੇ ਮੈਨੂੰ ਲੱਭੀ ਨਹੀਂ ਹੁਣ ਉੱਥੇ ਲੱਖਾਂ ਚੱਪਲਾਂ ਨੇ ਕੋਈ ਸਿਸਟਮ ਤਾਂ ਹੈ ਨਹੀਂ ਤੇ ਮੈਂ ਕੋਈ ਹੋਰ ਪਾ ਲਾ ਮੈਨੂੰ ਕਹਿੰਦੇ ਆਹ ਤਾਂ ਤੇਰੀ ਹੈ ਨਹੀਂ ਮੈਂ ਕਿਹਾ ਨਹੀਂ ਕੋਈ ਨਹੀਂ ਫਿਰ ਮੇਰੀ ਕਿਸੇ ਨੇ ਨਾ ਨਹੀਂ ਕਹਿੰਦੇ ਆਹ ਨਹੀਂ ਇੱਥੇ ਕੰਮ ਹੁੰਦਾ
0: ਅੱਛਾ ਹਾਂ
1: ਇਹ ਚੋਰੀ ਹੈ ਬੇਸ਼ੱਕ ਤੇਰੀ ਤਾਂ ਨਹੀਂ ਲੱਭ ਰਹੀ ਫਿਰ ਨੰਗੇ ਪੈਰ ਚਲੋ ਬਾਹਰ ਜਾ ਕੇ ਸੜਕ ਤੋਂ ਲੈ ਲਿਓ ਪਰ ਉਹਦੀ ਉੱਥੇ ਛੱਡ ਦੇ
0: ਹਾਂ ਵੀ ਤੂੰ ਇਹ ਨਹੀਂ ਵੀ ਹਾਂ ਜਿੱਦਾਂ
1: ਤੇ ਫਿਰ ਮੈਨੂੰ ਲੱਕੀ ਲਈ ਫਿਰ ਕਿਤੇ ਮੇਰੀ ਦੂਰ ਕਿਤੇ ਦੂਜਾ ਜੋੜਾ ਮੈਨੂੰ ਕਿਤੇ ਹੋਰ ਮਿਲਿਆ ਇੱਕ ਕਿਤੇ ਹੋਰ
0: ਅੱਛਾ ਮੈਂ ਮਿਲ ਗਿਆ
1: ਪਰ ਮਿਲ ਜਾਂਦੇ ਨੇ ਸੋ ਮਤਲਬ
0: ਵੈਸੇ ਇੱਧਰ ਉੱਧਰ ਹੋ ਗਈ
1: ਮਤਲਬ ਦੁਕਾਨਾਂ ਵੀ ਐ ਪਈਆਂ ਨੇ ਨਾ ਬਾਹਰ ਐ ਲੱਗੀਆਂ ਜਿਵੇਂ ਹੁਣ ਤੁਹਾਨੂੰ ਮੈਂ ਦੱਸਿਆ ਵੀ ਇੰਨੀ ਭੀੜ ਹੈ ਇੱਕੋ ਹੀ ਗਲੀ ਦੇ ਵਿੱਚ ਤੇ ਦੁਕਾਨਾਂ ਨੇ ਬਾਹਰ ਆਏ ਪ੍ਰਸ਼ਾਦ ਰੱਖਿਆ ਅੱਜ ਤਾਂ ਚੱਕ ਚੱਕ ਹੀ ਲੋਕ ਲਜਾਈ ਜਾਣ ਉਹ ਇੰਨੇ ਜ਼ਿਆਦਾ ਸੇਫ ਨੇ ਕਿ ਦੁਕਾਨਾਂ ਦੇ ਬਾਹਰੋਂ ਲੋਕੀ ਸਮਾਨ ਵੀ ਨਹੀਂ ਚੱਕਦੇ
0: ਸਹੀ
1: ਤੋ ਐਡਾ ਜ਼ਿਆਦਾ ਉਹ ਸੇਫ ਹੈਗੀ ਸੀ ਠੀਕ ਕਿਉਂਕਿ ਇਹਨਾਂ ਥਾਵਾਂ ਤੇ ਜਾ ਕੇ ਬੰਦੇ ਨੂੰ ਡਰ ਵੀ ਆ ਜਾਂਦਾ ਵੀ ਕੋਈ ਹੋਰ ਨਹੀਂ ਤੇ ਰੱਬ ਦੇਖ ਰਿਹਾ
0: ਸੋ
1: ਉੱਥੇ ਇਹ ਚੋਰੀਆਂ ਜਾਂ ਲੜਾਈਆਂ ਜਾਂ ਮਤਲਬ ਉਵੇਂ ਦੀ ਗੱਲ ਗੱਲ ਦੇ ਉੱਤੇ ਹਨਾ ਨਫ਼ਰਤ ਉਹ ਹੈ ਨਹੀਂ
0: ਉਹੀ ਫਿਰ ਕਿਉਂਕਿ ਉੱਥੇ ਤਾਂ ਤੁਸੀਂ ਪਿਓਰ ਹੋਣ ਜਾਂਦੇ ਹੋ ਨਾ ਫਿਰ ਤੇ ਆਪਾਂ ਹਰ ਜੇ ਕੋਈ ਉੱਥੇ ਪਹੁੰਚਿਆ ਆ ਤਾਂ ਮੋਟਿਵ ਤੇ ਇਹੀ ਹੈ ਕਿ ਅਸੀਂ ਸੱਚੇ ਸੁੱਚੇ ਹੋਣ ਹੀ ਜਾਂਦੇ ਹਾਂ ਉੱਥੇ ਤੇ ਜੇ ਉੱਥੇ ਜਾ ਕੇ ਵੀ ਵਿਆਹ ਖੁਸ਼ੀ ਕਰਨ ਆਇਆ ਹਨਾ ਤੇ ਫਿਰ ਉਹੀ ਆਪਣਾ ਕੀ ਕਹਿੰਦੇ ਜ਼ਮੀਰ ਜਿਹੜਾ ਤੁਹਾਡਾ ਆ ਫਿਰ ਉਹ ਉਹਦੀ ਹੀ ਸੁਣਦੇ ਹੋ ਤੁਸੀਂ ਹਨਾ ਦੇਖ ਰੱਬ ਦਾ ਡਰ ਤੇ ਚਲੋ ਹੁੰਦਾ ਹੀ ਹੁੰਦਾ ਹੈ ਉੱਥੇ ਤਾਂ ਜ਼ਿਆਦਾ ਲੱਗਦਾ ਸਾਨੂੰ
1: ਜਿਵੇਂ ਚੰਡੀਗੜ੍ਹ ਜਾ ਕੇ ਸਾਨੂੰ ਪੁਲਿਸ ਦਾ ਡਰ ਪੈ ਜਾਂਦਾ ਵੀ ਲਾ ਲਓ ਸੀਟ ਬੈਲਟ ਧਾਰਮਿਕ ਕਿਤਾਬਾਂ ਤੇ ਸਾਨੂੰ ਰੱਬ ਚੇਤੇ ਆਉਂਦਾ
0: ਪੁਲਿਸ ਵਾਲਿਆਂ ਦਾ ਹਾਲ ਸੁਣ ਲਓ ਪਿਛਲੀ ਵਾਰੀ ਜਦੋਂ ਆਪਾਂ ਗਏ ਇਹ ਤੇ ਮੈਂ ਦੋਨੋਂ ਜਣੇ ਡਰਾਈਵ ਕਰ ਰਹੇ ਪੁਲਿਸ ਵਾਲੇ ਦਾ ਹਾਲ ਕੀ ਕਹਿੰਦੇ ਹੁੰਦੇ ਆ ਮੈਂ ਬੈਲਟ ਲਗਾਈ ਹੋਈ ਆ ਡਰਾਈਵਰ ਨੇ ਲਾਈ ਨੀ ਹੈਗੀ ਬੈਲਟ ਹਨਾ ਇਹਨਾਂ ਨੇ ਲਾਈ ਨੀ ਹੈ ਇਹ ਡਰਾਈਵ ਕਰ ਰਹੇ ਸੀਗੇ ਤੇ ਮੈਂ ਲਾਈ ਆ ਹਾਂਜੀ ਇੰਡੀਆ ਚੰਡੀਗੜ੍ਹ ਦੀ ਹੀ ਗੱਲ ਆ ਮਤਲਬ ਚੰਡੀਗੜ੍ਹ ਤੋਂ ਥੋੜਾ ਪਿੱਛੇ ਐਂਟਰ
1: ਹੋਇਆ
0: ਮੈਨੂੰ ਮਤਲਬ ਮੇਰੀ ਆਦਤ ਆ ਮੈਂ ਹੁਣ ਇੱਥੇ ਹੁਣ ਮੇਰਾ ਇੱਕ ਫਾਈਨ ਹੋਇਆ ਮੈਨੂੰ ਪਹਿਲਾਂ ਨਹੀਂ ਸੀ ਪਤਾ ਹੁਣ ਮੈਂ ਆਪਣੀ ਸਹੀ ਕਰ ਰਹੀ ਹਾਂ ਮੈਂ ਬੈਲਟ ਲਾ ਕੇ ਨਾ ਇੱਥੇ ਮੋਢੇ ਦੇ ਥੱਲੇ ਉਹਦੀ ਕਰ ਲੈਣੀ ਹੁੰਦੀ ਆ ਮੈਨੂੰ ਇੱਥੇ ਆ ਖਿੱਚ ਜੀ ਪੈਂਦੀ ਰਹਿੰਦੀ ਆ ਉਹ ਮੇਰੀ ਸ਼ੁਰੂ ਤੋਂ
1: ਕਈਆਂ ਨੂੰ ਗਰਦਨ ਤੇ ਚੁੱਭਦੀ ਆ ਕਈਆਂ ਨੂੰ ਤੰਮੀ ਤੇ
0: ਕਈ ਹਾਂ ਤੇ ਮੈਨੂੰ ਉਦਾਂ ਨਹੀਂ ਮੈਨੂੰ ਬੈਲਟ ਤੋਂ ਪ੍ਰੋਬਲਮ ਮੈਨੂੰ ਉਹ ਇੱਕ ਆਦਤ ਨਹੀਂ ਪੁੱਠੀ ਪੈ ਜਾਂਦੀ
1: ਕਈਆਂ ਐ ਫਸਾ ਲੈਂਦੇ ਹੁੰਦੇ ਨੇ
0: ਮੈਂ ਉਹ ਲਗਾ ਕੇ ਉਹਨੂੰ ਆ ਬਾਹਾਂ ਦੇ ਥੱਲੇ ਉਹਦੀ ਕਰ ਲੈਂਦੀ ਇੱਥੋਂ ਦੀ ਹਨਾ ਪਰ ਮੈਨੂੰ ਨਹੀਂ ਸੀ ਪਤਾ ਕਿ ਉਹਦਾ ਫਾਈਨ ਆ ਉਹ ਕਿੱਥੇ ਕੈਮਰੇ ਨੇ ਮੇਰਾ ਰੀਸੈਂਟਲੀ ਫਾਈਨ ਡਿਟੈਕਟ ਕੀਤਾ ਕਿ ਨਾਟ ਵੇਅਰਿੰਗ ਅ ਸੀਟ ਬੈਲਟ ਪ੍ਰੋਪਰਲੀ ਤੇ ਉਸ ਤੋਂ ਬਾਅਦ ਹੁਣ ਮੈਂ ਮਤਲਬ 90% ਆਫ ਦੀ ਟਾਈਮ ਜਦੋਂ ਮੈਨੂੰ ਚੇਤਾ ਆਉਂਦਾ ਵੀ ਮੈਂ ਗਲਤ ਪਾਈ ਹੋਈ ਆ ਸੋ ਇੱਕ ਆਦਤ ਹੀ ਬਣੀ ਹੋਈ ਲਾਈ ਨਾਲ ਇੱਦਾਂ ਕਰਦੀ ਹਾਂ ਬਟ ਮੈਂ ਅਵੋਇਡ ਕਰਦੀ ਹੁੰਦੀ ਹਾਂ ਇੰਡੀਆ ਗਏ ਇੰਡੀਆ ਤਾਂ ਚਲੋ ਮੈਂ ਲਾਉਂਦੀ ਹਾਂ ਮੈਂ ਉਹ ਮੇਰੀ ਹੈਗੀ ਜਿੱਦਾਂ ਹੀ ਗੱਡੀ 'ਚ ਬੈਠੀ ਚਾਹੇ ਅਲਾਊਡ ਹੈ ਨਹੀਂ ਹੈ ਮਤਲਬ ਲਾਉਣੀ ਆ ਨਾ ਇਹ ਨਹੀਂ ਵੀ ਜਿੱਥੇ ਕੰਪਲਸ਼ਨ ਹੈ ਉਹ ਲਾਈ ਹੋਈ ਆ ਤੇ ਮੈਨੂੰ ਲੱਗਿਆ ਕਿ ਉਹ ਮੈਂ ਸੀਟ ਬੈਲਟ ਗਲਤ ਲਾਈ ਆ ਦੂਰੋਂ ਪੁਲਿਸ ਵਾਲੇ ਨੇ ਦੇਖ ਲਿਆ ਉਹ ਦੇਖ ਵੀ ਮੇਰੇ ਵੱਲ ਰਿਹਾ ਸੀਗਾ ਨਾ ਤਾਂ ਇੱਕ ਤਾਂ ਮੈਂ ਚੁੰਨੀ ਲਈ ਹੋਈ ਸੀਗੀ ਉੱਪਰ ਬੈਲਟ ਮੈਂ ਲਾਈ ਹੋਈ ਆ ਉਹਨੂੰ ਮੇਰੀ ਬੈਲਟ ਨਹੀਂ ਦਿਸੀ ਨਾ ਉਹਨੇ ਰੋਕਿਆ ਵੀ ਹਾਂ ਰੋਕਿਆ ਵੀ ਉਹਨੇ ਡਰਾਈਵਰ ਵਾਲੀ ਸਾਈਡ ਤੋਂ ਇਹਨਾਂ ਵੱਲ ਖੜਾ ਉਹ ਉਹਨੇ ਹੱਥ ਦਿੱਤਾ ਤੇ ਮੈਨੂੰ ਸੀ ਵੀ ਹਾਂ ਇਹ ਮੇਰਾ ਹੀ ਮਤਲਬ ਕਹਿੰਦਾ ਬੈਲਟ ਨੀ ਲਾਈ ਹੋਈ ਮੈਂ ਚੁੰਨੀ ਚੱਕੀ ਚੁੰਨੀ ਚੱਕ ਕੇ ਮੈਂ ਕਿਹਾ ਦੇਖੋ ਲਾਈ ਤੇ ਹੈਗੀ ਆ ਓਕੇ ਜਾਓ ਡਰਾਈਵਰ ਦੀ ਨੀ ਦੇਖੀ ਡਰਾਈਵਰ ਨੇ ਬੈਲਟ ਲਾਈ ਨੀ ਹੈਗੀ ਉਹ ਮੇਰੇ ਵੱਲ ਹੀ ਦੇਖਦਾ ਰਹਿ ਗਿਆ ਚੁੰਨੀ ਮਾੜੀ ਜੂ ਮੈਂ ਕਿਹਾ ਦੇਖੋ ਲਾਈ ਤਾਂ ਹੈਗੀ ਆ ਓਕੇ ਜਾਓ ਅੱਗੇ ਗਏ ਮੈਂ ਬਾਅਦ ਚੋਂ ਇੰਨਾ

0: ਅਸੀਂ ਦੋਨੇ ਜਣੇ ਹੱਸੇ, ਇਹਨਾਂ ਨੇ ਲਾਈ ਨੀ ਹੈਗੀ ਮੈਗਾ ਫਿਟੇ ਮੂੰਹ ਇਹਨਾਂ ਦੇ, ਦੇਖ ਲਓ ਮੈਂ ਕਿਆ ਹਾਲ ਇਹਨਾਂ ਨੇ ਫੜਨੇ ਚੋਰ।
1: ਮਤਲਬ ਡਰਾਈਵਰ ਲਗਾ ਹੀ ਲੈਂਦੇ ਹੋਣਗੇ, ਡਰਾਈਵਰ ਨੇ ਤਾਂ ਲਾਈ ਹੋਣੀ ਹੈ, ਉਹਨੇ ਅਸਿਊਮ ਹੀ ਕੀਤਾ ਡਰਾਈਵਰ ਨੇ ਤਾਂ ਲੱਗੀ ਹੋਣੀ। ਇਹ ਅੱਛਾ ਤਾਂ ਵੀਡੀਓ
0: ਡਰਾਈਵਰ ਦਾ ਦੂਰ ਦੂਰ ਤੱਕ ਵਾਸਤਾ ਨੀ ਬੈਲਟ ਦਾ, ਉਹ ਟਾਈਮ ਵੀ ਨੀ ਮਿਲਿਆ ਨਾ ਵੀ ਸਾਹਮਣੇ ਖੜਾ ਬੰਦਾ ਲਾ ਲਵੇ ਹਨਾ, ਬਟ ਉਹ ਸੀਗਾ ਕਿ ਉਹ ਮੇਰੇ ਵੱਲ ਦੇਖ ਰਿਹਾ, ਦੇਖਦਾ ਦੇਖਦਾ ਡਰਾਈਵਰ ਵਾਲੀ ਸਾਈਡ ਤੇ ਆ ਗਿਆ। ਮੈਡਮ ਬੈਲਟ ਨੀ ਲਾਈ, ਮੈਂ ਕਿਹਾ ਦੇਖੋ ਲਾਈ, ਮੈਂ ਪੂਰੀ ਕੋਨਫੀਡੈਂਸ ਨਾਲ ਲਾਈ, ਤਾਂ ਮੈਨੂੰ ਇਹੀ ਲੱਗਿਆ ਕਿ ਉਹਨੇ ਰੋਕਿਆ ਵੀ ਤਾਂ ਆਈ ਆ ਵੀ ਇਹਨਾਂ ਨੇ ਨੀ ਲਾਈ ਹੈਗੀ। ਉਹ ਮੈਡਮ ਤੁਹਾਡੀ ਬੈਲਟ, ਮੈਂ ਕਿਹਾ ਦੇਖੋ ਸਰ ਲਾਈ ਤਾਂ ਹੈਗੀ ਆ। ਤਾਂ ਕਰਕੇ ਕਹਿੰਦੇ ਬੰਦੇ ਨੂੰ ਕੋਨਫੀਡੈਂਸ ਹੋਣਾ ਚਾਹੀਦਾ। ਹੁਣ ਜੇ ਮੇਰੇ ਵਰਗੀ ਨਾ ਕੋਨਫੀਡੈਂਟ ਹੁੰਦੀ, ਮੇਰੀ ਨਿਗਾਹ ਉਧਰ ਹੁੰਦੀ ਵੀ ਆਹ ਬੰਦੇ ਨੇ ਨਹੀਂ ਲਾਈ, ਤਾਂ ਫਿਰ ਮੈਂ ਜਾਣ ਬੁੱਝ ਕੇ ਫਸਾ ਦੇਣਾ ਸੀ ਉਹਨੂੰ, ਜਿਹਦੇ ਵੱਲ ਧਿਆਨ।
1: ਮੈਂ ਤਾਂ ਲਗਾਈ ਆ ਜੀ, ਦੇਖੋ ਇਹਨਾਂ ਨੇ ਨੀ ਲਗਾਈ।
0: ਉਹੀ ਗੱਲ, ਓਦਾਂ ਤਾਂ ਲਾ ਦਿੰਦੇ ਜਦੋਂ ਕਿਤੇ ਦੋ ਪੈਗ ਲਾਏ ਹੋਣ, ਉਦੋਂ ਨੀ ਲਾਉਂਦੇ ਹੈਗੇ। ਦੋ ਪੈਗ ਵੀ ਓਦਾਂ ਤਾਂ ਕਦੇ ਕਿਤੇ ਲਾਉਂਦੇ ਆ ਜਦੋਂ ਕਿਤੇ ਹਾਂ ਫੇਰ ਘਰੇ ਸਾਡੀ ਲੜਾਈ ਲੜੂਈ ਹੋਈ ਹੋਵੇ, ਕੁੱਟਮਾਰ ਹੋਈ ਹੋਵੇ, ਸਾਰੇ
1: ਕੁੱਟਮਾਰ ਕੇ ਮੇਰੇ ਵਾਲੇ ਪਾਸੇ ਉਹ ਪੈਗ ਉਧਰੋਂ।
0: ਰੋਕਦਾ ਬੈਲਟ ਧੋਆ ਤੋਂ ਸਾਰੇ ਉਹਦੇ ਤੇ ਪਤਾ ਨੀ ਕਿੰਨੇ ਕੇਸ ਪਵਾ ਦਿੰਦੀ ਆ ਬੀਬੀ, ਬਾਅਦ ਚੋਂ ਹੱਥ ਜੋੜ ਕੇ ਛੁੱਟਦਾ ਉਹ ਆਰਗੂਮੈਂਟ ਹੋਇਆ ਹੁੰਦਾ ਤੋਂ ਰੋਕ ਲੈਂਦੇ ਆ। ਉਹ ਇੱਡੀ ਬੜੀ ਸ਼ਰੀਫ ਜੀ ਬਣ ਕੇ ਉਹ ਤਿੰਨ ਚਾਰ ਇੱਦਾਂ ਉਹਦੇ ਤੇ ਪਾ ਦਿੰਦੀ ਕ੍ਰਾਈਮ ਕਿ ਹਾਂ ਇੱਦਾਂ ਕਿਉਂ ਨੀ ਕੀਤਾ। ਉਹਦਾ ਬ੍ਰੈਥ ਟੈਸਟ ਵੀ ਹੋ ਜਾਂਦਾ ਬੰਦੇ ਦਾ, ਉੱਪਰ ਉਹਦੇ ਤੇ ਕੁੱਟਮਾਰ ਦਾ ਕੇਸ ਵੀ ਪਵਾ ਦਿੰਦੀ ਆ, ਹੋਰ ਵੀ ਪਾ ਦਿੰਦੀ ਆ ਵੀ ਇਹਨੇ ਪਿੱਛੇ ਵੀ ਕੋਈ ਗੱਡੀ ਮਾਰ ਕੇ ਆਇਆ, ਇਹ ਸਾਰੀਆਂ ਔਰ ਭਰੀ ਪੀਤੀ ਉਹਨੂੰ ਸੁਣਾਉਂਦੀ। ਉਹ ਕਹਿੰਦਾ ਬਸ ਬਸ ਬਸ, ਇੱਥੋਂ ਜਾਣ ਦਾ ਕੀ ਲੈਣਾ ਹੁਣ।
1: ਤੁਸੀਂ ਕਹਿਣਾ ਸੀਗਾ ਮੈਂ ਤਾਂ ਲਗਾਈ ਆ ਜੀ, ਆ ਦੇਖੋ ਡਰਾਈਵਰ ਨੇ ਨੀ ਲਗਾਈ, ਨਾਲੇ ਇਹਨਾਂ ਨੂੰ ਕਿਹਾ ਕਰੋ ਅੱਗੇ ਤੋਂ ਪੀ ਕੇ ਨਾ ਚਲਾਇਆ ਕਰ, ਐਵੇਂ ਪਿਛਲੀ ਲੱਤੇ ਲਾਈਟਾਂ ਤੋਂ ਐ ਜੰਪ ਕਰ ਆਏ। ਮੈਂ ਤਾਂ ਕਿਹਾ ਸੀਗਾ ਜਿਹੜਾ ਬੰਦਾ ਮਾਰ ਕੇ ਆਇਆ ਉਹਨੂੰ ਚੱਕ ਲਈਏ, ਕਹਿੰਦੇ ਛੱਡਗਾ।
0: ਸਹੀ ਹੈ,
1: ਠੀਕ ਹੈ ਗੱਲ, ਚਲੋ ਕੋਈ ਨੀ ਆਪਾਂ ਮਥੁਰਾ ਤੇ ਆਈਏ ਫਿਰ ਵਾਪਸ, ਪਰ ਪਹਿਲਾਂ ਇੱਕ ਬ੍ਰੇਕ ਲੈ ਲਈਏ। ਸੋ ਬ੍ਰੇਕ ਤੋਂ ਬਾਅਦ ਆ ਕੇ ਆਪਾਂ ਅਸੀਂ ਜੀ ਕਰਦੇ ਹਾਂ ਗੱਲਾਂ ਮਥੁਰਾ ਦੀਆਂ, ਬ੍ਰਜ ਦੀ ਹੋਲੀ ਦੀਆਂ, ਤੇ ਘੜੇ ਵਰਗੀ ਆਵਾਜ਼ ਆ ਰਹੀ ਹੈ, ਲੱਗਦਾ ਵੀ ਘੜੇ ਚੋਂ ਆ ਰਹੀ ਹੈ। ਚਲੋ ਬ੍ਰੇਕ ਤੋਂ ਬਾਅਦ ਕਰਦੇ ਹਾਂ ਜੀ ਅਸੀਂ ਮਥੁਰਾ ਵਰਿੰਦਾਵਨ ਦੀ ਗੱਲਬਾਤ, ਤੇ ਤੁਸੀਂ ਵੀ ਆਪਣੇ ਭੇਜੋ ਸੁਨੇਹੇ।

0: मथुरा शहर घूमी है तू? घूमी हो जी, घूमी हो उस मथुरा शहर, ब्रिज भूमि मथुरा, मथुर या गोकुल धाम या बड़े सारे नाम है नंदगांव गोवर्धन, वैसे तो ये आले दुआले इलाके ही ने सारे मथुरा दे बिच पैंदे ने जेड़े
1: जी,
0: पर उन्हां नूं इहनां अलग अलग नामां तों जाणिया भी जांदा है। और अज मथुरा दी गल जदों आपां कर रहे हैगे आ ते होली दे मौके दे उत्ते असीं इह करन लगे आ, गुड चीज इह हैगी है, वैसे तो मथुरा ओह है पुराना शहर हैगा बट जंक्शन है, रेलवे जंक्शन है ते अच्छा। पर गुड चीज जिहड़ी मैं कहन लग्या सी ओह इह है कि
1: इत्थे ट्रैम आ
0: बड़े काफी टाइम तो कह रहे ने भी मतलब चला दो ट्रैम चला दो, बट मथुरा दे विच तां स्टिल चल सकदी है, पर उहदा वृंदावन नूं गोकुल धाम नूं फायदा की है ना, उहदा कोई एडा खास फायदा है नहीं। मथुरा दे लागे जे हैगा कि तुसी मथुरा चले गए ते डेढ़ घंटे दी, डेढ़ भी नहीं घंटा भी नहीं, मेरे ख्याल में ना 40-50 किलोमीटर ते आगरा पै जांदा, मथुरा आगे फिर गां 50-60 किलोमीटर ते आगरा चल पर कुछ कोई इतिहास, वैसे तो इतिहासक ही शहर
1: इतिहास सारा भरिया पिया है।
0: एक जेड़ा हाईवे है सीधा वाया हाथरस बदाऊ हुंदे हुए बरेली तो आंदा है, जुमका गिरा रहे बरेली के बाजार में, ठीक है। एक तो बरेली तो जेड़ा सीधा हाईवे आंदा है वाया हाथरस हुंदे हुए, वो मथुरा दे विचों गुजर के जांदा है ते फिर वो वाया मतलब भरतपुर हुंदे हुए, फिर तुहाडी मर्जी है भी तुसी उत्थों किधर नूं जाना है, बट अदरवाइज वो राजस्थान गुजरात दे बड़े शहरां तक तुहानूं जोड़ दिंदा हैगा, कोटा दे नाल जोड़ दिंदा, आपां शायद किसे टाइम च करना भी है कोटा, पर वो वाया उधरों होके आंदा है,
1: ठीक है जी।
0: एक मथुरा तो जेड़ा हाईवे जांदा ओह सीधा आगरा नूं तुहानूं दस्सिया ही है, मथुरा आगरा तां आए हैं भी मथुरा मुक्या ते आगरा शुरू हो गया,
1: नाल दी नाल ही पै जांदे
0: आ, नाल दी नाल ही शुरू हो जांदा,
1: तां ही इत्थे दे पेड़े फेमस आ, तो उत्थे दा पेठा पेड़े एंड पेठा।
0: एक होर बड़ा हिस्टोरिकल सिटी फतेहपुर सीकरी भी नाल ही है। फतेहपुर सीकरी भी नाल ही है जमे, मसा ही अद्धे घंटे की ड्राइव होनी है। सो ए हो गए, एक अलीगढ़, अलीगढ़ मुस्लिम यूनिवर्सिटी है ना,
1: वो
0: देखी
1: है
0: मनोज वाजपेयी की मूवी जिद च गे प्रोफेसर बने होंगे, नजारे ते वाया मेरठ होके भी आ सकदे हो, ते कट्टे कुट्टे फड़ के लियाने उत्थों
1: सही है,
0: ते सीधा जयपुर तो, जयपुर तो फतेहपुर सीकरी नू सीधा हाईवे है, आगरे तो दिल्ली नू हाईवे है, सो मथुरा तक रीच वेरी एक्सेसिबल,
1: ओके सारे पास यो, हां तो हाँ, मतलब इजीली एक्सेसिबल,
0: बहुत इजी है, नई सड़कां ने ना,
1: हां जी,
0: क्योंकि वो एक तुसी वो कह लो कि एक ट्रायंगल बन गया, आ फतेहपुर सीकरी आ मथुरा आ आगरा, ट्रायंगल है
1: सारे पास यो, तुसी
0: सो तीन बड़े शहर उत्थे तक पहुंचन दे लई जयपुर तो आ रही है सड़क, इधरों दिल्ली तो आ रही है, इधरों भी यूपी दे बड़े बड़े शहरां चो आ रही है, लखनऊ वगैरह तो, इधरों कलकत्ते तो आ रही
1: है, तीनों फेमस हैगे ने ना काफी,
0: तीनों फेमस ने, और जंक्शन मतलब यूपी दा है ना, यूपी दा तां नहीं सेंटर हैगा पर हां कह भी सकदे हो, खैर
1: सही है,
0: ते ग्वालियर तो भी एक सड़क इत्थों नूं सीधी जांदी हैगी
1: जी,
0: सो ये है मतलब पहुंच मार्ग। ग्वालियर झांसी तो नहीं आपा कदे किते
1: नहीं
0: सुने, वैसे तो झांसी ते ग्वालियर,
1: झांसी की रानी
0: ग्वालियर दे बारे तो आपा किता सी दिवाली ते, ग्वालियर दसांगे तुहानू उत्थे दे, पर ओहो मतलब इट्स वैसे भी यूपी नू कहा जांदा है कि स्टेट ऑफ सिटीज, कि इत्थे शहर ही शहर ने, जिवें तुसी इक शहर मुकदा तां दूआ शुरू हो जांदा, यूपी च इन्ने शहर ने,
1: इन्ने निक्के निक्के निक्के हैं, निक्के
0: बड़े बड़े भी ने,
1: हां जी मतलब
0: बड़े ही शहर ने, मतलब शहरां वाला स्टेट हैगा यूपी दा
1: जी जी,
0: ते बाकी होर तुसी दसो मथुरा दा तुहाडा कोई तजर्बा होवे,
1: ਤਜਰਬਾ ਇੱਥੇ ਦਾ ਇਹ ਹੈ ਜਿੱਦਾਂ ਆਪਾਂ ਨੋਟੇਬਲ ਪੀਪਲ ਐਂਡ ਪਰਸਨੈਲਿਟੀਜ਼ ਦੀ ਗੱਲ ਕਰਦੇ ਹੁੰਦੇ ਆ ਉਹ ਹੈਗੇ ਆ ਪਰ ਚਲੋ ਮੈਂ ਦੱਸਦੀ ਹਾਂ ਹੇਮਾ ਮਾਲਨੀ ਇੱਥੋਂ ਇੱਥੋਂ ਆ ਐਮ ਪੀ ਨੇ ਰਾਈਟ ਨਾਓ ਜੇ ਓਦਾਂ ਆਪਾਂ ਕਹੀਏ ਵੀ ਇੱਥੋਂ ਦੇ ਕਿਹੜੇ ਸੈਲੀਬ੍ਰਿਟੀਜ਼ ਆ ਉਹ ਏਡੇ ਕੁਛ ਖਾਸ ਨਹੀਂ ਹੈਗੇ ਸੋ ਸਾਡੇ ਕੋਲ ਇਹੀ ਸੈਲੀਬ੍ਰਿਟੀ ਆ ਹੇਮਾ ਮਾਲਨੀ
0: ਇੱਥੋਂ
1: ਦੇ ਐਮ ਪੀ
0: ਇਸ ਹਿਸਾਬ ਦੇ ਨਾਲ ਫਿਰ ਤੁਸੀਂ ਸਨੀ ਦਿਓਲ ਗੁਰਦਾਸਪੁਰ ਦੇ ਕਹੋਗੇ
1: ਜੇ ਹੋਰ ਕੋਈ ਨਾ ਲੱਭਿਆ ਤਾਂ
0: ਐਮ ਪੀ ਤਾਂ ਉਹੀ ਹੈ
1: ਨੀ ਕਿਹਾ ਸੀਗਾ ਆਪਾਂ ਉਹੀ ਹੈ ਵੀ ਹੁਣ ਪ੍ਰੈਜ਼ੈਂਟ ਦੇਖ ਲਓ ਅਸੀਂ ਕਿਸੇ ਤਰੀਕੇ ਨਾਲ ਹੁਣ ਇੱਕ ਸ਼ਹਿਰ ਨੂੰ ਕੋਈ ਤਾਂ ਸੈਲੀਬ੍ਰਿਟੀ ਦੇਣਾ ਹੈ ਨਾ ਅਸੀਂ ਕੋਈ ਖਾਸ ਪਰਸਨੈਲਿਟੀ ਹਾਂਜੀ
0: ਉੱਦਾਂ ਇੱਕ ਮਥੁਰਾ ਦੀ ਮਤਲਬ ਠੀਕ ਹੈ ਇੱਕ ਹਿਸਟੋਰੀਕਲ ਔਰ ਰਿਲੀਜੀਅਸ ਸਿਟੀ ਹੈ
1: ਹਾਂਜੀ
0: ਬਟ ਇੱਕ ਪੁਆਇੰਟ ਇਹ ਹੈ ਕਿ ਮਥੁਰਾ ਦੇ ਵਿੱਚ ਜਿਹੜੀ ਮਥੁਰਾ ਰਿਫਾਈਨਰੀ ਹੈ ਤੇਲ ਦੀ ਰਿਫਾਈਨਰੀ ਉਹ ਏਸ਼ੀਆ ਦੀ ਬਿਗੈਸਟ ਰਿਫਾਈਨਰੀ ਹੈ ਇੰਨਾ ਤੇਲ ਉੱਥੋਂ ਕਰੂਡ ਆਇਲ ਜਿਹੜਾ ਸੋਧ ਕੇ ਫਿਰ ਉੱਥੋਂ ਫਿਰ ਗਾਂਹ ਜਾਂਦਾ ਹੈ ਹਨਾ ਤੁਸੀਂ ਉਹ ਐਚ ਪੀ ਦਾ ਪਵਾਨੇ ਹੋ ਇੰਡੀਆ ਦੇ ਵਿੱਚ ਹਿੰਦੁਸਤਾਨ ਪੈਟਰੋਲੀਅਮ ਭਾਰਤ ਪੈਟਰੋਲੀਅਮ ਜਿੰਨੇ ਵੀ ਹੈਗੇ ਨੇ ਉਹ ਸਾਰੇ ਇੱਥੋਂ ਹੀ ਲੈ ਕੇ ਜਾਂਦੇ ਨੇ ਬੇਸਿਕਲੀ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਸਭ ਤੋਂ ਵੱਡੀ ਰਿਫਾਈਨਰੀ ਹੈ ਕਹਿੰਦੇ 8-9 lakh ਟਨ ਪਰ ਈਅਰ ਇਹ ਰਿਫਾਈਂਡ ਕਰ ਦਿੰਦੇ ਨੇ ਆਇਲ
1: ਯੂਨੀਵਰਸਿਟੀਜ਼ ਵਗੈਰਾ ਦੀ ਗੱਲ ਕਰਦੇ ਹੁੰਦੇ ਆ ਹਾਂਜੀ ਯੂਨੀਵਰਸਿਟੀ ਇੱਕ ਸੰਸਕ੍ਰਿਤ ਯੂਨੀਵਰਸਿਟੀ ਹੈਗੀ ਆ ਇੱਥੇ ਸੰਸਕ੍ਰਿਤੀ ਯੂਨੀਵਰਸਿਟੀ ਤੇ ਬਾਕੀ ਇੱਕ ਜੀ ਐਲ ਏ ਯੂਨੀਵਰਸਿਟੀ ਹੈਗੀ ਆ ਇਹਦੀ ਫੁੱਲ ਫਾਰਮ ਆਪਾਂ ਦੇਖ ਲੈਣੇ ਆ ਕੀ ਹੈਗੀ ਆ
0: GLA ਯੂਨੀਵਰਸਿਟੀ
1: ਪ੍ਰਾਈਵੇਟ ਯੂਨੀਵਰਸਿਟੀ ਆ ਇਹ
0: ਉਹ ਤਾਂ ਫਿਰ ਬਥੇਰੀ
1: ਹਾਂਜੀ ਹਾਂ ਮਤਲਬ ਜਿਆਦਾ ਜੇ ਆਪਾਂ ਕਹੀਏ ਕਿਹਾ ਜਾਵੇ ਜਿੱਦਾਂ ਸੋ 3-4 ਕਾਲਜ ਹੈਗੇ ਆ ਸੋ ਬਹੁਤ ਜਿਆਦਾ ਨਹੀਂ ਜਿੱਦਾਂ ਆਪਾਂ ਕਹਿੰਦੇ ਹੁੰਦੇ ਬਹੁਤ ਕਾਲਜਿਸ ਐਂਡ ਯੂਨੀਵਰਸਿਟੀਜ਼ ਆ ਸੋ ਇੱਕ ਦੋ ਮੇਨ ਹੋਸਪਿਟਲ ਜਿੱਦਾਂ ਹੈਗੇ ਆ ਕ੍ਰਿਸ਼ਨ ਮੋਹਨ ਮੈਡੀਕਲ ਕਾਲਜ ਐਂਡ ਹੋਸਪਿਟਲ ਸੋ ਮੈਡੀਕਲ ਕਾਲਜ ਹੈਗਾ ਇੱਕ ਓਵਰਆਲ ਜਿੱਦਾਂ ਇੰਸਟੀਚਿਊਟ ਆਫ ਆਈ ਟੀ ਹੈਗਾ ਆ ਸੋ ਬਾਕੀ ਚਲੋ ਸਕੂਲ ਵਗੈਰਾ ਦੀ ਤਾਂ ਆਪਾਂ ਕੀ ਗੱਲ ਕਰਨੀ ਆ ਸੋ ਮੇਨ ਇੱਕ ਇਹ ਵਾਲੀਆਂ ਇੱਕ ਦੋ ਜਿਹੜੀਆਂ ਹੈਗੀਆਂ ਨੇ
0: ਯੂਨੀਵਰਸਿਟੀ
1: ਹਾਂਜੀ
0: ਠੀਕ ਹੈ ਹਾਂਜੀ ਇਹ ਗਣੇਸ਼ ਲਾਲ ਅਗਰਵਾਲ ਜੀ ਐਲ ਏ
1: ਅੱਛਾ ਗਣੇਸ਼ ਲਾਲ
0: ਤੁਸੀਂ ਪਤਾ ਨਹੀਂ ਕੀ ਮੰਨ ਰਹੇ ਸੀਗੇ
1: ਰਹਿਣ ਹੀ ਦੋ ਯਾਰ ਤੁਸੀਂ ਆ ਕਹਿ ਕੇ ਤੁਸੀਂ ਸਵਾਦ ਹੀ ਮਾਰਤਾ ਮੈਂ ਥੋੜਾ ਬੜਾ
0: ਸੁਣਿਆ ਨਹੀਂ
1: ਬੰਦਾ ਸੋਚਦਾ ਤਾਂ ਹੈ ਜੀ ਐਲ ਏ ਤੋਂ ਕੁਛ ਨਾ ਕੁਛ ਨਾ ਕੁਛ ਗਰੁੱਪ ਆਫ ਲਾਇਰਸ ਕੁਛ ਨਾ ਕੁਛ ਕੋਈ ਵਧੀਆ ਗਣੇਸ਼ ਲਾਲ ਕਿ ਹੋਰ ਮਥੁਰਾ ਚ
0: ਪਹੁੰਚੇ ਹੋਏ ਬੰਦੇ ਹੋਣਗੇ ਇਹ ਇੱਥੇ ਦਾ ਚਲੋ ਉਹ ਮੈਂ ਸੁਣਿਆ ਉਹ ਹੋ ਗਿਆ ਆਪਣਾ ਕਾਈਲ ਐਂਡ ਜੈਕੀ ਉਹ ਸ਼ੋਅ ਬੰਦ ਹੋ ਗਿਆ ਪਤਾ ਤੁਹਾਨੂੰ ਉੱਥੇ ਦੇ ਜਿਹੜੇ ਫੇਮਸ ਜੋੜੀ ਸੀਗੀ ਬੰਦਾ ਬੰਦੀ ਜਿਹੜੇ ਸੀਗੇ ਕਾਇਲ ਤੇ ਜੈਕੀ
1: ਹਾਂਜੀ
0: ਤੇ ਉਹਨਾਂ ਦਾ ਸ਼ੋਅ ਬੰਦ ਹੋ ਗਿਆ ਲੜ ਪਏ ਆਪਸ ਦੇ ਵਿੱਚ ਚੱਲਦੇ ਸ਼ੋਅ ਚ
1: ਅੱਛਾ
0: ਸੋ ਲੋਕਾਂ ਨੇ ਅਰਜ਼ੀਆਂ ਭੇਜੀਆਂ ਨੇ ਕਹਿੰਦੇ ਵੀ ਹੁਣ ਗੌਤਮ ਐਂਡ ਹਰਸੀਨੋ ਸ਼ੋਅ ਸ਼ੁਰੂ ਕਰੋ
1: ਮੈਨੂੰ ਜੋ ਮਰਜ਼ੀ ਬਣਾ ਲਓ
0: ਗੋਮਜ਼ੀ ਐਂਡ ਹਰਸੀਨੋ
1: ਕੁਛ ਨਾ ਕੁਛ ਸਹੀ ਗੱਲ ਏਦਾਂ ਦਾ ਕਰਨਾ ਪੈਣਾ ਸਾਨੂੰ ਕੁਛ ਪਹਿਲਾਂ ਆਪਾਂ ਲੜ ਪਈਏ
0: ਨਹੀਂ ਇਹ ਮੌਕਾ ਹੈਗਾ ਵੈਸੇ
1: ਹੈਗਾ
0: ਹਾਂ ਉਹਨਾਂ ਦਾ $10 lakh ਦਾ $10 million ਦਾ ਇੱਕ ਉਹ ਸੀਗਾ ਕੰਟਰੈਕਟ ਈਅਰਲੀ
1: ਅੱਛਾ
0: ਟੋਟਲ $200 million ਦਾ ਕੰਟਰੈਕਟ ਹੈ ਨਾ ਸੋ ਤੁਸੀਂ ਦੱਸੋ ਕਿੰਨਾ ਕੁ ਰੱਖਣਾ ਆਪਾਂ ਕਰੀਏ ਉਹ ਕੰਪਨੀ ਦੇ ਨਾਲ ਗੱਲ ਕਿ ਅਸੀਂ ਇੱਥੇ ਰੇਡੀਓ ਹਾਂਜੀ ਤੋਂ
1: ਦੇਖ ਲਓ ਕਿ ਜੋ ਤੁਹਾਨੂੰ ਲੱਗਦਾ ਕੀ ਦੇ ਸਕਦੇ ਹੋ ਬਣਦਾ
0: ਸਰਦਾ ਤੁਹਾਡਾ
1: ਅਸੀਂ ਤਾਂ ਹੁਣ ਆਪਣਾ ਵੱਡਾ ਮੂੰਹ ਕੀ ਖੋਲਣਾ
0: ਚੰਗੇ ਨਹੀਂ ਲੱਗਦੇ ਅਸੀਂ ਕਹਿੰਦੇ ਹਾਂ
1: ਛੋਟਾ ਨਹੀਂ ਸਾਡਾ ਮੂੰਹ ਬਹੁਤ ਵੱਡਾ ਆ ਤੁਸੀਂ ਦੇਖ ਲਓ ਕਿ ਕਿੰਨੇ
0: ਆਪਣੇ ਹਿਸਾਬ ਨਾਲ ਦੇਖ ਲਓ ਵੀ ਤੁਸੀਂ ਗਾਮਜ਼ੀ ਐਂਡ ਹਰਸੀਨੋ ਸ਼ੋਅ ਸ਼ੁਰੂ ਕਰਵਾਣਾ ਕਿ ਨਹੀਂ
1: ਹਾਂ ਕੀ ਕੁਝ ਕਰ ਸਕਦੇ ਹੋ ਤੁਸੀਂ
0: ਵੈਸੇ ਤੁਹਾਡੇ ਕੋਲ ਮੌਕਾ ਹੈ ਅਸੀਂ ਇੱਕ ਪ੍ਰਪੋਜ਼ਲ ਦੇਤਾ ਬਾਕੀ ਤੁਹਾਡੀ ਮਰਜ਼ੀ ਭਾਈ
1: ਹਾਂਜੀ ਕਦੀ ਕਿਤੇ ਮੂਡ ਬਣਿਆ ਹੁੰਦਾ ਸਾਡਾ
0: ਨਾਲੇ ਸਾਨੂੰ ਤੁਹਾਡੇ ਸਟੂਡੀਓ ਨਹੀਂ ਆਵਾਂਗੇ ਅਸੀਂ ਇੱਥੇ ਹੀ ਹਾਂਜੀ ਤੋਂ ਹੀ ਸ਼ੋਅ ਕ੍ਰੀਏਟ ਨਾਲੇ ਇੱਧਰ ਚੱਲ ਜਾਇਆ ਕਰੂ
1: ਹਾਂਜੀ ਸਾਰੇ
0: ਤੁਸੀਂ AI ਦੇ ਨਾਲ ਇੰਗਲਿਸ਼ ਕਰਕੇ ਸਾਡੇ ਵਾਲੇ ਸ਼ੋਅ ਦੀ ਉੱਧਰ ਚਲਾਤਾ ਪ੍ਰਧਾਨ ਇਲਾਕਾ ਕਿਹੜਾ ਬਣਾ
1: ਦੋਨੇ ਪਾਸੇ ਕੰਮ ਚੱਲ ਜੂ ਸਾਡਾ ਗੱਲਾਂ ਤਾਂ ਤੁਸੀਂ ਵੀ ਆਹ ਕੁਛ ਹੀ ਕਰ ਰਹੀ ਹੋ ਉਹਦੇ ਵਿੱਚ
0: ਪ੍ਰੈਜ਼ੀਡੈਂਟ ਵਿਚ ਇਜ਼ ਯੋਰ ਏਰੀਆ
1: ਕੁਛ ਨਵਾਂ ਕਨਸੈਪਟ ਮਿਲ ਜੂ ਤੁਹਾਨੂੰ ਵੀ, ਸਾਡੇ ਤੋਂ ਸਿੱਖੋ ਕੁਛ ਤੁਸੀਂ।
0: ਹਾਂ, ਅਸੀਂ ਫਿਰ ਉਹਦੇ ਚ ਫਿਰ ਇਹ ਕਰ ਸਕਦੇ ਹਾਂ, ਅਸੀਂ ਉਹਨਾਂ ਦੇ ਲਈ ਕਿ ਜੇ ਉਹ 200, ਚਲੋ 200 ਨਹੀਂ ਤੇ ਆਪਣਾ ਚਲੋ $1,000 ਦਾ ਉਹ ਦੇ ਦੇ ਸਾਨੂੰ ਕੰਟਰੈਕਟ।
1: ਇੱਕ ਸ਼ੋ ਦਾ
0: ਸਾਲ ਦਾ ਫਿਰ ਅਸੀਂ ਇਹ ਕਰ ਸਕਦੇ ਵੀ ਅਸੀਂ ਕਿੱਥੇ ਜਿੱਥੇ ਇੰਡੀਆ ਦੇ ਕਰਨੇ ਅਸੀਂ ਆਸਟ੍ਰੇਲੀਆ ਦੇ ਦੁਨੀਆ ਦੇ ਕਰਦਾ, ਉਦਾਂ ਵੀ ਹਰਸਿੰਘ ਜੀ ਘੁੰਮ ਕੇ ਆਉਂਦੇ। ਪਿਛਲਾ ਅੱਧਾ ਐਪੀਸੋਡ ਤਾਂ ਆਪਣਾ ਉਹ ਨਿਊਜ਼ੀਲੈਂਡ ਤੇ ਲੰਘ ਗਿਆ ਸੀ, ਕਰ ਦਾਂਗੇ ਅਸੀਂ ਕੋਈ
1: ਨਾਲੇ ਸਾਡੇ ਜਿਹੜੇ ਹੈਗੇ ਆ ਟੂਰ ਸਪਾਂਸਰ ਹੋ ਜਾਇਆ ਕਰਨਗੇ ਹਨਾ,
0: ਉਹ ਸਾਨੂੰ ਕਰ ਦਿਆ ਕਰੋ। ਹਾਂ, 1000 ਤੋਂ ਉੱਪਰ ਤੁਸੀਂ ਸਾਨੂੰ ਇਹ ਕਰ ਸਕਦੇ ਹੋ
1: ਨਾਲ
0: ਕਿ ਤੁਸੀਂ ਸਾਨੂੰ ਟੂਰ ਪੈਕੇਜ ਦੇ ਦਿਓ,
1: ਰਿਫਰੈਸ਼ਮੈਂਟਸ ਕੀ ਮਿਲ ਰਹੀਆਂ ਸਾਨੂੰ,
0: ਜ਼ਿਆਦਾ ਨਹੀਂ ਸਿਰਫ ਬਿਜ਼ਨਸ ਕਲਾਸ ਹੀ ਲਿਆ ਕਰਾਂਗੇ ਅਸੀਂ। ਹਾਂ,
1: ਤੇ ਉਹ ਤੁਸੀਂ ਦੇ ਜਿਹੜੀ ਵੀ ਤੁਹਾਨੂੰ ਕੰਟਰੀ ਸਹੀ ਲੱਗੇ,
0: ਇੱਕ ਸਾਡਾ ਮੈਨੇਜਰ ਅਲਾਊਡ ਹੋਵੇ।
1: ਹਾਂ,
0: ਨਾਲ ਲੈ ਜਾਣਾ,
1: ਕਿਤੇ ਵੀ ਚੱਲ ਜਾਾਂਗੇ ਅਸੀਂ, ਮਾਈਂਡ ਨਹੀਂ ਕਰਾਂਗੇ,
0: ਚਾਹੇ ਯੁਗਾਂਡਾ ਜਗੁੰਡਾ
1: ਜਿੱਥੇ ਮਰਜ਼ੀ ਭੇਜ ਦਿਓ, ਚੱਲ ਜਾਾਂਗੇ ਫ੍ਰੀ ਹੋਵੇ।
0: ਹਾਂ, ਯੁਗਾਂਡਾ ਤਾਂ ਨਹੀਂ, ਬਾਇਆ ਦੁਬਈ ਨਹੀਂ ਜਾਣਾ,
1: ਦੁਬਈ ਲੈ ਕੇ ਜਾਵਾਂਗੇ,
0: ਦੁਬਈ ਕਿਰਪਾ ਰੁਕੀ ਹੋਈ ਹੈ।
1: ਨਹੀਂ ਨਹੀਂ, ਹਾਂ ਉਹ ਵੀ ਅੱਜ ਕੱਲ ਬੜੇ ਬਣ ਰਹੇ ਨੇ, ਸਭ ਤੋਂ ਜ਼ਿਆਦਾ ਵਿਚਾਰੀ ਦੀ ਉਹਦੀ ਸ਼ਾਮਤ ਆਈ ਹੋਈ ਹੈ।
0: ਬਾਇਆ ਦੁਬਈ ਨਹੀਂ ਜਾਣਾ ਅਸੀਂ, ਇਹ ਸਾਡੀ ਕੰਡੀਸ਼ਨ ਹੈ ਵੀ ਅਸੀਂ ਨਾ ਦੁਬਈ ਜਾਣਾ ਨਾ ਸਾਊਦੀ ਅਰਬ ਜਾਣਾ,
1: ਹੁਣ ਨਹੀਂ ਜਾਣਾ,
0: ਸਾਨੂੰ ਲਗਜ਼ਰੀ ਪਸੰਦ ਨਹੀਂ,
1: ਜਿਆਦਾ ਹੀ ਲਗਜ਼ਰੀ ਹੋ ਗਈ ਉੱਥੇ ਕੁਝ।
0: ਤਾਂ ਹਰਸਿੰਘ ਜੀ ਨੇ ਯੁਗਾਂਡਾ ਕੀ ਨਹੀਂ ਹੈਗੇ,
1: ਸਾਨੂੰ ਇੱਥੇ ਚੰਗੇ ਭਲੇ ਦੇਸ਼ਾਂ 'ਚ ਬੈਠਿਆਂ ਨੂੰ ਉਹਨੇ ਬੀਬੀ ਨੇ ਉਹ ਕੀ ਕਹਿੰਦੇ ਹੁੰਦੇ ਉਹ ਫੀਲ ਕਰਾਉਣਾ ਸ਼ੁਰੂ ਕਰਤਾ ਸੀ,
0: ਤੁਸੀਂ ਗਰੀਬ ਹੋ,
1: ਤੁਸੀਂ ਗਰੀਬ ਹੋ, ਗੱਲ ਤਾਂ ਗੱਲਬਾਤ ਤਾਂ ਸਾਰੀ ਦੁਬਈ 'ਚ ਹੀ ਆ,
0: 100-200 ਕਰੋੜ ਤੋਂ ਥੱਲੇ ਦੀ ਗੱਲ ਨਾ ਕਰਿਆ।
1: ਹਾਂ ਵੀ ਤੁਸੀਂ ਤਾਂ ਸਾਰੇ ਇੱਦਾਂ ਹੀ ਬੈਠੇ ਹੋ, ਗੱਲ ਅਸਲੀ ਬਿਜ਼ਨਸ ਤਾਂ ਅਸੀਂ ਕਰ ਰਹੇ ਹਾਂ, ਬਾਕੀ ਤਾਂ ਤੁਸੀਂ ਪਾਗਲ ਹੀ ਬੈਠੇ ਜਿਹੜੇ ਇੱਧਰ ਬੈਠੇ ਹੋ ਸਾਰੇ, ਆਉਣ ਵਾਲਾ ਜਿਹੜਾ ਸਾਰੀ ਤਰੱਕੀ ਹੈ ਇਹ ਦੁਬਈ 'ਚ ਹੀ ਹੋਣੀ ਆ।
0: ਉਹ ਤਾਂ ਪੂਰਾ ਪੂਰੀ ਜਚਾ ਕੇ ਗੱਲ ਹੋ ਰਹੀ ਸੀ,
1: ਸਹੀ ਗੱਲ।
0: ਐਨੀਵੇਜ਼, ਇਹਨਾਂ ਛਲਾਵਿਆਂ 'ਚ ਨਾ ਪਾਓ ਜੀ, ਦੁਨੀਆ ਦੀ ਬੈਸਟ ਕੰਟਰੀ ਦੇ ਵਿੱਚ ਤੁਸੀਂ ਬੈਠੇ ਸਾਨੂੰ ਸੁਣ ਰਹੇ ਹੋ, ਤੇ ਦੁਨੀਆ ਦੀ ਇੱਕ ਹੋਰ ਬੈਸਟ ਕੰਟਰੀ ਦੇ ਅਲੱਗ ਅਲੱਗ ਸ਼ਹਿਰਾਂ ਦੇ ਅਸੀਂ ਇਹ ਪ੍ਰੋਗਰਾਮ ਨੂੰ ਲੈ ਕੇ ਆਉਂਦੇ। ਅਗਲੀ ਵਾਰ ਕਿੱਥੇ ਲੈ ਕੇ ਜਾਣਾ ਆਪਾਂ ਫਿਰ, ਕੁਛ ਆਈਡੀਆ ਹੈ?
1: ਹਾਂਜੀ, ਨਾਂਦੇੜ ਸਾਹਿਬ।
0: ਉਹ ਓਕੇ, ਸੱਚ ਉਹਦਾ ਵੀ ਆਪਣਾ ਸ਼ਾਇਦ ਰੁਕ ਜਾਵੇ ਸਿਲਸਿਲਾ, ਹਨਾ?
1: ਹਾਂਜੀ,
0: ਹਾਂ ਉਹਦਾ ਵੀ ਆਪਣਾ ਓਕੇ, ਚਲੋ ਆਪਾਂ
1: ਦੇਖ ਲਓ ਆਪਣੇ ਹਿਸਾਬ
0: ਨਾਲ, ਆਫ ਦੀ ਰੈਕਡ ਆਪਾਂ ਗੱਲ ਕਰਦੇ ਹਾਂ।
1: ਹਾਂਜੀ, ਅਗਲਾ ਜਿਹੜਾ ਹਾਂਜੀ ਸਾਡਾ ਸ਼ੋਅ ਹੋਏਗਾ ਅਗਲਾ, ਇਸ ਤੋਂ ਅਗਲੇ ਹਫਤੇ ਜਾਂ ਜਿਹੜਾ ਵੀ ਅਗਲਾ ਸਾਡਾ ਹਫਤਾ ਹੁਣ ਆਉਣਾ ਆ, ਸੋ ਉਹ ਅਸੀਂ ਨਾਂਦੇੜ ਸਾਹਿਬ ਤੇ ਗੱਲ ਕਰਾਂਗੇ, ਤੇ ਬਾਕੀ ਹੁਣ ਚਲੀਏ ਲਈਏ ਇਜਾਜ਼ਤ ਮਥੁਰਾ ਤੋਂ, ਵ੍ਰਿੰਦਾਵਨ ਤੋਂ। ਹਾਂਜੀ,
0: ਮਥੁਰਾ ਵ੍ਰਿੰਦਾਵਨ ਦੀ ਹੋਲੀ ਜਿਨ੍ਹਾਂ ਨੇ ਖੇਡੀ ਹੈ ਤੇ ਜਿਨ੍ਹਾਂ ਨੇ ਦੇਖੀ ਹੈ ਉਹਨਾਂ ਨੂੰ ਵਧੀਆ ਧੰਨਵਾਦ, ਤੇ ਤੁਸੀਂ ਕੋਈ ਆਪਣਾ ਤਜਰਬਾ ਅੱਗੇ ਤੋਂ ਸਾਂਝਾ ਕਰ ਦਿਆ ਕਰੋ, ਫੋਟੋਆਂ ਭੇਜ ਦਿਆ ਕਰੋ, ਅਸੀਂ ਜੇ ਸੋਸ਼ਲ ਮੀਡੀਆ ਤੇ ਪੋਡਕਾਸਟ ਤੇ ਐਪੀਸੋਡ ਪਾਇਆ ਤਾਂ ਤੁਹਾਡੀਆਂ ਫੋਟੋਆਂ ਉਹਦੇ ਥੱਲੇ ਕਮੈਂਟ ਕਰ ਦਿਓ ਫਿਰ,
1: ਜੀ ਜੀ ਜੀ,
0: ਤੇ ਫਿਰ ਆਪਾਂ ਗੱਲਬਾਤ ਕਰਦੇ ਹਾਂ ਇਹਦੇ ਚ। ਹੈਪੀ ਹੋਲੀ ਅਗੇਨ ਹਰਸ਼ ਜੀ, ਅਗਲੇ ਸਾਲ ਤੱਕ ਦੇ ਲਈ ਤੁਹਾਨੂੰ
1: ਹੋਲੀ। ਹਾਂਜੀ, ਹਾਂ ਉਹੀ ਜਿੱਦਾਂ ਗੱਲ ਕਰ ਰਹੇ ਸੀਗੇ ਕਿ ਬਾਕੀ ਜਿਹੜੇ ਮੇਰੇ ਵਰਗੇ ਕੋਈ ਰਹਿ ਗਏ ਆ ਹੋਲੀ ਸੈਲੀਬ੍ਰੇਸ਼ਨ ਤੋਂ, ਤੇ ਅਜੇ ਵੀ ਫੈਸਟੀਵਲ ਚੱਲ ਰਹੇ ਹੈਗੇ ਆ, ਤੇ ਤੁਸੀਂ ਅੱਜ ਫਰਾਈਡੇ ਸੈਟਰਡੇ ਸੰਡੇ ਕਿਤੇ ਨਾ ਕਿਤੇ ਤੁਹਾਡੇ ਨੇੜੇ ਤੇੜੇ ਚੱਲ ਹੀ ਰਿਹਾ ਹੋਣਾ,
0: ਰੰਗ
1: ਬਰਸੇ ਭੀਗੇ ਚੁਨਰ ਵਾਲੀ ਕਰਕੇ ਆਓ, ਤੁਸੀਂ ਫੋਟੋ ਖਿਚਾਓ ਤੇ ਫਿਰ ਗਾਣਾ ਲਾਓ, ਪਾਓ ਫੋਟੋਆਂ ਸਟੋਰੀਆਂ ਜੋ ਕਰਨਾ ਕਰੋ ਜੀ,
0: ਧੰਨਵਾਦ।
1: ਠੀਕ ਆ,
0: ਹਾਂ
1: ਏਦਾਂ ਦੇ ਜਿਹੜੇ ਗਾਣੇ ਹੁੰਦੇ ਉਹ ਦੇਖ ਲਓ ਫਿਰ ਫੇਮਸ ਹੋ ਜਾਂਦੇ ਆ, ਵੀ ਉਹ ਕਿੰਨੀ ਇੱਕ ਗਾਣਾ ਕੱਢ ਦੋ
0: ਚਾਹੇ
1: ਕਿਸੇ ਫੈਸਟੀਵਲ
0: ਕਰਕੇ,
1: ਹਾਂ ਫਿਰ ਸਾਰੇ ਬਸ ਉਹੀ ਸਾਰੇ ਪਾਸੇ ਇਹ ਲੱਗੇਗਾ। ਚਲੋ ਜੀ, ਮਿਲਦੇ ਹਾਂ ਅਸੀਂ ਤੁਹਾਨੂੰ ਅਗਲੇ ਐਪੀਸੋਡ ਦੇ ਵਿੱਚ, ਸਤਿ ਸ਼੍ਰੀ ਅਕਾਲ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਲੰਘੇ ਸੀ ਨੀ ਘੁੰਗਰੂ ਤੇਰਿਆਂ ਪੈਰਾਂ ਦੇ, ਕਿ ਗੇੜਾ ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗੈਰਾਂ ਦੇ, ਸਾਡੀ ਝਾਂਜਰ ਵਿਹੜੇ ਗੈਰਾਂ ਦੇ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: सिडनी वाले हो तुसी सुन रहे हो अपना इंडियन रेडियो स्टेशन रेडियो हांजी 1674 AM रेडियो
1: ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜੱਸੀ ਗਿੱਲ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਹਾਂਜੀ ਤੇ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: हाँ जी, ओए हाँ जी, हाँ जी,
1: हाँ जी रेडियो। Chill out, so drop it low.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: This station is now the ultimate power in the universe.
3: Radio Haji 16748.
4: I wanna settle you more, it's gonna be beautiful. You don't wanna settle you more, it's gonna be beautiful. You don't wanna settle you more.

0: अज दा विचार अज दी कहानी हर रोज तुसी सुनदे हो शो हांजी मेलबर्न विच तुहाडी डिमांड उत्ते आओ एक बार फिर सुनदे हां इस हफ्ते दी एक बेहतरीन कहानी
1: रेडियो हांजी 1674 आस करदे हां दिन तुहाडा सोहना जा रहा होएगा। समा हो चुका अज दी कहानी दा अज दे विचार दा। कहिंदे ने पुराने समें दी गल है एक वारी एक व्यक्ति मिले गया तो उस समय किसी ने को बहुते शीशे वेखे नहीं बहुते नूं पता ही नहीं शीशा हुंदा की है। मेले दे विच एक शीशे दे उत्ते नज़र पई ते इस व्यक्ति नूं जदों अपनी फोटो विच नज़र आई ते एकदम उन्हूं नमस्ते कीती, सत श्री अकाल जी नमस्ते। ते शीशे विच चले बंदे ने भी वापस उन्हूं नमस्ते कीती, खुशी दे नाल चेहरा खिड़ गया, शीशे वाल झात मारी ते उधरले पासे अगों भी उस बंदे ने बड़ा खुश होके जवाब दिता। खुशी का कोई टिकाणा नहीं रहा, यार इन्ना वधिया बंदा इन्ने सोहने तरीके दे नाल बुलाउंदा। ते वैसे भी कहिंदे ने कि जदों कोई तुहाडे वर्गा तुहानूं मिल जांदा ते फिर तुहानूं होर भी खुशी मिलदी है, तुहाडे नाल आदतां मिलदियां होण, कितें किसी की शक्ल ही मिलती होवे, पहरावा मिलता हुए तो तू लगता कि ये तो मेरा अपना अपना। दुकानदार ने पूछा भैया ये बंदा किन्ने दा, दुकानदार ने सोचा कि इन्हू जरूर दसना, अपना समान विक रहा इस करके जान दो। जिन्हें भी पैसे मेले दे लई लैके आया है वह सारे पैसे उत्थे रख के शीशा चुका तो वापस घर नू आ गया। हुण चाह बड़ा वा, जदों मैं कदी मन करदा जाके फिर शीशे नू वेंदा, शीशे दे सामने खलोंदा, शीशे नू नमस्ते करदा, उहदे नाल गल्लां करदा, हसदा, उदास हुंदा, जिदां जो ये करदा उदां ही अगों शीशा करदा। बड़ा खुश हुंदा कि मैं तो बड़ी दुर्लभ चीज़ लैके आंदी है, दिन दे विच दो दो तीन तीन वारी चार चार वारी जाके परिवार दे विचों उठ के जाके वेख के आउंदा। एक दिन दो दिन आखिरकार वोटी नूं शक पै गया कि वार वार कमरे दे विच जाके वेंदा की है। एक दिन जदों बाहर खेतां नूं गया तो वोटी ने जाके चैक किया कित्थे किजे जांदा की करदा। वोटी ने वेख्या तो वोटी नूं अपनी फोटो नज़र आई शीशे दे विच वेख के, वोटी ने अपनी हाल दुहाई पा दित्ती, हाय हाय मैं मर जां, ये तो होर जनानी लै आया। मैं भी आखा वार बार क्यों अंदर जाता किनू वेंदा। मेले तो गया ही उतों कोई यादू करा के लैके आया, एक किसी पराई जनानी नू इस मूरत दे विच कैद करा के लै आया। रौला रप्पा पिया, सस आई, सारी गल सस नूं सुनाई ते सस ने जाके शीशा वेख्या। हुण सस नूं अपनी फोटो नज़र आई ते सस ने आके नौ नूं झिड़का मारनियां शुरू कर दित्तियां, तैनूं शर्म नहीं आउंदी, एक बुढ़ी ठेरी औरत जे लै भी आया ते तेरा की विगड़दा, तैनूं की फर्क पैंदा, तैनूं की लगदा, तेरी सौंकण मेरा पुत लै के भी आऊगा ते उह मेरे वर्गी बुढ़ी ठेरी लै के आऊगा, वो जे लियाऊगा तो कोई जवान जहान लैके आऊगा। नौ बथेरा अगों रौला पाउंदी है कि वो जवान जहान ही आ, तेनू मैं विखावा। जदों नौ वेखे तो वह जवान होवे, जदों सस वेखे तो वह बुढ़ी होवे, इन्हां दोवां दा रौला सुन के बाहरों सहुरा भी भज्जा आया। सहुरे नूं सारी गल सुनाई तो सहुरे ने जाके वेख्या, सहुरा उल्टा हुण इन्हां दोवां नूं लानतां पा रहा, ਤੁਹਾਡਾ ਦੋਵਾਂ ਦਾ ਦਿਮਾਗ ਖਰਾਬ ਹੋ ਗਿਆ। ਤੁਸੀਂ ਕਹਿ ਰਹੀਆਂ ਜੇ ਕੋਈ ਜਨਾਨੀ ਲੈ ਕੇ ਆਇਆ, ਕੋਈ ਕਹਿੰਦਾ ਜਵਾਨ ਆ, ਕੋਈ ਕਹਿੰਦਾ ਬੁੱਢੀ ਆ, ਆਪਣੀਆਂ ਅੱਖਾਂ ਦਾ ਇਲਾਜ ਕਰਾਓ, ਇਹ ਤਾਂ ਇੱਕ ਮੇਰੇ ਵਰਗਾ ਬਜ਼ੁਰਗ ਆ, ਮੇਰੇ ਪੁੱਤ ਨੂੰ ਲੱਗਾ ਹੋਊਗਾ ਕਿ ਮੇਰੇ ਪਿਓ ਵਰਗਾ ਕੋਈ, ਕੀ ਪਤਾ ਕਿਹੜੇ ਹਾਲਾਤਾਂ ਦੇ ਵਿੱਚ ਵਿਚਾਰਾ ਉੱਥੇ ਪਿਆ ਸੀ, ਮੇਰੇ ਪੁੱਤ ਨੇ ਤਰਸ ਕਰਕੇ ਉਹਨੂੰ ਘਰ ਲੈ ਆਂਦਾ ਤੇ ਤੁਸੀਂ ਲੱਗੀਆਂ ਜੀ ਉਹਦੇ ਉੱਤੇ ਇਲਜ਼ਾਮ ਲਾਉਣ। ਸਾਰਾ ਦਿਨ ਘਰ ਦਾ ਕੰਮ ਕਰਦਾ ਰਹਿੰਦਾ, ਖੇਤਾਂ ਦੇ ਵਿੱਚ ਟੁੱਟਦਾ ਮਰਦਾ ਰਹਿੰਦਾ, ਘਰ ਦੇ ਵਿੱਚ ਤੇ ਉਹਨੂੰ ਤਸੱਲੀ ਨਾ ਬਹਿਣ ਦਿਆ ਕਰੋ। ਨਾ ਨੌਂ ਦੇ ਵਿੱਚ ਮੰਨਣ ਦੇ ਵਿੱਚ ਗੱਲ ਆਉਂਦੀ ਹੈ, ਨਾ ਸੱਸ ਦੇ ਤੇ ਨਾ ਸਹੁਰੇ ਦੇ। ਹੁਣ ਤੈਨੂੰ ਆਪੋ ਆਪਣੀ ਥਾਂ ਬਿਲਕੁਲ ਠੀਕ ਨੇ ਤੇ ਠੀਕ ਨਹੀਂ ਵੀ ਗੇ, ਹੁਣ ਫੈਸਲਾ ਕਿਹੜਾ ਕਰੇ। ਇਹਨੇ ਨੂੰ ਖੇਤਾਂ ਤੋਂ ਪੁੱਤ ਵੀ ਵਾਪਸ ਆ ਜਾਂਦਾ। ਹੁਣ ਚਾਰ ਜਣੇ ਆਪੋ ਆਪਣਾ ਤਰਕ ਦੇ ਰਹੇ ਨੇ। ਪੁੱਤ ਨੇ ਸ਼ੀਸ਼ਾ ਫੜ ਕੇ ਬਾਹਰ ਲੈ ਆਉਂਦਾ, ਉਹ ਆਪਣੇ ਵੱਲ ਨੂੰ ਕਵੇ ਕਰੇ ਤੇ ਕਵੇ, ਇਹ ਤੇ ਮੈਂ ਇੱਕ ਨੌਜਵਾਨ ਆਪਣਾ ਕੋਈ ਯਾਰ ਦੋਸਤ ਲੈ ਕੇ ਆਇਆ, ਮੈਂ ਆਪਣੇ ਲਈ ਸਾਥ ਲੈ ਕੇ ਆਇਆ। ਵਹੁਟੀ ਆਪਣੇ ਵੱਲ ਖਿੱਚੇ ਤੇ ਕਵੇ ਤੂੰ ਮੇਰੀ ਸੌਤ ਲੈ ਕੇ ਆਇਆ। ਮਾਂ ਆਪਣੇ ਵੱਲ ਖਿੱਚੇ ਤੇ ਉਹ ਕਵੇ ਕਿ ਮੈਂ ਮੇਰੇ ਵਰਗੀ ਕੋਈ ਲੈ ਕੇ ਆਇਆ ਬੁੱਢੀ ਔਰਤ। ਪਿਓ ਆਪਣੇ ਵੱਲ ਕਰੇ ਤੇ ਉਹ ਕਵੇ ਕਿ ਬਜ਼ੁਰਗ ਲੈ ਕੇ ਆਇਆ। ਇਸੇ ਖਿੱਚੋਤਾਨ ਦੇ ਵਿੱਚ ਸ਼ੀਸ਼ਾ ਹੱਥੋਂ ਟੁੱਟਦਾ ਤੇ ਤਿੜਕ ਜਾਂਦਾ, ਟੁੱਟ ਜਾਂਦਾ। ਚੂਰੋ ਚੂਰ ਸ਼ੀਸ਼ਾ। ਪਰ ਇਹਨਾਂ ਦੇ ਮਸਲੇ ਦਾ ਹੱਲ ਨਹੀਂ ਹੋਇਆ, ਇਹਨਾਂ ਦੇ ਮਨ ਦੀ ਦੁਵਿਧਾ ਉਸੇ ਤਰ੍ਹਾਂ ਬਰਕਰਾਰ ਹੈ ਤੇ ਕਹਾਣੀ ਇੱਥੇ ਖਤਮ ਹੋ ਜਾਂਦੀ। ਕਹਿੰਦੇ ਨੇ ਦੁਨੀਆਦਾਰੀ ਦੇ ਵਿੱਚ ਆਪਾਂ ਇਸੇ ਤਰ੍ਹਾਂ ਦੇ ਨਾਲ ਇੱਕ ਸ਼ੀਸ਼ੇ ਮੂਹਰੇ ਆਪਣੇ ਆਪ ਨੂੰ ਖੜਾ ਵੇਖਦੇ ਹਾਂ। ਚਾਹੇ ਕਹਾਣੀ ਸੁਣ ਕੇ ਸਾਨੂੰ ਲੱਗਦਾ ਹੋਵੇ ਕਿ ਉਸ ਵੇਲੇ ਦੇ ਲੋਕਾਂ ਨੂੰ ਸ਼ਾਇਦ ਸਮਝ ਨਹੀਂ, ਜੇ ਅੱਜ ਹੋਵੇ ਤੇ ਉਹ ਇੱਦਾਂ ਨਾ ਕਰਨ, ਪਰ ਕੀ ਵਾਕਈ ਤੁਹਾਨੂੰ ਲੱਗਦਾ ਕਿ ਅੱਜ ਆਪਾਂ ਇੱਦਾਂ ਨਹੀਂ ਕਰਦੇ? ਇਹ ਸ਼ੀਸ਼ੇ ਦੇ ਰਾਹੀਂ ਜਿਹੜੀ ਗੱਲਬਾਤ ਕਿਸੇ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਸਾਡਾ ਆਪਣਾ ਵਰਤਾਰਾ ਵਾ ਤੇ ਹਾਲੇ ਵੀ ਚੱਲਦਾ। ਚਾਹੇ ਅੱਜ ਸਾਨੂੰ ਸ਼ੀਸ਼ੇ ਦੀ ਹਕੀਕਤ ਪਤਾ, ਪਰ ਫਿਰ ਵੀ ਆਪਾਂ ਜਿੱਦਾਂ ਦੇ ਹੁੰਦੇ ਹਾਂ ਉੱਦਾਂ ਦੀ ਸਾਰੀ ਦੁਨੀਆਦਾਰੀ ਦੱਸਦੇ ਹਾਂ। ਜੇ ਕੋਈ ਜਵਾਨ ਆ ਤੇ ਉਹਨੂੰ ਸਾਰੇ ਜਵਾਨ ਜਵਾਨ ਹੀ ਲੱਗਦੇ ਨੇ। ਉਹਨੂੰ ਲੱਗਦਾ ਹੈ ਕਿ ਜੇਕਰ ਕੋਈ ਬਜ਼ੁਰਗ ਦੇ ਕੋਲੋਂ ਕੰਮ ਕਾਰ ਨਹੀਂ ਹੋ ਰਿਹਾ ਤੇ ਉਹ ਬਹਾਨੇ ਮਾਰਦਾ। ਇੰਨੀ ਕੁ ਤੇ ਸਰੀਰ ਦੇ ਵਿੱਚ ਤਾਕਤ ਹੁੰਦੀ ਹੈ ਬੰਦੇ ਦੇ, ਉਹ ਇੰਨਾ ਕੁ ਭਾਰ ਚੁੱਕ ਕੇ ਇੱਧਰ ਨੂੰ ਰੱਖ ਸਕੇ, ਇੰਨੀ ਤੇਜ਼ ਦੌੜ ਸਕੇ, ਇੰਨਾ ਕੰਮ ਕਾਰ ਕਰ ਸਕੇ। ਉਹ ਆਪਣੇ ਹਿਸਾਬ ਦੇ ਨਾਲ ਦੁਨੀਆ ਨੂੰ ਆਂਕਦਾ, ਇੱਕ ਬਜ਼ੁਰਗ ਆ ਤੇ ਉਹ ਆਪਣੇ ਹਿਸਾਬ ਦੇ ਨਾਲ ਉਹਦਾ ਵਿਸਤਾਰ ਕਰਦਾ। ਇਸੇ ਤਰ੍ਹਾਂ ਦੇ ਨਾਲ ਤੁਹਾਡਾ ਸੁਭਾਅ ਹੈ, ਜਿੱਦਾਂ ਦਾ ਕਹਿੰਦੇ ਨੇ ਤੁਹਾਡਾ ਸੁਭਾਅ ਹੁੰਦਾ ਉਸੇ ਤਰ੍ਹਾਂ ਦਾ ਤੁਸੀਂ ਦੁਨੀਆ ਨੂੰ ਵੇਖਦੇ ਹੋ। ਜਿੱਦਾਂ ਦੇ ਤੁਸੀਂ ਆਪ ਹੋ, ਜਿੱਦਾਂ ਦਾ ਤੁਹਾਡਾ ਵਰਤਾਰਾ ਵਾ, ਉੱਦਾਂ ਦਾ ਤੁਸੀਂ ਪਹਿਨਦੇ ਹੋ, ਉੱਦਾਂ ਦਾ ਤੁਸੀਂ ਖਾਂਦੇ ਹੋ, ਉੱਦਾਂ ਦਾ ਤੁਹਾਡਾ ਸੁਭਾਅ, ਚਾਹੇ ਉਹ ਗੁੱਸੇ ਵਾਲਾ ਵਾ, ਚਾਹੇ ਮਿਠਾਸ ਵਾਲਾ ਵਾ, ਚਾਹੇ ਕਾਲਾ ਪਾਨ ਆ ਤੁਹਾਡੇ 'ਚ, ਚਾਹੇ ਹਲੀਮੀ ਆ, ਮਿਠਾਸ ਆ, ਸ਼ਾਂਤ ਹੋ, ਜਿੱਦਾਂ ਦੇ ਤੁਸੀਂ ਖੁਦ ਹੋ, ਜਿੱਦਾਂ ਦੇ ਤੁਹਾਡੇ ਐਕਸਪੀਰੀਅੰਸ ਨੇ, ਜੋ ਤੁਹਾਡੇ ਅੰਦਰ ਹੈ, ਤੁਸੀਂ ਦੁਨੀਆ ਦਾ ਵਿਸਥਾਰ, ਦੁਨੀਆ ਦੀ ਵਿਆਖਿਆ ਉਸੇ ਤਰ੍ਹਾਂ ਦੇ ਨਾਲ ਕਰੋਗੇ। ਜੇ ਕਿਸੇ ਵਿਅਕਤੀ ਦੇ ਅੰਦਰ ਸ਼ਾਂਤੀ ਆ, ਉਹਦੇ ਪਰਿਵਾਰ ਦੇ ਵਿੱਚ ਪਿਆਰ ਆ, ਸਾਰੇ ਸੋਹਣੇ ਮਿੱਠੇ ਆਪਸ ਦੇ ਵਿੱਚ ਰਹਿੰਦੇ ਨੇ, ਆਸ ਪਾਸ ਉਹਨੂੰ ਸਾਰਾ ਕੁਛ ਚੰਗਾ ਚੰਗਾ ਹੀ ਲੱਗਦਾ। ਜੇ ਉਹ ਇਸ ਦੁਨੀਆ ਦੀ ਵਿਆਖਿਆ ਕਰੂਗਾ ਤੇ ਉਹ ਆਪਣੇ ਢੰਗ ਦੇ ਨਾਲ ਚੰਗੀ ਦੱਸੂਗਾ। ਪਰ ਉਹੀ ਜੇਕਰ ਇੱਕ ਸੜੀਅਲ ਜਿਹਾ ਬੰਦਾ ਕੋਈ ਵਿਆਖਿਆ ਕਰਨ ਬਹਿ ਜੇ, ਕੋਈ ਨਿੱਤ ਦਾ ਲੜਾਕੂ ਜਿਹਦੇ ਘਰ ਦੇ ਵਿੱਚ ਲੜਾਈ ਝਗੜਾ ਰਹਿੰਦਾ, ਬਾਹਰ ਹਰ ਇੱਕ ਨੂੰ ਖਾਣ ਪੈਂਦਾ, ਉਹ ਦੁਨੀਆ ਦੀ ਵਿਆਖਿਆ ਕਿਸੇ ਹੋਰ ਹਿਸਾਬ ਦੇ ਨਾਲ ਕਰੂਗਾ, ਕਿਉਂਕਿ ਉਹਦਾ ਐਕਸਪੀਰੀਅੰਸ ਉੱਦਾਂ ਦਾ, ਉਹਦਾ ਜੋ ਤਜਰਬਾ ਉਹ ਦੱਸ ਰਿਹਾ। ਜਿਹਦਾ ਚੰਗਾ ਤਜਰਬਾ ਉਹ ਚੰਗਾ ਦੱਸੂਗਾ, ਜਿਹਦਾ ਮਾੜਾ ਤਜਰਬਾ ਉਹ ਮਾੜਾ ਦੱਸੂਗਾ। ਕੁੱਲ ਮਿਲਾ ਕੇ ਤੁਸੀਂ ਜਿੱਦਾਂ ਦੇ ਹੋ ਉੱਦਾਂ ਦੀ ਤੁਹਾਨੂੰ ਦੁਨੀਆ ਲੱਗਦੀ ਹੈ। ਸੋ ਇਸ ਕਰਕੇ ਜੇ ਤੁਹਾਨੂੰ ਦੁਨੀਆ ਮਾੜੀ ਲੱਗ ਰਹੀ ਹੈ, ਜੇ ਤੁਹਾਨੂੰ ਲੱਗਦਾ ਹੈ ਕਿ ਮਰ ਗਏ, ਰੁੜ ਗਏ, ਚਾਰ ਚੁਫੇਰੇ ਕਰਪਸ਼ਨ, ਬੁਰੇ ਹਾਲ, ਇਹ ਦੁਨੀਆ ਜੀਣ ਲਾਇਕ ਹੀ ਨਹੀਂ ਰਹੀ, ਇੱਕ ਦੂਸਰੇ ਦੇ ਉੱਤੇ ਵਿਸ਼ਵਾਸ ਹੀ ਨਹੀਂ ਕੀਤਾ ਜਾ ਸਕਦਾ, ਇਹ ਤਾਂ ਮਤਲਬ ਕਿ ਤੁਸੀਂ ਉੱਦਾਂ ਦੇ ਹੋ ਚੁੱਕੇ ਹੋ, ਤੁਹਾਡਾ ਉੱਦਾਂ ਦੇ ਲੋਕਾਂ ਦੇ ਨਾਲ ਬਹਿਣ ਖਲੋਣ ਹੋ ਚੁੱਕਾ। ਆਪਣੇ ਆਪ ਦੇ ਵਿੱਚ ਬਦਲਾਅ ਲਿਆਉਣ ਦੀ ਲੋੜ ਹੈ, ਆਪਣੇ ਆਪ ਨੂੰ ਬਦਲਣ ਦੀ ਲੋੜ ਹੈ। ਜਿਨ੍ਹਾਂ ਲੋਕਾਂ ਦੇ ਵਿੱਚ ਬਹਿੰਦੇ ਖਲੋਂਦੇ ਹੋ ਉਹਨਾਂ ਦੇ ਵਿੱਚ ਬਦਲਾਅ ਲਿਆਉਣ ਦੀ ਲੋੜ ਹੈ। ਇਹ ਆ ਹਕੀਕਤ ਸ਼ੀਸ਼ੇ ਦੀ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਵਿਚਲਾ ਮਨੋਰਥ ਤੁਸੀਂ ਜ਼ਰੂਰ ਸਮਝੇ ਹੋਵੋਗੇ। ਧੰਨਵਾਦ।
0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਨਹਿਕ ਚ ਜਨਮੈ ਨਹਿਕ ਚ ਮਾਰੈ ਆਪਨ ਚਲਿਤ ਆਪ ਹੀ ਕਾਰੈ
1: ਆਵਨ ਜਾਵਨ ਦਿਸ਼ਟ ਅੰਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
0: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਾਜ ਥਾਪੋ ਥਾਪ
1: ਅਵਨਾਸੀ ਨਾਏ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਿਮੰਡ
0: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲਏ ਕਿਰਪਾਲ ਗੁਰ ਕਾ ਸੱਜਾ ਪੈ ਨਿਹਾਲ
0: ਹੁਣ ਕੀ ਸੇਵਾ ਸੋਈ ਲਾਗੈ ਜਿਸਨੋਂ ਕਿਰਪਾ ਕਰਹਿ ਵਡ ਭਾਗੈ
1: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਬ ਸਹਿ ਹਰ ਸੰਗ
1: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
0: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਚੌਦਾਂ ਸਲੋਕ
0: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਟੁਟੀ ਗਾਨਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
1: ਪ੍ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
0: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
1: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬੈ ਜਾ ਸਭ ਕਿਛ ਤਿਸ ਕਾ ਦੀ ਆਦਰ ਵੈ
0: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਾਰ ਜਾਣੇ ਗਾਵਾਰ
0: ਜਿਸ ਗੁਰਪ੍ਰਸਾ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
1: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
1: ਜਿਉ ਅੰਤ ਕਾ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉ ਮਹਾਵਧਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਇਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆ ਤੂਤ ਸਹਿ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
1: ਕੌਣ ਬਸਤਾਈ ਤੇਰੈ ਸੰਗ ਲਪਟ ਰਿਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰ ਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
1: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
0: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਉਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
1: ਮਿਰਤੋ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਹਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇਕ ਹੋਏ
0: ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾ ਤਾਂ ਨਾਨਕ ਸੋ ਜਨ ਸੱਚ ਸਮਾਤਾ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
0: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਾਪਿਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਅਨੁਰਾਗ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ
0: ਆਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਵੀ ਸਰਗਸਤ ਮੈਂ ਭੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਊਚ ਨੀਚ ਤਿਸ ਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕ ਅੰਕਾਰ
0: ਨਾਨਾ ਚਲਿਤ ਕਰੇ ਖਿਨ ਮਾਹੇ ਪੂਰਹਿ ਉਹ ਪੂਰਨ ਸਭ ਠਾਏ
1: ਨਾਨਾ ਬਿਤ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ।

0: ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਕੀ ਬਾਣੀ ਸਤਪੁਰਖ ਸਮੈ ਸਮਾਣੀ
0: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾਕੇ ਹਿਰਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਇ ਨਾਮ ਜਪ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ ਅਵਰ ਨ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੈ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
0: ਜਿਸ ਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਇ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
0: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
1: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉਚ ਤੇ ਉਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸਮ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤ ਬੋ ਪਾਤ ਤਿਸ ਕੈ ਕਰਤ ਬਿਰਥੈ ਜਾਤ
0: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
0: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਹੀਂ ਦਿਸਟਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
1: ਨਾਮ ਰਸ ਚੋ ਜੰਤਪ ਤਾਨੇ ਮਨ ਤਨ ਨਾਮੈ ਨਾਮ ਸਮਾਨ
0: ਉਠਤ ਬੈਠ ਸੋਭਤ ਨਾਮ ਕਹੋ ਨਾਨਕ ਜਨ ਕੈ ਸਦਕਾਮ
1: ਲੋ ਜਾਚੇ ਵਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
0: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
1: ਜੋ ਹੋਆ ਹੋਵਤ ਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਏਕ ਨ ਜਾਨੋ
1: ਹਾਟ ਪੈਰ ਪਰ ਬਸੈ ਹਜੂਰੈ ਕਹੋ ਨਾਨਕ ਸੇਈ ਜਨ ਪੂਰੈ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੁ ਪਛਾਤਾ ਸੋ ਜਨ ਸਰਵ ਥੋਕ ਕਾ ਦਾਤਾ
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
0: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
0: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
0: ਮਨ ਵਿਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਬੀਸ ਵਿਸਵੇ ਗੁਰ ਕਾ ਮਨ ਮਾਨ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ
1: ਸਰਵਨਧਾਨ ਜੀ ਕਾ ਦਾਤਾ ਆਟ ਪਹਿਰ ਪਾਰ ਬ੍ਰਹਮ ਰੰਗ ਦਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇਕ ਹੈ ਆਪ ਨਹੀਂ ਕਛ ਭਰਮ
1: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
1: ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
0: ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਬੇ
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
1: ਸਹਿਜ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ
1: ਪੁਰਖਾ ਨਾਹੀਂ ਕਦੇ ਬਿਨਾਸ਼ ਜਾ ਕੇ ਮਨ ਪਟੇ ਗੁਣਤਾਸ
0: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵ ਕੌਦੇ
1: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰ ਏਕ
0: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ
1: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ
0: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
1: ਪਾਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ
0: ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
1: ਚਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਾਜਾ ਸਰਵਨ
0: ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ
1: ਆਪਣੇ ਚਿਤ ਪ੍ਰਭਾਵ ਬਨਾਏ ਆਪਣੀ ਕੀਮਤ ਆਪੇ ਪਾਏ
0: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
1: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ
0: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅਠਾਰਾਂ ਸਲੋਕ
0: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵ ਨਾ ਨਾਨਕ ਇਹੋ ਧਨ ਸਾਰ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
0: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ
1: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
0: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
1: ਏਕ ਆਸਰਾ ਕੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
0: ਜਿਸ ਧਨ ਕੋ ਚਾਰ ਕੁੰਟ ਉਠਤਾ ਵੈ ਸੋ ਧਨ ਹਰ ਸੇਵਾ ਤੇ ਪਾਵ ਹੈ
1: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
0: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ
1: ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ
0: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪ੍ਰਵਾਨ
1: ਮਨ ਪ੍ਰਬੋਧੋ ਹਰ ਕੈ ਨਾਏ ਦਰਦ ਸਤਾਵਤ ਆਵੈ ਠਾਏ
0: ਤਾਕੋ ਬਿਘਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
1: ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ
0: ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ
1: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
0: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
1: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
0: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
1: ਅਨਕ ਪਾਵਨ ਛੂਟਨ ਹਾਰੇ ਸਿਮਰ ਸਾਸਤ ਵੇਦ ਵਿਚਾਰੇ
0: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
1: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
0: ਸੁੱਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
1: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
0: ਅਸ ਹਸਤੀ ਰੱਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
1: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
0: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
1: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪਹੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਜਪਾਓ
0: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
1: ਗੁਣ ਗਾਵਤ ਤ੍ਰੀ ਉਤਰ ਸਮੈਲ ਬਿਨ ਸਚਾਏ ਹੋ ਮੈਂ ਵਿਖ ਫੈਲ
0: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
1: ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਚਤਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾ ਸੁਖ ਦਰ ਗੈ ਜੈਕਾਰ
1: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
0: ਏਕੋ ਜਾਪੇ ਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ ਪੂਰਨ ਪੂਰ ਹੈ ਉਹ ਪ੍ਰਭ ਆਪ
1: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਤ ਗਏ
0: ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਉੱਨੀ ਸਲੋਕ
0: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
0: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
0: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
1: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
1: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
0: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
1: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
0: ਵਡਭਾਗੀ ਜਪਿਆ ਪ੍ਰਸੋਏ ਨਾਨਕ ਨਾਮਰ ਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
0: ਪਿਛ ਪੁੰਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
1: ਜਿਸ ਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਨੈ
1: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
0: ਸੋ क्यों बिसरै जे अगन मह राखै गुर प्रसाद को बिरला लाखै
1: सो क्यों बिसरै जे बिकती काडै जन्म जन्म का टूटा गाडै
0: गुरपुरै ताते है बुझाया प्रभु अपना नानक जन ते आया
1: साजन संत करो हो काम अंत आग जपो हर नाम
0: सिमर सिमर सिमर सुख पावो आप जपो अवरह नाम जपावो हो
1: पाए त्रिय संसार बिन भक्ति तन हो सी चार
0: सर्व कल्याण सुख निद नाम बूट जात पाए विश्राम
1: सगल दुख का हो तनास नानक नाम जपो गुणतास
0: उपजी प्रीत प्रेम रसाओ मन तन अंतर एही सुआओ
1: नेत्रो पेक दर्श होए मन बिकसै साधु चरण तो
0: भक्त जना कै मन तन रंग बिरला को पावे संग
1: एक बस दीजे कर मया गुर प्रसाद नाम जप लया
0: ताकि उपमा कही न जाए नानक रहया सर्ब समाए
1: प्रभु बख्शन दीन दयाल भगत वछल सदा कृपाल
0: नाथ नाथ गोविंद गोपाल सर्व कटा करत प्रतपाल
1: आदि पुरख कारण करतार भगत जना के प्राण आधार
0: जो जो जपै सो होए पुनीत भक्त पाए लावे मन ही
1: हम निर्गुण यार नीच अजान नानक तुमरी शरण पुरख भगवान
0: सर्व कुंठ मुक्त मोख पाए एक निमख हर के गुण गाए
1: अनक राज भोग वडे आई हर के नाम की कथा मन भाई
0: बहु भोजन कापर संगीत रसना जपती हर हर नीत
1: पली सुकरनी शोभा धनवंत हृदय बसे पूर्ण गुरु मंत
0: सार संग प्राप्त देहो निवास सर्व सुख नानक प्रगास
1: सुख मनी सुख अमृत प्रभ नाम भगत जना कै मन विश्राम अठवी श्लोक
0: सरगुण निर्गुण निरंकार सुन समाधि आप अपन किया नानका आपे ही फिर जाप सतनाम श्री वाहे गुरु अष्टपदी
1: जब अकार कुछ न दृष्टि ताप अपन तब कहते होता
0: जब तारी अपन सुन समाध तब बैर विरोध के संग कमात
1: जब इसका वर्ण चिहिना जापत तब हर सो को किसे व्याप्त
0: जब अपन आप अपार ब्रह्म तम हो कहां किस होवत परम
1: अपन खेले आवर्ती जा नानक करने हार न दूजा
0: जब होवत प्रभु केवल तानी तब बंद मुक्त कहो किसको गनी
1: जब एक हर गम अपार तब नरक सुरक को कौन अवतार
0: जब निर्गुण प्राव सहज सुभाए तब शिव शक्त कहो हो कित ठाए
1: जब आपे आप अपनी ज्योत धरे तब कौन निडर कवन कत डरे
0: आपन चले तब करने हार नानक ठाकुर अगम पार
1: अबनासी सुखे अपने आसन तय जन्म मरण को कहा विनाशन
0: जब पूर्ण करता प्रव सोए तब जम की त्रास कहो किस होए
1: जब अवगत अगोचर प्रभ एका तब चित्रगुप्त किस पूछत लेखा
0: जब नाथ नरंजन अगोचर गादे तब कौन छुटे कौन बंधन बाधे
1: आपन आप आप ही अचर जा नानक आपन रूप आप ही उपर जा
0: जह निर्मल पुरख पुरख पत होता तह बिन मैल कहो क्या तूता
1: जह निरंजन निरंकार निर्वाण तह कौन को मान कौन अभिमान
0: जह स्वरूप केवल जगदीश तह छल छिद्र लागत कहो कीस
1: जह जो स्वरूपी ज्योत संग समावै तह किसे भू कौन तृप्तावै
0: कर्ण करावन करने हार नानक करते का नाहि सुमार
1: जा अपनी सुवा अपन संग बनाई तब कौन माए बा मित्र सुत भाई
0: जह सर्व कला आपह परवीन तह वेदक तेव कहां कोचीन
1: जब अपने आप आप उतारै तो सगन अपसगन कहां विचार है
0: जह अपन ऊंच अपन आप नीरा तह कौन ठाकुर कौन कही है चीरा
1: बिस्मन बिस्म रहे बिस्माद नानक अपनी गज जानो आप
0: जह अछल अछेद अभेद समाया ऊहा किसह व्याप्त माया
1: आपस को आपे आदेश तेह गुण का नाही प्रवेश
0: जह एक है एक एक भगवंता तह कौन अचिंत किस लागे चिंता
1: जह अपन आप पतियारा तह कौन कथै कौन सुनने हारा
0: बहु बेअंत ऊंच ते ऊंचा नानक आपस को आप है पहुंचा
1: जह आप रचियो पर पंच आकार तेह गुण में कीनो विस्तार
0: आप पुन तह पई कहावत को नरक को स्वर्ग बंशावत
1: आल जाल माया जंजाल हो मैं मोह परम पैपार
0: दुख सुख मान अपमान अनक प्रकार कियो बखियान
1: अपन खेल आप कर देखै खेल संकोचै तो नानक एक है
0: जह अवगत भक्त है आप जह पसरै पासार संत प्रताप
1: दुहु पाका आपै धनी उनकी शोभा उन्हु बनी
0: आप है कौत करै आनंद चोज आप है रस भोगन निर्जोग
1: जिस भावै तुसि अपन नाय लावै जिस भावै तुस खेल खिलावै
0: बेशुमार अथा अगंत अतुलै ज्यो बुलावो त्यों नानक दास बोलै
1: सुख मनी सुख अमृत पब नाम भगत जना कै मन विश्राम अठ इक्की श्लोक
0: जी जंत के ठाकुरा आपे वर्तन हार नानक एको पसरिया दूजा कह दृष्टार सत नाम श्री वाहे गुरु अष्टपदी
1: आप कथे आप सुनने हार आपे एक आप विस्तार
0: जां तिस पावे तां सृष्टो पाए अपने पाणे लए समाए
1: तुम ते पिन्ने किछ होए आपन सूत सब जगत परोए
0: जाको प्रभ जियो आप बुझाए सच नाम सोई जन पाए
1: सो समदर्शी तत् का बेता नानक सगल सिष्ट का जेता
0: जी जंत्र सब ता कै हाथ दीन दयाल अनाथ को नाथ
1: जिस राखे तिस कोए न मारे सो मुआ जिस मनो बिसारे
0: तिस्ता जबर कहां को जाए सब सरे एक निरंजन राए
1: जी की जुग जाके सबहात अंतर बाहर जानो साथ
0: गुण निदान बे अंत पार नानक दास दा बलिहार
1: पूरन पूर रह दयाल सब ऊपर होवत कृपाल
0: अपने करतब जाने आप अंतर जामी रहो ब्याप
1: प्रत पालै जीअन बो पात जो जो रचियो सुत सह त्यार
0: जिस भावै तिस लय मिलाए भगत करै हर के गुण गाए
1: मन अंतर विश्वास कर मानिया करन हार नानक इक जानिया
0: जन लागा हर इक नाए तिसकी आस न बिरथी जाए
1: सेवो को सेवा बने आए हुक्म बूझ परम पद पाए
0: इसते ऊपर नहीं विचार जाकै मन बसिया निरंकार
1: बंधन तोर पै निर्वैर अंधन पूजै गुर के पैर
0: यह लोक सुखिए पर लोक सुहेले नानक हर प्रभ आपह मेले
1: साध संग मिल करो आनंद गुण गावो परमानंद
0: राम नाम तत् करो विचार दुर्लभ देह का करो उदार
1: अमृत वचन हर की गुण गावो प्रांत ननकाए हे सुआओ
0: आठ पहर प्रापी खुह नीरा मिटै अज्ञान बिन सहंदीरा
1: सुन उपदेश हृदय बसावो मन इच्छा नानक फल पावो
0: हलत पलत दोय लिहो सवार राम नाम अंतर उरतार
1: पूरे गुर की पूरी दिखिया जिसमन बसै ते साच परीखिया
0: मन ता नाम जपो लिव लाए दुख दर्द मन ते भौ जाए
1: सच व्यापार करो व्यापारी दरगह निभै खेप तुम्हारी
0: टीका टीक रखो मन माही नानक बहुर न आवै जाहे
1: इसते दूर कहा को जाए उबरे रखन हार ते आए
0: निरभौ जपै सगल भौ मिटै प्रभु कृपा ते प्राणी छुटै
1: जिस प्रभ रखै तिस नाही दुख नाम जपत मन होवत सुख
0: चिंता जाए मिटै अहंकार तिस जन को कोई न पहुंचन हार
1: सिर उपर ठाडा गुरसूरा नानक ता कह कारज पूरा
0: मत पूरी अमृत जाकी दृष्ट दर्शन पेखत उदरत श्रिष्ट
1: चरण कमल जाके अनूप सफल दर्शन सुंदर हर रूप
0: धन सेवा सेवक परवान अंतर जामी पुरख प्रधान
1: जिस मन बसे सोत निहाल ताके निकट ना आवत काल
0: अमर भय अमरा पद पाया साध संग नानक हर त्याया
1: सुख मनी सुख अमृत पव नाम भल जना कै मन विश्राम अठ बाई श्लोक
0: ज्ञान अंजन गुरदिया अज्ञान अंधेर विनाश हर कृपा ते संत भेटिया नानक मन परगास सत नाम श्री वाहिगुरु अष्टपदी
1: संत संग अंतर प्रभ डीठा नाम प्रभु काला का मीठा
0: सगल समिगरी एक स्कट माहे अनक रंग नाना दृष्टा हे
1: नौनद अमृत पव का नाम देही में इसका विश्राम
0: सुन समाद अनहत नाद कहन न जाई अचार्य विस्माद
1: इन देखिया जिसे आप दिखाए नानक ते संसो जी पाए
0: सो अंतर सो बाहर अनंत घट घट व्याप रहे आप भगवंत
1: करण माहे आकाश पयाल सर्व लोक पूर्ण प्रतपाल
0: बंतन पर्वत है पार ब्रह्म जैसी आज्ञा तैसा कर्म
1: पौन पानी बैसंतर माहे चार कुंड दै दिसै समाहे
0: जिसते भिन्न नहीं कोठाओ गुर प्रसाद नानक सुख पाओ
1: वेद प्राण सिमरत मैं देख ससियर सूर नखत्र मैं एक
0: वाणी प्रभु की सब को बोले आप अडूल न कबहु डूले
1: सर्व करा कर खेलै खेल मोल न पाइए गुणे अमोल
0: सर्व ज्योत मह जाकी ज्योत धारहि ओ स्वामी ओत पोत
1: गुर प्रसाद परम का नाश नानक तिन मैं एहो विसास
0: संत जना का पीखन सा ब्रह्म संत जना कै हृदय सब धर्म
1: संत जना सुने सो बचन सर्व व्यापी राम संग रचन
0: जिन जाता तिसकी एह रहत सत बचन साधु सब कहत
1: जो जो होए सो इश्क मान करन करावन हर प्रभ जान
0: अंतर बसे बाहर पी ओही नानक दर्शन देख सा मोही
1: आप सत किया सब सत तिस प्रभ ते सगली उत्पत
0: तिस पावै ता करे विस्थार तिस पावै ता एकंकार
1: अनक कला लखी न जाए जिस पावै तिस लय मिलाए
0: कवन लिखत कवन कहिए दूर आपे आप आप भरपूर
1: अंतर गज से आप जनाए नानक तिस चन आप बुझाए
0: सर्व भूत अवतारा सर्व नैन आपे खनहारा
1: सगल समगरी जा का तना आपन जस आप ही सुना
0: आवन जाने खेल बनाया आज्ञाकारी कीनी माया
1: सबके मदल पत्तो रहे जो कुछ कहना सो आपे कहे
0: आग्या आवे आग्या जाए नानक जा पावे ता लय समाए
1: इसते होए सुनाही बुरा उरे कहो किने कुछ करा
0: आप ला कर तू ततनी की आपे जाने अपने जी की
1: आप साज तारी सब साज ओत पोत आपन संग्राह
0: ताकि गत मित कही न जाए दूसर होए ता सो जी पाए
1: इसका किया सब परवान गुर प्रसाद नानक हो जान
0: जो जाने ते सदा सुख होए आप मिलाए लय प्रभ सोए
1: ओ धनवंत कुलवंत पतवंत जीवन मुक्त जिस हृदय भगवान
0: धन धन धन जान आया जिस प्रसाद सब जगत राया
1: जानावन कहे सुआओ जन कह संचित आवे ना
0: आप मुक्त मुक्त करे संसार नानक तिस जन को सदा नमस्कार
1: सुख मनी सुख अमृत पव नाम भगत जना के मन विश्राम अठ तेई श्लोक
0: पूरा प्रभ आराध्या पूरा जाका नाओ नानक पूरा पाया पूरे के गुण गाओ सत नाम श्री वाहिगुरु अष्टपदी
1: पूरे गुरु का सुन उपदेश पार ब्रह्म निकट कर पे
0: सास सास सिमरो गोबिंद मन अंतर की उतरै चिंद
1: आस नित्या गो तरंग संत जना की दूर मन मंग
0: आप छोड़ बेनती करहो साध संग आगन सागर तरहो
1: हर तन के भर लिहो भंडार नानक गुर पूरे नमस्कार
0: खेम कुशल सहज आनंद साध संग भज परमानंद
1: नरक निवार उधारो जियो गुण गोविंद अमृत रस पियो
0: चित चितवो नारायण एक एक रूप जाके रंग अनेक
1: गोपाल दमोदर दीन दयाल दुख भंजन पूरन कृपाल
0: सिमर सिमर नाम बारंबार नानक जी का यह आधार
1: उत्तम श्लोक साध के बचन अमोलीक लाल एह रतन
0: सुन ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
1: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰਿਆ ਤਿਨ ਕੈ ਸਾਥੇ
0: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਭੈ ਸਵਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ
0: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵ ਕੀ ਸੇਵ
1: ਹਾਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਰਸ ਨਾ ਕਹਤੇ
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
1: ਤਬ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ
1: ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿਦ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
1: ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮੱਧ ਸਗਲ ਤੇ ਉਦਾਸ
1: ਸੁੰਦਰ ਚਿੱਤ ਤਤ ਕਾ ਬੀਤਾ ਸਮਦਰਸੀ ਇੱਕ ਦ੍ਰਿਸ਼ਟੀ
0: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
1: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
0: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
1: ਸਗਲ ਮਤਾਂ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸ਼ਰਾਮ
0: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
1: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
0: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਾਚੀਤ
1: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
0: ਨਿਰਮਲ ਸੋਭਾ ਅਮਰਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
0: ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅਮਰਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ 8:24 ਸਲੋਕ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਅਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ ਦੇ ਗੁੱਸੇ ਅਗਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸੀਏ ਹਸਾਈਏ ਤੇ ਸਫ਼ਰ ਨੂੰ ਆਪਾਂ ਵਧੀਆ ਘੈਂਟ ਬਣਾਈਏ ਤੇ ਅੱਜ ਸ਼ੁੱਕਰਵਾਰ ਹੈ ਤੇ ਸ਼ੁੱਕਰਵਾਰ ਦੇ ਦਿਨ ਉਹ ਆਪਾਂ ਲਾਫਟਰ ਥੈਰੇਪੀ ਦੇ ਵਿੱਚ ਰਲ ਮਿਲ ਕੇ ਹੱਸਦੇ ਹਾਂ ਆਪਾਂ ਜ਼ਰੂਰ ਹੱਸਾਂਗੇ ਤੁਸੀਂ ਵੀ ਵਾਅਦਾ ਕਰਿਓ ਕਿ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਹੱਸੋਗੇ ਤੇ ਮੇਰੇ ਨਾਲ ਹੱਸਣ ਦੇ ਲਈ ਆ ਗਏ ਨੇ ਕ੍ਰਿਸ਼ਨਾ ਭਾਰਦਵਾਜ
1: ਸਤਿ ਸ਼੍ਰੀ ਅਕਾਲ ਭਾਜੀ ਕਿਵੇਂ ਹੋ ਠੀਕ ਠਾਕ
0: ਬਹੁਤ ਵਧੀਆ ਜੀ
1: ਆਲ ਗੁੱਡ
0: ਥੈਂਕ ਯੂ
1: ਹੈਪੀ ਹੈਪੀ ਫਰਾਈਡੇ ਟੂ ਐਵਰੀਵਨ ਵੀਕਐਂਡ ਇਜ਼ ਕਮਿੰਗ
0: ਯੀਪੀ
1: ਯੀਪੀ
0: ਯੀਪੀ ਯੀਪੀ ਯੇ ਤੇ ਆਓ ਫਿਰ ਆਪਾਂ ਥੋੜੀ ਜਿਹੀ ਲੇਟ ਆ ਤੇ ਭੱਜ ਭੱਜ ਕੇ ਤੇ ਫਿਰ ਆਪਾਂ ਚੱਲੀਏ ਅਰਨਮ ਸਤਿ ਸ਼੍ਰੀ ਅਕਾਲ ਤੁਸੀਂ ਆਉਣੇ ਰੋ ਕੀ ਹਾਲ ਚਾਲ ਹੈ ਤੁਹਾਡਾ
2: ਹੈਲੋ ਅੰਕਲ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਸੀ ਨੇ ਕੇਕ ਹੈਵੀ ਖਵਾਤਾ ਨਹੀਂ ਖਵਾਇਆ ਮਾਸੀ ਨੇ ਕੇਕ ਲੈ ਮਾਸੜ ਨੇ ਫਿਰ ਗੱਲਾਂ ਹੀ ਕਰਾ ਛੱਡੀ
1: ਗੱਲਾਂ ਤਾਂ ਹੀ ਥੱਕਿਆ ਥੱਕਿਆ ਲੱਗ ਰਿਹਾ ਮਿਹਨਤ ਇੰਨੀ ਹੋ ਗਈ ਹੈ ਕੇਕ ਮਿਲਿਆ
0: ਸੁੱਕਾ ਪੁੱਕਾ ਹੀ ਕੰਮ ਫਿਰ ਯਮਸ਼ਾ ਹੀ ਕਰਾਤਾ
1: ਯਮਸ਼ਾ ਹੀ
0: ਮਾਸੜ ਜੀ ਅੱਜ ਕੱਲ ਨਾ ਆਨਲਾਈਨ ਸਾਰਾ ਕੁਛ ਆਰਡਰ ਹੋ ਜਾਂਦਾ ਇੱਥੇ ਬੈਠੀਆਂ ਮਿਲ ਜਾਂਦਾ ਸਾਰਾ ਕੁਛ
1: ਤੁਸੀਂ ਏਦਾਂ ਕਿਹਾ ਕਿ ਮੈਂ ਰੇਡੀਓ ਕਹਿ ਦਿੱਤਾ ਕਿ ਮਾਸੜ ਜੀ ਨੇ ਬਹੁਤ ਤਗੜੀ ਸ਼ੈ ਘੱਲੀ ਆ ਮੈਂ ਨੈਕਸਟ ਵੀਕ ਦੱਸਾਂਗਾ ਕੀ ਆ ਰਿਹਾ
0: ਯਾਰ ਤੁਸੀਂ ਕਹਿ ਦਿਓ ਤੁਸੀਂ ਕਹੋ ਰੇਡੀਓ ਵਾਲੇ ਮੈਨੂੰ ਪੁੱਛਦੇ ਸੀ ਕੀ ਸੁਣਾਓਗੇ ਹਾਂਜੀ ਥੋੜਾ ਸੁਮਨ ਹੋ ਫਿਰ ਪਹਿਲਾਂ
2: ਉਹ ਕਿਹੜੀ ਚੀਜ਼ ਹੈ ਜਿਹਦੇ ਕੋ ਪੈਰ ਵੀ ਨਹੀਂ ਹੈ ਫਿਰ ਵੀ ਚੱਲਦੀ ਹੈ
0: ਅੱਛਾ ਕਿਹੜੀ ਚੀਜ਼ ਹੈ ਜਿਹਦੇ ਕੋ ਪੈਰ ਵੀ ਨਹੀਂ ਹੈਗੇ ਤੇ ਫਿਰ ਵੀ ਚੱਲਦੀ ਹੈ
1: ਸਾਨੂੰ ਪੁੱਛ ਰਹੇ ਹੋ
0: ਜਿਹਦੇ ਕੋ ਪੈਰ ਵੀ ਨਹੀਂ ਹੈਗੇ ਫਿਰ ਵੀ ਚੱਲਦੀ ਪੈਸਾ
1: ਜ਼ਬਾਨ
0: ਹੈ ਪੈਸਾ ਜ਼ਬਾਨ ਘੜੀ ਵਾਲ ਕਲੋਕ
1: ਹਵਾ
0: ਹਵਾ
1: ਪਾਣੀ
0: ਇਹ ਤੇ ਬੜੀਆਂ ਚੀਜ਼ਾਂ ਨੇ
1: ਬਹੁਤ ਚੀਜ਼ਾਂ ਵੈਸੇ ਮੇਰੇ ਸਾਹਮਣੇ ਪੈਰ ਵਾਲੀਆਂ ਘੱਟ ਨੇ ਤੇ ਉਦਾਂ ਬਿਨਾਂ ਪੈਰਾਂ ਤੋਂ ਤੁਰਨ ਵਾਲੀਆਂ ਜ਼ਿਆਦਾ
0: ਹੈ
2: ਹਾਂਜੀ
0: ਚੱਲ ਹਾਰ ਗਏ ਯਾਰ
1: ਹਾਂ ਦੱਸੋ
2: ਆਨਸਰ ਹੈਗਾ ਸੜਕ
0: ਜਤਿੰਦਰ ਅੰਕਲ ਨੇ ਕਿਹਾ ਸੀ ਸੜਕ
1: ਜਤਿੰਦਰ ਅੰਕਲ
0: ਹਾਂ ਵੈਲਕਮ ਜਤਿੰਦਰ ਅੰਕਲ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਤੇਗ ਆ ਸਤਿ ਸ੍ਰੀ ਅਕਾਲ ਪੁੱਤੂ ਤੁਹਾਡਾ ਦਿਨ ਵਧੀਆ ਰਵੇ ਨੈਕਸਟ ਸਾਡੇ ਨਾਲ ਆ ਤੇਗ ਸਤਿ ਸ੍ਰੀ ਅਕਾਲ ਤੇਗ
3: ਸਤਿ ਸ੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਅੰਕਲ ਜੀ
0: ਸਤਿ ਸ੍ਰੀ ਅਕਾਲ ਇਹ ਤੇ ਐਂਬਰ ਜੀ ਲੱਗਦੇ ਮੈਨੂੰ ਇੱਕ ਐਂਬਰ ਦੀ ਆਵਾਜ਼ ਸੁਣੀ ਮੈਂ ਤੇ ਇੱਕ ਮੈਂ ਇਲਾਹੀ ਦੀ ਆਵਾਜ਼ ਸੁਣੀ ਪਿੱਛੋਂ ਉਹਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ
1: ਉਹਨੇ ਮੇਰੇ ਹਿਸਾਬ ਨਾਲ ਪਹਿਲੇ ਬੁਲਾਤੀ ਆ ਸਤਿ ਸ੍ਰੀ ਅਕਾਲ ਹਨਾ
3: ਹਾਂਜੀ
0: ਹੈਨਾ
1: ਜੀ
0: ਉਹ ਤਾਂ ਬੜੀ ਬੀਬੀ ਕੁੜੀ ਆ ਉਹ ਤੇ ਪਿੱਛੋਂ ਸਤਿ ਸ੍ਰੀ ਅਕਾਲ ਬੁਲਾ ਦਿੰਦੀ ਆ
3: ਮੈਂ ਜੈਕਟ ਪਾਉਂਦੀ ਆ ਫੇਰ ਮੈਂ ਸੁਣ ਕੀ ਮੈਂ ਭੱਜ ਗਈ ਇੱਥੇ ਸੋਫਾ ਦੇ ਵਿੱਚ
0: ਉਹ ਸੋਫਾ ਦੇ ਵਿੱਚ ਉਹ ਤੁਸੀਂ ਕਦੀ ਸੋਫਾ ਦੇ ਵਿੱਚ ਡਿੱਗੇ ਹੋ ਇਲਾਹੀ ਨੂੰ ਗੋਦੀ ਚ ਖਿਡਾਇਆ
3: ਨਹੀਂ
0: ਉਹ ਬੜਾ ਮਜਾ ਆਉਂਦਾ ਠੰਡ ਚ ਜਦੋਂ ਤੁਹਾਡੇ ਉੱਤੇ
1: ਹੀਟਰ ਚੱਲਦਾ ਹੈਗਾ ਇਹ ਬੇਟਾ ਸਬ ਟਾਈਟਲ ਦੇ ਨਾਲ ਦੱਸੋ
0: ਅੱਛਾ ਲੱਤ ਤੇ ਬੈਠੀ ਸੀ ਕਿਹਦੇ ਦੀਦੀ ਦੇ ਲੱਤ ਤੇ ਦੀਦੀ ਦੇ ਲੱਤ ਤੇ ਬੈਠੀ ਸੀ
1: ਓਹੋ
0: ਪਤਾ ਨੀ ਲੱਗਦਾ ਤੁਹਾਨੂੰ
1: ਸੋਰੀ ਸੋਰੀ ਮੈਂ ਚਾਹ ਨੀ ਪੀਤੀ ਨਾ ਪੁੱਤੂ
0: ਕੱਪੜੇ ਤੋਂ ਦੀ ਨੂੰ ਅੱਖ ਮਾਰ ਗਿਆ ਡੱਡੂ
1: ਡੱਡੂ ਨੀ ਟਲਦਾ ਹਰ ਰੋਜ਼ ਕਿਤੇ ਨਾ ਕਿਤੇ ਅੱਖ ਮਾਰ ਕੇ ਚੱਲ ਜਾਂਦਾ ਹੈ
0: ਓ ਡੱਡੂ ਬਲਿੰਕ ਆਈ ਵਾਈਲ ਆਈ ਵਾਸ ਡੂਇੰਗ ਲੌਂਡਰੀ
1: ਵੈਰੀ ਬੈਡ
0: ਓ ਹੋ ਥੈਂਕ ਯੂ
3: ਦੀਦੀ
0: ਤੁਸੀਂ ਸਵੇਰੇ ਸਵੇਰੇ ਖਡਾਉਂਦੇ ਹੋ ਭੈਣ ਨੂੰ ਵੀ ਗੋਦੀ ਚ ਬਿਠਾ ਲੈਂਦੇ ਹੋ ਹੋਰ ਮੰਮੀ ਕੰਮ ਕਰ ਲੈਂਦੇ ਆ ਤੇ ਇਹ ਲਾਹੀ ਨੂੰ ਨਾਲ ਖਵਾ ਵੀ ਦਿੰਦੀ ਆ
1: ਵੈਰੀ ਗੁੱਡ ਵੈਰੀ ਗੁੱਡ
3: ਆਪ ਖਾਦੀ ਹੁੰਦੀ ਆ
0: ਉਹ ਆਪੇ ਖਾ ਲੈਂਦੀ ਆ
1: ਬੱਲੇ
0: ਬੱਲੇ ਹੋ ਗਈ ਬੱਲੇ ਫਿਰ ਤੇ ਲਾਹੀ ਵੀ ਬੜੀ ਰਿਸਪੋਂਸੀਬਲ ਆ
3: ਹਾਂਜੀ ਪਰ ਕਈ ਵਾਰੀ ਜਦੋਂ ਅਸੀਂ ਥੋੜੀ ਜਿਹੀ ਸੀਰੀਅਲ ਸਨਫਲਾਵਰ ਸੀਡਸ ਤੇ ਜਿਹੜੇ ਰਾਈਸ ਬਬਲਸ ਨੇ ਜਦੋਂ ਦਿੱਤੇ ਹੁੰਦੇ ਨੇ ਉਹ ਸਰੋ ਖਾਂਦੀ ਉਹ ਫਲੋਰ ਤੇ
0: ਓ ਨਾਲ ਮੂੰਹ ਚ ਕਰਕੇ ਕਰਦੇ ਹੋਣੀ ਕਰਦੀ ਹੈ ਨਾ ਬੜੀ ਸ਼ਤਾਨੀਆਂ ਕਰਦੀ ਫਿਰ ਤੇ ਕੀ ਸੁਣਾਓਗੇ ਫਿਰ ਤੁਸੀਂ
3: ਅੱਜ ਮੈਂ ਸੁਣਾਉਗੀ ਇੱਕ ਬੋਲੀ ਕੋਰੇ ਕੋਰੇ ਕੁਝ ਵਿੱਚ ਦੇਈ ਬੈਜ ਬੋਲਦੀ ਆ ਕੋਰੇ ਕੋਰੇ ਕੁਝ ਵਿੱਚ ਦੇਈ ਬੈਜ ਬੋਲਦੀ ਆ ਤੜਕੇ ਉੱਤੇ ਕੇ ਮੇਰੇ ਕਾਂਗੇ
0: ਛੜੇ ਆਉਣਗੇ
3: ਨਸੀ ਨੂੰ
0: ਚਿੜਕਾਂਗੇ ਛੜੇ ਆਉਣ

0: ਵੈਰੀ ਗੁੱਡ।
1: ਹੁਣ ਤੇ ਬੜਾ ਵਧੀਆ ਆ ਗਿਆ ਹੁਣ। ਐਂਬਰ ਹੁਣ ਤੇ ਤੁਸੀਂ ਵਾਟੀ ਕੱਢ ਦਿੰਦੇ ਜੀ ਤੇ ਵਾਰੀ ਹੁਣ ਨੈਕਸਟ ਵਾਰੀ ਕਦੀ ਗੁਰਬਾਸ ਜੀ। ਹੈਲੋ ਗੁਰਬਾਸ। ਸਤਿ ਸ੍ਰੀ ਅਕਾਲ ਗੁਰਬਾਸ ਜੀ, ਕੀ ਹਾਲ ਹੈ?
2: ਮੇਰਾ ਅੱਤ ਕੋਕਾ ਸੇਰਾ।
3: ਕੀਤੀ ਗੱਲ ਜਵਾਨਾ,
1: ਵੈਰੀ ਨਾਈਸ। ਠੰਡ ਲੱਗਦੀ ਕਿ ਨਹੀਂ? ਠੰਡ ਕਿੱਥੇ ਲੱਗਦੀ ਹੈ? ਸਟੀਲ ਬੋਡੀ, ਸਟੀਲ ਬੋਡੀ,
3: ਸਟੀਲ ਬੋਡੀ ਹੈ ਮੁੰਡੇ ਦੀ।
1: ਕੀ ਸੁਣਾਓਗੇ ਫਿਰ?
2: ਬੋਲੀ
1: ਬੋਲੀ ਓਕੇ ਜੀ।
2: ਬਾੜੀ ਬਰਸੀ ਖਤਮ ਕਿਆ ਸੀ, ਕਤਲ ਲਿਆ ਦਾ ਤੁੱਕਾ, ਮਾਰ ਗਿਆ
1: ਮਾਰ ਗਿਆ ਨੀ ਤੇਰਾ ਕੋਕਾ, ਮਿੱਤਰਾਂ ਨੂੰ ਮਾਰ ਗਿਆ ਮਾਰ ਗਿਆ ਨੀ ਤੇਰਾ ਕੋਕਾ, ਮਿੱਤਰਾਂ ਨੂੰ ਮਾਰ ਗਿਆ ਬੱਲੇ ਬੱਲੇ ਬੱਲੇ ਕੋਕਾ, ਮਿੱਤਰਾਂ ਨੂੰ ਮਾਰ ਗਿਆ ਮਾਰ ਗਿਆ ਨੀ ਤੇਰਾ ਕੋਕਾ, ਕੋਕਾ ਕੋਕਾ ਕੋਕਾ ਕੋਕਾ ਕੋਕਾ ਕੋਕਾ ਕੋਕਾ ਕੋਕਾ ਕੋਕਾ ਕੋਕਾ ਕੋਕਾ ਕੋਕਾ।
3: ਬਿਊਟੀਫੁਲ ਬ੍ਰਾ,
1: ਵੈਰੀ ਨਾਈਸ ਗੁਰਬਾਜ।
2: ਹਾਂਜੀ
1: ਥੈਂਕ ਯੂ। ਤਾਜ ਵੀਰ ਹੈਗਾ?
2: ਹਾਂਜੀ
3: ਕਰਾਓ ਜੀ ਕਰਾਓ।
1: ਸਤਿ ਸ੍ਰੀ ਅਕਾਲ ਤਾਜ।
4: ਸਤਿ
1: ਸ੍ਰੀ ਅਕਾਲ ਜੀ, ਕੀ ਹਾਲ ਨੇ ਤਾਜ ਜੀ?
4: ਮੈਂ ਠੀਕ ਹਾਂ।
1: ਠੀਕ ਹੋ?
4: ਕੀ ਹਾਲ
1: ਆ? ਬਸ ਸਾਡਾ ਵੀ ਠੀਕ ਆ।
3: ਵਧੀਆ, ਤੁਸੀਂ ਸੁਣਾਓ
1: ਕੀ ਖਾਣ ਡੇ ਹੋ?
4: ਐਗ।
1: ਓਕੇ, ਖਾ ਲਿਆ ਕਿ ਅਸੀਂ ਡਿਸਟਰਬ ਹੀ ਕਰਤਾ?
4: ਖਾ ਲਿਆ।
1: ਖਾ ਲਿਆ, ਓਕੇ ਚਲੋ ਫਿਰ ਕੀ ਸੁਣਾਓਗੇ?
4: ਕੁਛ ਨਹੀਂ।
1: ਕੁਛ ਨੀ,
3: ਕੋਈ ਸੀਧੀ ਬਾਤ, ਨੋ ਬਕਵਾਸ, ਕਲੀਅਰ ਹੈ?
1: ਕੋਈ ਅੰਡੇ ਵਾਲੀ ਕੋਈ ਬੋਲੀ ਸੁਣਾ ਦੋ, ਅੰਡੇ ਵਾਲੀ ਬੁਝਾਰਤ ਸੁਣਾ ਦੋ ਕੋਈ। ਹੈ
3: ਖੱਟ ਕੇ ਲਿਆਂਦੇ ਅੰਡੇ,
1: ਹੈ
4: ਬਾਈ ਬਸ ਇੱਕ ਤਨ ਗਿਆ ਸੀ ਖੱਟ ਕੇ ਲਿਆਂਦਾ ਸਾਗ,
1: ਖਟਣ ਗਿਆ ਸੀ ਬਾਰੀ ਬਰਸੀ ਖਟ ਕੇ ਲਿਆਂਦਾ ਟਾਂਡਾ, ਤਾਜ ਖਾ ਗਿਆ ਆਂਡਾ, ਖਾ ਗਿਆ
3: ਖਾ ਗਿਆ ਆਂਡਾ, ਖਾ ਗਿਆ ਆਂਡਾ,
1: ਛਿੱਲ ਗਿਆ ਆਂਡਾ ਖਾ ਗਿਆ ਆਂਡਾ, ਛਿੱਲ ਗਿਆ ਆਂਡਾ ਖਾ ਗਿਆ ਆਂਡਾ,
3: ਖਟ ਕੇ ਲਿਆਂਦੇ ਗੰਢੇ ਸੰਡੇ ਹੋਇਆ ਮੰਡੇ ਰੋਜ਼।
1: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਹੈਲੋ,
3: ਥੈਂਕ ਯੂ
1: ਤਾਜ, ਥੈਂਕ ਯੂ ਤਾਜ, ਥੈਂਕ ਯੂ ਥੈਂਕ ਯੂ ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਅਨਾਹਤ ਆ। ਅਨਾਹਤ ਨੇ ਜਾਣਾ ਸਕੂਲ ਤੇ ਆਪਾਂ ਤੇ ਵਿਹਲੇ
3: ਹਾਂ, ਇਹ ਵੀ ਠੀਕ ਹੈ
1: ਨਾ। ਪਹਿਲਾਂ ਜਿਹਨਾਂ ਸਕੂਲ ਜਾਣਾ ਉਹਨਾਂ ਨੂੰ ਪਹਿਲਾਂ ਸਕੂਲ ਕਰ ਦਈਏ।
3: ਚਲੋ ਠੀਕ ਹੈ ਭੇਜੋ।
1: ਸਤਿ ਸ਼੍ਰੀ ਅਕਾਲ ਅਨਾਹਤ।
5: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ।
1: ਸਤਿ ਸ਼੍ਰੀ ਅਕਾਲ, ਕੀ ਹਾਲ ਨੇ ਤੁਹਾਡੇ?
5: ਅਸੀਂ ਵਧੀਆ, ਤੁਸੀਂ ਦੱਸੋ?
1: ਮਸੀਂ ਵੀ ਠੀਕ ਹੈ,
3: ਬੈਸਟ ਬੈਸਟ ਬੈਸਟ।
1: ਤੁਸੀਂ ਅੱਜ ਕੱਲ ਅਨਾਹਤ ਨੂੰ ਵਾਰੀ ਨਹੀਂ ਦਿੰਦੇ?
5: ਨਹੀਂ, ਉਹ ਨਾਲ ਹੀ ਆ ਮੇਰੇ।
1: ਅੱਛਾ ਨਾਲ ਹੀ ਆ, ਓਕੇ ਓਕੇ ਓਕੇ। ਜੇ ਅੱਜ ਨਾਲ ਆ ਨਾ ਤੇ ਫਿਰ ਮੈਨੂੰ ਲੱਗਦਾ ਇਹ ਅੱਜ ਗਾਣਾ ਸੁਣਾਉਣਗੀਆਂ।
3: ਅੱਛਾ ਬਾਬਾ ਜੀ ਸਹੀ ਹੈ।
5: ਤੁਸੀਂ ਕੱਲ ਕਿਹਾ ਸੀ ਨਾ ਵੀ ਅਸੀਂ ਲੜਦੀਆਂ ਕਿ ਨਹੀਂ, ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਵੀ ਅਸੀਂ ਕਿਵੇਂ ਲੜਦੀਆਂ।
1: ਓਏ
3: ਗੁੱਡ ਗੁੱਡ ਗੁੱਡ।
1: ਚਲੋ ਫਿਰ ਦੱਸੋ ਫਿਰ।
6: ਜ਼ਿੰਦਗੀ ਸਾਡੇ ਕੀ ਆ ਕਿ ਕੋਲਟਾ ਤਜ਼ਾ ਚੱਕ ਲਿਆ ਵੇਲਾ ਮੈਂ ਤੇਰੀ ਨਹੀਂ ਔਖਾ,
5: ਅੱਜ ਮੈਂ ਵੀ ਆ ਤੇ ਆ ਰਿਹਾ ਕਿ ਨਿਕਲ ਤੋਂ ਬਾਹਰ ਬੜੇ ਆ ਦਿਨਾਂ ਦੀ ਮੈਂ ਵੀ ਕੱਢਣੀ ਆ ਹਾਰ,
6: ਕਿ ਸਵੇਰੇ ਰੋਜ਼ ਲੱਗ ਜੀ ਸੰਕਣ ਸੰਕਣ
5: ਸੰਕਣੇ
6: ਸੰਕਣ
5: ਸੰਕਣੇ
6: ਚੁੱਪਣੀ ਚ ਪਾਣੀ ਲੈ ਕੇ ਡੁੱਬ ਮੈਂ, ਤੂੰ ਮਾਰ ਤੂੰ ਮੈਂ ਤੂੰ ਮਾਰ ਨਹੀਂ ਲਿਆ ਛੋਟੇ ਉਹਦੇ ਹੱਥ ਖੋਲਿਆ ਤੇ ਕਿਸੇ ਕਿਤੇ ਫੇਸ ਪਾਊਡਰ ਲਗਾ ਲਿਆ,
5: ਤੂੰ ਵੀ ਮੇਰੇ ਨਾਲੋਂ ਕਿਤੇ ਘੱਟ ਆ ਚੜੇਲੇ, ਮੈਂ ਸੀ ਬਣਾਈ ਲੈ ਗਈ ਚੱਕ
6: ਡੁੱਬ ਮਰ
5: ਤੂੰ ਮਰ ਤੂੰ ਮਰ ਤੂੰ ਮਰ ਤੂੰ ਮਰ ਹਰ ਵੇਲੇ ਮੇਰੀਆਂ ਸੁਰੀ ਸਾਰਾ ਹੀ ਕਰਦੀ, ਦੇਖ ਦੇਖ ਸਾਰਾ ਦਿਨ ਰਹੇ ਮੈਥੋਂ ਸਾੜਦੀ,
6: ਰਹਿਣ ਦੇ ਤੂੰ ਮੇਰੇ ਉੱਤੇ ਦੋਸ਼ ਨਾ ਲਗਾ, ਮੈਂ ਵੀ ਕੁੱਟ ਕੁੱਟ ਦੇਣੀ ਤੇ ਪੂਤ ਨੀ ਭਲਾ,
5: ਕਿਵੇਂ ਕੌੜਾ ਕੌੜਾ ਚੱਕ ਕੇ ਤੇਰੇ ਡਿੱਲ ਭੰਨ ਦੂ,
6: ਮੈਂ ਵੀ ਮਾਰ ਮਾਰ ਬੰਦ ਇਹਦੇ ਮੂੰਹ ਭੰਨ ਦੂ,
5: ਜੇ ਕੰਮ ਦਾ ਕੋਈ ਕਹਿ ਦੇ ਜਦੋਂ ਲੱਗ ਜੇ ਤੂੰ ਹੌਂਕਣ ਸੌਂਕਣ
6: ਸੌਂਕਣੇ
5: ਸੌਂਕਣ
6: ਸੌਂਕਣੇ
5: ਚੱਪਣੀ ਚ ਪਾਣੀ ਲੈ ਕੇ ਡੁੱਬ ਮਾਰ,
6: ਤੂੰ ਮਰ ਤੂੰ ਮਰ ਤੂੰ ਮਰ ਤੂੰ ਮਰ।
3: ਵਾਹ ਵਾਹ ਵਾਹ।
7: ਨੂੰ ਮੈਂ ਤੇ ਆਪਾ ਜਿਹਾ ਪਾ ਲਿਆ,
0: ਕਾਤੋ ਇਹਨਾਂ ਦੋਨਾਂ ਨੂੰ ਮੈਲਬਰਨ ਮੈਂ ਬੁਲਾ ਲਿਆ, ਹਰਗੁਣ ਫੜੀ ਬੈਠੀ ਸੀ ਗਲਾਵਾਂ ਅਨਾਹਤ ਦਾ, ਅਨਾਥ ਨੇ ਵੀ ਹੱਥ ਇਹਦੀ ਗੁੱਤਣੀ ਨੂੰ ਪਾ ਲਿਆ, ਸਾਰਾ ਦਿਨ ਕੁੱਕੜਾਂ ਦੇ ਵਾਂਗੂ ਲੜ ਲੜ, ਸਾਰੇ ਟੱਬਰ ਦੀ ਤੋਬਾ ਕਰਵਾਈ ਹੋਈ ਆ ਜੀ ਨਾਹਤ ਹਰ ਗੁਨੇ, ਮੇਰੀ ਜਿੰਦ ਸੂਲੀ ਉੱਤੇ ਲਟਕਾਈ ਹੋਈ ਆ ਜੀ ਨਾਹਤ ਹਰ ਗੁਨੇ, ਸਾਰੇ ਰੇਡੀਓ ਤੇ ਚਰ ਚਾਕਰ ਆਈ ਹੋਈ ਹੈ ਜੀ ਨਾਹਤ ਹਰ ਗੁਨੇ।
1: ਵਾਹ
3: ਬਿਊਟੀਫੁਲ, ਟੂ ਗੁੱਡ ਟੂ ਗੁੱਡ, ਮਜ਼ਾ ਆ ਗਿਆ,
1: ਪੈਕੇਜ ਹੋ ਗਿਆ ਤੇ ਫੁੱਲ ਪੈਕੇਜ ਹੋ ਗਿਆ, ਵਾਹ
3: ਬਿਊਟੀਫੁਲ,
1: ਵੈਰੀ ਨਾਈਸ ਵੈਰੀ ਨਾਈਸ, ਤੁਸੀਂ ਤੇ ਦਿਨ
3: ਦਿਨ ਬਣਾ
1: ਤੇ ਦੇਣ ਹੀ ਬਣਾਤਾ ਤੁਸੀਂ ਨਾਹਤ ਹਰਗੁਣ, ਥੈਂਕ ਯੂ
3: ਥੈਂਕ ਯੂ,
1: ਤੇ ਤੁਸੀਂ ਤੇ ਉੱਠ ਕੇ ਤਾੜੀਆਂ ਤੁਹਾਡੇ,
3: ਹਾਂ ਸਟੈਂਡਿੰਗ ਓਵੇਸ਼ਨ,
1: ਤੁਹਾਡੀ ਆਵਾਜ਼ ਵੀ ਬਹੁਤ ਸੋਹਣੀ ਆ ਤਿੰਨਾਂ ਦੀ, ਤੇ ਤੁਸੀਂ ਬਹੁਤ ਸੋਹਣੀਆਂ ਰੌਣਕਾਂ ਵੀ ਲਾਉਂਦੇ ਹੋ ਤੇ ਗੱਲਾਂ ਵੀ ਬੜੀਆਂ ਪਿਆਰੀਆਂ, ਥੈਂਕ ਯੂ
3: ਬਿਊਟੀਫੁਲ,
1: ਥੈਂਕ ਯੂ ਪੁੱਤ, ਰੱਬ ਤੁਹਾਨੂੰ ਬਹੁਤ ਖੁਸ਼ੀਆਂ ਦੇਵੇ, ਚੜ੍ਹਦੀ ਕਲਾ ਚ ਰਹੋ, ਇਸੇ ਤਰ੍ਹਾਂ ਤੁਸੀਂ ਸੋਹਣਾ ਸੋਹਣਾ ਬੋਲਦੇ ਰਹੋ, ਸੋਹਣੀ ਸੋਹਣੀਆਂ ਗੱਲਾਂ ਬੋਲੀਆਂ ਗਾਣੇ ਸੁਣਾਉਂਦੇ ਰਹੋ, ਥੈਂਕ ਯੂ ਪੁੱਤਰ ਜੀ, ਥੈਂਕ ਯੂ ਥੈਂਕ ਯੂ ਥੈਂਕ ਯੂ, ਆਹ ਤੇ ਇਹਨਾਂ ਨੇ ਮਤਲਬ ਸਾਰਾ ਹਫ਼ਤਾ ਹੀ ਇੱਕ ਪਾਸੇ ਕਰਦਾ, ਥੈਂਕ ਯੂ, ਤੇ ਨੈਕਸਟ ਨੈਕਸਟ ਸਾਡੇ ਨਾਲ ਕੌਣ ਹੈ, ਨੈਕਸਟ ਸਾਡੇ ਨਾਲ ਅਸੀਸ ਕੌਰ, ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਅੱਜ ਛੁੱਟੀ ਆ ਕੇ ਜਾਣਾ ਤੁਸੀਂ,
3: ਜਾਣਾ
1: ਤੁਸੀਂ ਰੋਜ਼ ਹੀ ਸਕੂਲ ਜਾਣਾ ਹੁੰਦਾ,
3: ਰੱਬ
1: ਤੇ ਹੈਗਾ ਪੁੱਤ ਪਾ ਲੋ ਤੁਸੀਂ,
7: ਰੈਡੀ ਹੋ ਗਈ
1: ਸੀ
3: ਬਸ, ਜਰਾਬਾਂ ਤੇ
1: ਜਰਾਬਾਂ,
3: ਅੱਛਾ ਮੈਂ ਅਜੇ ਤਾਂ ਗਈ ਤਾਂ ਜੀ
1: ਜੇ ਰੱਬ,
3: ਮੈਂ ਕਿਹਾ ਜਰਾਬਾਂ, ਮੈਂ ਕਿਹਾ ਰੱਬ ਦਾ ਕੀ ਰੋਲ ਹੋ ਗਿਆ,
1: ਜੇ ਇਹਦੇ ਵਿੱਚ ਗੈਪ ਜ਼ਿਆਦਾ ਆ ਗਿਆ, ਹਾਂ ਗੈਪ ਜ਼ਿਆਦਾ ਆ ਗਿਆ, ਕਈ ਵਾਰੀ ਗੈਪ ਕਰਕੇ ਕੰਮ ਖਰਾਬ ਹੋ ਜਾਂਦਾ,
3: ਹੋਰ ਕੀ ਸੁਣਾਉਂਗੇ ਅੱਜ,
1: ਤੁਸੀਂ ਵੀ ਕਿਹੜਾ ਘੱਟ ਹੋ, ਤੁਸੀਂ ਵੀ ਤਾਂ ਏਡਾ ਵਧੀਆ ਵਧੀਆ ਸੁਣਾਉਂਦੇ ਹੋ, ਜੇ ਸੀਸ ਕੋਲ ਵੀ ਹੋਵੇ ਨਾ ਇੱਕ ਦੀਦੀ ਨਾਲ, ਤੇ ਸੀਸ ਵੀ ਵੇਖੀ ਸੁਣਾਉਂਦਾ,
3: ਬਸ ਬਖਸ਼ੇ ਨਾ ਫਿਰ, ਹੈ
1: ਹੈ ਨਾ ਸੀਸ,
7: ਹਾਂਜੀ
1: ਇੱਕ ਦੀਦੀ ਹੋਵੇ ਨਾ ਲਾਗੇ ਸੀਸ ਤੇ, ਤੇ ਸੀਸ ਵੀ ਫਿਰ ਏਦਾਂ ਦਾ ਸੁਣਾਵੇ ਸਾਨੂੰ,
3: ਫਿਰ ਪੂਰੀ ਯੈਸ ਹੈ ਸੀਸ ਦੀ, ਓਕੇ
1: ਤੁਸੀਂ ਮੰਮਾ ਨੂੰ ਕਿਸੇ ਦਿਨ ਦੀਦੀ ਬਣਾ ਲਓ,
3: ਹਾਂ ਆਹੋ ਰੇਡੀਓ ਤੇ ਕਿਹੜਾ ਦੱਸਦਾ ਅਸੀਂ ਮੰਨ ਜਾਾਂਗੇ,
7: ਮੰਮਾ ਮੇਰੇ ਕਿਵੇਂ ਦੀਦੀ ਬਣਨਗੇ,
1: ਉਹ ਗਾਉਣ ਲਈ ਪ੍ਰਟੈਂਡ ਕਰਨਾ,
3: ਪ੍ਰਟੈਂਡ ਹੀ ਕਰਨਾ, ਤੁਸੀਂ ਕਹਿ ਰਹੇ ਹੋ ਦੀਦੀ ਆਇਆ ਮੇਰੇ, ਅਸੀਂ ਸਾਨੂੰ ਕਿਹੜਾ ਪਤਾ ਲੱਗਣਾ, ਸਹੀ ਕਿ ਨਹੀਂ,
1: ਹੋਰ
7: ਉਹ ਮੇਰੇ ਮੰਮਾ ਦੀਦੀ ਨਹੀਂ, ਉਹ ਕੋਈ ਹੋਰ ਦੀਦੀ,
1: ਉਹ ਜਿੱਦਾਂ ਜਿੱਦਾਂ ਫਿਲਮਾਂ ਦੇ ਵਿੱਚ ਉਦਾਂ ਬਣ ਜਾਈਦਾ ਵਾ,
3: ਹਾਂ
1: ਹੈ ਨਾ,
7: ਨਾ
3: ਲੈ ਚਲੋ ਇੱਕ ਵਾਰੀ ਸੋਚਿਓ, ਹੁਣੇ ਹੁਣਾ ਡਿਸੀਜਨ ਲੈਣ ਦੀ ਲੋੜ ਹੈ, ਸੋਚਿਓ ਦਾ ਸਹੀ ਵੀਕ ਓਵਰ ਦਾ ਵੀਕਐਂਡ, ਥਿੰਕ ਅਬਾਊਟ ਇਟ,
7: ਮੇਰੇ ਕੋਲ ਹੁੰਦੀ ਮੇਰੇ ਕੋਲ ਹੈਗੀ ਆ,
1: ਹੈ ਹੈਗੀ ਦੀਦੀ,
3: ਅੱਛਾ ਹੈਗੀ ਆ,
7: ਮੇਰੇ ਕੋਲ ਹੈਗੀ ਆ ਬਟ ਮੇਰੇ ਦੀਦੀਆਂ ਇੰਡੀਆ,
1: ਅੱਛਾ ਇੰਡੀਆ ਬਾਦੀ, ਓਕੇ ਓਕੇ ਓਕੇ,
3: ਹਾਂ ਤੇ ਇਸ ਟਾਈਮ ਤਾਂ ਬਹੁਤਾ ਟਾਈਮ ਨਹੀਂ ਹੁੰਦਾ,
1: ਅੱਛਾ ਬੋਨੀਬ੍ਰੁਕ ਵੀ ਹੈਗੀ ਇੱਕ ਦੀਦੀ,
3: ਲੈ
7: ਮੇਰੇ ਕਜ਼ਨਸ ਵੀ ਡੋਨੀਬ੍ਰੁਕ ਹੈ,
1: ਅੱਛਾ ਓਕੇ ਡੋਨੀਬ੍ਰੁਕ ਕਿ ਬੋਨੀਬ੍ਰੁਕ, ਤੁਸੀਂ ਤਾਂ ਬੜੇ ਰਿਚ ਹੋ, ਤੁਹਾਡੇ ਕੋਲ ਇੰਨੀਆਂ ਦੀਦੀਆਂ, ਇੰਨੀਆਂ ਦੀਦੀਆਂ,
3: ਵੈਰੀ ਗੁੱਡ,
7: ਤਿੰਨ ਇੱਥੇ
1: ਬੋਲੇ,
3: ਤੁਹਾਨੂੰ ਮਿਲਾ ਕੇ ਹੋ ਗਏ ਸੈਵਨ, 6-7
7: ਮੇਰੇ ਹੈਗੇ 3 brothers
3: ਥ੍ਰੀ ਬ੍ਰਦਰਸ ਹੋ ਗਿਆ
7: ਨਹੀਂ
3: ਨਹੀਂ ਇੱਕ ਮਿੰਟ ਕਨਫਿਊਜ਼ਨ ਹੋ ਰਹੀ ਹੈ ਬਈ ਰੁਕੋ
7: ਵੋਟਾਂ
1: ਵਾਟਾਂ ਬਣਦੀਆਂ ਕੁਛ ਸਕਿਪ ਨਾ ਹੋ ਜਾਏ ਦੀਦੀ ਉਹਨਾਂ ਦੀ
3: ਧਿਆਨ ਰੱਖਿਓ
1: ਠੀਕ ਆ ਇੱਥੇ ਵੀ ਮਰਦਮਸ਼ੁਮਾਰੀ ਹੋਣੀ ਆ ਇੱਥੋਂ ਵਾਲੀਆਂ ਦੀਦੀਆਂ ਨੂੰ ਵੀ ਕਹਿ ਦਿਓ ਤੇ ਉੱਥੇ ਵੀ ਵੋਟਾਂ ਵਾਟਾਂ ਜ਼ਰੂਰ ਬਣਾ ਲਿਓ
3: ਕੀ
1: ਸੁਣਾਓਗੇ ਫਿਰ
3: ਲਾਲਾ 6-7 ਦੀ ਸਾਰੀਆਂ ਕਿਸਮਾਂ ਸੁਣਾਣੀਆਂ ਅਜੇ
1: ਟਾਈਪ ਆਫ 6-7 ਹੈ ਨਾ
7: ਬੱਲੇ
1: ਮਾਮੇ ਨਾਲ ਬੂਟ
3: ਜਰਾਬਾਂ ਜਰਾਬਾਂ ਪਾ ਕੇ ਨੀ ਜਾਣਾ ਅੱਜ ਸਕੂਲ ਜਰਾਬਾਂ ਪਾ ਕੇ ਨੀ ਜਾਣਾ ਅੱਜ ਸਕੂਲ
1: ਪੰਮੀ
3: ਬਾਈ ਬਣਾਤਾ
1: ਇਹ ਵੇਖੋ ਇਹ ਲੱਕੀ ਜਨਰੇਸ਼ਨ ਆ ਆਪਾਂ ਉਸ ਜਨਰੇਸ਼ਨ ਚ ਜਿਹੜੇ ਪਾਉਣ ਲੱਗੇ ਪਹਿਲਾਂ ਸੁੰਘਦੇ ਹੁੰਦੇ ਹਾਂ ਮੈਂ ਹੁਣ ਵੇ ਨਾ ਹੁਣ ਜਾਣੇ ਅੱਜ ਕੱਲ ਨੀ ਕਰਦੇ ਆਪਣੇ ਪੱਕਾ ਹੁੰਦਾ ਹੈ ਨਾ ਪਾਉਣ ਤੋਂ ਪਹਿਲਾਂ ਪੁੱਠੀਆਂ ਕਰਕੇ ਵੱਡਿਆਂ ਛੋਟਿਆਂ ਸਾਰਿਆਂ ਦਾ ਇਹੋ ਹੀ ਪੱਕਾ ਹੁੰਦਾ
3: ਇੱਕ ਇਹ ਵੀ ਹੁੰਦਾ ਨਾ ਕੁੜੀਆਂ ਚ ਥੋੜੀ ਅਕਲ ਹੁੰਦੀ ਹੈ ਥੋੜੀ ਸਿਵਿਕ ਸੈਂਸ ਕਹਿ ਲੋ ਸਿਵਿਲਾਈਜੇਸ਼ਨ ਚ ਥੋੜੀ ਜ਼ਿਆਦਾ ਇਵੋਲਵਡ ਨੇ ਕੁੜੀਆਂ ਮੈਨੂੰ ਲੱਗਦਾ ਮੁੰਡੇ
1: ਕੁੜੀਆਂ
3: ਅੱਜ ਦੀ ਹਾਂ ਅੱਜ ਦੀ ਜਨਰੇਸ਼ਨ ਥੋੜੇ ਹੋਣੇ ਆ ਸਾਡੇ ਵਰਗੇ
1: ਕੁੜੀਆਂ ਦੂਰੋਂ ਪਛਾਣ ਲੈਂਦੀਆਂ ਪੀ
3: ਹਾਂ ਇਹ ਕੰਮ ਠੀਕ ਨੀ ਹੈ ਬਈ ਹਾਈਜੀਨ ਹੁਈਜੀਨ ਦਾ ਕਨਸੈਪਟ ਨਾ ਉਹਨਾਂ ਵੱਲੋਂ ਹੀ ਆਇਆ ਹੋਇਆ
1: ਓਕੇ ਚਲੋ ਮੈਂ ਤੇ ਵੀ ਇਹ ਵੀ ਵੇਹਨਾ ਹੁੰਦਾ ਵੀ ਮਤਲਬ ਉਹ ਆਪਣਾ ਉਹਨਾਂ ਨੂੰ ਪਤਾ ਵੀ ਸਾਡੀਆਂ ਗੰਦੀਆਂ ਹੋਈਆਂ ਨਾ ਮੰਨ ਲਓ ਤੇ ਉਹਨਾਂ ਨੇ ਪਹਿਲਾਂ ਹੀ ਐਕਸਚੇਂਜ ਕਰ ਦੇਣੀਆਂ ਹੁੰਦੀਆਂ ਤੇ ਕੁਝ ਸਕੂਲ ਦੀਆਂ
3: ਸਹੀ ਗੱਲ ਕੀਤੀ ਹੈ ਬਈ
1: ਇਹ ਵੀ ਬੜਾ ਚੱਲਦਾ ਇਹ ਕੰਮ
3: ਵਾਹ ਵਾਹ ਵਾਹ ਬਚ ਕੇ ਰਹੋ ਮੁੰਡੇ ਬਚ ਕੇ ਰਹੋ
1: ਅੱਜ ਕੱਲ ਤੇ ਵੇਖੋ
3: ਹੁਣ ਤਾਂ ਵੈਸੇ ਅਕਰੋਸ ਜਨਰੇਸ਼ਨ
1: ਢੇਰ ਲੱਗਾ ਰਹਿੰਦਾ ਅੱਜ ਕੱਲ ਨਿਆਣਿਆਂ ਨੂੰ ਪਤਾ ਵੀ ਨੀ ਲੱਗਦਾ ਸਾਡੇ ਨਾਲ ਕੀ ਚਲਾਕੀ ਹੋ ਗਈ ਥੋੜੀਆਂ ਮੀਨ ਚਲਾਕੀਆਂ ਨੇ ਹਾਂਜੀ ਸਤਿ ਸ਼੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਰਹੋ ਕੀ ਹਾਲ ਤੁਹਾਡਾ
3: ਕੱਲ ਸੁਣਿਆ ਤੁਹਾਡਾ ਫੋਨ ਹੜਤਾਲ ਤੇ ਸੀ
1: ਖਬਰ ਲੱਗ ਜੇ ਵੀ ਰੂਬੀ ਕੌਣ ਵਾਲਿਆਂ ਦਾ ਫੋਨ ਡਾਟਾ ਨਾ ਫੋਨ ਕਰਕੇ ਹੋਇਆ ਬੰਦ ਕਿੱਦਾਂ ਦੀ ਖਬਰ ਬਣੂਗੀ ਦੱਸ ਹੈ ਨੀ ਤਵਨੀਤ
7: तेल
8: डैडा पा के देंदे हुंदे मम्मा पाउंदे आ
3: मम्मा
8: डर दे के दस दे रिस्पोंसिबिलिटीज सारिया मम्मा ने
3: मम्मा ने देखनी होंगे
8: बार माड़ा मोटा काकू कटना
7: मम्मा कटे दे
8: कपड़े इधर उधर खिलारी जाने ला के सुट देने जिथे रोटी खानी उथे भांडे रहन देने
3: तौलिया बेड ते रख देना चकना नी है
8: ना आ काम हुंदे पापिया दे
7: डैडा नूं कुछ दिसदा नी जे सामने कोई चीज है
8: जे सामने मान लो कोई
3: काम इस तरह का हाँ दिसना ये हुंदा है पता नहीं सारे डैडिया दे अंदर हुंदा है काम वाली चीजा दिखनी ना घट
8: डैडे दी नेड़े वाली नजर खराब हुंदी है
3: हाँ जी हाँ जी
7: डैडा बहुत चामले हुए तुसी डैड नू समझाना
8: तो एक दी आइडिया लाया पी डैडा भला की गल्लां करके हसदे होणगे
3: तमनीत
8: वोटिंगा ने फड़ के सम्मानित कर देना ही तेन
7: लास्ट वीकेंड की खादा बिकॉज मम्मा ने चेक करना सी डैडा केवे ब्रेन चलदा डैड नू कुछ याद भी नहीं हैगा ओदो याद है जो असी लड़ाई कीती
3: मुश्किल है पिछले हफ्ते का याद रखना थानू याद रखना पिछले हफ्ते की खादा शनिवार
7: डिनर
3: ता याद रहना चाहिए देखो ए वाला ता याद रहना
8: चलो आप अज याद करने की कोशिश करांगे
3: आपां
8: केड़े दिन की खादा है की सुनाओगे फिर अज चलो ठीक
3: है दो दिन होर मिल गए वेरी गुड
8: गुड गुड गुड
7: मैं पूछना
8: ओके जरूर ठीक है
3: सुनाऊंगे
8: तेरे को तो डर ही लगता कुड़ी
3: सही गल
7: मैं पूत नहीं है गे
8: भूतों से कौन डरता है साहेब
7: मैं मम्मा एक वोट ला रहे सी कौन आज आओगा
2: ਤੇ ਅੱਜ ਗਾਣਾ ਲੱਗੂਗਾ। ਮੰਮਾ ਕਹਿੰਦੇ ਯਸ਼ਪ੍ਰੀਤ ਆਓਗੇ ਤੇ ਗਾਣਾ ਨਹੀਂ ਲੱਗੂਗਾ, ਤੇ ਮੈਂ ਕਹਿੰਦੇ ਕ੍ਰਿਸ਼ਨਾ ਵੀਰ ਜੀ ਆਓਗੇ ਤੇ ਗਾਣਾ ਲੱਗੂਗਾ, ਤੇ ਮੈਂ ਕਰੈਕਟ ਸੀ।
8: ਸਾਰਾ ਕੁਛ ਹੀ ਕਰੈਕਟ ਕਰਦੇ। ਅੱਜ ਸਕੂਲ ਜਾਣਾ ਵਾ?
2: ਹਾਂਜੀ ਜਾਣਾ।
8: ਓਕੇ ਓਕੇ
2: ਮੰਮਾ।

0: ਬੋਲੀ ਸੁਣਾਓਗੇ?
1: ਓਕੇ, ਸੁਣਾਓ ਜੀ। ਤੁਸੀਂ ਤੇ ਜਿੰਨੀਆਂ ਸੁਣਾਤੀਆਂ ਨਾ, ਹੁਣ ਬੋਲੀ ਭਾਵੇਂ ਰਹਿਣ ਦੋ, ਹੁਣ ਭਾਵੇਂ ਸੇਵ ਕਰ ਲਓ ਬੋਲੀ, ਮੰਡੇ ਲਈ ਸੇਵ ਕਰ ਲਓ ਹੁਣ।
2: ਇੱਕ
1: ਜਣੇ ਨੂੰ ਸਿਰਫ ਲਿਆਉਣਾ ਹੁੰਦਾ, ਬਾਕੀ
3: ਮਿਸਾਲ ਇੱਕ ਮਿਸਾਲ ਹੁੰਦਾ ਨਾ, ਇੱਕ ਦੀ ਮਿਸਾਲ,
1: ਇੱਕੋ ਕਾਂ ਟੰਗਣਾ ਹੁੰਦਾ ਮਾਰ ਕੇ। ਇਹ ਤੇ ਪਹਿਲਾਂ ਪਹੁੰਚ ਗਏ ਹੋਣੇ।
2: ਸਹੀ ਗੱਲ
1: ਹੈ ਨਾ, ਅਸ਼ਲੀਨ ਇੱਦਾਂ ਹੁੰਦਾ ਨਾ, ਮੰਮਾ ਇਹਨਾਂ ਨੂੰ ਨੀ ਕੁਛ ਕਹਿੰਦੇ। ਹਾਂ, ਤੇ ਨਾਲੇ ਬੱਚੇ ਨੂੰ ਇਹ ਰਹਿੰਦਾ ਵੀ ਮੈਨੂੰ ਨੀ ਮੰਮਾ ਕੁਛ ਕਹਿੰਦੇ, ਹੈ ਨਾ, ਇੱਦਾਂ ਹੀ ਹੈ ਨਾ। ਹਾਂ, ਇਹ ਨਿੱਕਿਆਂ ਦੋਵਾਂ ਨੇ ਤੇ ਹਾਂਜੀ ਕਰਨਾ ਹੁੰਦਾ ਬਸ।
2: ਹਾਂਜੀ,
1: ਕੀ ਸੁਣਾਓਗੇ ਫਿਰ? ਹਾਂਜੀ,
0: ਇੱਕ ਬੋਲੀ।
1: ਹਾਂਜੀ,
0: ਵਾਲੀ ਰੱਸੀ ਖੱਟਰ ਗਿਆ ਸੀ, ਵਾਲੀ ਬੱਸੀ ਖੱਟਰ ਗਿਆ ਸੀ, ਖੱਟੇ ਲਿਆਂਦੇ ਨਾਰਾ,
1: ਮੈਂ ਪੰਜਾਬਨ ਜੱਟੀ, ਮੇਰਾ ਸ਼ਹਿਰ ਬਟਾਲਾ,
0: ਮੇਰਾ ਸਭ ਤੋਂ ਪਿਆਰਾ,
1: ਮੇਰਾ ਵੀਰਾ ਸਭ ਤੋਂ ਪਿਆਰਾ, ਮੇਰਾ ਵੀਰਾ ਸਭ ਤੋਂ ਪਿਆਰਾ, ਮੇਰਾ ਵੀਰਾ ਸਭ ਤੋਂ ਪਿਆਰਾ, ਵੀਰ ਜੀ, ਵੀਰ ਜੀ, ਸਾਡੇ ਪਿਆਰੇ ਵੀਰ ਜੀ,
2: ਨਾ ਕੁੱਟਿਆ ਕਰੋ ਵੀਰ ਜੀ, ਵੀਰ ਜੀ,
1: ਸਾਡੇ ਪਿਆਰੇ ਵੀਰ ਜੀ, ਅੱਜ ਬੜੀ ਸੁਲਾਹ ਹੋਈ ਆ, ਹੈ
2: ਹਾਂ ਲੈ, ਅੱਜ ਤਾਂ ਵੀਰ ਵੀਰੇ ਦੀ ਬੜੀ ਇਜ਼ਤਮਾਨ ਹੋਇਆ ਵੇ, ਕਿਆ ਬਾਤ ਹੈ, ਅੱਜ ਤੇ ਬੜੀ
1: ਹਾਂ, ਅੱਜ ਤੇ ਵੀਰ ਦੀ ਬੜੀ ਸੁਲਾਹ ਹੋਈ ਆ ਲੱਗਦੀ,
2: ਵਾਹ ਵਾਹ ਵਾਹ,
1: ਰੱਖੜੀ ਆਉਣ ਵਾਲੀ ਆ, ਵੈਰੀ ਸਮਾਰਟ, ਥੈਂਕ ਯੂ, ਥੈਂਕ ਯੂ ਐਸ਼ਲਿਨ
0: ਜੀ।
1: ਸਾਡਾ ਠੀਕ ਹੈ,
2: ਤੁਸੀਂ ਦੱਸੋ ਤੁਹਾਡਾ ਠੀਕ ਹੈ ਨਾ, ਹਾਲ ਚਾਲ ਓਕੇ ਹੈ?
0: ਮੇਰਾ ਵੀ ਠੀਕ ਹੈ।
1: ਅੱਜ ਯਾਰ ਭੈਣ ਨੇ ਬੜੀ ਤੁਹਾਡੀ ਸਿਫਤ ਕੀਤੀ ਆ,
0: ਅੱਜ ਸਾਲੇ ਨੂੰ ਕਹਿਣਾ ਜੇ ਟਰੱਕ ਦੀ ਸਰਵਿਸ ਕਰਾਇਆ ਕਰੋ।
1: ਅੱਛਾ, ਟਰੱਕ ਦੀ ਸਰਵਿਸ ਕਰਾਇਆ ਕਰੋ,
0: ਕਰੋ ਤੇ ਟਰੱਕ ਖਰਾਬ ਹੋਇਆ।
1: ਅੱਛਾ,
0: ਤੇ ਟ੍ਰੈਫਿਕ ਹੋਇਆ।
1: ਓ ਹਾਂ, ਅੱਜ ਟਰੱਕ ਖਰਾਬ ਹੋਇਆ ਨਾ,
2: ਓਕੇ।
0: ਹਾਂਜੀ, ਤੇ ਗੱਡੀ ਨੂੰ ਅੱਗ ਕਿਵੇਂ ਲੱਗੀ?
1: ਉਹ ਵਿੱਚ ਵੱਜ ਗਈ ਨਾ, ਤਾਂ ਕਰਕੇ।
0: ਕਿੱਥੇ
2: ਵੱਜੀ ਹੈ? ਕਿੱਥੇ ਵੱਜੀ
1: ਦੱਸੋ? ਉਹ ਟਰੱਕ ਦੇ ਵਿੱਚ।
0: ਟਰੱਕ ਦੇ ਵਿੱਚ, ਫਿਰ ਟਰੱਕ ਖਰਾਬ ਹੋ ਗਿਆ ਜਦੋਂ ਟਰੱਕ ਦੇ ਵਿੱਚ ਵਲਿਆ।
1: ਹਾਂ, ਟਰੱਕ ਪੁੱਤੋਂ ਖਰਾਬ ਹੋ ਗਿਆ ਸੀ, ਤੇ ਫਿਰ ਉਹ ਪਿੱਛੋਂ ਪਤਾ ਨੀ ਲੱਗਾ, ਤੇ ਪਿੱਛੋਂ ਟਰੱਕ ਚ ਟਰੱਕ ਵੱਜ ਗਈ।
0: ਫਿਰ ਟਰੱਕ ਉਲਟਾ ਹੋ ਗਿਆ?
1: ਨਹੀਂ, ਟਰੱਕ ਨੀ ਉਲਟਾ ਹੋਇਆ,
2: ਟਰੱਕ ਨੀ ਉਲਟਾ ਹੋਇਆ ਵੀ, ਇਸ ਗੱਲੋਂ ਬਚਾ ਰਹੇ
0: ਉਹਦੇ। ਤੇ ਉਹਨੂੰ ਲਾਈਕ ਗੱਡੀ ਸਾਲੀ ਅੰਦਰ ਤੋਂ ਸੱਲ ਗਈ।
1: ਤੁਸੀਂ ਕਿੱਥੋਂ ਸੁਣੀ ਆ ਇਹ ਗੱਲ, ਪਹਿਲਾਂ ਦੱਸੋ ਮੈਨੂੰ, ਕਿੱਥੇ ਵੇਖੀ, ਕਿੱਥੋਂ ਸੁਣੀ ਤੁਸੀਂ?
0: ਜਿੱਥੇ ਅਸੀਂ ਮੂਵੀ ਦੇਖੀ, ਲਾਈਕ ਜਿੱਥੇ ਅਸੀਂ ਜਿੱਥੇ ਜਦੋਂ ਮੰਮਾ ਦੀ 15 ਕਲਾਸ ਸੀ, ਅਸੀਂ ਫਿਰ ਦਾਦਾ ਤੇ ਮੈਂ ਗੱਡੀ ਲਾਈਕ
1: ਅੱਛਾ ਤੁਸੀਂ ਗੱਡੀ ਦੇ ਵਿੱਚ
0: ਖੇਡਦੇ ਸੀ, ਫਿਰ
1: ਵੀਡੀਓ
0: ਵੇਖਦੇ ਸੀ, ਇੱਕ ਗੱਡੀ ਪਾਰਕ ਤੇ ਖੇਡੇ ਸੀ, ਫਿਰ ਮੈਂ ਇੱਕ ਗੱਡੀ ਦੇਖੀ ਕੇਜ ਦੇ ਅੰਦਰ ਸਲੀ ਸੀ।
1: ਚਲੋ ਆਪਾਂ ਫਿਰ ਨਾ ਡੈਡਾ ਕੋਲ ਪੁੱਛ ਕੇ ਫਿਰ ਦੱਸਾਂਗੇ
0: ਤੁਹਾਨੂੰ। ਫਿਰ ਅੰਦਰ ਤੋਂ ਵੀ ਸਰੀ ਸੀ।
1: ਓਹੋ,
2: ਕੋਈ ਨਹੀਂ, ਆਪਾਂ ਫਿਰ
1: ਆਪਾਂ ਫਿਰ ਪਹਿਲਾਂ ਉਹ ਵਾਲੀ ਵੀਡੀਓ ਲਵਾਂਗੇ ਨਾ ਡੈਡਾ ਕੋਲੋਂ, ਤੇ ਫਿਰ ਤੁਹਾਨੂੰ ਦੱਸਾਂਗੇ,
2: ਠੀਕ ਹੈ?
1: ਉਹ ਮੈਨੂੰ ਲੱਗਦਾ ਤੁਸੀਂ ਫਿਲਮ ਵੇਖੀ ਆ, ਉਹ ਫਿਲਮਾਂ ਦੇ ਵਿੱਚ

0: ਚ ਨਾ ਓਦਾਂ ਹੀ ਸਾੜਦੇ ਆ ਗੱਡੀਆਂ, ਉਹ ਫਿਲਮਾਂ ਦਾ ਸੀਨ ਬਣਾਉਂਦੇ ਆ ਪੁੱਤ,
1: ਫੇਕ ਸੀਨਸ ਹੁੰਦੇ ਨਾ ਫਿਲਮਾਂ ਚ, ਉਹ ਬਣਾਇਆ ਉਹਨਾਂ ਨੇ,
0: ਉਹ ਫਿਲਮ ਫਿਲਮ ਖੇਡਦੇ ਆ ਨਾ ਤਾਂ ਕਰਕੇ।
2: ਖਬਰਾਂ
0: ਸੁਣਾਉਣੀ ਜੀ,
1: ਥੈਂਕ ਯੂ
0: ਸਾਡੇ ਨਾਲ ਕੌਣ ਆ ਗਿਆ? ਸਾਡੇ ਨਾਲ ਸੁਖਨ ਜੀ, ਸਤਿ ਸ੍ਰੀ ਅਕਾਲ ਸੁਖਨ, ਕੀ ਹਾਲ ਹੈ? ਸਤਿ ਸ੍ਰੀ ਅਕਾਲ, ਕੀ ਹਾਲ ਤੁਹਾਡਾ?
1: ਵੈਰੀ ਗੁੱਡ।
0: ਇਹ ਤੇ ਡਡਵਾਲ ਸਾਹਿਬ ਸਟੀਲ ਬੋਡੀ ਆ, ਇਹਨਾਂ ਨੂੰ ਠੰਡ ਠੁੰਡ ਨੀ ਲੱਗਦੀ, ਏਡੇ ਸਟਰੋਂਗ ਆ ਇਹ।
1: ਕੀ ਬਾਤਾਂ ਨੇ,
0: ਇਹ ਤੇ ਜੰਪ ਮਾਰ ਕੇ ਤੇ ਐ ਨਿਕਲ ਜਾਂਦੇ ਸੋਫੇ ਦੇ ਉੱਤੋਂ ਦੀ।
1: ਅੱਛਾ, ਓ ਗੁੱਡ ਯਾਰ,
0: ਹੈਨਾ,
1: ਸੱਚੀ ਗੱਲ ਹੈ ਇਹ? ਡਡਵਾਲ ਸਾਹਿਬ
0: ਇਹ ਤੇ ਵੀਰ ਜੀ ਤੋਂ ਵੀ ਤੇਜ਼ ਭੱਜਦੇ ਆ।
1: ਅੱਛਾ, ਬੱਲੇ ਬੱਲੇ,
0: ਵੀਰ ਜੀ ਤੋਂ ਇਹਨਾਂ ਤੋਂ ਅੱਗੇ ਨੀ ਲੰਘ ਸਕਦਾ ਵੀਰ ਜੀ।
1: ਲੈ, ਵੈਰੀ ਗੁੱਡ,
2: ਮੇਰਾ ਥੋੜਾ ਜਿਹਾ ਸੋਏ, ਮੇਰੇ ਤੋਂ ਤੇਜ਼ ਭੱਜਦਾ,
0: ਥੋੜਾ ਜਿਹਾ ਤੇਜ਼ ਭੱਜਦਾ ਨਾ, ਹਾਂ ਥੋੜਾ ਜਿਹਾ ਹੀ ਤੇਜ਼ ਭੱਜਦਾ ਵਾ,
1: ਥੋੜਾ ਹੀ ਹਜੇ,
0: ਕਿਉਂਕਿ ਵੱਡਾ ਵਾ ਨਾ,
1: ਵੱਡਾ ਜਦੋਂ ਵੱਡੇ ਹੋ ਗਏ ਇਹਨਾਂ ਨੇ ਹੋਰ ਤੇਜ਼ ਹੋ ਜਾਣਾ।
0: ਵੈਰੀ ਓਨੈਸਟ ਯਾਰ,
1: ਗੁੱਡ ਯਾਰ, ਵੈਰੀ ਗੁੱਡ।
0: ਕੀ ਸੁਣਾਓਗੇ ਫਿਰ ਅੱਜ? ਓਕੇ
1: ਲਿਆਓ ਜੀ, ਲਿਆਓ।
0: ਹਾਂਜੀ, ਥੜੇ ਉੱਤੇ ਥੜਾ ਉੱਤੇ ਲਾਲ ਕਬੂਤਰ ਖੜਾ। ਅੱਛਾ ਅੱਛਾ, ਲਾਲ ਜੀ ਵੀ ਉਲਟਦੇ ਆ ਤੇ ਚੇਤਾ ਚੇਤਾ ਹੀ ਆ ਗਿਆ। ਤੇ ਥੜੇ ਉੱਤੇ ਥੜਾ ਤੇ ਉੱਤੇ ਲਾਲ
1: ਕਬੂਤਰ
0: ਕਬੂਤਰ ਖੜਾ ਹੈ। ਵੇ ਕਬੂਤਰਾ, ਹਾਂਜੀ
1: ਅੱਛਾ,
0: ਹਾਂਜੀ ਥੜੇ ਉੱਤੇ ਥੜਾ ਤੇ ਉੱਤੇ ਲਾਲ ਕਬੂਤਰ ਖੜਾ,
1: ਇਹ ਕੀ ਹੋ ਸਕਦਾ ਬਈ?
0: ਓਹੋ,
1: ਮੱਚਸ
2: ਹੈ,
1: ਸੂਈ ਧਾਗਾ।
2: ਨਹੀਂ,
1: ਚਲੋ ਠੀਕ ਹੈ ਫਿਰ, ਮੇਰੀ ਛੁੱਟੀ ਹੈ।
0: ਕੁੱਤਾ,
1: ਡੋਗੀ।
2: ਨਹੀਂ,
0: ਕੋਠੇ ਤੇ ਚੜਿਆ ਕੁੱਤਾ
1: ਲਾਲ ਰੰਗ ਦਾ,
0: ਦੀਵਾਲੀ ਤੇ ਯੂਜ ਕਰਦੇ ਆ। ਹਵਾਈਆਂ, ਫੁੱਲ ਝੜੀਆਂ, ਹਾਂ ਮਠਿਆਈਆਂ,
1: ਅਨਾਰ। ਹੋਰ ਕੀ ਹੁੰਦਾ
0: ਦੀਵਾਲੀ ਤੇ? ਕੀ
1: ਹਵਾਈ ਹੋ ਗਈ, ਫੁੱਲ ਝੜੀਆਂ ਹੋ ਗਈਆਂ,
0: ਹਾਰ ਗਏ ਹਾਰ ਗਏ
1: ਹਾਰ ਗਏ ਹਾਰ ਗਏ ਬਈ
0: ਹਾਰ ਗਏ।
1: ਗੁੱਡ ਟ੍ਰਿਕ ਯਾਰ, ਵੈਰੀ ਵੈਲ ਟ੍ਰਿਕਡ ਡਡਵਾਲ ਸਾਹਿਬ,
0: ਵੈਰੀ ਗੁੱਡ,
1: ਵੈਰੀ।
0: ਥੈਂਕ ਯੂ ਸੁਖਨ, ਥੈਂਕ ਯੂ। AM. Thank you.
1: Very good. Bye bye. Bye bye. 1674.
0: Wow. Sukhan, tu itte kamali karti. Oh, has ke sach has ke nahi bhaya.
1: Eh ta main kaam hai.
0: Hain? I hope the kaam hi main. ਹਾਂਜੀ ਮੰਨਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਅੰਕਲ ਜੀ, ਨਾਲੇ ਕ੍ਰਿਸ਼ਨਾ ਵੀਰ ਜੀ। ਸਤਿ ਸ੍ਰੀ ਅਕਾਲ ਮੰਨਤ ਜੀ,
1: ਕਿਵੇਂ ਹੋ?
0: ਅੱਜ ਕਾਹਦੀ ਛੁੱਟੀ ਕਰ ਲਈ?
2: ਅਸੀਂ ਨਹੀਂ ਕੀਤੀ, ਮੈਂ ਤਾਂ ਹੁਣ ਆ ਕਰੀ, ਮੇਰੇ ਤਾਂ ਅਟੈਂਡੈਂਸ 100% ਪਈ ਆ।
0: ਅੱਛਾ
1: ਬੱਲੇ,
0: ਉਹ ਫਿਰ ਜਦੋਂ 100% ਹਾਜ਼ਰੀ ਹੋਊਗੀ ਤੇ ਤੁਹਾਨੂੰ ਕੁਛ ਦੇਣਗੇ ਉਹ?
2: ਦੂਜੇ ਤਾਂ ਮੇਰੀ ਕਦੇ 70 ਹੋਈ, ਕਦੇ 80 ਹੋਈ।
1: ਅੱਛਾ, ਓਕੇ ਓਕੇ, ਵੈਰੀ ਗੁੱਡ ਯਾਰ, ਵੈਰੀ।
0: ਵੈਸੇ ਇੱਥੇ ਆਪਣੇ ਕੋਲ ਵੀ ਮੰਨਤ ਦੀ 100% ਹੀ ਆ ਅਟੈਂਡੈਂਸ।
1: ਹਾਂ, ਇਹ ਵੀ ਗੱਲ ਸਹੀ ਹੈ,
0: ਪਰ ਵਿੱਚ ਇੱਕ ਦੋ ਛੁੱਟੀਆਂ ਹੈਗੀਆਂ ਮੈਂ ਵੇਖਿਆ।
1: ਅੱਛਾ, ਚਲੋ ਕੋਈ ਨੀ, ਇੰਨਾ ਕੁ ਤਾਂ ਬਣਦਾ।
0: ਆਹੋ,
1: ਇੰਨਾ ਕੁ ਤਾਂ ਬਣਦਾ
0: ਹੈ ਮੰਨਤ।
2: ਹਾਂਜੀ, ਕਿਉਂਕਿ ਮੈਂ ਜਦੋਂ ਛੁੱਟੀਆਂ ਸੀਗੀਆਂ ਮੈਂ ਸੁੱਤੀ ਪਈ ਰਹਿ ਗਈ ਸੀ, ਫਿਰ ਇਕੱਲੇ ਫਤਿਹ ਨੂੰ ਗੱਲ ਕਰਨੀ ਪਈ।
1: ਹਾਂ, ਓਨੈਸਟ ਹੈ ਜੀ, ਓਨੈਸਟ
0: ਮੰਨਤ, ਪੂਰੀ ਓਨੈਸਟ, ਮੰਨਤ ਨਹੀਂ ਝੂਠ ਬੋਲਦੀ, ਪ੍ਰਧਾਨ ਜੀ ਬਸ।
1: ਹਾਂ ਨਹੀਂ, ਠੀਕ ਹੈ, ਪ੍ਰਧਾਨ ਦਾ ਸੱਚਾ ਹੋਣਾ ਬਹੁਤ ਜ਼ਰੂਰੀ ਹੈ। ਵੈਰੀ ਗੁੱਡ,
0: ਕੀ ਸੁਣਾਓਗੇ ਫਿਰ ਪ੍ਰਧਾਨ ਜੀ?
2: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
0: ਓਕੇ,
2: ਸੱਸ ਮਰੀ ਨੇ ਐਡ ਕਰ ਦਿੱਤਾ, ਸੱਸ ਮਰੀ ਨੇ ਐਡ ਕਰ ਦਿੱਤਾ, ਦੇਖੇ ਫਲ ਦੇਖੇ ਪਾਟੀ ਜੁਲੀ ਨੀ ਮੈਂ ਜੁਟਲੀ।

0: ਬੱਲੇ
1: ਉਹ ਬਸ ਭਰਾ
0: ਇੰਨੀਆਂ ਗੱਡੀਆਂ ਸਾਹ ਲੈ ਲਓ ਇੰਨੀਆਂ ਗੱਡੀਆਂ ਦੇ ਨਾਮ ਪਤਾ
2: ਤੁਹਾਨੂੰ ਵੱਧ ਮੈਨੂੰ ਇਹ ਤੋਂ ਵੱਧ ਪਤਾ ਵਾ
1: ਗ੍ਰੀਨ ਜੇ ਕਲਰ ਦੀ ਆਂਦੀ ਲੈਂਬਰਗਿਨੀ ਉਹ ਵਾਲੀ ਇਹ
2: ਹਾਂਜੀ ਉਹ ਸਭ ਤੋਂ ਸੋਹਣੀ
1: ਚਲਦੇ ਫਿਰ ਲੈ ਕੇ
2: ਆਉਂਦੇ
0: ਮਿਲੀਅਨ ਡਾਲਰ
2: ਇੱਕ ਗੱਡੀ ਚ
1: ਦੇਖੋ ਬੱਚਿਆਂ ਨੂੰ ਇਕਾਨਮੀ ਪਤਾ ਮਿਲ ਬੰਦੀ
2: ਜਿਹੜੀ ਬੁਗਾਟੀ ਆ ਆਸਟ੍ਰੇਲੀਆ ਚ ਉਹ ਲੀਗਲ ਆ ਕਿਉਂਕਿ ਓਨਲੀ ਲੈਫਟ ਸਾਈਡ ਸਟੀਅਰਿੰਗ ਵੀਲ ਬਣਾਉਂਦੇ ਇੱਥੇ ਰਾਈਟ ਆਨ
1: ਅੱਛਾ
0: ਯਾਰ ਬੜੀ ਜਾਣਕਾਰੀ
2: ਲੈਂਬਰਗਿਨੀ ਇਵੈਂਟ ਸ਼ੁਕਰੇ ਕਰੋ ਲੈਂਬਰਗਿਨੀ ਜਿਹੜੇ ਆ ਲੈਂਬਰਗਿਨੀ ਵਾਲੇ ਉਹਨਾਂ ਨੇ ਰਾਈਟ ਸਾਈਡ ਤੇ ਲੈਫਟ ਸਾਈਡ ਕੀਤੀ ਆ
1: ਓਕੇ ਓਕੇ
0: ਗੁੱਡ ਵੈਰੀ ਨਾਈਸ ਫਤਿਹ ਯਾਰ
1: ਵੈਰੀ ਨਾਈਸ
0: ਨੋਲੇਜ ਹੈ ਤੁਹਾਨੂੰ ਤੇ ਅਸੀਂ ਤੇ ਐਵੇਂ ਸਮਝਾਈ ਯਾਰ
1: ਗੁੱਡ ਯਾਰ
0: ਹਾਂ ਤੁਸੀਂ ਤੇ ਓਕੇ ਰਿਪੋਰਟ ਬੰਦੇ ਹੋ ਥੈਂਕ ਯੂ ਫਤਿਹ
2: ਥੈਂਕ ਯੂ ਹੈਵ ਅ ਨਾਈਸ ਡੇ ਬਾਏ
1: ਬਾਏ ਬਾਏ
0: ਉਹੀ ਤਾਂ ਰੋੜਾ ਨੂੰ ਪਿੱਛੇ ਪਾਸ ਗਿਆ
1: ਮੈਂ ਕਾਰ ਵਾਲਿਓ ਧਿਆਨ ਰੱਖਿਓ
0: ਮੈਂ ਕਾਰ ਵਾਲਿਓ ਤੁਸੀਂ ਬਚ ਕੇ ਰਹੋ ਜਰਾ ਹਾਂਜੀ ਲਾਲ ਜੀ ਕੁਇਕਲੀ ਜਰਾ ਜਾ ਲੇਟ ਜੇ ਆਪਾਂ
3: ਹਾਂਜੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ
3: ਤੁਹਾਡਾ ਕੁਇਕਲੀ ਨਾ ਮੈਂ ਦੋ ਮਿੰਟ ਲੈਣੇ ਆਂ
0: ਹਾਂਜੀ ਹਾਂਜੀ ਹਾਂਜੀ
3: ਆਪਣੇ ਗਰਲਫ੍ਰੈਂਡ ਘੁੱਟ ਕੇ ਫੜ ਲੈਂਦੀ ਸੀ
1: ਨਹੀਂ ਯਾਰ ਲਾਲ ਜੀ ਬਹੁਤ ਯਾਰ ਗਲਤ ਬੰਦੇ ਹੋ ਯਾਰ ਤੁਸੀਂ ਵੈਰੀ ਬੈਡ ਨੋਟੀ ਹੋ ਯਾਰ ਨੋਟੀ ਤੁਸੀਂ
3: ਆਪਣੇ ਜਸਵਾਲ ਭਾਈ ਨੇ ਨਾ ਆਪਣਾ ਵਿਆਹ ਵੱਲ ਨਾ ਇੱਕ ਹੋਰ ਆਪਣੇ ਨਾ ਰਿਸ਼ਤਾ ਚੱਲ ਰਿਹਾ ਸੀ ਜਸਵਾਲ ਭਾਈ ਨੇ ਆਪਣੀ ਫੋਟੋ ਭੇਜ ਦੀ ਰਿਸ਼ਤਾ ਰਿਜੈਕਟ ਹੋ ਗਿਆ ਉੱਥੋਂ ਉਹ ਘਰ ਦੇ ਤੂੰ ਫੋਟੋ ਕਿਹੜੀ ਭੇਜੀ ਉਹਨਾਂ ਫੋਟੋ ਦਿਖਾਈ ਜਸਵਾਲ ਭਾਈ ਨੇ ਆਪਣਾ ਫੜੇ ਗਏ ਆਪਣਾ ਕੋਈ ਆਪਣਾ ਜਿਵੇਂ ਗੱਡੀ ਤੇਜ਼ ਚਲਾਉਂਦੇ ਕੁਛ ਕਰਦੇ ਨਾ ਫੜੇ ਗਏ
0: ਮਤਲਬ ਪਰਸ ਪੁਰਸ ਖੋਹਦੇ ਆ ਜਾਂ ਕੁਛ ਅੱਛਾ
3: ਹਾਂ ਫੜੇ ਗਏ ਤੇ ਉਹਨਾਂ ਫੋਟੋ ਪਤਾ ਕਿ ਭਾਈ ਜੀ ਉਹ ਜੇਲ੍ਹ ਵਾਲੇ ਹੱਥ ਸਲੇਡ ਫੜ ਗਏ ਨੇ
1: ਔਰ ਮੌਕੇ ਤੇ ਜੋ ਉਹੀ ਦੇਣਾ ਪਏਗਾ ਯਾਰ ਬੱਲੇ
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au Haanji, 1674 AM, 24/7 Indian Radio, Sydney ka apna Indian Radio Station.
6: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
7: ਜੋ ਹੁਕਮ ਮੇਰੀ ਸਰਕਾਰ
6: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮ ਪੂਜਾ ਆਈਟਮ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
7: ਆਹੋ ਜੀ ਆਹੋ
6: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ
8: ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ। ਸਵੇਰੇ ਸਵੇਰੇ ਜੇ ਤੁਸੀਂ ਚਿਹਰੇ 'ਤੇ ਖੁਸ਼ੀ ਰੱਖਦੇ ਹੋ ਤਾਂ ਬਾਕੀ ਦਿਨ ਵੀ ਤੁਹਾਡਾ ਵਧੀਆ ਲੰਘਦਾ, ਤੁਹਾਡੇ ਆਸ ਪਾਸ ਮੌਜੂਦ ਲੋਕ, ਤੁਹਾਡੇ ਚਾਹੁਣ ਵਾਲੇ ਤੁਹਾਨੂੰ ਵੇਖ ਕੇ ਉਹ ਵੀ ਖੁਸ਼ ਹੁੰਦੇ ਨੇ। ਸਮਾਂ ਚੁਕਾ ਚ ਦੀ ਕਹਾਣੀ ਦਾ ਖਲੀਲ ਜ਼ਿਬਰਾਨ ਦੀ ਲਿਖੀ ਇੱਕ ਕਹਾਣੀ ਹੈ ਕਿ ਇੱਕ ਵਾਰੀ ਇੱਕ ਬਜ਼ੁਰਗ ਬੰਦਾ ਫਕੀਰ ਦੇਖ ਰੱਖਦਾ ਪਿੰਡ ਦੇ ਵਿੱਚ ਆਉਂਦਾ ਅਤੇ ਉੱਚੀ ਉੱਚੀ ਹੋਕਾ ਦਿੰਦਾ, ਜੇ ਕਿਸੇ ਨੇ ਰੱਬ ਨੂੰ ਮਿਲਣਾ ਤਾਂ ਮੈਨੂੰ ਦੱਸੋ, ਜੇ ਕਿਸੇ ਨੇ ਰੱਬ ਨੂੰ ਮਿਲਣਾ ਤਾਂ ਮੈਨੂੰ ਦੱਸੋ। ਪਰ ਰੱਬ ਨੂੰ ਹੁਣ ਮਿਲਣਾ ਕੌਣ ਚਾਹੇ, ਹਰ ਇੱਕ ਦੇ ਮਨ ਦੇ ਵਿੱਚ ਇਹ ਚੀਜ਼ ਬੈਠੀ ਸੀ ਕਿ ਮਰਨ ਤੋਂ ਬਾਅਦ ਰੱਬ ਨੂੰ ਮਿਲਿਆ ਜਾਂਦਾ। ਕਈਆਂ ਨੇ ਇਸ ਕਰਕੇ ਮੂੰਹ ਨਾ ਖੋਲਿਆ, ਚੁੱਪ ਕਰਕੇ ਜੋ ਵੀ ਆਟਾ ਪਾਣੀ ਦਾਲ ਕੋਈ ਪਾ ਦਿੰਦੇ, ਦਾਨ ਦਕਸ਼ਣਾ ਦੇ ਦਿੰਦੇ ਅਤੇ ਕਹਿੰਦੇ ਜਦੋਂ ਮਿਲਾਂਗੇ, ਜਦੋਂ ਮਿਲਣ ਦਾ ਮਨ ਹੋਊਗਾ ਉਦੋਂ ਤੈਨੂੰ ਜ਼ਰੂਰ ਦੱਸਾਂਗੇ। ਪਰ ਲੋਕਾਂ ਦੇ ਵਿੱਚ ਸ਼ਰਧਾ ਬੜੀ, ਇੱਕ ਆਸਰਾ ਜਿਹਾ ਲੱਗਦਾ ਲੋਕਾਂ ਨੂੰ ਕਿ ਜਦੋਂ ਕਿਤੇ ਮਿਲਣਾ ਹੋਊਗਾ ਇਹਨੂੰ ਦੱਸ ਦਿਆਂਗੇ। ਪਰ ਹੌਂਸਲਾ ਕਿਸੇ ਦਾ ਨਾ ਪੈਂਦਾ, ਕਿਸੇ ਦੇ ਮਨ ਦੇ ਵਿੱਚ ਇਹ ਚੱਲਦਾ ਕਿ ਇਹ ਰਾਹ ਬੜਾ ਔਖਾ ਹੋਣਾ, ਕਿਹੜਾ ਐਵੇਂ ਧੱਕੇ ਖਾਂਦਾ ਫਿਰੂ। ਕਿਸੇ ਦੇ ਮਨ ਦੇ ਵਿੱਚ ਇਹ ਚੱਲਦਾ ਕਿ ਜੇਕਰ ਇਹਨੂੰ ਹਾਮੀ ਭਰ ਦਿੱਤੀ ਪਿੱਛੋਂ ਘਰ ਦਾ ਕੰਮ ਕਾਰ ਕੌਣ ਵੇਖੂ, ਬੱਚਿਆਂ ਨੂੰ ਕੌਣ ਵੇਖੂ, ਗ੍ਰਿਸਤੀ ਕੌਣ ਚਲਾਊ। ਉੱਧਰ ਆਪਾਂ ਰੱਬ ਨੂੰ ਮਿਲਣ ਚਲੇ ਜਾਈਏ, ਇੱਧਰ ਪਿੱਛੋਂ ਟੱਬਰ ਭੁੱਖਾ ਮਰ ਜਾਏ। ਹਰ ਇੱਕ ਦੇ ਮਨ ਦੇ ਵਿੱਚ ਆਪਣੀ ਆਪਣੀ ਤਰ੍ਹਾਂ ਦੇ ਵਿਚਾਰ ਆਉਂਦੇ, ਪਰ ਉਹ ਫਕੀਰ ਦੇਖ ਵਾਲਾ ਬੰਦਾ ਅਕਸਰ ਹੀ ਨਗਰ ਦੇ ਵਿੱਚ ਆਉਂਦਾ ਅਤੇ ਫਿਰ ਹੋਕਾ ਦਿੰਦਾ, ਕਿਸੇ ਨੇ ਰੱਬ ਨੂੰ ਮਿਲਣਾ ਤਾਂ ਦੱਸਿਓ, ਮੈਂ ਜਾਣਦਾ ਰੱਬ ਕਿੱਥੇ ਰਹਿੰਦਾ, ਮੈਂ ਮਿਲਾ ਸਕਦਾ ਤੁਹਾਨੂੰ ਰੱਬ ਦੇ ਨਾਲ। ਲੰਮਾ ਸਮਾਂ ਬੀਤ ਗਿਆ, ਕੋਈ ਨਾ ਬੌੜਿਆ। ਉਸ ਫਕੀਰ ਨੂੰ ਵੀ ਇਹ ਪੱਕਾ ਹੋ ਗਿਆ ਕਿ ਹੁਣ ਕਿਸੇ ਨੇ ਨਹੀਂ ਕਹਿਣਾ। ਤੇ ਜਿੱਦਣ ਫਕੀਰ ਨੂੰ ਇਹ ਮਹਿਸੂਸ ਹੋ ਗਿਆ ਕਿ ਕਿਸੇ ਨੇ ਨਹੀਂ ਕਹਿਣਾ, ਇੱਕ ਨੌਜਵਾਨ ਆ ਗਿਆ ਸਾਹਮਣੇ, ਕਹਿਣ ਲੱਗਾ ਬਾਬਾ ਜੀ ਮੈਂ ਰੱਬ ਨੂੰ ਮਿਲਣਾ, ਮੈਨੂੰ ਨਾਲ ਲੈ ਜਾਓ। ਕਹਿੰਦੇ ਨੇ ਫਕੀਰ ਨੂੰ ਹੱਥਾਂ ਪੈਰਾਂ ਦੀ ਪੈ ਗਈ, ਹੁਣ ਕਰਾਂ ਤੇ ਕੀ ਕਰਾਂ। ਸਾਰੇ ਪਿੰਡ ਦੇ ਸਾਹਮਣੇ ਕਹਿੰਦਾ ਸੀ, ਲੰਮੇ ਸਮੇਂ ਤੋਂ ਕਹਿੰਦਾ ਸੀ, ਹੁਣ ਲੈ ਕੇ ਜਾਣਾ ਪੈਣਾ। ਉਸ ਨੌਜਵਾਨ ਨੂੰ ਲੈ ਕੇ ਜੰਗਲਾਂ ਦੀ ਰਾਹ ਹੋ ਤੁਰਿਆ। ਉਸਨੂੰ ਲੱਗਦਾ ਸੀ ਕਿ ਇੱਕ ਦੋ ਦਿਨ ਤੱਕ ਭੁੱਖਾ ਤੇ ਆਇਆ ਅੱਕ ਕੇ ਵਾਪਸ ਮੁੜ ਜੂਗਾ। ਰਾਹ 'ਚ ਜਾ ਕੇ ਜਿੱਥੇ ਬੈਠੇ ਨੌਜਵਾਨ ਪੁੱਛਦਾ, ਬਾਬਾ ਜੀ ਕਿੰਨਾ ਕੁ ਟਾਈਮ ਲੱਗਣਾ। ਉਸਨੇ ਜਾਣ ਬੁੱਝ ਕੇ ਕਾਫੀ ਲੰਮਾ ਸਮਾਂ ਦੱਸਿਆ, ਰਸਤੇ ਦੇ ਵਿੱਚ ਕਾਫੀ ਔਕੜਾਂ ਦੱਸੀਆਂ, ਪਹਾੜ ਵੀ ਆਉਣੇ ਨੇ, ਨਦੀਆਂ ਵੀ ਤਰਨੀਆਂ ਪੈਣੀਆਂ ਨੇ, ਜੰਗਲ ਵੀ ਆਉਣੇ ਨੇ, ਖੂੰਖਾਰ ਜਾਨਵਰ ਵੀ ਹੱਲੇ ਆਉਣੇ ਨੇ, ਕਈ ਜਗ੍ਹਾ 'ਤੇ ਕਈ ਤਰ੍ਹਾਂ ਦਾ ਤਲਿਸਮ ਵੀ ਆਊਗਾ। ਜੋ ਵੀ ਜਿੰਨਾ ਵੀ ਔਖਾ ਦੱਸ ਸਕਦਾ ਸੀ ਉਹਨਾਂ ਉਸ ਰਾਹ ਨੂੰ ਔਖਿਆਂ ਕਰਕੇ ਦੱਸਿਆ। ਅਤੇ ਨੌਜਵਾਨ ਘੰਟਾ ਪਹਿਲਾਂ ਫਕੀਰ ਨਾਲੋਂ ਉੱਠ ਕੇ ਕਹਿਣ ਲੱਗਾ, ਉੱਠੋ ਫਕੀਰ ਜੀ ਚੱਲੀਏ, ਜਿੱਥੇ ਫਕੀਰ ਨੂੰ ਲੱਗਦਾ ਸੀ ਕਿ ਉਹ ਨੌਜਵਾਨ ਨੂੰ ਗੱਦੀ ਗੇੜੇ ਪਾਊਗਾ, ਫਕੀਰ ਨੂੰ ਖੁਦ ਮਹਿਸੂਸ ਹੋਣ ਲੱਗ ਪਿਆ ਕਿ ਉਹ ਕਿਹੜੇ ਗੱਦੀ ਗੇੜੇ ਪੈ ਗਿਆ। ਜਦੋਂ ਸ਼ਾਮ ਨੂੰ ਫਕੀਰ ਰੁਕਣ ਦੇ ਲਈ ਕਹਿੰਦਾ, ਨੌਜਵਾਨ ਕਹਿੰਦਾ ਥੋੜਾ ਹੋਰ ਚੱਲ ਲੈਂਦੇ, ਥੋੜਾ ਸਫ਼ਰ ਹੋਰ ਮੁਕਾ ਲੈਂਦੇ। ਫਕੀਰ ਨੇ ਬਥੇਰੀ ਖੱਜਲ ਖਰਾਬੀ ਨੌਜਵਾਨ ਦੀ ਕਰਾਉਣੀ ਚਾਹੀ, ਉਹਨਾਂ ਰਾਵਾਂ 'ਤੇ ਵੀ ਲਈ ਫਿਰਦਾ ਰਿਹਾ ਜਿਹਨਾਂ ਰਾਵਾਂ ਦੇ ਬਾਰੇ ਕੋਈ ਜਾਣਕਾਰੀ ਉਹਨੂੰ ਖੁਦ ਨੂੰ ਨਹੀਂ ਸੀ। ਅਤੇ ਅਗਲਾ ਰਾਹ ਆਉਣ ਵਾਲਾ ਹੋਰ ਵੀ ਔਖਾ ਦੱਸ ਕੇ ਨੌਜਵਾਨ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ, ਪਰ ਨੌਜਵਾਨ ਇਰਾਦਿਆਂ ਦੇ ਉੱਤੇ ਦ੍ਰਿੜ ਸੀ। ਇਸੇ ਤਰ੍ਹਾਂ ਦੇ ਨਾਲ ਕਈ ਦਿਨ ਕਈ ਰਾਤਾਂ ਚੱਲਦੇ ਰਹੇ ਦੋਵੇਂ, ਪਰ ਨੌਜਵਾਨ ਦਾ ਇਰਾਦਾ ਹੋਰ ਵੀ ਪੱਕਾ ਹੁੰਦਾ ਗਿਆ। ਫਕੀਰਾ, ਰੱਬ ਕਿੱਡੀ ਕੁ ਦੂਰ ਹੈ, ਫਕੀਰ ਜੀ ਕਿੰਨੀ ਕੁ ਛੇਤੀ ਮਿਲਾ ਸਕਦੇ ਹੋ, ਜੇ ਕਹੋ ਤਾਂ ਆਪਾਂ ਹੋਰ ਤੇਜ਼ ਚੱਲੀਏ, ਜੇ ਕਹੋ ਤਾਂ ਆਪਾਂ ਰਾਤਾਂ ਨੂੰ ਰੁਕਿਆ ਨਾ ਕਰੀਏ। ਜਦੋਂ ਫਕੀਰ ਨੂੰ ਇਸ ਚੀਜ਼ ਦਾ ਯਕੀਨ ਹੋ ਗਿਆ ਕਿ ਇਹਨੇ ਖਹਿੜਾ ਨਹੀਂ ਛੱਡਣਾ, ਇੱਕ ਜਗ੍ਹਾ 'ਤੇ ਜਾ ਕੇ ਫਕੀਰ ਨੂੰ ਇੱਥੋਂ ਤੱਕ ਮਹਿਸੂਸ ਹੋ ਗਿਆ ਕਿ ਹੁਣ ਉਹਨੂੰ ਪਿੱਛੇ ਦਾ ਰਾਹ ਵੀ ਨਹੀਂ ਯਾਦ ਰਿਹਾ, ਅੱਗੇ ਪਤਾ ਨਹੀਂ ਕਿੱਥੇ ਜਾਣਾ, ਪਿੱਛੇ ਦਾ ਰਾਹ ਭੁੱਲ ਗਿਆ। ਫਕੀਰ ਬੌਂਦਲੇ ਨੇ, ਆਖਿਰਕਾਰ ਨੌਜਵਾਨ ਦੇ ਪੈਰਾਂ 'ਤੇ ਡਿੱਗਣਾ ਜ਼ਿਆਦਾ ਬਿਹਤਰ ਸਮਝਿਆ, ਪੈਰਾਂ 'ਤੇ ਡਿੱਗ ਕੇ ਮਾਫ਼ੀ ਮੰਗੀ, ਕਹਿਣ ਲੱਗਾ, ਮੈਨੂੰ ਨਹੀਂ ਪਤਾ ਰੱਬ ਕਿੱਥੇ ਹੈ, ਮੈਂ ਨਹੀਂ ਜਾਣਦਾ ਰੱਬ ਨੂੰ, ਮੈਨੂੰ ਨਹੀਂ ਸੀ ਪਤਾ, ਤੂੰ ਤਾਂ ਮੇਰੇ ਨਾਲੋਂ ਵੀ ਵੱਡਾ ਭਗਤ ਨਿਕਲਿਆ, ਤੇਰਾ ਮੈਨੂੰ ਪਤਾ ਨਹੀਂ, ਪਰ ਮੈਨੂੰ ਮੇਰਾ ਰੱਬ ਮਿਲ ਗਿਆ। ਜੇ ਤੇਰੇ 'ਚ ਇੰਨੀ ਸ਼ਰਧਾ ਵਾ, ਇੰਨੀ ਨੇਚਾ ਵਾ, ਤੇ ਅੱਜ ਤੋਂ ਤੂੰ ਮੇਰਾ ਗੁਰੂ, ਸੱਚ ਪੁੱਛੇ ਤੇ ਮੈਂ ਗੁਰੂ ਅਖਵਾਉਣ ਦੇ ਕਾਬਲ ਨਹੀਂ ਹਾਂ, ਮੈਂ ਜੋ ਵੀ ਕੀਤਾ ਆਪਣਾ ਢਿੱਡ ਭਰਨ ਦੇ ਲਈ ਕੀਤਾ, ਜੇ ਮੈਨੂੰ ਰੱਬ ਲੱਭਾ ਹੁੰਦਾ ਤੇ ਮੈਂ ਭਲਾ ਇੱਦਾਂ ਧੱਕੇ ਖਾਂਦਾ ਫਿਰਦਾ, ਉਲਟਾ ਤੂੰ ਮੈਨੂੰ ਆਪਣੇ ਚਰਨਾਂ 'ਚ ਰੱਖ ਲਾ, ਜੇ ਕਿਤੇ ਰੱਬ ਮਿਲੇ ਤੇ ਮੈਨੂੰ ਜ਼ਰੂਰ ਦੱਸੀ। ਖਲੀਲ ਜ਼ਿਬਰਾਨ ਦੀ ਲਿਖੀ ਹੋਈ ਇਹ ਕਹਾਣੀ ਅਨੁਵਾਦ ਕਰਦਿਆਂ ਕੋਈ ਉੱਤੇ ਥੱਲੇ ਹੋ ਗਿਆ ਹੋਵੇ ਤਾਂ ਉਹਦੇ ਲਈ ਮੁਆਫ਼ੀ, ਪਰ ਕਹਾਣੀ ਦਾ ਜੋ ਮਕਸਦ ਆ ਉਹ ਜ਼ਰੂਰ ਤੁਸੀਂ ਸਮਝੇ ਹੋਗੇ, ਜੇਕਰ ਨਹੀਂ ਤਾਂ ਅੱਜ ਦੇ ਅਜੋਕੇ ਸਮੇਂ ਦੇ ਨਾਲ ਜੋੜ ਕੇ ਜ਼ਰੂਰ ਸਮਝ ਆਓਗੇ। ਅੱਜ ਦੇ ਸਮੇਂ ਦੇ ਵਿੱਚ ਬੜੇ ਬਾਬੇ, ਬੜੇ ਫਕੀਰ, ਬੜੇ ਢੋਂਗੇ, ਸਭ ਆਪਣੇ ਆਪਣੇ ਤਰੀਕਿਆਂ ਦੇ ਨਾਲ ਦਾਅਵੇ ਕਰਦੇ ਨੇ, ਉਹ ਤੁਹਾਨੂੰ ਦੱਸਣਗੇ, ਉਹ ਤੁਹਾਨੂੰ ਮਿਲਾਉਣਗੇ। ਸੱਚ ਜਾਣਿਓ ਤਾਂ ਜਦੋਂ ਆਪਾਂ ਇਹਨਾਂ ਦੇ ਕੋਲ ਜਾਂਦੇ ਹਾਂ ਨਾ, ਕਿਤੇ ਵੀ ਕਿਸੇ ਵੀ ਜਗ੍ਹਾ ਤੁਸੀਂ ਨੇਚਾ ਰੱਖਦੇ ਹੋ, ਉਹ ਤੁਸੀਂ ਆਪ ਸਿਆਣੇ ਹੋ। ਅਤੇ ਉਹਨਾਂ ਸਾਰਿਆਂ ਨੇ ਮਾਪਦੰਡ ਹੀ ਕੁਛ ਐਸੇ ਰੱਖੇ ਨੇ ਕਿ ਉਲਟਾ ਕੇਸ ਤੁਹਾਡੇ ਸਿਰ ਪਾ ਦਿੰਦੇ, ਕਿਸੇ ਨੂੰ ਕੋਈ ਦੁੱਖ ਤਕਲੀਫ ਆ, ਤੁਸੀਂ ਕਿਸੇ ਬਾਬੇ 'ਤੇ ਜਾਂਦੇ ਹੋ ਅਤੇ ਉਹ ਸ਼ਰਤ ਹੀ ਤੁਹਾਨੂੰ ਐਡੀ ਕੁ ਵੱਡੀ ਦੱਸੂਗਾ ਜਿਹੜੀ ਤੁਸੀਂ ਪੂਰੀ ਨਾ ਕਰ ਸਕੋ, ਉਹ ਤੁਹਾਨੂੰ ਪਾਠ ਹੀ ਇੰਨੇ ਦੱਸ ਦੂ ਜਿਹੜੇ ਤੁਹਾਡੇ ਕੋਲ ਹੋਣੇ ਨਹੀਂ, ਜੇ ਤੁਸੀਂ ਕਰ ਲਓ ਤਾਂ ਉਹ ਕਰਨ ਦੇ ਵਿੱਚ ਹੁਣ ਤਾਈਆਂ ਤੁਹਾਨੂੰ ਇੰਨੀਆਂ ਦੱਸ ਦੂ ਕਿ ਤੁਸੀਂ ਉਲਟਾ ਆਪਣੇ ਆਪ ਨੂੰ ਦੋਸ਼ੀ ਸਮਝਣ ਲੱਗ ਪੈਂਦੇ ਹੋ, ਕਿਉਂਕਿ ਬਾਬੇ ਨੂੰ ਵੀ ਪਤਾ ਅਸਲ ਗੱਲ ਮੇਰੇ ਕੋਲ ਦੱਸੀ ਨਹੀਂ ਜਾਣੀ, ਅਸਲ ਕੰਮ ਮੇਰੇ ਕੋਲ ਕਰਵਾਇਆ ਨਹੀਂ ਜਾਣਾ। ਔਖਾ ਦੱਸੋ, ਜਦੋਂ ਨਾ ਹੋਇਆ ਤਾਂ ਫਿਰ ਆਪਾਂ ਇਹਨਾਂ 'ਤੇ ਕਹਿਣ ਵਾਲੇ ਬਣਾਂਗੇ, ਤੁਸੀਂ ਕਰ ਨਹੀਂ ਪਾਏ, ਤੁਸੀਂ ਉਨੀ ਨੇਚਾ ਨਹੀਂ ਦਿਖਾਈ, ਤੁਸੀਂ ਯਕੀਨ ਸ਼ਰਧਾ ਨਹੀਂ ਰੱਖੀ। ਅਤੇ ਹੁੰਦਾ ਅਕਸਰ ਹੀ ਇਹੋ ਹੀ ਆ, ਕਿਉਂਕਿ ਜਿਹੜਾ ਆਪ ਹੋਣਾ ਉਹ ਤੁਹਾਨੂੰ ਕੁਛ ਨਹੀਂ ਦੇ ਸਕਦਾ, ਜਿਹਨੂੰ ਆਪ ਨੂੰ ਨਹੀਂ ਪਤਾ ਉਹ ਤੁਹਾਨੂੰ ਕੀ ਦੱਸੂ। ਇਹ ਸਮੱਸਿਆ ਅੱਜ ਦੇ ਸਮੇਂ ਦੇ ਵਿੱਚ ਵੇਖੀ ਜਾ ਸਕਦੀ ਹੈ। ਤੇ ਆਮ ਹੀ ਵੇਖਣ ਦੇ ਵਿੱਚ ਆਉਂਦੀ। ਕੋਸ਼ਿਸ਼ ਕਰੀਏ ਇਸ ਮੁੱਦੇ ਨੂੰ ਸਮਝਣ ਦੀ। ਹੁਣ ਤੇ ਆਪਾਂ ਬਹੁਤ ਵਾਰੀ ਬੜੀਆਂ ਥਾਵਾਂ ਤੋਂ ਸੁਣ ਲਿਆ ਹੋਊਗਾ ਕਿ ਜੇ ਮਿਲਣਾ ਤੇ ਤੁਹਾਨੂੰ ਤੁਹਾਡੇ ਅੰਦਰੋਂ ਲੱਭ ਜਾਣਾ, ਤੇ ਇਹ ਵੀ ਸਾਰਿਆਂ ਨੂੰ ਪਤਾ ਕਿ ਹੈਗਾ ਤੁਹਾਡੇ ਸਾਡੇ ਕੋਲ ਸਾਰਾ ਕੁਛ, ਪਰ ਫਿਰ ਵੀ ਸਾਡਾ ਧੱਕੇ ਖਾਣ ਨੂੰ ਜੀ ਕਰਦਾ, ਫਿਰ ਵੀ ਸਾਨੂੰ ਲੱਗਦਾ ਕਿ ਨਹੀਂ ਜਿੱਡਾ ਵੱਡਾ ਨਾਂ ਸੀ ਉਹਨਾਂ ਸੌਖਾ ਤੇ ਨਹੀਂ ਕਦੀ ਮਿਲ ਸਕਦਾ, ਇਸੇ ਕਰਕੇ ਸਾਰੇ ਧੱਕੇ ਖਾਈ ਜਾਂਦੇ। ਦੱਸਣ ਵਾਲੇ ਕਦੋਂ ਦੇ ਦੱਸ ਗਏ ਕਿ ਉਹ ਤੇਰੇ ਅੰਦਰ, ਅੰਦਰ ਖੋਜਣਾ ਹੀ ਸ਼ਾਇਦ ਸਭ ਤੋਂ ਔਖਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

ਬਣਦੀ ਐ ਕਿਸੇ ਦੀ ਕੱਲ ਬਣਦੀ ਐ ਪੜ ਪੜ ਇਲਮ ਕਿਤਾਬਾ ਸਭੇ ਨਾਮ ਰੱਖਾ ਲਿਆ ਕਾਜੀ ਪੜ ਪੜ ਇਲਮ ਕਿਤਾਬਾ ਸਭੇ ਨਾਮ ਰੱਖਾ ਲਿਆ ਨਾਮ ਰੱਖਾ ਲਿਆ ਨਾਮ ਰੱਖਾ ਲਿਆ ਕਾਜੀ ਹੋ ਫੜੀ ਤਲਵਾਰ ਦਲਾ।

0: ਜਲਦੀ ਲੰਚ ਹੁੰਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
1: ਰਿਲੀਜ਼ਿੰਗ ਔਨ 31 ਜੁਲਾਈ।
0: ਦੱਸੋ।
3: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
4: ਸਤਿ ਸ੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।
5: ਲਾਦੇ ਫੇਰੇ। ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
6: ਹਾਂਜੀ ਰੇਡੀਓ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: This station is now the ultimate power in the universe.
3: Radio Haji 16748.

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਓ ਜੋ ਹੁਕਮ ਮੇਰੀ ਸਰਕਾਰ।
0: ਓ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਮੇਰਾ ਨਾਮ ਹੈ ਰਤਨ ਨੂਰਾ, ਕਾਮ ਕਰਤਾ ਹੂੰ ਖਤਮ ਪੂਰਾ, ਵੇ ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ, ਮੈਂ ਹੂੰ ਸੁਨੀਲਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਕਭੀ ਨਾ ਕਹਿਣਾ ਨਾ ਜੀ ਨਾ ਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: ਰੇਡੀਓ ਹਾਂਜੀ 1674 AM ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 25 ਜੁਲਾਈ ਸ਼ਨੀਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ। ਪਹਿਲੀ ਖਬਰ ਇਜ਼ਰਾਈਲ ਤੋਂ, ਜਿੱਥੇ ਜਰੂਸਲਮ ਦੇ ਸਭ ਤੋਂ ਸੰਵੇਦਨਸ਼ੀਲ ਧਾਰਮਿਕ ਇਲਾਕੇ ਦੇ ਵਿੱਚ ਵੀਰਵਾਰ 23 ਜੁਲਾਈ ਨੂੰ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ। ਇਜ਼ਰਾਈਲ ਦੇ ਹਜ਼ਾਰਾਂ ਯਹੂਦੀ ਕੱਟੜਪੰਥੀ ਉੱਥੇ ਪਹੁੰਚ ਗਏ। ਇਸ ਦੇ ਨਾਲ ਹੀ ਇਜ਼ਰਾਈਲ ਦੇ ਬੇਹੱਦ ਧੁਰ ਦੱਖਣ ਪੰਥੀ ਕੌਮੀ ਸੁਰੱਖਿਆ ਮੰਤਰੀ ਇਤਾਮਰ ਬੇਨ ਗਵੀਰ ਵੀ ਮੌਜੂਦ ਸੀ। ਇਸ ਘਟਨਾ ਨੇ ਪੂਰੇ ਇਲਾਕੇ ਦੇ ਵਿੱਚ ਤਣਾਅ ਹੋਰ ਵਧਾ ਦਿੱਤਾ। ਹਥਿਆਰਬੰਦ ਇਜ਼ਰਾਈਲੀ ਪੁਲਿਸ ਨੇ ਸੁਰੱਖਿਆ ਦੇ ਨਾਲ ਇਸ ਪੂਰੇ ਇਲਾਕੇ ਨੂੰ ਪੂਰਾ ਚੁਕੰਨਾ ਰੱਖਿਆ। ਲੋਕ ਧਾਰਮਿਕ ਸਥਾਨ ਦੇ ਅੰਦਰ ਗਏ, ਉੱਥੇ ਪ੍ਰਾਰਥਨਾ ਕੀਤੀ, ਇਜ਼ਰਾਈਲ ਦਾ ਝੰਡਾ ਤੱਕ ਲਹਿਰਾਇਆ ਗਿਆ, ਕੌਮੀ ਤਰਾਨਾ ਗਾਇਆ ਗਿਆ। ਇਸ ਨੂੰ ਸਿਆਸੀ ਤਾਕਤ ਦਿਖਾਉਣ ਵਾਲੀ ਤੇ ਉਕਸਾਉਣ ਵਾਲੀ ਇੱਕ ਕਾਰਵਾਈ ਮੰਨਿਆ ਜਾ ਰਿਹਾ। ਦਰਅਸਲ ਕਈ ਦਹਾਕੇ ਪੁਰਾਣਾ ਇਹ ਇੱਕ ਨਾਜ਼ੁਕ ਸਮਝੌਤਾ ਹੈ ਜਿਸ ਨੂੰ ਸਟੇਟਸ ਕੋ ਕਿਹਾ ਜਾਂਦਾ ਹੈ। ਇਸ ਦੇ ਤਹਿਤ ਜਿਸ ਜਗ੍ਹਾ ਦੇ ਉੱਤੇ ਗੈਰ ਮੁਸਲਮਾਨਾਂ ਨੂੰ ਅਰਦਾਸ ਕਰਨ ਦੀ, ਪ੍ਰਾਰਥਨਾ ਕਰਨ ਦੀ ਇਜਾਜ਼ਤ ਨਹੀਂ ਹੈ, ਉੱਥੇ ਹੀ ਮੁਸਲਮਾਨ ਇਸ ਜਗ੍ਹਾ ਨੂੰ ਅਲ ਹਰਮ ਅਲ ਸ਼ਰੀਫ ਕਹਿੰਦੇ ਨੇ, ਜਦਕਿ ਯਹੂਦੀ ਇਸ ਨੂੰ ਟੈਂਪਲ ਮਾਊਂਟ ਕਹਿੰਦੇ ਨੇ। ਪਰ ਪਿਛਲੇ ਕੁਝ ਸਾਲਾਂ 'ਚ ਇਤਾਮਰ ਬੈਨ ਗਵੀਰ ਨੇ ਕਈ ਵਿਵਾਦਤ ਦੌਰੇ ਕਰਕੇ ਤੇ ਯਹੂਦੀ ਸ਼ਰਧਾਲੂਆਂ ਦੇ ਨਾਲ ਇਸ ਥਾਂ ਦੇ ਨਿਯਮਾਂ ਨੂੰ ਇੱਕ ਤਰਫਾ ਕਰ ਦਿੱਤਾ। ਉਹਨਾਂ ਨੇ ਯਹੂਦੀਆਂ ਨੂੰ ਉੱਥੇ ਪ੍ਰਾਰਥਨਾ ਕਰਵਾਈਆਂ, ਅਰਦਾਸਾਂ ਕਰਵਾਈਆਂ, ਕਿਤਾਬਾਂ ਵੰਡੀਆਂ ਤੇ ਧਾਰਮਿਕ ਸਮੱਗਰੀ ਵੀ ਲੈ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ। ਇਸੇ ਕਰਕੇ ਇਸ ਥਾਂ ਦੇ ਨਾਲ ਜੁੜਿਆ ਇੱਕ ਹੋਰ ਵਿਵਾਦ ਇਜ਼ਰਾਈਲ ਦੇ ਵਿੱਚ ਸ਼ੁਰੂ ਹੋ ਗਿਆ। ਉਧਰ ਯੂਨਾਈਟਿਡ ਨੇਸ਼ਨ ਯਾਨੀ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਤੋਨੀਓ ਗੁਤਾਰੇਸ ਨੇ ਕੌਮਾਂਤਰੀ ਪੱਧਰ ਦੇ ਉੱਤੇ ਗਹਿਰਾ ਰਹੇ ਫੌਜੀ ਸੰਕਟ ਤੇ ਜੰਗ ਦੇ ਬਣ ਰਹੇ ਮਾਹੌਲ ਦੇ ਉੱਤੇ ਦੁਨੀਆ ਭਰ ਦੇ ਨੇਤਾਵਾਂ ਨੂੰ ਇੱਕ ਸਖ਼ਤ ਚੇਤਾਵਨੀ ਦਿੱਤੀ। ਉਹਨਾਂ ਨੇ ਨਿਊਯਾਰਕ ਸਥਿਤ ਯੂਨਾਈਟਿਡ ਨੇਸ਼ਨ ਦੇ ਹੈੱਡਕੁਆਰਟਰ ਦੇ ਵਿੱਚ ਵਿਵਾਦਾਂ ਦਾ ਸ਼ਾਂਤੀਪੂਰਨ ਢੰਗ ਦੇ ਨਾਲ ਹੱਲ ਕੀਤੇ ਜਾਣ ਦੇ ਲਈ ਇੱਕ ਸੁਨੇਹਾ ਦਿੱਤਾ ਤੇ ਇੱਕ ਹਾਈ ਪ੍ਰੋਫਾਈਲ ਮੀਟਿੰਗ ਵੀ ਕੀਤੀ ਹੈ। ਕਿਹਾ ਹੈ ਕਿ ਕੂਟਨੀਤੀ ਹੀ ਸ਼ਾਂਤੀ ਦਾ ਇੱਕ ਇਕਲੌਤਾ ਰਸਤਾ ਹੋ ਸਕਦੀ ਹੈ ਔਰ ਪੱਛਮ ਏਸ਼ੀਆ ਦੇ ਵਿੱਚ ਸੰਕਟ ਦਾ ਕੋਈ ਵੀ ਫੌਜੀ ਹੱਲ ਤਾਂ ਨਹੀਂ ਹੋ ਸਕਦਾ, ਕਿਉਂਕਿ ਬੇਸ਼ੱਕ ਕੂਟਨੀਤਕ ਹੱਲ ਜਿਹੜੇ ਨੇ ਉਹ ਜੰਗ ਰੋਕਣ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਸਫਲ ਨਾ ਰਹੇ ਹੋਣ, ਪਰ ਘੱਟੋ ਘੱਟ ਸੰਘਰਸ਼ ਨੂੰ ਖਤਮ ਕਰਨ ਦੀ ਕਾਬਲੀਅਤ ਤਾਂ ਰੱਖਦੇ ਨੇ। ਇਸ ਕਰਕੇ ਕੂਟਨੀਤੀ ਦੇ ਉੱਤੇ ਵਧੇਰੇ ਧਿਆਨ ਦੇਣਾ ਚਾਹੀਦਾ। ਯੂਐਨ ਪ੍ਰਮੁੱਖ ਨੇ ਦੁਨੀਆ ਭਰ ਦੇ ਵਿੱਚ ਕੌਮਾਂਤਰੀ ਨਿਯਮਾਂ ਦੀ ਹੋ ਰਹੀ ਉਲੰਘਣਾ ਦੇ ਉੱਤੇ ਗਹਿਰੀ ਚਿੰਤਾ ਜਤਾਈ। ਉਹਨਾਂ ਕਿਹਾ ਕਿ ਇਸ ਵਕਤ ਕੌਮਾਂਤਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਜ਼ਿਆਦਾਤਰ ਦੇਸ਼ਾਂ ਦੇ ਜਿਹੜੇ ਪ੍ਰਮੁੱਖ ਨੇ ਉਹ ਕੁਝ ਐਸੀਆਂ ਮਿਸਾਲਾਂ ਕਾਇਮ ਕਰ ਰਹੇ ਨੇ ਜਿਹੜੀਆਂ ਕਿ ਬੇਕਸੂਰ ਲੋਕਾਂ ਦੀਆਂ ਜਾਨਾਂ ਲੈ ਰਹੀਆਂ ਨੇ। ਅਮਰੀਕਾ ਤੇ ਇਰਾਨ ਦੇ ਦਰਮਿਆਨ ਵੱਧ ਰਹੇ ਫੌਜੀ ਤਣਾਅ ਤੇ ਇਜ਼ਰਾਈਲ ਦੀ ਫੌਜੀ ਮੁਹਿੰਮਾਂ ਦਾ ਜ਼ਿਕਰ ਕਰਦੇ ਹੋਇਆਂ ਨੇ ਕਿਹਾ ਕਿ ਸਥਿਤੀ ਹੁਣ ਕੰਟਰੋਲ ਤੋਂ ਬਾਹਰ ਹੁੰਦੀ ਜਾ ਰਹੀ ਹੈ ਔਰ ਫਾਰਸ ਦੀ ਖਾੜੀ ਦੇ ਵਿੱਚ ਹੋਰਮੁਜ਼ ਸਟ੍ਰੇਟ ਤੋਂ ਲੈ ਕੇ ਲਾਲ ਸਾਗਰ ਦੇ ਵਿੱਚ ਬਾਲ ਮੰਡਪ ਦੇ ਵਿੱਚ ਜਿਹੜਾ ਖਤਰਾ ਮੰਡਰਾ ਰਿਹਾ ਉਸ ਦਾ ਖਾਮਿਆਜ਼ਾ ਦੁਨੀਆ ਨੂੰ ਭੁਗਤਣਾ ਹੀ ਪਏਗਾ। ਉਧਰ ਬਾਂਗਲਾਦੇਸ਼ ਦੇ ਰਾਸ਼ਟਰਪਤੀ ਸ਼ਹਾਬੂਦੀਨ ਨੇ ਆਖਿਰਕਾਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕੱਲ੍ਹ ਤੱਕ ਦੀਆਂ ਖ਼ਬਰਾਂ ਦੇ ਵਿੱਚ ਤੁਹਾਡੇ ਨਾਲ ਇਹ ਸ਼ੰਕੇ ਜ਼ਾਹਰ ਅਸੀਂ ਖ਼ਬਰਾਂ ਦੇ ਜ਼ਰੀਏ ਹੀ ਕੀਤੇ ਸੀ, ਪਰ ਹੁਣ ਸਪਸ਼ਟ ਹੋ ਗਿਆ ਕਿ ਸ਼ਹਾਬੂਦੀਨ ਨੇ ਆਪਣਾ ਅਸਤੀਫਾ ਦੇ ਦਿੱਤਾ। ਅਸਤੀਫੇ ਦੀ ਵਜ੍ਹਾ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਮੈਂ ਸਿਹਤ ਦੇ ਨਾਲ ਜੁੜੀਆਂ ਹੋਈਆਂ ਕਈ ਦਿੱਕਤਾਂ ਦੇ ਨਾਲ ਜੂਝ ਰਿਹਾ। ਸ਼ਹਾਬੂਦੀਨ ਨੇ ਦੀ ਡੇਲੀ ਸਟਾਰ ਨਾਮ ਦੇ ਬਾਂਗਲਾਦੇਸ਼ੀ ਅਖਬਾਰ ਨੂੰ ਕਿਹਾ ਕਿ ਇਸ ਸਮੇਂ ਮੈਂ ਕੁਝ ਹੋਰ ਨਹੀਂ ਕਹਿਣਾ ਚਾਹੁੰਦਾ। ਦੀ ਡੇਲੀ ਸਟਾਰ ਨੂੰ ਉਹਨਾਂ ਨੇ ਅਸਤੀਫੇ ਦੀ ਆਪਣੀ ਕਾਪੀ ਬੰਗ ਭਵਨ ਦੇ ਵਿੱਚ ਉੱਥੇ ਦੇ ਸਪੀਕਰ ਨੂੰ ਸਪੁਰਦ ਕੀਤੇ ਜਾਣ ਦੀ ਗੱਲ ਵੀ ਕੀਤੀ। ਦੱਸ ਦਈਏ ਕਿ ਸ਼ਹਾਬੂਦੀਨ ਅਪ੍ਰੈਲ 2023 ਦੇ ਵਿੱਚ ਬਾਂਗਲਾਦੇਸ਼ ਦੇ ਰਾਸ਼ਟਰਪਤੀ ਬਣੇ ਸੀ। ਅਗਸਤ 2024 'ਚ ਦੇਸ਼ ਭਰ ਦੇ ਅੰਦਰ ਜਿਹੜਾ ਜੈਨਸੀ ਦਾ ਇੱਕ ਅੰਦੋਲਨ ਚੱਲਿਆ ਸੀ ਜਦੋਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸੱਤਾ ਤੋਂ ਹਟਾ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਕੁਝ ਦਿਨਾਂ ਤੱਕ ਕਾਰਜਵਾਹਕ ਸਰਕਾਰ ਬਣਾਉਣ ਤੱਕ ਦੇ ਦੌਰ ਦੇ ਵਿੱਚ ਉਹ ਬਾਂਗਲਾਦੇਸ਼ ਦੇ ਰਾਸ਼ਟਰਪਤੀ ਰਹੇ ਨੇ। ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਸ਼ੁੱਕਰਵਾਰ ਦੇ ਦਿਨ ਨਵੀਂ ਦਿੱਲੀ ਦੇ ਵਿੱਚ ਮੈਟਰੋ ਸਟੇਸ਼ਨ ਨੂੰ ਅਗਲੀ ਸੂਚਨਾ ਤੱਕ ਬੰਦ ਕਰ ਦਿੱਤਾ ਗਿਆ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਯਾਨੀ DMRC ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਇਸ ਦੀ ਜਾਣਕਾਰੀ ਦਿੱਤੀ। ਕਿਹਾ ਗਿਆ ਕਿ ਅਗਲੀ ਸੂਚਨਾ ਤੱਕ ਇੰਟਰਚੇਂਜ ਦੀ ਸਹੂਲਤ ਵੀ ਉਪਲਬਧ ਨਹੀਂ ਰਹੇਗੀ। ਦਿੱਲੀ 'ਚ ਸ਼ੁੱਕਰਵਾਰ ਦੇ ਦਿਨ ਜੰਤਰ ਮੰਤਰ ਦੇ ਉੱਤੇ ਚੱਲ ਰਹੇ ਕਾਂਗਰਸ ਜਨਤਾ ਪਾਰਟੀ ਦੇ ਅੰਦੋਲਨ ਦੇ ਵਿੱਚ ਦਿੱਲੀ ਮੈਟਰੋ ਦੇ 18 ਸਟੇਸ਼ਨ ਬੰਦ ਕਰ ਦਿੱਤੇ ਗਏ ਨੇ। ਨਿਊ ਦਿੱਲੀ ਤੋਂ ਇਲਾਵਾ ਲੋਕ ਕਲਿਆਣ ਮਾਰਗ, ਰਾਜੀਵ ਚੌਂਕ, ਪਟੇਲ ਚੌਂਕ, ਰਾਮਕ੍ਰਿਸ਼ਨ ਆਸ਼ਰਮ ਮਾਰਗ, ਬਾਰਾਖੰਬਾ ਰੋਡ, ਸੁਪਰੀਮ ਕੋਰਟ, ਸੇਵਾ ਤੀਰਥ, ਜਨਪਥ, ਮੰਡੀ ਹਾਊਸ, ਸੈਂਟਰਲ ਸੈਕਟਰੀਏਟ, ITO, ਦਿੱਲੀ ਗੇਟ, ਇੰਦਰਪ੍ਰਸਥ, ਖਾਨ ਮਾਰਕੀਟ, ਜੋਰਬਾਗ, ਸ਼ਿਵਾਜੀ ਸਟੇਡੀਅਮ ਤੇ ਝੰਡੇਵਾਲਾ ਮੈਟਰੋ ਸਟੇਸ਼ਨ ਬੰਦ ਕੀਤੇ ਗਏ ਨੇ। ਉਧਰ ਕੱਲ੍ਹ ਦੇ ਦਿਨ ਇੱਕ ਵਾਰ ਫਿਰ ਤੋਂ ਜਿਹੜੇ ਅਲੱਗ ਅਲੱਗ ਖੇਤਰਾਂ ਦੇ ਨਾਲ ਜੁੜੇ ਹੋਏ ਲੋਕ ਨੇ, ਸੈਲੈਬ੍ਰਿਟੀਜ਼ ਨੇ, ਉਹ ਇਸ ਅੰਦੋਲਨ ਦੇ ਨਾਲ ਆਪਣੀ ਹਮਾਇਤ ਜਤਾਉਂਦੇ ਰਹੇ। ਸਾਬਕਾ ਭਾਰਤੀ ਕ੍ਰਿਕਟਰ ਤੇ ਮੰਨੇ ਪ੍ਰਮੰਨੇ ਕਮੈਂਟੇਟਰ ਸੰਜੇ ਮੰਜੇਰਕਰ ਨੇ ਨੀਟ ਪੇਪਰ ਲੀਕ ਮਾਮਲੇ ਦੇ ਉੱਤੇ ਜੰਤਰ ਮੰਤਰ ਦੇ ਉੱਤੇ ਹੋ ਰਹੇ ਨੌਜਵਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਆਪਣੀ ਟਿੱਪਣੀ ਦਿੱਤੀ। ਉਹਨਾਂ ਕਿਹਾ ਕਿ ਇਹ ਸਿਰਫ਼ ਨੀਟ ਪੇਪਰ ਲੀਕ ਦਾ ਮਾਮਲਾ ਨਹੀਂ ਹੈ, ਇਹ ਲੋਕਤੰਤਰ ਦੇ ਵਿੱਚ ਆਪਣੀ ਆਵਾਜ਼ ਦਬਾਏ ਜਾਣ ਦੀ ਭਾਵਨਾ ਤੇ ਮੁੱਖ ਧਾਰਾ ਦੀ ਮੀਡੀਆ ਦੀ ਕਥਿਤ ਬ੍ਰੇਨ ਵਾਸ਼ਿੰਗ ਦੇ ਖਿਲਾਫ਼ ਇੱਕ ਵਿਦਰੋਹ ਹੈ। ਦੋ ਬੱਚਿਆਂ ਦਾ ਪਿਓ ਹੋਣ ਦੇ ਨਾਤੇ ਮੈਂ ਆਪਣੇ ਤਜਰਬੇ ਤੋਂ ਜਾਣਦਾ ਕਿ ਅੱਜ ਕੱਲ੍ਹ ਦੇ ਨੌਜਵਾਨ ਦੀ ਆਵਾਜ਼ ਨੂੰ ਦਬਾਉਣ, ਉਹਨਾਂ ਦੇ ਬ੍ਰੇਨ ਵਾਸ਼ ਕਰਨ ਦੀ ਕਦੇ ਵੀ ਕੋਸ਼ਿਸ਼ ਸਫਲ ਨਹੀਂ ਹੋ ਸਕੇਗੀ। ਉੱਧਰ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਵੀ ਨੌਜਵਾਨਾਂ ਦੇ ਨਾਲ ਖੜੇ ਦਿਖਾਈ ਦਿੱਤੇ। ਉਹਨਾਂ ਕਿਹਾ ਕਿ ਸਾਡੇ ਸਟੂਡੈਂਟ ਸਾਡਾ ਭਵਿੱਖ ਨੇ, ਬਿਹਤਰ ਤੇ ਸੁਰੱਖਿਅਤ ਭਵਿੱਖ ਦੇ ਲਈ ਉਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਲਾਜ਼ਮੀ ਹੁੰਦੀ ਹੈ। ਸਟੂਡੈਂਟਸ ਦੀ ਗੱਲ ਖੁੱਲ੍ਹੇ ਦਿਲ ਦੇ ਨਾਲ ਸੁਣਨੀ ਚਾਹੀਦੀ ਹੈ, ਉਹਨਾਂ ਦੀ ਪਰਵਾਹ ਕੀਤੀ ਜਾਣੀ ਚਾਹੀਦੀ ਹੈ, ਉਹਨਾਂ ਦੇ ਨਾਲ ਖੜੇ ਹੋਣਾ ਚਾਹੀਦਾ, ਉਹਨਾਂ ਦੇ ਸੁਪਨੇ ਸਾਡੇ ਸੁਪਨੇ ਨੇ। ਔਰ ਸਾਰਾ ਅਲੀ ਖਾਨ ਨੇ ਆਪਣੀ ਪੋਸਟ ਦੇ ਅਖੀਰ ਦੇ ਵਿੱਚ ਸਰਕਾਰ ਦੇ ਉੱਤੇ ਵੀ ਭਰੋਸਾ ਜਤਾਉਂਦੇ ਹੋਏ ਲਿਖਿਆ ਕਿ ਉਹਨਾਂ ਨੂੰ ਉਮੀਦ ਹੈ ਕਿ ਸਰਕਾਰ ਉਹਨਾਂ ਨੂੰ ਨਿਆਂ ਦੇਵੇਗੀ। ਉਧਰ CPIM ਨੇ JNU ਨੂੰ ਕਿਹਾ ਹੈ ਕਿ ਤੁਸੀਂ ਇੱਕ ਯੂਨੀਵਰਸਿਟੀ ਹੋ, ਭਾਜਪਾ ਦੇ ਬੁਲਾਰੇ ਨਹੀਂ। ਅਸਲ 'ਚ CPIM ਨੇ ਇੱਕ ਪੋਸਟ ਕਰੇ JNU ਪ੍ਰਸ਼ਾਸਨ ਦੇ ਉੱਤੇ ਭਾਜਪਾ ਦੇ ਬੁਲਾਰੇ ਦੀ ਤਰ੍ਹਾਂ ਕੰਮ ਕਰਨ ਦਾ ਦੋਸ਼ ਮੜਿਆ ਅਤੇ ਐਕਸ ਦੇ ਉੱਤੇ ਲਿਖਿਆ ਕਿ ਭਾਰਤ ਦਾ ਸੰਵਿਧਾਨ ਹਰ ਇੱਕ ਨਾਗਰਿਕ ਨੂੰ ਗੱਲ ਕਹਿਣ ਦੀ ਆਜ਼ਾਦੀ ਔਰ ਸ਼ਾਂਤੀਪੂਰਨ ਢੰਗ ਦੇ ਨਾਲ ਇਕੱਠਾ ਹੋਣ ਅਤੇ ਸੰਗਠਨ ਬਣਾਉਣ ਦਾ ਅਧਿਕਾਰ ਦਿੰਦਾ ਹੈ। ਤੁਸੀਂ ਇਹ ਨਾ ਭੁੱਲੋ ਕਿ ਤੁਸੀਂ ਇੱਕ ਯੂਨੀਵਰਸਿਟੀ ਹੋ, ਭਾਜਪਾ ਬੁਲਾਰਾ ਨਹੀਂ। ਪਾਰਟੀ ਨੇ ਅੱਗੇ ਵੀ ਕਿਹਾ ਕਿ ਯੂਨੀਵਰਸਿਟੀਜ਼ ਦਾ ਕੰਮ ਇਹਨਾਂ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਕਰਨਾ ਹੁੰਦਾ ਔਰ ਨਾ ਕਿ ਉਹਨਾਂ ਦੇ ਸ਼ਾਂਤੀਪੂਰਕ ਇਸਤੇਮਾਲ ਨੂੰ ਖਤਮ ਕਰਨਾ। ਦਰਅਸਲ JNU ਯਾਨੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੇ ਸ਼ੁੱਕਰਵਾਰ ਦੇ ਦਿਨ ਆਪਣੇ ਸਟੂਡੈਂਟਸ ਤੇ ਪ੍ਰੋਫੈਸਰ ਨੂੰ ਦਿੱਲੀ ਦੇ ਜੰਤਰ ਮੰਤਰ ਜਾਂ ਉਸਦੇ ਆਲੇ ਦੁਆਲੇ ਇਕੱਠ ਦੇ ਵਿੱਚ ਸ਼ਾਮਲ ਹੋਣ ਦੀ ਜਾਂ ਕਿਸੇ ਵੀ ਜਨ ਸਭਾ ਦੇ ਵਿੱਚ ਸ਼ਮੂਲੀਅਤ ਕਰਨ ਦੀ ਤੋਂ ਬਚਣ ਦੀ ਸਲਾਹ ਦਿੱਤੀ ਸੀ। ਇੱਕ ਦਿਨ ਪਹਿਲਾਂ ਵੀਰਵਾਰ ਨੂੰ ਦਿੱਲੀ ਯੂਨੀਵਰਸਿਟੀ ਨੇ ਵੀ ਅਜਿਹਾ ਹੀ ਇੱਕ ਬਿਆਨ ਜਾਰੀ ਕੀਤਾ ਸੀ ਜਿਸ ਦੀ ਰਾਹੁਲ ਗਾਂਧੀ ਸਣੇ ਕਈ ਨੇਤਾਵਾਂ ਨੇ ਆਲੋਚਨਾ ਵੀ ਕੀਤੀ ਸੀ। ਉੱਥੇ ਹੀ ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਤਾਂ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਉਸ ਹਾਈ ਪ੍ਰੋਫਾਈਲ ਬੜੇ ਮਹਿੰਗੇ ਤਰੀਨ ਡਿਨਰ ਦੀ ਖ਼ਬਰ ਹੁਣ ਮੀਡੀਆ ਦੇ ਵਿੱਚ ਜਨਤਕ ਹੋ ਗਈ ਹੈ ਜਿਸ ਨੂੰ ਹੁਣ ਤੱਕ ਲੇਬਰ ਪਾਰਟੀ ਬਚਾ ਕੇ ਰੱਖ ਰਹੀ ਸੀ। ਲੱਖਾਂ ਡਾਲਰ ਤਾਂ ਇਕੱਠੇ ਕਿਤੇ ਹੀ ਕਿਤੇ ਪ੍ਰਧਾਨ ਮੰਤਰੀ ਨੇ ਬਲਕਿ ਨਾਲ ਦੀ ਨਾਲ ਚੁਗਲੀਆਂ ਵੀ ਕੀਤੀਆਂ ਪੌਲਿਨ ਹੈਨਸਨ ਦੀਆਂ। ਅਦਾਰੇ ਹੈਰਾਲਸਨ ਦੀ ਤਰਫ ਤੋਂ ਪ੍ਰਕਾਸ਼ਿਤ ਇਸ ਖ਼ਬਰ ਦੇ ਵਿੱਚ ਦੱਸਿਆ ਗਿਆ ਹੈ ਕਿ ਚੀਨੀ ਪ੍ਰੋਪਰਟੀ ਡਿਵੈਲਪਰ ਦੇ ਤੌਰ ਦੇ ਉੱਤੇ ਮਸ਼ਹੂਰ ਹੋਏ ਔਰ ਆਸਟ੍ਰੇਲੀਆ ਦੇ ਵਿੱਚ ਬੜੇ ਲੰਮੇ ਚਿਰ ਜਿਹੜੇ ਸੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਸਟ੍ਰੇਲੀਆ ਸਰਕਾਰ ਦੇ ਖਜ਼ਾਨੇ ਨੂੰ ਲਗਭਗ 300 ਮਿਲੀਅਨ ਡਾਲਰ ਦਾ ਟੈਕਸ ਨੂੰ ਚੂਨਾ ਲਗਾਉਣ ਵਾਲੇ ਫਿਲਿਪ ਡੋਂਗ ਫੈਂਗਲੀ ਦੇ ਪੁੱਤਰ ਫੈਲਿਕਸ ਲੀ ਨੇ ਇਹ ਡਿਨਰ ਆਯੋਜਿਤ ਕੀਤਾ ਸੀ। ਹਾਈ ਪ੍ਰੋਫਾਈਲ ਡਿਨਰ ਸੀ, ਜ਼ਾਹਰ ਜੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੇ ਸਟੀਕ ਦੇ ਨਾਲ ਨਾਲ ਬੜੀ ਮਹਿੰਗੀ ਵਾਈਨ ਦੇ ਜਾਮ ਵੀ ਖੜਕਾਏ। ਸੈਟਰਡੇ ਟੈਲੀਗ੍ਰਾਫ ਦੀ ਖ਼ਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਫੈਲਿਕਸ ਲੀ ਦੇ ਸੱਦੇ ਦੇ ਉੱਤੇ ਕੁਝ ਚੁਣਿੰਦਾ ਹੀ 7-8 ਲੋਕ ਇਸ ਡਿਨਰ ਦੇ ਵਿੱਚ ਆਯੋਜਿਤ ਹੋਏ ਸੀ, ਪਰ ਲੱਖਾਂ ਡਾਲਰ ਕੁਝ ਹੀ ਘੰਟਿਆਂ ਦੇ ਵਿੱਚ ਪ੍ਰਧਾਨ ਮੰਤਰੀ ਨੇ ਆਪਣੀ ਪਾਰਟੀ ਦੇ ਲਈ ਇਕੱਠਾ ਕਰ ਲਿਆ। ਇੱਕ ਕਿਸਮ ਦਾ ਫੰਡ ਰੇਜ਼ਰ ਡਿਨਰ ਸੀ। ਜਦੋਂ ਜਾਮ ਦੇ ਨਾਲ ਜਾਮ ਟਕਰਾਏ ਅਤੇ ਉਸ ਤੋਂ ਬਾਅਦ ਇਹਨਾਂ ਸਾਰੇ ਡੋਨਰਸ ਨੇ ਪ੍ਰਧਾਨ ਮੰਤਰੀ ਨੂੰ ਛੇੜਿਆ, ਫਿਰ ਦੱਸੋ ਕੀ ਕਹਿੰਦੀ ਹੈ ਪੌਲਿਨ ਹੈਨਸਨ। ਇੰਨਾ ਹੀ ਕਹਿਣਾ ਸੀ ਅਤੇ ਫਿਰ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਬਾਰੇ ਆਪਣੀਆਂ ਟਿੱਪਣੀਆਂ ਵੀ ਰੱਖੀਆਂ। ਹਾਲਾਂਕਿ ਇਸ ਪੂਰੇ ਇਵੈਂਟ ਦੀਆਂ ਨਾ ਤਾਂ ਕੋਈ ਵੀਡੀਓਜ਼ ਬਣੀਆਂ ਨੇ ਨਾ ਕੋਈ ਫੋਟੋਆਂ ਨੇ, ਪਰ ਫੈਲਿਕਸ ਲੀ ਦੇ ਹਵਾਲੇ ਫੈਲਿਕਸ ਲੀ ਨੇ ਇਸ ਡਿਨਰ ਦੇ ਵਿੱਚ $1 ਮਿਲੀਅਨ ਇਕੱਠਾ ਕਰਕੇ ਪ੍ਰਧਾਨ ਮੰਤਰੀ ਨੂੰ ਦੇ ਦਿੱਤਾ, ਆਪਣੇ ਅਮੀਰ ਤਰੀਨ ਦੋਸਤਾਂ ਨੂੰ ਬੁਲਾ ਕੇ ਉੱਥੇ ਸੱਦ ਕੇ। ਇਸ ਡਿਨਰ ਦੇ ਵਿੱਚ ਕੌਣ ਕੌਣ ਸੀ ਇਸ ਦੀ ਪੂਰੀ ਲਿਸਟ ਤਾਂ ਨਹੀਂ ਪਤਾ, ਪਰ ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਇਸ ਡਿਨਰ ਦੇ ਵਿੱਚ ਸੀ। ਡੈਨੀਅਲ ਐਂਡਰਿਊਜ਼ ਦੇ ਅਕਸਰ ਚੀਨ ਦੇ ਜਿਹੜੇ ਵੱਡੇ ਡਿਵੈਲਪਰ ਨੇ ਉਹਨਾਂ ਦੇ ਨਾਲ ਨਿੱਜੀ ਸੰਬੰਧ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ, ਬਲਕਿ ਜ਼ੀ ਜਿਨਪਿੰਗ ਦੇ ਨਾਲ ਉਹ ਇਕੱਲੇ ਹੀ ਮੁਲਾਕਾਤ ਕਰਨ ਤੁਰ ਪਏ ਸੀ ਜਦੋਂ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਹੁੰਦੀ ਸੀ। ਫੈਡਰਲ ਪੱਧਰ ਦੇ ਉੱਤੇ ਆਮ ਤੌਰ ਦੇ ਉੱਤੇ ਇਸ ਕਿਸਮ ਦੇ ਕੌਮਾਂਤਰੀ ਸੰਬੰਧ ਸਥਾਪਿਤ ਹੁੰਦੇ ਨੇ, ਬਲਕਿ ਡੈਨੀਅਲ ਐਂਡਰਿਊਜ਼ ਦੀ ਤਾਂ ਅਗਲੀ ਸਵੇਰ ਫੈਲਿਕਸ ਲੀ ਦੇ ਨਾਲ ਗੋਲਫ ਖੇਡਦਿਆਂ ਹੋਇਆਂ ਦੀ ਤਸਵੀਰਾਂ ਵੀ ਨਸ਼ਰ ਹੋ ਗਈਆਂ ਸੀ। ਅਸਲ 'ਚ ਜਦੋਂ ਡੈਨੀਅਲ ਐਂਡਰਿਊਜ਼ ਵਿਕਟੋਰੀਆ ਦੇ ਪ੍ਰੀਮੀਅਰ ਹੁੰਦੇ ਸੀ ਉਦੋਂ ਵੀ ਲੇਬਰ ਪਾਰਟੀ ਦੇ ਉੱਤੇ ਅਕਸਰ ਐਸੇ ਇਲਜ਼ਾਮ ਲੱਗੇ ਸੀ ਕਿ ਚੀਨੀ ਜਿਹੜੇ ਅਮੀਰ ਤਰੀਨ ਲੋਕ ਨੇ, ਰਿਚ ਲੋਕ ਨੇ ਜਿਹੜੇ, ਉਹ ਆਸਟ੍ਰੇਲੀਆ 'ਚ ਲੇਬਰ ਪਾਰਟੀ ਨੂੰ ਇਸ ਕਿਸਮ ਦੇ ਨਾਲ ਪੈਸੇ ਇਕੱਠੇ ਕਰਕੇ ਦਿੰਦੇ ਨੇ। ਬਲਕਿ ਹੁਆਂਗ ਜ਼ਿਆਂਗਮੋ ਜਿਹੜੇ ਸੀ ਉਹਨਾਂ ਨੇ $1,00,000 NSW ਦੀ ਲੇਬਰ ਪਾਰਟੀ ਨੂੰ ਕੈਸ਼ ਹੀ ਦਿੱਤਾ ਸੀ, ਓਲਡੀ ਦੇ ਜਿਹੜਾ ਸ਼ੋਪਿੰਗ ਬੈਗ ਹੁੰਦਾ ਉਸ ਦੇ ਵਿੱਚ ਭਰ ਕੇ। ਅਤੇ ਉਦੋਂ ਵੀ ਲੇਬਰ ਪਾਰਟੀ ਤੋਂ ਸਵਾਲ ਇਹ ਕੀਤੇ ਗਏ ਸੀ। ਹੁਣ ਵੀ ਜਦੋਂ ਇਹ ਖਬਰ ਸਾਹਮਣੇ ਆਈ ਹੈ ਤਾਂ ਜਿਹੜੀ ਪੌਲਿਨ ਹੈਨਸਨ ਨੇ, ਉਹਨਾਂ ਨੇ ਪੁੱਛਿਆ ਕਿ ਸਰਕਾਰ ਹੁਣ ਦੱਸੇ, ਜਵਾਬ ਦੇਵੇ ਕਿ ਫਿਲਿਪ ਲੀ ਜਿਨ੍ਹਾਂ ਦੇ ਪਿਓ ਦੇ ਉੱਤੇ $272 million ਦਾ ਟੈਕਸ ਦਾ ਕਰਜ਼ ਇੱਕ ਚੜਿਆ ਹੋਇਆ, ਉਹਨਾਂ ਨੂੰ ਸਰਕਾਰ ਦੇ ਨਾਲ ਇਸ ਕਿਸਮ ਦੀ ਸਰਕਾਰੀ ਖਜ਼ਾਨੇ ਨੂੰ ਖੋਰਾ ਲਗਾਉਣ ਦਾ ਇਲਜ਼ਾਮ ਜਿਹੜਾ ਸੀ ਸਰਕਾਰ ਦੇ ਖਿਲਾਫ, ਉਹਨਾਂ ਦੇ ਨਾਲ ਹੀ ਸਰਕਾਰ ਉੱਠਦੀ ਬੈਠਦੀ ਕਿਉਂ ਹੈ? ਖੈਰ, ਕਈ ਵਾਰ ਇੱਦਾਂ ਹੋ ਜਾਂਦਾ ਹੈ ਕਿ ਆਪਣੇ ਪੈਸੇ ਦੇ ਦਮ ਦੇ ਉੱਤੇ ਚੁੱਪ ਕਰਵਾ ਦਿੱਤਾ ਜਾਂਦਾ। ਜਿਵੇਂ ਪੌਲਿਨ ਹੈਨਸਨ ਦੀ ਗੱਲ ਕੀਤੀ ਹੈ ਤਾਂ ਉਹਨਾਂ ਦੀ ਸਹੇਲੀ ਅਤੇ ਆਸਟ੍ਰੇਲੀਆ ਦੀ ਮਸ਼ਹੂਰ ਅਮੀਰ ਸ਼ਖਸੀਅਤ ਜੀਨਾ ਰਾਈਨਹਾਰਟ, ਜਿਨ੍ਹਾਂ ਦੇ ਖਿਲਾਫ ਹੁਣ ਕਾਮਨਵੈਲਥ ਖੇਡਾਂ ਦੇ ਵਿੱਚ ਕੋਈ ਵੀ ਖਿਡਾਰੀ, ਖਾਸ ਤੌਰ ਦੇ ਉੱਤੇ ਸਵਿਮਰਸ ਜਿਹੜੇ ਨੇ, ਉਹ ਪਬਲਿਕਲੀ ਜਨਤਕ ਪਲੇਟਫਾਰਮ ਦੇ ਉੱਤੇ ਕੋਈ ਗੱਲ ਨਹੀਂ ਕਹਿ ਸਕਣਗੇ। ਹੈਂਗਕੌਂਗ ਪ੍ਰੋਸਪੈਕਟਿੰਗ, ਜਿਹੜੀ ਕਿ ਜੀਨਾ ਰਾਈਨਹਾਰਟ ਦੀ ਕੰਪਨੀ ਹੈ, ਇਸ ਅਰਬਪਤੀ ਮਹਿਲਾ ਦੀ ਕੰਪਨੀ ਦੀ ਤਰਫ ਤੋਂ ਹੁਣ ਆਸਟ੍ਰੇਲੀਅਨ ਖਿਡਾਰੀਆਂ ਨੂੰ ਬੋਨਸ ਦੇਣ ਦਾ ਐਲਾਨ ਕੀਤਾ ਗਿਆ। ਹੈਂਗਕੌਂਗ ਪ੍ਰੋਸਪੈਕਟਿੰਗ ਕੰਪਨੀ ਦੀ ਤਰਫ ਤੋਂ ਆਸਟ੍ਰੇਲੀਅਨ ਸਵਿਮਰਸ ਜਿਹੜੇ ਕਾਮਨਵੈਲਥ ਖੇਡਾਂ ਦੇ ਵਿੱਚ ਸੋਨੇ ਦਾ ਮੈਡਲ ਫੁੰਡ ਕੇ ਆਉਣਗੇ, ਉਹਨਾਂ ਨੂੰ $20,000 ਦਿੱਤੇ ਜਾਣਗੇ। ਸਿਲਵਰ ਮੈਡਲ ਵਾਲਿਆਂ ਨੂੰ $15,000 ਅਤੇ ਤਾਂਬੇ ਦਾ ਮੈਡਲ ਜਿੱਤਣ ਵਾਲਿਆਂ ਨੂੰ $10,000 ਮਿਲਣਗੇ। ਇਸ ਤੋਂ ਇਲਾਵਾ ਕਿਸੇ ਵੀ ਹੋਰ ਖੇਡ ਦੇ ਵਿੱਚ ਵਰਲਡ ਰਿਕਾਰਡ ਜੇ ਕੋਈ ਖਿਡਾਰੀ ਬਣਾਏਗਾ ਤਾਂ ਉਹਨੂੰ $30,000 ਦਾ ਸੋਲੋ, ਜਿਹੜੀ ਖੇਡਾਂ ਨੇ ਉਹਦੇ ਵਿੱਚ, ਇੰਡੀਵਿਜੁਅਲ ਖੇਡਾਂ ਦੇ ਵਿੱਚ, ਉਹਨਾਂ ਨੂੰ ਦਿੱਤਾ ਜਾਏਗਾ। ਹੁਣ ਅਜਿਹੇ ਦੇ ਵਿੱਚ ਜਦੋਂ ਇੰਨਾ ਪੈਸਾ ਹੈਂਗਕੌਂਗ ਪ੍ਰੋਸਪੈਕਟਿੰਗ ਬਹਾ ਰਹੀ ਹੈ ਤਾਂ ਇਸ ਦੀਆਂ ਕੁਝ ਸ਼ਰਤਾਂ ਵੀ ਨੇ, ਸ਼ਰਤਾਂ ਇਹ ਨੇ। ਸਿਡਨੀ ਮਾਰਨਿੰਗ ਹੈਰਾਲਡ ਨੇ ਖਬਰ ਛਾਪੀ ਅੱਜ ਦੇ ਦਿਨ ਕਿ ਕਾਮਨਵੈਲਥ ਖੇਡਾਂ ਦੇ ਵਿੱਚ ਆਸਟ੍ਰੇਲੀਅਨ ਖਿਡਾਰੀ ਜੀਨਾ ਰਾਈਨਹਾਰਟ ਜਾਂ ਉਸ ਦੀ ਕੰਪਨੀ ਜਾਂ ਉਹਨਾਂ ਦੇ ਪੌਲਿਨ ਹੈਨਸਨ ਜਾਂ ਐਸਾ ਕੋਈ ਵੀ ABCD ਗੱਲਾਂ ਉਹਨਾਂ ਦੇ ਬਾਰੇ ਨਹੀਂ ਕਰ ਸਕਦੇ। ਖੈਰ, ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।
3: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰ।